0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਆਪਕੀ ਪਿਆਰੀ ਸੀ ਲੱਡੀ, ਔਰ ਆਪ ਮੁਝੇ ਚੁਣ ਰਹੇ ਹੈਂ ਰੇਡੀਓ ਅਚੀਵਰ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਕੀ ਕਹਿੰਦੇ?

ス、ヨハジ、ソナソチハタレ。

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਓ ਜੋ ਹੁਕਮ ਮੇਰੀ ਸਰਕਾਰ।
0: ਓ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ। ਹਾਂਜੀ

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
3: ਗਿੱਪੀ ਗਰੇਵਾਲ, ਬਿੰਨੂ ਟਿੰਨੋ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
4: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
2: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: ਰੇਡੀਓ ਹਾਂਜੀ 1674 ਐਮ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਪ੍ਰੋਗਰਾਮ ਹਾਂਜੀ ਮੈਲਬਨ ਮੈਂ ਰਣਜੋਤ ਸਿੰਘ ਤੇ ਮੇਰੇ ਨਾਲ ਨੇ ਜਸਪ੍ਰੀਤ
1: ਹਾਂਜੀ ਬਿਲਕੁਲ ਯਾਦੋ ਦਾ ਐਲਬਮ ਤੇ ਕਹਿ ਸਕਦੇ ਹਾਂ ਕਿ ਬੜੇ ਸਾਰੇ ਗਾਣੇ ਇਸ ਤਰੀਕੇ ਦੇ ਹੁੰਦੇ ਤੁਹਾਨੂੰ ਫਲੈਸ਼ ਬੈਕ ਚ ਤੇ ਲੈ ਹੀ ਜਾਂਦੇ ਨੇ ਹੈਨਾ ਮਿਊਜ਼ਿਕ ਦੀ ਖਾਸੀਅਤ ਇਹੀ ਚੀਜ਼ ਹੁੰਦੀ ਹੈ ਕਿ ਹੁਣ ਇਹ ਵਾਲਾ ਜਿਹੜਾ ਸੌਂਗ ਆਪਾਂ ਸੁਣ ਰਹੇ ਸੀ ਬੜੇ ਸਾਰੇ ਲੋਕਾਂ ਨੂੰ ਮੈਨੂੰ ਲੱਗਦਾ ਇੱਕ ਆਪਣੇ ਟਾਈਮ ਦਾ ਸਕੂਲ ਕਾਲਜ ਦਾ ਟਾਈਮ ਜ਼ਰੂਰ ਯਾਦ ਆਇਆ ਹੋਣਾ ਅਤੇ ਯਾਦਾਂ ਤੋਂ ਰਿਲੇਟਿਡ ਹੀ ਅੱਜ ਦਾ ਟੋਪਿਕ ਹੈ ਪਰ ਯਾਦਾਂ ਆਪਾਂ ਗਾਣਿਆਂ ਦੇ ਨਾਲ ਨਹੀਂ ਮਿਕਸ ਕਰਨੀ ਯਾਦਾਂ ਆਪਾਂ ਮਿਕਸ ਕਰਨੀ ਹੈ ਫੋਟੋਜ਼ ਦੇ ਨਾਲ ਅਤੇ ਅੱਜ ਗੱਲਾਂ ਬਾਤਾਂ ਹੋਣਗੀਆਂ ਇਹੋ ਜਿਹੀ ਮੈਮਰੀਜ਼ ਬਹੁਤ ਸਾਰੀ ਫੋਟੋਜ਼ ਜਿਹੜੀ ਤੁਹਾਡੀ ਗੈਲਰੀ ਦੇ ਵਿੱਚ ਮੈਂ ਕਹਿੰਦੀ ਹਾਂ ਫੋਨ ਦੀ ਗੈਲਰੀ ਅੱਜ ਛੱਡੀਏ ਜਿਹੜੀ ਤੁਹਾਡੇ ਘਰ 'ਚ ਪੁਰਾਣੀ ਐਲਬਮ ਦੇ ਵਿੱਚ ਜਿਹੜੀ ਫੋਟੋਜ਼ ਹੈ ਉਹਦੇ ਪਿੱਛੇ ਦੀ ਕਹਾਣੀ ਕਿਵੇਂ ਕੋਈ ਇੱਕ ਇਸ ਤਰੀਕੇ ਦੀ ਫੋਟੋ ਤੁਹਾਡੇ ਕੋਲ ਹੈ ਜਾਂ ਪਿੱਛੇ ਪਈ ਹੋਈ ਹੈ ਘਰਾਂ ਦੇ ਵਿੱਚ ਕਿ ਜਿਹਨੂੰ ਤੁਸੀਂ ਅੱਜ ਵੇਖਦੇ ਹੋ ਤੁਹਾਨੂੰ ਉਹ ਵਾਲਾ ਸੀਨ ਯਾਦ ਆ ਜਾਂਦਾ ਕਿ ਕਿਵੇਂ ਕਈ ਫੋਟੋ ਕਿਵੇਂ ਉਹ ਫੋਟੋ ਕਲਿੱਕ ਹੋਈ ਸੀ ਕੀ ਰੀਜ਼ਨ ਸੀ ਕਈ ਵਾਰੀ ਕੋਈ ਵਿਆਹਾਂ ਦੇ ਵਿੱਚ ਇੱਕ ਫੋਟੋ ਹੁੰਦੀ ਹੈ ਕਈ ਵਾਰੀ ਇੱਕ ਸਕੂਲ ਦੀ ਗਰੁੱਪ ਫੋਟੋ ਹੁੰਦੀ ਹੈ ਅਤੇ ਕਈ ਵਾਰੀ ਤਾਂ ਤੁਸੀਂ ਨਿੱਕੇ ਹੀ ਹੁੰਦੇ ਹੋ ਲੇਕਿਨ ਉਹ ਫੋਟੋ ਦੇ ਪਿੱਛੇ ਦੀ ਕਹਾਣੀ ਤੁਹਾਡੇ ਮੰਮੀ ਪਾਪਾ ਜਾਂ ਭੈਣ ਭਰਾ ਦੱਸਦੇ ਕਿ ਇਹ ਇੱਦਾਂ ਦੀ ਸੀਗੀ ਇਹ ਫੋਟੋ ਆਪਾਂ ਕਿਉਂ ਖਿੱਚੀ ਸੀ
0: ਕੁੱਟ ਕੇ ਖਿਚਾਈ ਸੀ
1: ਹਾਂ ਕਈ ਵਾਰੀ ਤੇ ਮਤਲਬ ਨਾ ਉਹ ਫੇਸ ਤੋਂ ਹੀ ਪਤਾ ਲੱਗ ਜਾਂਦਾ ਬੱਚੇ ਦਾ ਕਿ ਉਹਦਾ ਕੋਈ ਇੰਟਰਸਟ ਨਹੀਂ ਹੁੰਦਾ
0: ਕੀ ਹੋਊਗਾ ਉਦੋਂ ਉਹਦੇ ਮਨ ਦੇ ਵਿੱਚ ਅੱਜ ਕੱਲ੍ਹ ਜੰਗੂ ਥੋੜੀ ਵੀ ਕੋਈ ਕੋਈ ਫੋਟੋ ਖਿਚਾ ਲਾ ਤੇ ਬੱਚਾ ਕਵੇ
1: ਅੱਜ ਦੇ ਬੱਚੇ ਤੇ ਉਹਨਾਂ ਨੂੰ ਤਾਂ ਪਤਾ ਹੈ ਕਿਸ ਤਰੀਕੇ ਦੇ ਕਿਵੇਂ ਟੇਡੀ ਗਰਦਨ ਕਰਨੀ ਹੈ ਕਿਵੇਂ ਵੀ ਦਾ ਸਾਈਨ ਬਣਾ ਕੇ
0: ਸਾਰਾ ਸਿੱਖੇ ਸਿਖਾਈ
1: ਹਾਂ ਡਿਜੀਟਲ ਹੈ ਨਾ ਤੇ ਬੱਚੇ ਵੀ ਡਿਜੀਟਲ ਹੈ ਅੱਜ ਦੇ ਟਾਈਮ 'ਚ ਬਟ ਯਾਦਾਂ ਦੀ ਗੱਲ ਹੋ ਰਹੀ ਹੈ ਅੱਜ ਫੋਟੋਆਂ ਤੋਂ ਰਿਲੇਟਡ
0: ਸੋ ਬਿਲਕੁਲ ਅੱਜ ਆਪਾਂ ਛੁੱਟੀਆਂ 'ਚ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਆਪਾਂ ਪੁਰਾਣੀਆਂ ਯਾਦਾਂ 'ਚ ਚਲੇ ਜਾਈਏ ਕਿਉਂਕਿ ਉੱਦਾਂ ਤਾਂ ਮੱਤ ਵੱਜੀ ਰਹਿੰਦੀ ਹੈ ਸਾਡੀ ਸੋ ਛੁੱਟੀਆਂ ਦੇ ਵਿੱਚ ਛੁੱਟੀਆਂ ਵਾਲਾ ਮਾਹੌਲ ਚੱਲ ਤਾਂ ਹੀ ਬਣਦਾ ਕਿਉਂਕਿ ਮੈਨੂੰ ਲੱਗਦਾ ਜਦੋਂ ਛੁੱਟੀਆਂ ਹੁੰਦੀਆਂ ਨੇ ਨਾ ਤਾਂ ਉਦੋਂ ਇਹ ਵੀ ਪੋਸੀਬਿਲਿਟੀ ਵੱਧ ਜਾਂਦੀ ਹੈ ਵੀ ਆਪਾਂ ਕਈ ਵਾਰੀ ਪੁਰਾਣੀਆਂ ਕੱਢ ਕੇ ਫੋਟੋਆਂ ਵੇਖ ਲੈਂਦੇ ਹਾਂ ਬੱਚਿਆਂ ਨੂੰ ਵਿਖਾ ਦਿੰਦੇ ਹਾਂ ਅੱਛਾ ਇੱਕ ਚੀਜ਼ ਜ਼ਰੂਰ ਸ਼ਾਇਦ ਬਾਕੀ ਵੀ ਸਾਰੇ ਮਹਿਸੂਸ ਕਰਦੇ ਹੋਣਗੇ ਕਿ ਆਪਾਂ ਫੋਨ ਦੇ ਵਿੱਚ ਡਿਜੀਟਲੀ ਤਾਂ ਆਪਾਂ ਬਹੁਤ ਫੋਟੋਆਂ ਵੇਖ ਲੈਂਦੇ ਹਾਂ ਅੱਜ ਕੱਲ੍ਹ ਤਾਂ ਉਹ ਫਰੇਮ ਵੀ ਚੱਲਦਾ ਨਾ ਉਹ ਤੁਹਾਡੇ ਸਿਰਹਾਣੇ ਪਿਆ ਰਹਿੰਦਾ ਜਾਂ ਘਰ ਦੇ ਵਿੱਚ ਟੀ ਵੀ ਲਾਗੇ ਕਿਤੇ ਨਾ ਕਿਤੇ ਪਿਆ ਹੁੰਦਾ ਅਤੇ ਉਹਦੇ ਉੱਤੇ ਰੋਟੇਟ ਫੋਟੋਆਂ ਚੱਲਦੀਆਂ ਰਹਿੰਦੀਆਂ ਚਾਹੇ ਤੁਸੀਂ ਕੰਪਿਊਟਰ 'ਤੇ ਲੌਗਇਨ ਕਰਕੇ ਤੁਸੀਂ ਵੇਖ ਲਓ ਪਰ ਜੋ ਆਨੰਦ ਤੁਹਾਨੂੰ ਐਲਬਮ ਕੱਢ ਕੇ ਜਾਂ ਪੁਰਾਣੀਆਂ ਫੋਟੋਆਂ ਚਾਹੇ ਉਹ ਥੋੜ੍ਹੀਆਂ ਜਿਹੀਆਂ ਪੁਰਾਣੀਆਂ ਹੀ ਹੋਈਆਂ ਹੋਣ ਭਾਵੇਂ ਉਹ ਥੋੜ੍ਹਾ ਬਹੁਤਾ ਉਹਦਾ ਰੰਗ ਵੀ ਉੱਡਿਆ ਹੋਵੇ ਮੋੜ ਮੜ ਪਏ ਹੋਣ ਉਹਦਾ ਇੱਕ ਅਲੱਗ ਹੀ ਰਸ ਆਉਂਦਾ ਤੁਸੀਂ ਜਦੋਂ ਵੀ ਵੇਖੋ
1: ਬਿਲਕੁਲ ਈਵਨ ਮਤਲਬ ਕਈ ਵਾਰੀ ਜਦੋਂ ਵੀ ਸਪੈਸ਼ਲੀ ਪਰਿਵਾਰ ਦੇ ਜਦੋਂ ਸਾਰੇ ਜੀ ਇਕੱਠੇ ਹੁੰਦੇ ਨਾ ਜਿਵੇਂ ਚਾਚੇ ਤਾਏ ਦੇ ਬੱਚੇ ਜਾਂ ਮਾਸੀਆਂ ਦੇ ਬੱਚੇ ਜਦੋਂ ਵੀ ਤੇ ਉਹ ਪੁਰਾਣੇ ਕਿਸੇ ਦੇ ਵੀ ਵਿਆਹ ਦੇ ਐਲਬਮ ਕੱਢ ਲਓ ਇੰਨਾ ਨਜ਼ਾਰਾ ਹੁੰਦਾ ਉਹ ਵੇਖ ਕੇ ਅੱਛਾ ਆਹ ਕੌਣ ਸੀ ਇਹ ਅੱਜ ਕੱਲ੍ਹ ਕਿੱਥੇ ਅੱਛਾ ਇਹ ਦੇਖੋ ਹੁਣ ਇੰਨਾ ਸਟਾਈਲ ਮਾਰਦਾ ਹੁਣ ਪਹਿਲਾਂ ਕਿੱਦਾਂ ਦਾ ਲੱਗਦਾ ਸੀਗਾ ਹੈਨਾ ਤੇ ਉਹ ਸਾਰੀ ਚੀਜ਼ਾਂ ਵਾਕਈ ਉਹ ਜਿਹੜੀ ਮਤਲਬ ਫਿਜ਼ੀਕਲ ਐਲਬਮ ਦਾ ਟਾਈਮ ਸੀ ਨਾ ਤੇ ਉਹ ਅਲੱਗ ਹੀ ਨਜ਼ਾਰਾ ਸੀਗਾ ਈਵਨ ਕਈ ਵਾਰੀ ਤੇ ਮੈਨੂੰ ਹਾਸਾ ਮਤਲਬ ਉਹ ਕਈ ਚੀਜ਼ਾਂ ਯਾਦ ਆਉਂਦੀ ਹੈ ਕਿ ਤੁਹਾਡੇ ਘਰ ਦੀ ਕੋਈ ਐਲਬਮ ਦੀ ਫੋਟੋ ਤੁਸੀਂ ਕਿਸੇ ਦੇ ਘਰ ਜਾਓ ਰਿਸ਼ਤੇਦਾਰ ਦੇ ਉੱਥੇ ਤੁਹਾਨੂੰ ਦੇਖਦੇ ਹੋ ਕਿਉਂਕਿ ਉਹ ਵੀ ਟਾਈਮ ਸੀਗਾ ਕਿ ਉਹ ਐਲਬਮ ਤੋਂ ਫੋਟੋ ਨਿਕਲ ਵੀ ਜਾਂਦੇ ਸੀ ਨਾ ਜਿਹਦੀ ਹੁੰਦੀ ਸੀ ਉਹ ਨਿਕਾਲ
0: ਕੇ ਗਾਹ ਜਾਂਦਾ
1: ਫਿਰ ਉਹਨਾਂ ਦੇ ਘਰ ਤੁਸੀਂ ਅੱਛਾ ਆਹ ਫੋਟੋ ਓਕੇ
0: ਬਿਲਕੁਲ ਅੱਗੇ ਆਪਾਂ ਇੱਕ ਦਿਨ ਕੈਮਰੇ ਦੀ ਪਿੱਛੇ ਜੇ ਜਨਮ ਦਿਨ ਮਨਾਇਆ ਕੈਮਰੇ ਦਾ ਮਤਲਬ ਲੰਘ ਗਿਆ ਸੀ ਤੇ ਉਦਣ ਵੀ ਆਪਾਂ ਗੱਲ ਕਰ ਰਹੇ ਹਾਂ ਕਿ ਉਹ ਫੋਟੋਆਂ ਕੋਈ ਇੰਨਾ ਵੀ ਨਹੀਂ ਪਰਹੇਜ ਕਰਦਾ ਕਿਸੇ ਵੇਲੇ ਕਿਸੇ ਦੀ ਨਹੀਂ ਚੰਗੀ ਆਈ ਜਾਂ ਕਿਸੇ ਨੂੰ ਚੰਗੀ ਵੀ ਲੱਗਦੀ ਹੈ ਤੇ ਉਹ ਅੱਖ ਬਚਾ ਕੇ ਉਹਦੇ ਵਿੱਚੋਂ ਬਾਅਦ 'ਚ ਵੇਖੀਦਾ ਵੀ ਉਹਨੇ ਉਹ ਕੋਨੋ ਕੋਨਾ ਜਿਹਾ ਪੋਰ ਕਿਤੇ ਲੈ ਜਾਂਦੇ ਜਾਂ ਪਾੜ ਕੇ ਲੈ ਜਾਂਦੇ
1: ਬਿਲਕੁਲ ਬਿਲਕੁਲ
0: ਪਹਿਲੀਆਂ ਜਿਹੜੀਆਂ ਫੋਟੋਆਂ ਸੀ ਨਾ ਹੁਣ ਤੇ ਅੱਜ ਕੱਲ੍ਹ ਤੇ ਉਹ ਇਨਸਰਟ ਹੁੰਦੀਆਂ ਨੇ ਤੇ ਪਹਿਲੀਆਂ ਦੇ ਵਿੱਚ ਚਿਪਕਾਈਆਂ ਜਾਂਦੀਆਂ ਸੀ ਮੋਟਾ ਇੱਕ ਪੇਪਰ ਹੁੰਦਾ ਸੀ ਗੱਤਾ ਜਿਹਾ ਤੇ ਉਹਦੇ ਉੱਤੇ ਚਿਪਕਾਈਆਂ ਹੁੰਦੀਆਂ
1: ਸੀ ਜਿਲਦ ਕਹਿੰਦੇ ਸੀ ਅਸੀਂ ਉਹਨੂੰ ਜਿਲਦ
0: ਹਾਂ ਸੋ ਉਹਦੇ ਉੱਤੇ ਨਹੀਂ ਜਿਲਦ ਤੇ ਬਾਰ ਬਾਰ ਹੁੰਦੀ ਆ ਅੰਦਰ ਵਾਰ ਨਾ ਜਿੱਦਾਂ ਪੁਰਾਣੀਆਂ ਜਿਹੜੀਆਂ ਐਲਬਮ ਨਾ ਜੇ ਤੁਸੀਂ ਪੁਰਾਣੀਆਂ ਵੇਖੀਆਂ ਹੋਣ ਵਿਆਹ ਦੀਆਂ ਜਦੋਂ ਸ਼ੁਰੂ ਸ਼ੁਰੂ ਚ ਮੋਟਾ ਇੱਕ ਪੇਪਰ ਹੁੰਦਾ ਸੀ ਕਾਲੇ ਰੰਗ ਦਾ ਅੱਜ ਕੱਲ੍ਹ ਬੱਚੇ ਸੋਰਟ ਆਫ ਉਦਾਂ ਦਾ ਪੇਪਰ ਯੂਜ ਕਰਦੇ ਕਈ ਇੱਦਾਂ ਦੀਆਂ ਕਾਪੀਆਂ
1: ਹੁੰਦੀਆਂ
0: ਹਾਂ ਉਹਦੇ ਉੱਤੇ ਉਹ ਕ੍ਰਾਫਟਿੰਗ ਕਰੂਫਟਿੰਗ ਕਰਦੇ ਸੋ ਉਹ ਇੱਕ ਮੋਟਾ ਪੇਪਰ ਹੁੰਦਾ ਸੀ ਉਹਦੇ ਉੱਪਰ ਗੂੰਦ ਲਾ ਕੇ ਚਿਪਕਾਈਆਂ ਹੁੰਦੀਆਂ ਸੀ ਫੋਟੋਆਂ ਤੇ ਉਹਦੇ ਦਰਮਿਆਨ ਇੱਕ ਸੇਫਟੀ ਪੇਪਰ ਹੁੰਦਾ ਸੀ ਜਿਹੜਾ ਕਿ ਉਹਨੂੰ ਆਪਸ ਦੇ ਵਿੱਚ ਪੇਜਾਂ ਨੂੰ ਸੋਰਟ ਆਫ ਹਾਂ ਤੇ ਉਹਨੂੰ ਆਪਸ ਵਿੱਚ ਫੋਟੋਆਂ ਨੂੰ ਚਿਪਕਣ ਨਹੀਂ ਦਿੰਦਾ ਕਿਉਂਕਿ ਅਦਰਵਾਈਜ਼ ਉਹ ਜਿਹੜੀਆਂ ਫੋਟੋਆਂ ਸੀ ਉਹ ਜੇ ਬਹੁਤੀ ਦੇਰ ਤੱਕ ਉਹ ਇੱਦਾਂ ਪਈਆਂ ਰਹਿਣ ਤੇ ਉਹਦੇ ਵਿੱਚ ਕਈਆਂ ਚੋਂ ਜਦੋਂ ਬਟਰ ਪੇਪਰ ਗਾਇਬ ਹੋ ਜਾਂਦਾ ਸੀ ਜਾਂ ਨਹੀਂ ਹੀ ਪਤਾ ਵੀ ਇਹ ਕਾਹਦੇ ਲਈ ਤੇ ਉਹ ਵਿੱਚੋਂ ਪਾਰਟ ਪੂਟ ਗਿਆ ਤੇ ਉਹਦੇ ਨਾਲ ਕੀ ਹੁੰਦਾ ਸੀ ਕਿ ਉਹ ਫੋਟੋਆਂ ਸਲਾਬੇ ਨਾਲ ਚਿਪਕ ਜਾਂਦੀਆਂ ਆਪਸ ਵਿੱਚ ਤੇ ਜਦੋਂ ਆਪਾਂ ਉਹਨੂੰ ਵੱਖ ਕਰਦੇ ਹਾਂ ਤੇ ਉਹ ਰੰਗ ਉਹਦੇ
1: ਤੁਸੀਂ ਉਹ ਐਲਬਮ ਜਦੋਂ ਮਤਲਬ ਤੁਸੀਂ ਜੇ ਵਿਆਹ ਦੀ ਗੱਲ ਕਰੀਏ ਉਹਨਾਂ ਨੂੰ ਤੁਸੀਂ ਚੂਜ਼ ਕਰਨਾ ਉਹ ਵੀ ਮੈਨੂੰ ਲੱਗਦਾ ਬਾਅਦ ਚੋਂ ਆਇਆ ਚੂਜ਼ ਕਰਨਾ ਕਿਉਂਕਿ ਪਹਿਲਾਂ ਤੇ ਉਹ ਜਿਹੜੀ ਫਿਲਮ ਆਉਂਦੀ ਸੀ ਉਸ ਚੋਂ
0: ਅਲੱਗ ਅਲੱਗ ਤਰ੍ਹਾਂ ਦੀ ਜਿਹੜੀ ਉਹ ਚੋਇਸ ਹੁੰਦੀ ਸੀ ਇੱਕ ਤੇ ਹੁੰਦੀ ਸੀ ਵੀ ਉਹ ਤੁਹਾਨੂੰ ਲਾਗੇ ਖਲੋਣਾ ਪੈਂਦਾ ਸੀ ਇੱਕ ਜਣੇ ਨੂੰ ਇਹ ਦੱਸਣ ਦੇ ਲਈ ਵੀ ਕਿਹਦੀ ਖਿੱਚਣੀ ਕਿਹਦੀ ਨਹੀਂ ਖਿੱਚਣੀ ਕਿਉਂਕਿ ਪਰ ਫੋਟੋ ਦੇ ਹਿਸਾਬ ਨਾਲ ਤੁਹਾਨੂੰ ਪੈਸੇ ਦਿੰਦੇ ਸੀ ਫਿਰ ਉਸ ਤੋਂ ਬਾਅਦ ਇੱਕ ਸਮਾਂ ਆਇਆ ਉਹ ਫਿਰ ਉਹ ਨੈਗੇਟਿਵ ਵੀ ਵਿਖਾ ਦਿੰਦੇ ਹੁੰਦੇ ਸੀ ਤੁਹਾਨੂੰ ਵੀ ਹਾਂਜੀ ਤੁਸੀਂ ਆ ਕੇ ਵੇਖੋ
1: ਤੁਸੀਂ ਥੋੜਾ ਉੱਪਰ ਕਰਕੇ ਵੇਖੋ ਕਰਕੇ ਨੈਗੇਟਿਵ ਕਿ ਉਸ ਦੇ ਵਿੱਚ ਤੁਸੀਂ ਆਈਡੀਆ ਨਾਲ ਇਹ ਨਾ ਇਹ ਸ਼ੇਪ
0: ਇੱਕ ਉਹ ਹੁੰਦਾ ਸੀ ਇੱਕ ਨਾ ਬਾਅਦ ਵਿੱਚ ਸ਼ਾਇਦ ਲੇਟ ਹੀ ਤੁਰਿਆ ਹੋਊਗਾ ਬਾਅਦ ਵਿੱਚ ਫਿਰ ਇਹ ਆ ਗਿਆ ਸੀ ਉਹ ਨਿੱਕੀਆਂ ਨਿੱਕੀਆਂ ਫੋਟੋਆਂ ਨੈਗੇਟਿਵ ਤੋਂ ਬਣਾ ਦਿੰਦੇ ਤੇ ਉਹ ਤੁਸੀਂ ਉਹਦੇ ਚੋਂ ਸਿਲੈਕਟ ਕਰਕੇ ਤੇ ਦੱਸ ਦਿੰਦੇ ਵੀ ਆਹ ਸਾਨੂੰ ਤੁਸੀਂ ਡਿਵੈਲਪ ਕਰ ਦਿਓ ਫਿਰ ਉਸ ਹਿਸਾਬ ਨਾਲ ਉਹ ਪੈਸੇ ਲੈ ਲੈਂਦੇ ਪਰ ਉਹ ਵਾਲਾ ਦੌਰ ਉਹ ਹੀ ਜਦੋਂ ਖਾਸ ਤੌਰ ਉੱਤੇ ਵਿਆਹਾਂ ਦੇ ਪ੍ਰੋਗਰਾਮਾਂ 'ਚ ਆਉਂਦੀ ਹੁੰਦੀ ਸੀ ਸਮੱਸਿਆ ਵੀ ਲੋਕ ਐਡਵਾਂਸ ਦੇ ਕੇ ਤੇ ਟੌਰ ਜੀ ਦੇ ਲਈ ਫੋਟੋਗ੍ਰਾਫਰ ਲੈ ਜਾਂਦੇ ਸੀ ਪਰ ਬਾਅਦ ਵਿੱਚ ਬਿੱਲ ਇੰਨਾ ਕੁ ਹੁੰਦਾ ਸੀ ਵੀ ਉਹ ਲੈਣ ਨਹੀਂ ਜਾਂਦੇ ਹੁੰਦੇ
1: ਉਹ ਅੱਜ ਵੀ ਹੈ ਤੁਸੀਂ ਜੇ ਮਤਲਬ ਕਿਸੇ ਵੀ ਤੁਹਾਡਾ ਕੋਈ ਹੋ ਫਰੈਂਡ ਸਰਕਲ ਜਾਂ ਕੁਛ ਵੀ ਈਵਨ ਇੱਥੇ ਵੀ ਮਤਲਬ ਆਸਟ੍ਰੇਲੀਆ ਦੇ ਵਿੱਚ ਵੀ ਡਾਰਵਿਨ ਦੇ ਵਿੱਚ ਸੀਗੇ ਭਾਜੀ ਉਹ ਕਰਦੇ ਸੀਗੇ ਪਾਰਟ ਟਾਈਮ ਮੇਕਅਪ ਉਹ ਕਹਿੰਦੇ ਅੱਜ ਵੀ ਉਹ ਰੀਤ ਚੱਲੀ ਆ ਰਹੀ ਹੈ ਕਿ
0: ਅੱਛਾ ਨਹੀਂ ਲੈਂਦੇ ਲੋਕ
1: ਕੀ ਲੋਕੀ ਮਤਲਬ ਕਹਿੰਦੇ ਤੁਸੀਂ ਫੋਲੋ ਅਪ ਲੈ ਲੈ ਕੇ ਅੱਕ ਜਾਂਦੇ ਕਿਉਂਕਿ ਤੁਸੀਂ ਜਿਹੜੀ ਮਤਲਬ ਕੈਪਚਰ ਕੀਤੇ ਮੈਮੋਰੀ ਉਹ ਸਪੇਸ ਖਾਂਦੀ ਹੈ ਨਾ ਆਪਣੇ ਕੰਪਿਊਟਰ ਦੇ ਵਿੱਚ ਫੋਨ ਜੋ ਵੀ ਮੈਮਰੀ ਕਾਰਡ ਉਹ ਕਹਿੰਦੇ ਕਿ ਕਿੰਨੀ ਵਾਰੀ ਮਤਲਬ ਬੰਦਾ ਡਰਦਾ ਵੀ ਹੈ ਡਿਲੀਟ ਕਰਨ ਦੇ ਵਿੱਚ ਕੱਲ ਨੂੰ
0: ਇੱਕ
1: ਮੁੜ ਕੇ ਲੈਣ ਆ ਜਾਏ ਫਿਰ ਮੇਰੇ ਪਿੱਛੇ ਪੈ ਜਾਏ ਕਹਿੰਦੇ ਮੈਂ ਮਤਲਬ ਮੈਂ ਕਿੰਨੀ ਹਾਰਡ ਡਰਾਈਵ ਲੈ ਕੇ ਆਵਾਂ ਮੈਂ ਕਿੰਨਾ ਮਤਲਬ ਗੁਆਂਢੀ ਸੀਗੇ ਤੇ ਮੈਂ ਕਿਹਾ ਅੱਜ ਵੀ ਉਹੀ ਚੀਜ਼ ਹੈ ਵਾਕਈ ਜਿਹੜੇ ਪਹਿਲਾਂ ਫੋਟੋਗ੍ਰਾਫਰ ਘਰੇ ਆਉਣਾ ਬਾਰ ਬਾਰ ਉਹਨਾਂ ਨੇ ਮੁੜ ਮੁੜ ਕੇ ਆਉਣਾ ਲੋਕਾਂ ਦੇ ਘਰ ਤੁਸੀਂ ਲੈ ਜਾਓ ਤੁਹਾਡੀ ਐਲਬਮ ਰੈਡੀ ਹੈ ਤੁਸੀਂ ਪੈਸੇ ਦੇ ਜਾਓ ਹੈ ਨਾ ਤੇ ਕਈ ਵਾਰੀ ਤੇ ਉਹ ਅੱਕ ਕੇ ਐਵੇਂ ਵੀ ਫੜਾ ਜਾਂਦੇ ਸੀਗੇ ਕਿ ਲਓ ਕਚਰਾ ਮਤਲਬ ਸਾਡੇ ਨਾ ਐਵੇਂ ਰੋਲ ਰਹੇ ਨੇ ਕਿਉਂਕਿ ਛੋਟੀ ਛੋਟੀ ਤੇ ਫੋਟੋਗ੍ਰਾਫਰ ਦੀ ਸ਼ੌਪ ਹੁੰਦੀ ਸੀ
0: ਕਈ ਵਾਰੀ ਤੇ ਇਦਾਂ ਦੇ ਜਾਂਦੇ ਸੀ ਕਈ ਵਾਰੀ ਉਹਨਾਂ ਦਾ ਇਹ ਵੀ ਹੁੰਦਾ ਸੀ ਕਿ ਉਹਨਾਂ ਨੇ ਵੱਡੀ ਕਰਕੇ ਤੇ ਬਾਹਰ ਲਾ ਦਿੰਦੇ ਸੀ ਹਾਂ ਵੱਡੀ ਕਰਕੇ ਤੇ ਉਹਨਾਂ ਨੇ ਜਿਹੜੀ ਗੰਦੀ ਜੀ ਫੋਟੋ ਆਈ ਨਾ ਤੁਹਾਡੀ
1: ਅੱਛਾ
0: ਸੋ ਡਿਪੈਂਡ ਕਰਦਾ ਕਿੱਦਾਂ ਦੀ ਮੈਂਟੈਲਿਟੀ ਕਿਸੇ ਦੀ ਤੇ ਇੱਕ ਤੇ ਹੁੰਦਾ ਸੀ ਵੀ ਉਹ ਸੋਹਣੀ ਫੋਟੋ ਲਾਉਂਦੇ ਸੀ ਬਾਹਰ ਪੁੱਛ ਕੇ ਵੀ ਹਾਂ ਤੁਹਾਡੀ ਫੋਟੋ ਬਾਹਰ ਲਾ ਦਈਏ ਤੇ ਇੱਕ ਹੁੰਦਾ ਸੀ ਜਿਹੜੀ ਬਹੁਤ ਗੰਦੀ ਜੀ ਕਿਸੇ ਦੀ ਫੋਟੋ ਆਈ ਹੈ ਨਾ ਉਹਨਾਂ ਨੇ ਵੱਡੀ ਕਰਾ ਕੇ ਤੇ ਉਹ ਬਾਹਰ ਲਾ ਦੇਣੀ ਸਾਡੇ ਹੁੰਦਾ ਸੀ ਲਾਗੇ ਇੱਕ ਕਸਬੇ 'ਚ ਅੱਡੇ 'ਤੇ ਫੋਟੋਗ੍ਰਾਫਰ ਤੇ ਉਹਦੀ ਫੋਟੋ ਵੇਖ ਕੇ ਤੇ ਸਮਝ ਲੱਗ ਜਾਂਦੀ ਹੁੰਦੀ ਸੀ ਵੀ ਇੰਨੇ ਇਹਦੇ ਪੈਸੇ ਲੱਗਦਾ ਨਹੀਂ ਦਿੱਤੇ ਮੰਨ ਲਓ ਜਿਹੜੀ ਭੈੜੀ ਜੀ ਫੋਟੋ ਆਈ ਆ ਤੇ ਉਹ ਬੰਦਾ ਮਤਲਬ ਤਰਲੇ ਹੀ ਮਾਰੇ ਵੀ ਇਹਨੂੰ ਲਾ ਦੇ ਹੁਣ
1: ਹਾਂ ਮੈਨੂੰ ਲੱਗਦਾ ਉਹ ਫੋਟੋਗ੍ਰਾਫਰ ਗਾਂਧੀ ਜੀ ਦੇ ਸਿਧਾਂਤ ਮੰਨਦਾ ਹੋਣਾ ਕਿ ਅਹਿੰਸਾ ਸੱਤ ਅਹਿੰਸਾ ਸਾਇਲੈਂਟ ਮਤਲਬ ਬਿਨਾਂ ਕੁਝ ਕਹੇ ਆਪਣਾ ਕੰਮ ਕਰਵਾ ਰਿਹਾ ਸੀ ਨਾ ਇਨਡਾਇਰੈਕਟ ਅਪਰੋਚ
0: ਮਤਲਬ ਸੋਰਟ ਆਫ ਨਹੀਂ ਕਿਉਂਕਿ ਅਹਿੰਸਾ ਜਿਹੜੀ ਇਹ ਵੀ ਸੋਰਟ ਆਫ ਹੈਗੀ ਤੇ ਅਹਿੰਸਾ ਹੀ ਹੈ ਮਾਨਸਿਕ ਅਹਿੰਸਾ ਤੇ ਉਹ ਇਹ ਜ਼ਿਆਦਾ ਖਤਰਨਾਕ ਹੁੰਦੀ ਹੈ ਸੋ ਉਹਦਾ ਇੱਕ ਮਤਲਬ ਅਹਿੰਸਕ ਹੁੰਦਾ ਇੱਕ ਆਪਣਾ ਤਰੀਕਾ ਹੈ ਸੋ ਖੈਰ ਆਪਾਂ ਆਪਣੀ ਹਰ ਇੱਕ ਦੇ ਤਰੀਕੇ ਹੀ ਕਿਉਂਕਿ ਉਹਨਾਂ ਨੇ ਵੀ ਆਪਣੇ ਖਰਚੇ ਕੱਢਣੇ ਹੀ ਤੇ ਡਿਪੈਂਡ ਕਰਦਾ ਸੋ ਇਹ ਆਪਾਂ ਫਿਲਹਾਲ ਇਹ ਤੇ ਹੋ ਗਿਆ ਨਵਾਂ ਦੌਰ ਜਿਹਦੇ ਵਿੱਚ ਆਪਾਂ ਫੋਟੋਆਂ ਫੋਨ ਦੇ ਵਿੱਚ ਹੀ ਖਿੱਚ ਲੈਂਦੇ ਹਾਂ ਅਤੇ ਬਹੁਤ ਆਪਾਂ ਬਹੁਤ ਕੁਛ ਆਪਾਂ ਖਿੱਚ ਕੇ ਆਪਾਂ ਰੱਖੀ ਜਾਂਦੇ ਹਾਂ ਪਰ ਇੱਕ ਸਮਾਂ ਹੀ ਜਦੋਂ ਆਪਾਂ ਫੋਟੋ ਕਿਸੇ ਕੋਲੋਂ ਹੀ ਖਿਚਵਾਉਂਦੇ ਹਾਂ ਕੈਮਰੇ ਦੀ ਇੱਕ ਵੈਲਿਊ ਹੀ ਸੋ ਪਹਿਲੀ ਗੱਲ ਤਾਂ ਤੁਸੀਂ ਵੀ ਇਹ ਵੇਖਿਓ ਵੀ ਕੀ ਤੁਹਾਨੂੰ ਵੀ ਇੱਦਾਂ ਮਹਿਸੂਸ ਹੁੰਦਾ ਕਿ ਜਿਹੜੀ ਆਪਾਂ ਉਹ ਪੁਰਾਣੀਆਂ ਫੋਟੋ ਨੇ ਉਹ ਤੁਹਾਨੂੰ ਜ਼ਿਆਦਾ ਵਧੀਆ ਲੱਗਦੀਆਂ ਜਿਹੜੀਆਂ ਤੁਸੀਂ ਪ੍ਰਿੰਟ ਹੋਈਆਂ ਵੇਖਦੇ ਹੋ
1: ਮੈਨੂੰ ਲੱਗਦਾ ਜਿਵੇਂ ਟਾਈਮ ਚੇਂਜ ਹੋਇਆ ਨਾ ਉੱਦਾਂ ਜਿਵੇਂ ਹੁਣ ਦੇ ਟਾਈਮ ਦੇ ਵਿੱਚ ਤੁਸੀਂ ਖੁਦ ਆਪਣੇ ਕੈਮਰੇ ਦੇ ਵਿੱਚ ਕਿੰਨੇ ਫੀਚਰ ਹੁੰਦੇ ਕਿ ਤੁਸੀਂ ਫਿਲਟਰ ਲਗਾ ਲਓ ਤੁਸੀਂ ਹੈ ਨਾ ਬਿਊਟੀ ਵਾਲੇ ਫੀਚਰਸ ਹੁੰਦੇ ਲੇਕਿਨ ਜਿਹੜੇ ਪਹਿਲਾਂ ਦਾ ਫੋਟੋ ਸੀਗੇ ਉਹ ਰਿਐਲਿਟੀ ਸੀਗੇ ਹੈ ਨਾ ਕਿ ਉਹ ਜਿੱਦਾਂ ਦੀ ਕਲਿੱਕ ਹੈ ਉਹਨਾਂ ਨੇ ਨਹੀਂ ਇੰਨੀ ਐਡੀਟਿੰਗ ਉਡੀਟਿੰਗ ਉਹਨਾਂ ਨੇ ਬਸ ਕਲਿੱਕ ਕਰਨਾ ਅਤੇ ਤੁਹਾਨੂੰ ਪ੍ਰਿੰਟ ਕੱਢ ਕੇ ਦੇਣਾ
0: ਪਹਿਲਾਂ ਇੱਕ ਕਲਾ ਵੀ ਸੀ ਨਾ, ਪਹਿਲਾਂ ਹਾਰੀ ਸਾਰੀ ਨਹੀਂ ਕੈਮਰਾ ਫੜੀ ਫਿਰਦਾ, ਸੋ ਉਦੋਂ ਉਹਨਾਂ ਨੂੰ ਪਤਾ ਸੀ ਵੀ ਆਪਾਂ ਫੋਟੋ ਦਾ ਸਾਡੇ ਕੋਲ ਚਾਂਸ ਇੱਕ ਹੀ ਆ,
1: ਉਹ
0: ਇਹ ਨਹੀਂ ਹੁਣ ਅੱਜ ਕੱਲ੍ਹ ਤਾਂ ਇਹ ਵੀ ਆ ਨਾ ਵੀ ਤੁਸੀਂ ਪੰਜ ਸੱਤ ਖਿੱਚ ਲਓ ਜੇ ਕੋਈ ਚੰਗੀ ਆਊਗੀ ਤਾਂ ਉਹ ਲੈ ਲਾਂਗੇ, ਅੱਜ ਕੱਲ੍ਹ ਤਾਂ ਬਹੁਤ ਮਤਲਬ ਇਸੇ ਕਰਕੇ ਹਰ ਕੋਈ ਫੋਟੋਗ੍ਰਾਫਰ ਕਹਿੰਦਾ ਮੈਂ ਫੋਟੋਗ੍ਰਾਫਰ ਹੀ ਹਾਂ, ਪਰ ਉਸ ਸਮੇਂ ਦੇ ਵਿੱਚ ਮੈਨੂੰ ਯਾਦ ਆ ਜਿਹੜੇ ਫੋਟੋਗ੍ਰਾਫਰ ਹੁੰਦੇ ਸੀ ਨਾ ਉਹ ਸਟਿਲ ਫੋਟੋਗ੍ਰਾਫੀ ਵਾਲਾ ਕੈਮਰਾ ਕਦੀ ਕਿਸੇ ਨੂੰ ਨਹੀਂ ਫੜਾਉਂਦੇ,
1: ਬਿਲਕੁਲ,
0: ਪਰ ਜਿਹੜੀ ਵੀਡੀਓ ਵਾਲਾ ਸੀ ਉਹ ਦੇ ਦਿੰਦੇ ਹੁੰਦੇ ਸੀ ਵੀ ਆ ਲੈ ਤੂੰ ਇੱਥੋਂ ਆ ਬਟਨ ਦੱਬ ਦੀ ਅਤੇ ਖੜੇ ਖੜੇ ਬੰਦ ਕਰ ਦੀ, ਉਹ ਇੰਨਾ ਕੁ ਹੁੰਦਾ ਸੀ ਵੀ ਚੱਲ ਜੋ ਵੀ ਰਹਿ ਵੀ ਜਾਊ ਕੋਈ ਗੱਲ ਨਹੀਂ, ਪਰ ਸਟਿਲ ਵਾਲਾ ਜਿਹੜਾ ਉਹ ਇੱਕ ਆਰਟ ਹੁੰਦਾ ਸੀ ਜਿਹੜਾ ਕਿ ਅੱਜ ਵੀ ਕਈਆਂ ਕੋਲ ਹੈਗਾ ਵਾ ਬਰਕਰਾਰ ਹੈ, ਪਰ ਹੁਣ ਸਰਪ੍ਰਾਈਜ਼ਿੰਗਲੀ ਸਮਾਂ ਫਿਰ ਦੁਬਾਰਾ ਬਦਲਿਆ ਅਤੇ ਇਸ ਟਾਈਮ ਦੇ ਉੱਤੇ ਮੌਜੂਦਾ ਜੇ ਤੁਸੀਂ ਵੇਖੋ ਅਤੇ ਪੁਰਾਣੀਆਂ ਜਿਹੜੀਆਂ ਆਪਣੀਆਂ ਉਹ ਉਹ ਫਿਲਮਾਂ ਵਾਲੀਆਂ ਫੋਟੋ ਨੇ ਨਾ ਉਹਨਾਂ ਦਾ ਫਿਰ ਦੁਬਾਰਾ ਟਰੈਂਡ ਆ, ਹੁਣ ਟੂ ਮੱਚ ਕਲੈਰਿਟੀ ਵਾਲੀਆਂ ਸਾਫ਼ ਹਾਈ ਰੈਜ਼ੋਲੂਸ਼ਨ ਫੋਟੋਆਂ ਲੋਕ ਨਾ ਪਸੰਦ ਕਰਕੇ ਹੁਣ ਜਿਹੜਾ ਟਰੈਂਡ ਚੱਲ ਰਿਹਾ ਹੌਲੀ ਹੌਲੀ ਸਾਡੇ ਤੱਕ ਪਹੁੰਚੂਗਾ, ਹੁਣ ਜਿਹੜੀ ਪਹਿਲਾਂ ਹੁੰਦਾ ਸੀ ਨੈਗੇਟਿਵ ਤੋਂ ਫੋਟੋ ਜਿਹੜੀ ਧੋਤੀ ਜਾਂਦੀ ਸੀ ਉਹਦੀ ਜਿਹੜੀ ਕੁਆਲਿਟੀ ਸੀ ਉਹ ਤੁਸੀਂ ਸਮੇਂ ਧਰ ਕੇ ਵੇਖੋ ਅਤੇ ਉਹ ਬਹੁਤ ਫਰਕ ਹੁੰਦਾ ਸੀ, ਪਰ ਹੁਣ ਫਿਰ ਦੁਬਾਰਾ ਤੋਂ ਉਸੇ ਨੂੰ ਹੀ ਪਸੰਦ ਕੀਤਾ ਜਾ ਰਿਹਾ ਕਿ ਜਿਹੜੇ ਕਈ ਵੱਡੇ ਵੱਡੇ ਨਾਮੀ ਜਿਹੜੇ ਫੋਟੋਗ੍ਰਾਫਰ ਨੇ ਉਹ ਉਹਨਾਂ 'ਤੇ ਆ ਗਿਆ ਫਿਰ, ਸੋ ਇਹ ਸਮਾਂ ਜਿਹੜਾ ਉਹ ਆਪਣੇ ਆਪ ਤੁਹਾਨੂੰ ਦੱਸਦਾ ਵੀ ਨਹੀਂ ਜੋ ਤੁਹਾਡੇ ਕੋਲ ਪਹਿਲਾਂ ਸੀ ਉਹ ਸ਼ਾਇਦ ਥੋੜ੍ਹਾ ਜਿਹਾ ਜ਼ਿਆਦਾ ਬਿਹਤਰ ਸੀ, ਬਾਕੀ ਹੈ ਵੀ ਤੁਹਾਨੂੰ ਬਹੁਤ ਹੀ ਸਫਾਈ ਪਸੰਦ ਆ ਤਾਂ ਤੁਸੀਂ ਆਹ ਲੈ ਲਓ, ਜੇ ਉਹ ਪਸੰਦ ਹੈ ਤਾਂ ਉਹ ਲੈ ਲਓ, ਸੋ ਖੈਰ ਫੋਟੋ ਜਿਹੜੀ ਸਾਡੀ ਲਾਈਫ ਦੇ ਵਿੱਚ ਇੱਕ ਬੜੀਆਂ ਵਡਮੁੱਲੀਆਂ ਮੈਮਰੀਜ਼ ਜਿਹੜੀਆਂ ਸਾਂਭ ਕੇ ਰੱਖਦੀ ਹੈ, ਅਤੇ ਤੁਹਾਨੂੰ ਜੇਕਰ ਕੋਈ ਯਾਦ ਆ ਤੁਹਾਡੀ ਫੋਟੋ ਕੋਈ ਫਨੀ ਹੇਅਰ ਸਟਾਈਲ ਕੋਈ ਵਿਆਹ 'ਤੇ ਪੱਗ ਨਾ ਸਹੀ ਬੱਝੀ ਹੋਵੇ ਤੁਹਾਡੇ ਕੋਲ, ਤੁਹਾਨੂੰ ਲੱਗਦਾ ਵਿਆਹ ਮੈਂ ਉਦੋਂ ਦਾੜੀ ਕਿੱਦਾਂ ਦੀ ਰੱਖੀ ਆ, ਕਿਸੇ ਨੂੰ ਲੱਗਦਾ ਵਿਆਹ ਮੈਂ ਉਦੋਂ ਕਿੱਦਾਂ ਦਾ ਲੱਗਦਾ ਹੁੰਦਾ ਹਾਂ, ਕਿੱਡਾ ਮੈਂ ਫੈਸ਼ਨ ਕੀਤਾ ਵਾ, ਜਾਂ ਕਿਸੇ ਨੂੰ ਫੋਟੋ ਵੇਖ ਕੇ ਇਹੋ ਹੀ ਲੱਗਦਾ ਹੋਵੇ ਵੀ ਉਹ ਆਹ ਬੰਦਾ ਜਿਹੜਾ ਫੋਟੋ 'ਚ ਮੇਰੇ ਨਾਲ ਆ ਇਹ ਹੁਣ ਅੱਜ ਮੇਰੇ ਨਾਲ ਨਹੀਂ ਆ, ਜਾਂ ਉਦੋਂ ਸਾਡੀ ਕੀ ਸਾਂਝ ਸੀ ਅੱਜ ਉਹ ਸਾਂਝ ਨਹੀਂ ਆ, ਸੋ ਬੜੀਆਂ ਸਾਰੀਆਂ ਚੀਜ਼ਾਂ ਸਾਨੂੰ ਫੋਟੋ ਵੇਖ ਕੇ ਯਾਦ ਆ ਜਾਂਦੀਆਂ।
1: ਬਿਲਕੁਲ, ਫੋਟੋ ਦੀ ਇੱਕ ਇਹੀ ਖਾਸੀਅਤ ਹੈ ਨਾ ਕਿ ਤੁਹਾਨੂੰ ਮਤਲਬ ਇੱਕ ਆਪਣੇ ਆਪ 'ਚ ਫੋਟੋ ਉਹ ਫੋਟੋ ਨਹੀਂ ਹੈ ਪਰ ਉਹ ਤੁਹਾਡੀ ਜਿਹੜੀ ਮੈਮਰੀਜ਼ ਹੈ ਤੁਹਾਡੀ ਉਹ ਯਾਦਾਂ ਦਾ ਹੈ ਨਾ ਇੱਕ ਜੀਤਾ ਜਾਗਦਾ ਤੁਹਾਡੇ ਕੋਲ ਇੱਕ ਕਹਿ ਲਓ ਫਿਜ਼ੀਕਲ ਉਹ ਹੈ ਚੀਜ਼ ਹੈ ਤੁਹਾਡੇ ਕੋਲ ਕਿ ਤੁਸੀਂ ਜਦੋਂ ਵੀ ਹਾਂ ਪ੍ਰੂਫ ਹੈ ਕਿ ਤੁਸੀਂ ਜਦੋਂ ਵੀ ਉਹਨੂੰ ਦੇਖੋ ਤੁਹਾਨੂੰ ਕੁਛ ਨਾ ਕੁਛ ਤਾਂ ਚੇਤਾ ਆਉਂਦਾ ਹੀ ਹੈ, ਐਵੇਂ ਨਹੀਂ ਹੋ ਸਕਦਾ ਕਿ ਕੁਛ ਚੇਤਾ ਨਾ ਆਏ
0: ਜੀ। ਫਿਰ ਫੋਟੋ ਦੀ ਇੱਕ ਹੋਰ ਖਾਸੀਅਤ ਹੁੰਦੀ ਹੈ ਕਿ ਫੋਟੋ ਦੇ ਜਿਹੜੇ ਹੋ ਇੱਕ ਤਾਂ ਹੁੰਦਾ ਤੁਹਾਡੀ ਆਪਣੀ ਸ਼ਕਲ ਜਾਂ ਆਸ ਪਾਸ ਦੇ ਲੋਕ, ਇੱਕ ਫੋਟੋ ਦੀ ਹੋਰ ਖਾਸੀਅਤ ਹੁੰਦੀ ਆ ਕਿ ਉਹਦਾ ਫਰੇਮ ਫਰੇਮ ਮਤਲਬ ਕਿ ਜਿਹੜੀ ਇੱਕ ਤਾਂ ਬਾਹਰੀ ਫਰੇਮ ਚਲੋ ਵੀ ਹੋਊਗਾ ਤੁਹਾਨੂੰ ਯਾਦ ਹੋਊਗਾ ਵੀ ਕਿਹਨੇ ਦਿੱਤਾ ਸੀ ਕਿੱਥੋਂ ਲਿਆ ਸੀ, ਪਰ ਮੇਨ ਇਹ ਹੁੰਦਾ ਵਾ ਫਰੇਮ ਕਿ ਉਹ ਕਿਹੜੀ ਜਗ੍ਹਾ 'ਤੇ ਖਿੱਚੀ ਆ, ਉਹ ਪਿੱਛੇ ਜਦੋਂ ਤੁਸੀਂ ਵੇਖਦੇ ਹੋ ਪਿੱਛੇ ਕੋਈ ਰੁੱਖ ਆ, ਪਿੱਛੇ ਕੋਈ ਬਿਲਡਿੰਗ ਆ, ਕੋਈ ਤੁਸੀਂ ਇਤਿਹਾਸਿਕ ਜਗ੍ਹਾ 'ਤੇ ਗਏ ਹੋ, ਤੁਸੀਂ ਕੋਈ ਧਾਰਮਿਕ ਥਾਂ 'ਤੇ ਗਏ ਹੋ, ਆਪਣੇ ਤੁਹਾਡੇ ਘਰ ਦੀ ਪੁਰਾਣੀ ਦੇਖ ਹੋ ਸਕਦੀ ਆ, ਲੁੱਕ ਹੋ ਸਕਦੀ ਆ,
1: ਘਰ ਦਾ ਗਾਰਡਨ ਹੋ ਗਿਆ, ਇਹ ਕੋਈ ਅੰਬ ਦਾ ਪੇੜ ਹੈ, ਕੁਛ ਤੁਹਾਡੇ ਸਕੂਲ ਦਾ ਹੈ,
0: ਉਹ ਚੀਜ਼ਾਂ ਜਿਹੜੀਆਂ ਹੁਣ ਨਹੀਂ ਤੁਸੀਂ ਵੇਖਦੇ ਜਾਂ ਨਹੀਂ ਰਹੀਆਂ,
1: ਨਹੀਂ ਰਹੀਆਂ ਐਗਜੈਕਟਲੀ, ਕਈ ਕਈ ਘਰ ਵੀ ਪੁਰਾਣੇ ਆਪਾਂ ਨਹੀਂ ਜਾ ਪਾਉਂਦੇ ਆ, ਵੇਚ ਦਿੰਦੇ, ਉਹ ਸਾਰੀ ਚੀਜ਼ਾਂ ਤੁਹਾਨੂੰ ਵਾਕਈ ਇੱਕ ਫੋਟੋ ਦਿੰਦੀ ਹੈ,
0: ਸੋ ਉਹਦੇ ਵਿੱਚ ਤੁਹਾਨੂੰ ਨਾ ਵੇਖ ਕੇ ਵੀ ਯਾਦ ਆਉਂਦਾ ਵੀ ਆਹ ਫੋਟੋ ਉਹ ਆ ਮੈਂ ਫਲਾਣੇ ਸਟੂਡੀਓ 'ਚ ਉਦੋਂ ਖਿਚਾਈ ਸੀ, ਆਹ ਫਲਾਣਾ ਸਟੂਡੀਓ ਹੁੰਦਾ ਸੀ ਅਤੇ ਕਾਹਦੇ ਲਈ ਖਿਚਾਈ ਸੀ, ਹੈ ਨਾ, ਰੀਜ਼ਨ ਵੀ ਹੁੰਦੇ ਆ ਵੀ ਆਪਣੇ 'ਚ ਬਹੁਤੀ ਬਹੁਤਿਆਂ 'ਚ ਤਾਂ ਫੋਟੋਆਂ ਖਿੱਚਣ ਦਾ ਉਦੋਂ ਹੀ ਹੁੰਦਾ ਸੀ ਜਦੋਂ ਉਹਨਾਂ ਦੀ ਕਿਤੇ ਮੰਨ ਲਓ
1: ਹਾਂ
0: ਰਿਸ਼ਤੇ, ਅਤੇ ਉਹ ਫਿਰ ਬਹੁਤ ਉਹ ਹੁੰਦੀ ਸੀ ਸਪੈਸ਼ਲ ਫੋਟੋ।
1: ਸਾਡੇ ਮੁਹੱਲੇ 'ਚ ਇੱਕ ਫੋਟੋਗ੍ਰਾਫਰ ਹੁਣ ਵੀ ਉਹਨਾਂ ਦਾ ਸਟੂਡੀਓ, ਹੁਣ ਉਹਨਾਂ ਦੇ ਬੱਚਿਆਂ ਨੇ ਥੋੜ੍ਹਾ ਵਧੀਆ ਲੈਵਲ 'ਤੇ ਕਰ ਲਿਆ, ਅਤੇ ਉਹਨਾਂ ਦਾ ਇਹ ਫਿਕਸ ਸੀਗਾ, ਉਹ ਚੈਲੰਜ ਦਿੰਦੇ ਹੁੰਦੇ ਸੀ ਕਿ ਮੇਰੇ ਇੱਥੇ ਤੁਸੀਂ ਫੋਟੋਆਂ ਖਿਚਾਓ ਤੁਹਾਡਾ ਰਿਸ਼ਤਾ ਪੱਕਾ, ਮਤਲਬ ਤੁਹਾਨੂੰ ਮਿਲਣਾ ਹੀ, ਮਤਲਬ ਕਹਿੰਦੇ ਉਹ ਫਿਰ ਮਤਲਬ ਖਿੱਚਦੇ ਬਹੁਤ ਸੋਹਣਾ ਸੀਗਾ, ਮਤਲਬ ਸਟਿਲ ਫੋਟੋਗ੍ਰਾਫੀ 'ਚ ਮਤਲਬ ਬਹੁਤ ਸੋਹਣਾ ਸੀਗਾ ਉਹਨਾਂ ਦਾ ਨਾ, ਅਤੇ ਉਸ ਟਾਈਮ 'ਤੇ ਜਿਵੇਂ ਆਪਾਂ ਗੱਲ ਹੀ ਕਰ ਰਹੇ ਹਾਂ ਕੋਈ ਇੱਦਾਂ ਦੇ ਐਡੀਟਿੰਗ ਵਾਲੇ ਫੀਚਰਸ ਨਹੀਂ ਸੀਗੇ, ਅਤੇ ਉਹ ਫਿਰ ਵੀ ਪਰ ਇੱਕ ਹੁੰਦਾ ਨਾ ਕੈਮਰਾ ਦਾ ਕਿ ਕਿਸ ਤਰੀਕੇ ਨਾਲ ਤੁਸੀਂ ਐਂਗਲ ਬਣਾਉਣੇ ਆ ਕਿਸ ਤਰੀਕੇ ਨਾਲ, ਅਤੇ ਉਹ ਹਮੇਸ਼ਾ ਕਹਿੰਦੇ ਸੀ ਮੇਰੇ ਕੋਲ ਰਿਸ਼ਤਾ ਨਹੀਂ ਹੋ ਰਿਹਾ, ਮੇਰੇ ਕੋਲ ਖਿਚਾਓ ਇੱਕ ਵਾਰੀ ਫੋਟੋ।
0: ਮੈਂ ਵੇਖੂ ਕਿੱਦਾਂ ਨਹੀਂ, ਕਈ ਫੋਟੋਗ੍ਰਾਫਰ ਤਾਂ ਇਸੇ ਚੱਕਰ 'ਚ ਵਿਚੋਲੇ ਵੀ ਸੀ,
1: ਹਾਂ
0: ਉਹ ਵਿਚੋਲਗੀ ਵੀ ਕਰਦੇ,
1: ਕਿਉਂਕਿ ਉਹ ਰੱਖ ਲੈਂਦੇ ਸੀਗੇ ਇੱਕ ਅੱਧੀ ਫੋਟੋ,
0: ਅੰਨੀ ਫੋਟੋ ਤਾਂ ਰੱਖ ਲੈਂਦੇ ਸੀ ਉਹਨਾਂ ਕੋਲ, ਵੇਖੋ ਮੁੰਡੇ ਨੇ ਵੀ ਖਿਚਾਉਣ ਆਉਣਾ, ਕੁੜੀ ਨੇ ਵੀ ਖਿਚਾਉਣ ਆਉਣਾ, ਲਾਗੇ ਬੰਨੇ ਦੂਰੋਂ ਤੇ ਬਹੁਤ ਦੂਰੋਂ ਤੇ ਕੋਈ ਆਉਂਦਾ ਨਹੀਂ, ਤੇ ਉਹਨਾਂ ਦੇ ਪੱਕੇ ਪੱਕੇ ਜੇ ਗਾਹਕ ਹੀ ਵੀ ਉਹਦੇ ਵੀ ਅਸੀਂ ਵਿਆਹ ਤੇ ਗਏ ਹਾਂ, ਉਹਦੇ ਵੀ ਗਏ ਹਾਂ, ਸੋ ਇੱਦਾਂ ਉਹਨਾਂ ਨੂੰ ਇੱਕ ਦੂਸਰੇ ਦਾ ਥੋੜ੍ਹਾ ਜਿਹਾ ਹੁੰਦਾ ਸੀ ਉਹਨਾਂ ਨੂੰ। ਫੋਟੋਗ੍ਰਾਫਰ ਅੱਜ ਦੀ ਡੇਟ ਦੇ ਵਿੱਚ ਸ਼ਾਇਦ ਉਨੀ ਆਈ ਡੋਂਟ ਨੋ ਅਹਿਮੀਅਤ ਰੱਖਦਾ ਹੈ ਉਸ ਲਿਹਾਜ਼ ਦੇ ਨਾਲ ਜਾਂ ਨਹੀਂ, ਪਰ ਪਹਿਲੀਆਂ ਦੇ ਵਿੱਚ ਫੋਟੋਗ੍ਰਾਫਰ ਅਤੇ ਹੇਅਰ ਡਰੈਸਰ ਇਹ ਤੁਹਾਡੇ ਘਰਾਂ ਦੇ ਰਾਜ ਬੜੇ ਅੰਦਰ ਤੱਕ ਜਾਣਦੇ ਸੀ, ਖਾਸ ਤੌਰ ਦੇ ਉੱਤੇ ਫੋਟੋਗ੍ਰਾਫਰ, ਕਿਉਂਕਿ ਉਹ ਤੁਹਾਡੇ ਘਰ ਦੇ ਵਿੱਚ ਵੜ ਕੇ ਉਹਨੇ ਤੁਹਾਡੇ ਫੰਕਸ਼ਨ ਕਵਰ ਕੀਤਾ, ਉਹਨੂੰ ਪਤਾ ਵਾ ਵੀ ਤੁਹਾਡੀ ਭੂਆ ਦੇ ਨਾਲ ਕਿੱਦਾਂ ਦੀ ਬਣਦੀ ਆ, ਤੁਹਾਡਾ ਫੁੱਫੜ ਕਿੱਡਾ ਕੁ ਸ਼ਰਾਬੀ ਆ, ਤੁਹਾਡੀ ਮਾਸੀ ਨੇ ਕੀ ਪਾਇਆ, ਹੈ ਨਾ, ਤੁਸੀਂ ਕਿਹਦੀ ਫੋਟੋ ਖਿੱਚਣ ਨੂੰ ਕਿਹਾ ਸੀ, ਕਿਹਦੀ ਡਿਲੀਟ ਕਰਨ ਨੂੰ ਕਿਹਾ ਸੀ, ਸੋ ਅੰਦਰ ਦੇ ਜਿਹੜੇ, ਕਿਉਂਕਿ ਉਹਨੇ ਸਵੇਰ ਤੋਂ ਆ ਜਾਣਾ, ਸੋ ਇਹ ਇੱਕ ਤਰ੍ਹਾਂ ਦੇ ਹਰ ਘਰ ਦੇ ਰਾਜਦਾਰ ਵੀ ਹੁੰਦੇ ਸੀ,
1: ਉਹਨਾਂ ਦੇ ਨਾਲ ਟਰੈਵਲ ਵੀ ਕਰਨਾ, ਕਈ ਵਾਰੀ ਬਰਾਤ ਬਾਹਰ ਬੂਰ ਜਾਂਦੀ ਹੁੰਦੀ ਸੀ, ਉਹਨਾਂ ਨੇ ਨਾਲ ਜਾਣਾ 2-3 ਦਿਨ ਤੁਹਾਡੇ ਨਾਲ ਰਹਿਣਾ,
0: ਪੂਰੀ ਇੱਜ਼ਤ ਹੁੰਦੀ ਸੀ ਫੋਟੋਗ੍ਰਾਫਰ ਦੀ, ਮਤਲਬ ਪੂਰੀ ਉਹ ਹੁੰਦਾ ਸੀ ਵੀ ਹਾਂ ਵੀ ਇਹਨਾਂ ਨੂੰ ਪਹਿਲਾਂ ਪਾਓ, ਇਹਨਾਂ ਨੂੰ ਇਹਨਾਂ ਦਾ ਪਹਿਲਾਂ ਜਾ ਕੇ ਮੇਨ ਕੰਮ ਹੈ ਨਾ। ਸੋ ਫੋਟੋਆਂ ਦੇ ਬਾਰੇ ਅੱਜ ਗੱਲਾਂ ਬਾਤਾਂ ਹੋਣਗੀਆਂ ਜੀ, ਫੋਟੋ ਤੁਹਾਡੀ ਮੈਮਰੀਜ਼ ਕੀ ਕੀ ਜੁੜੀਆਂ ਨੇ, ਕਿਹੜੀ ਫੋਟੋ ਸਭ ਤੋਂ ਤੁਹਾਡੇ ਦਿਲ ਦੇ ਅਜ਼ੀਜ਼ ਆ, ਅਤੇ ਕਿਉਂ, ਕਿਵੇਂ ਤੁਸੀਂ ਅੱਜ ਜਦੋਂ ਵੇਖਦੇ ਹੋ ਤਾਂ ਕੀ ਉਸ ਫੋਟੋ ਨੂੰ ਵੇਖ ਕੇ ਤੁਹਾਨੂੰ ਯਾਦ ਆਉਂਦਾ, ਸੋ ਕੀ ਉਹ ਸਟੋਰੀਜ਼ ਨੇ ਜਿਹੜੀਆਂ ਤੁਹਾਨੂੰ ਫੋਟੋ ਦੇ ਨਾਲ ਰਿਲੇਟਡ ਯਾਦ ਆਉਂਦੀਆਂ। ਖੈਰ ਫੋਟੋ ਤਾਂ ਤੁਸੀਂ ਲਿਆਉਣੀ ਆ ਆਪਣੇ ਤਸੱਵਰ 'ਚ, ਕਿਉਂਕਿ ਫੋਟੋ 'ਤੇ ਆਪਾਂ ਨਹੀਂ ਵੇਖ ਸਕਦੇ, ਹਾਂ ਜੇ ਤੁਸੀਂ ਵਿਖਾ ਸਕਦੇ ਹੋ ਤਾਂ ਜ਼ਰੂਰ ਸਾਨੂੰ ਭੇਜ ਦਿਓ, ਪਰ ਤੁਸੀਂ ਫੋਟੋ 'ਤੇ ਆਪਣੇ ਉਹਦੇ ਤਸੱਵਰ 'ਚ ਲਿਆ ਕੇ ਅਤੇ ਉਸ ਫੋਟੋ ਦੇ ਪਿੱਛੇ ਜਿਹੜੀ ਕੋਈ ਸਟੋਰੀ ਆ ਕੋਈ, ਉਹ ਤੁਸੀਂ ਜ਼ਰੂਰ ਜੇ ਚਾਹੋ ਤਾਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਨਾਲ 078 ਨੇ, ਅਤੇ ਇਹਨਾਂ ਨੂੰ ਪਹਿਲਾਂ ਵਿਹਲਿਆ ਕਰ ਦਈਏ। 078 ਤੁਸੀਂ ਆਉਂਦੇ ਰਹੋ ਜੀ। ਹਾਂਜੀ ਜੀਰੋ
2: ਜੀ ਹੈਲੋ ਹੈਲੋ
0: ਜੀ ਸਤਿ ਸ਼੍ਰੀ ਅਕਾਲ ਜੀ।
2: ਹੈਲੋ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਭਾਜੀ, ਠੀਕ ਹੋ
0: ਜੀ? ਬਹੁਤ ਵਧੀਆ ਜੀ, ਕੀ ਨਾਮ ਤੁਹਾਡਾ?
2: ਮੇਰਾ ਨਾਮ ਰਾਜਾ ਜੀ, ਤੁਸੀਂ ਭਾਜੀ ਮੈਨੂੰ ਜਾਣਦੇ ਹੀ ਹੋਗੇ, ਉਹ ਸਾਹਮਣੇ ਵਰਕਸ਼ਾਪ ਤੇ ਮੁੰਡਾ ਜਿਹੜਾ ਸੀਗਾ।
0: ਅੱਛਾ ਅੱਛਾ, ਓਕੇ ਓਕੇ ਓਕੇ, ਹੋਰ ਸੁਣਾਓ, ਠੀਕ ਠਾਕ ਹੋ?
2: ਬਹੁਤ ਵਧੀਆ ਜੀ, ਅਸੀਂ ਤੁਹਾਡਾ ਕੀ ਹਾਲ, ਠੀਕ ਹੋ?
0: ਸਾਡਾ ਬਹੁਤ ਵਧੀਆ ਜੀ, ਤੁਸੀਂ ਤੇ ਭਾਵੇਂ ਪੌੜੀਆਂ ਚੜ੍ਹੋਗੇ, ਤੁਸੀਂ ਦੱਸ। ਬੜੇ ਪਿਆਰੇ ਬੜੇ ਬੀਬੇ ਬੰਦੇ ਨੇ। ਹੋਰ ਸੁਣਾਓ, ਘਰ ਪਰਿਵਾਰ ਠੀਕ ਠਾਕ ਸਭ
2: ਜੀ? ਬਹੁਤ ਵਧੀਆ, ਇੱਕ ਤੇ ਫਵਾਦ ਬਾਈ ਨੇ ਤੇ ਦੂਜਾ ਨਾਲ ਜਿਹੜਾ ਮੁੰਡਾ ਮੈਂ ਹੁੰਦਾ ਸੀ।
0: ਹਾਂਜੀ ਹਾਂਜੀ, ਮੈਂ ਪਛਾਣ ਲਿਆ ਜੀ, ਮੈਂ ਤੁਹਾਡਾ ਜਿਹੜਾ ਲਹਿਜ਼ਾ ਹੈ ਨਾ ਉਹਦੇ ਤੋਂ ਪਛਾਣਿਆ ਤੁਹਾਨੂੰ,
1: ਉਹ ਇੱਕਦਮ ਹੀ ਕਲਿੱਕ ਕਰ ਗਿਆ।
2: ਬਹੁਤ, ਮੈਂ ਬੜੇ ਬੜੇ ਟਾਈਮ ਤੋਂ ਰੇਡੀਓ, ਤਕਰੀਬਨ ਮੈਂ 4 ਸਾਲ ਹੋ ਗਏ ਮੈਂ ਸੁਣ ਰੇਡੀਓ ਤੇ, ਕਹਿੰਦਾ ਕਾਲ ਕਰਾਂਗਾ ਕਰਾਂਗਾ
0: ਜੀ,
2: ਪਰ ਹਿੰਮਤ ਨੀ ਬਣਨੀ ਪਹਿਲੇ ਕਾਲ ਨੀ।
0: ਵੇਖ ਲੋ ਅੱਜ ਹੁਣ ਛੁੱਟੀਆਂ ਚ ਤੁਹਾਡੀ ਹਿੰਮਤ ਬਣਨੀ ਹੈ, ਮੈਨੂੰ ਤਾਂ ਐਂ ਲੱਗਦਾ ਜਿੱਦਾਂ ਨਿਆਣੇ ਹੁਣ ਸਕੂਲਾਂ ਤੋਂ ਛੁੱਟੀਆਂ ਤੁਹਾਨੂੰ, ਤੇ ਵੈਸੇ ਮੈਨੂੰ ਵਿਆਹ ਤੇ ਨਹੀਂ ਲੱਗਦੇ ਤੁਸੀਂ, ਪਰ ਉਦਾਂ ਮੈਨੂੰ ਇਦਾਂ ਫੀਲ ਹੁੰਦਾ ਵੀ ਜਿੱਦਾਂ ਨਿਆਣਿਆਂ ਨੂੰ ਸਕੂਲੋਂ ਛੁੱਟੀਆਂ ਤੇ ਹੁਣ ਤਾਂ ਤੁਸੀਂ ਹਿੰਮਤ ਕਰ ਲਈ।
2: ਹਾਂ
0: ਨਹੀਂ ਲੱਗਦਾ ਹੀ ਹਲੇ, ਤੇ ਮੈਨੂੰ ਲੱਗਦਾ ਵੀ ਵਿਆਹ ਨੂੰ ਚਿਰ ਵੀ ਆ, ਮੈਨੂੰ ਲੱਗਦਾ ਹਲੇ
2: ਥੋੜਾ ਜਿਹਾ ਆਵਾਜ਼ ਚ ਸਕੂਨ ਹੋਣਾ ਤਾਂ ਕਹਿ ਰਹੇ ਹੋ
1: ਗਏ ਸਾਡੀ ਆਵਾਜ਼ ਤੁਹਾਨੂੰ ਖਰਾਬ ਲੱਗ ਰਹੀ ਹੈ।
0: ਸਾਡੀਆਂ ਬੇਸਕੂਨੀਆਂ ਜਿਹੀਆਂ ਆਵਾਜ਼ਾਂ ਨਾ ਉਹ ਦੱਸ ਦਿੰਦੀਆਂ ਬੰਦਾ ਕਿੱਡੇ ਕੁ ਫਿਕਰਾਂ ਚ ਜੇ ਹੋ ਸੁਣ।
2: ਮੈਂ ਟਾਈਮ ਤੋਂ ਸੁਣਨੇ ਤੇ ਬਹੁਤ ਮਨ ਬਹੁਤ ਵਧੀਆ ਲੱਗਣਾ ਸਾਰਾ ਸੁਣ ਕੇ, ਸਾਰੇ ਪਰ ਸਾਰੀ ਟੀਮ ਨੇ ਬਹੁਤ ਵਧੀਆ, ਬੱਚੇ ਸੁਭਾਅ ਨੇ ਤੇ ਮੈਂ ਸਾਰਾ 8 ਵਜੇ ਸੁਣਨਾ ਸ਼ੁਰੂ ਕਰ ਦੇਣਾ ਹੁਣ,
1: ਬਹੁਤ ਬਹੁਤ
2: ਸ਼ੁਕਰੀਆ, 12 ਵਜੇ ਤੱਕ ਸੁਣਨਾ ਰਹਿਣਾ ਰੇਡੀਓ।
0: ਧੰਨਵਾਦ ਜੀ, ਧੰਨਵਾਦ। ਤੇ ਇੱਕ ਤੁਸੀਂ ਆਪਣਾ ਕਿੱਥੋਂ ਜੇ, ਪਿੱਛੋਂ ਕਿੱਥੋਂ ਜੇ?
2: ਮੇਰਾ ਜਿਹੜਾ ਬੇਸਿਕਲੀ ਜਿਹੜਾ ਰਾਵਲਪਿੰਡੀ ਤੋਂ।
0: ਓਕੇ
2: ਜੀ,
0: ਗੁੱਡ ਗੁੱਡ, ਕਿੰਨਾ ਕੁ ਚਿਰ ਹੋ ਗਿਆ ਹੈ ਇੱਥੇ?
2: ਤਕਰੀਬਨ ਮੈਨੂੰ 4-1 ਸਾਲ ਹੋ ਜਾਣੇ ਨੇ ਹੁਣ।
0: ਓਕੇ, ਚਲੋ ਬਹੁਤ ਵਧੀਆ ਟਾਈਮ ਹੋ ਗਿਆ, ਫਿਰ ਤੇ ਜੀ ਲੱਗ ਗਿਆ ਹੋਣਾ ਕਿ
2: ਜੀ, ਹੁਣ ਤੇ ਲੱਗ ਗਿਆ।
0: ਲੱਗਾ ਵਿੱਚ ਚੱਕਰ ਲੱਗਾ ਵਾਪਸੀ ਕਿ ਨਹੀਂ
2: ਜੀ? ਮੈਂ ਤਕਰੀਬਨ 1-2 ਵਾਰੀ ਚੱਕਰ ਲਾਇਆ ਆ, ਤਕਰੀਬਨ ਹੁਣ ਪਿੱਛੇ ਮੈਂ ਜਨਵਰੀ ਚ ਗਿਆ ਆ, ਸੋਰੀ ਦਸੰਬਰ ਚ ਹੋ ਕੇ ਆਇਆ ਪਾਕਿਸਤਾਨ ਤੋਂ।
0: ਹੁਣ ਤੇ ਫਿਰ ਘਰ ਦੇ ਜ਼ੋਰ ਪਾਉਣ ਲੱਗ ਪਏ ਹੋਣੇ ਆ।
1: ਬਾਹਰ ਆਏ
0: ਦੀ ਪੁੱਛ ਗਿੱਛ ਫਿਰ ਓਦਾਂ ਵੀ ਬੜੀ ਹੁੰਦੀ ਹੈ ਨਾ,
2: ਢੋਰ ਬਣੀ ਵੈਸੇ ਹੀ ਬਾਹਰ ਲਿਆ
0: ਆਇਆ ਹੁਣ, ਮਤਲਬ ਝੰਬ ਦੀਏ
2: ਟੰਗ ਦੀਏ
0: ਟੰਗੀ ਇਹਨੂੰ ਹੈ ਨਾ, ਜਾਂ ਟੰਗਿਆ ਨੀ ਤੇ ਟੰਗਿਆ ਨੀ
2: ਜਾਣ ਪਛਾਣ ਚ ਕੋਈ ਬੰਦਾ ਪੁੱਛ ਰਿਹਾ ਸੀਗਾ ਕਿ ਯਾਰ ਕੋਈ ਡਾਕਟਰ ਅੱਛਾ ਜਾ ਕੋਈ ਮਿਲ ਜਾਵੇ। ਮੈਂ ਉਹਨਾਂ ਨੇ ਇੰਟਰਵਿਊ ਵੀ ਸੁਣਿਆ ਸੀਗਾ ਤੇ ਉਹਨਾਂ ਨੇ ਗੱਲ ਅੰਦਾਜ਼ ਜਿਵੇਂ ਕਹਿ ਰਹੇ ਕਿ ਮਤਲਬ ਮੇਰੀ ਦਵਾਈ ਨਾਲ ਕਾਫੀ ਆਰਾਮ ਆ ਜਾਣ ਬੰਦੇ ਨੂੰ।
0: ਤੁਹਾਡੇ ਦੇਸ਼ ਦੇ ਨੇ ਉਹ ਤੇ ਵੇਖੋ ਆਪਾਂ ਉਹਨਾਂ ਦਾ ਨੰਬਰ ਤੁਹਾਨੂੰ ਦੇ ਦਾਂਗੇ ਪਰ ਇਹ ਆ ਵੀ ਕੋਈ ਪਰਸਨਲ ਲੈਵਲ ਦੇ ਉੱਤੇ ਕੋਈ ਇੱਦਾਂ ਦੀ ਕੋਈ ਪੁਸ਼ਟੀ ਨਹੀਂ ਕੋਈ ਐਕਸਪੀਰੀਅੰਸ ਨਹੀਂ ਵੀ ਜੋ ਕਹਿ ਰਹੇ ਨੇ ਜਾਂ ਉਹ ਤੁਸੀਂ ਮਤਲਬ ਵਰਤ ਕੇ ਕੋਈ ਇੱਦਾਂ ਦਾ ਮੇਰੇ ਕੋਲ ਹੈ ਨਹੀਂ ਬੰਦਾ ਵੀ ਜਿਹੜਾ ਕਿਉਂਕਿ ਉਹ ਦੂਰ ਬੈਠੇ ਨੇ ਤੇ ਉੱਥੋਂ ਤੇ ਉਹਨਾਂ ਦੀ ਰੈਫਰੈਂਸ ਮੈਂ ਚੈੱਕ ਕੀਤੀ ਸੀ ਪਰ ਇੱਥੇ ਤਾਂ ਚਲੋ ਹੁਣ ਦੂਰ ਬੈਠਿਆਂ ਦੀ ਨਹੀਂ ਪਰ ਨੰਬਰ ਤੁਹਾਨੂੰ ਮੈਂ ਦੇ ਦੂੰਗਾ। ਬਾਕੀ ਮੇਰੇ ਕਹਿਣ ਦਾ ਮਤਲਬ ਇਹ ਕਿ ਆਪ ਆਪਣੇ ਤੌਰ ਦੇ ਉੱਤੇ ਪਰਖ ਜਾਂਚ ਲਓ।
2: ਹਾਂਜੀ ਜੀ ਜੀ ਉਹ ਜਿਸ ਤਰ੍ਹਾਂ ਐਵੇਂ ਬੰਦਾ ਕਈ ਡਾਕਟਰ ਚੈੱਕ ਕਰਨਾ ਹੈ ਤੇ ਉਹ ਅਗਰ ਆਰਾਮ ਆ ਜਾਵੇ ਤੇ ਠੀਕ ਹੈ ਨਹੀਂ ਤੇ ਤਜਰਬਾ ਹੀ ਸਹੀ।
0: ਜੀ ਜੀ ਜੀ ਨਹੀਂ ਇਹ ਵੱਡੀ ਵੱਡੀ ਗੱਲ ਹੈ ਜਿਹੜੀ ਉਹ ਕਹਿ ਰਹੇ ਸੀ ਤੇ ਜੇ ਇਹ ਹੁੰਦਾ ਤੇ ਬਹੁਤ ਮਤਲਬ ਵੱਡੀ ਆ ਉਹ ਤਾਂ ਨਹੀਂ ਬਾਅਦ ਚੋਂ ਗੱਲ ਛੇੜੀ ਕਿਉਂਕਿ ਉਹ ਕਹਿੰਦੇ ਸੀ ਵੀ ਮੈਂ ਆਉਣਾ ਵਾਂ ਤੇ ਮੈਂ ਉੱਥੇ ਆ ਕੇ ਗੱਲ ਕਰੂੰਗਾ ਤੇ ਮੈਂ ਤਾਂ ਹੋਰ ਵੀ ਕਈ ਨੰਬਰ ਮੰਗਦੇ ਸੀ ਤੇ ਮੈਂ ਤਾਂ ਨਹੀਂ ਨੰਬਰ ਬਹੁਤਾ ਉਹਨਾਂ ਦਾ ਦੇ ਸਕਿਆ ਕਿ ਉਹ ਬਾਅਦ 'ਚ ਉਹਨਾਂ ਦਾ ਆਪਣਾ ਹੀ ਮੈਸੇਜ ਸੀ ਵੀ ਮੈਂ ਆਉਣਾ ਵਾਂ ਆਸਟ੍ਰੇਲੀਆ ਤੇ ਇੱਥੇ ਉਹਨਾਂ ਨੂੰ ਕਿਹਾ ਵੀ ਇੱਥੇ ਮਿਲ ਲੈਣ ਮੈਨੂੰ ਸਾਰੇ ਸੋ ਹੁਣ ਮੈਂ ਇੱਕ ਵਾਰੀ ਫੋਲੋ ਕਰ ਲੂੰਗਾ ਇੱਕ ਵਾਰੀ
2: ਮੈਂ
0: ਗੱਡੀ ਚ ਬੋਨਟ ਤੇ ਲਿਖ ਕੇ ਰੱਖਿਆ ਬਾਹਰ ਨਾ ਮੈਂ ਜਦੋਂ ਉਤਰਦਾ ਤੇ ਮੈਂ ਪਹਿਲਾਂ ਵੇਨਾ ਫਿਰ ਮੈਂ ਫਿਰ ਆ ਕੇ ਤੇ ਚੇਤਾ ਕਰਨਾ ਪੈਂਦਾ ਚਲੋ ਅੱਜ ਆਪਾਂ ਫੋਟੋਆਂ ਦੀ ਗੱਲ ਕਰ ਰਹੇ ਹਾਂ ਤੁਹਾਡੀ ਕੋਈ ਮਤਲਬ ਯਾਦਦਾਸ਼ਤ ਦੇ ਵਿੱਚ ਕੋਈ ਫੋਟੋ ਹੋਵੇ ਪੁਰਾਣੀ ਜਿਹਨੂੰ ਜਿਹਦੇ ਤੁਹਾਨੂੰ ਵੇਖ ਕੇ ਤੇ ਕਈ ਚੀਜ਼ਾਂ ਯਾਦ ਆ ਜਾਂਦੀਆਂ ਵਾ ਕੋਈ ਬਚਪਨ ਯਾਦ ਆ ਜਾਂਦਾ ਕੋਈ ਜਗ੍ਹਾ ਘੁੰਮਣ ਗਏ ਉਹ ਯਾਦ ਆ ਜਾਂਦੀ ਹੈ ਕੋਈ ਵਿਆਹ ਦੇ
2: ਗਿੱਤੇ ਭਾਜੀ ਇੱਦਾਂ ਵੇ ਨਾ ਕਿ ਜਿਵੇਂ ਕਿ ਮੇਰਾ ਮੈਂ ਜਿਸ ਸਕੂਲ 'ਚ ਪਹਿਲੇ ਪੜ੍ਹਨਾ ਸਾਂ ਬਹੁਤ ਮੈਂ ਮਤਲਬ ਕੱਚੀ ਕਲਾਸ ਤੋਂ ਕਹਿਣ ਕੇ ਤੇ 8ਵੀਂ 9ਵੀਂ ਤੱਕ ਮੈਂ ਜਿੱਥੇ ਪੜ੍ਹਿਆ ਉਹਦੀਆਂ ਅਕਸਰ ਹੁਣ ਫੇਸਬੁੱਕ ਤੇ ਤੁਹਾਨੂੰ ਪਤਾ ਹੈ ਕਿ ਗਰੁੱਪ ਜਾ ਆ ਜਾਣਾ ਫੇਸਬੁੱਕ ਤੇ ਕੋਈ ਪਿਕਚਰ ਲੱਗੀ ਹੋਣੀ ਉਹਦੇ ਵੇਖ ਕੇ ਨਾ ਕੋਈ ਵੀਡੀਓ ਵੇਖ ਲਓ ਤੇ ਬਿਲਕੁਲ ਬੰਦਾ ਉਸ 'ਚ ਡੀਪ ਚਲਾ ਜਾਣਾ ਕਿ ਉਹ ਯਾਦ ਆਉਣਾ ਕਿ ਮੈਂ ਇੱਥੇ ਖੇਡ ਰਿਹਾ ਸਾਂ ਮੈਂ ਇੱਥੇ ਕਲਾਸ ਹੋਣੀ ਸੀ ਮੇਰੀ ਉਹ ਬੰਦੇ ਦੀ ਮੈਮਰੀ ਜਿਹੜੀ ਰਿਵਾਈਜ਼ ਹੋ ਗਈ ਤੇ ਬਸ ਉਹਦਾ ਹੀ ਸਾਰਾ ਚੱਕਰ ਹੈ ਤੇ ਬਾਕੀ ਫੋਟੋ ਵਗੈਰਾ ਮੇਰਾ ਇਹ ਹਿਸਾਬ ਹੁੰਦਾ ਕਿ ਮੈਂ ਕਹਿੰਦਾ ਬਹੁਤੀਆਂ ਪੁਰਾਣੀਆਂ ਫੋਟੋਆਂ ਨਾ ਰੱਖੋ ਐਵੇਂ ਬੰਦਾ ਯਾਦ ਚਲਾ ਜਾਣਾ ਬਹੁਤੀਆਂ ਪੁਰਾਣੀ
0: ਨਹੀਂ ਚਲੋ ਇਹ ਵੀ ਵੇਖੋ ਕਿੰਨਾ ਕੁਛ ਡਿਪੈਂਡ ਕਰਦਾ ਤੁਸੀਂ ਉਸ ਫੋਟੋ ਨੂੰ ਵੇਖ ਕੇ ਤੇ ਕੀ ਯਾਦ ਕਰਨਾ ਵਾ ਬਹੁਤ ਕੁਛ ਚੰਗਾ ਵੀ ਜੁੜਿਆ ਹੁੰਦਾ ਮਾੜਾ ਵੀ ਜੁੜਿਆ ਹੁੰਦਾ ਇਹ ਤੇ ਬੰਦੇ ਤੇ ਆਪਣੇ ਤੇ ਆ ਵੀ ਕਿਹੜੇ ਪਾਸੇ ਤੁਸੀਂ ਧਿਆਨ ਲਾਉਣਾ ਬਹੁਤ ਮਿਹਰਬਾਨੀ ਕਾਲ ਕੀਤੀ ਤੁਸੀਂ ਬਹੁਤ ਵਧੀਆ ਲੱਗਾ ਤੇ ਮਿਲਦੇ ਆਪਾਂ ਥੈਂਕ ਯੂ ਜੀ
2: ਥੈਂਕ ਯੂ
0: ਮਿਹਰਬਾਨੀ ਤੇ ਨੈਕਸਟ ਸਾਡੇ ਨਾਲ ਮਨਦੀਪ ਜੀ ਨੇ ਫਿਰ ਆਪਾਂ ਬ੍ਰੇਕ ਤੇ ਜਾਂਦੇ ਹਾਂਜੀ ਮਨਦੀਪ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ ਮੈਂ ਕਰੀ ਟਾਈਮ ਵੇਖ ਲਾਂ
3: ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ
4: ਵਧੀਆ ਜੀ ਤੁਸੀਂ ਸੁਣਾਓ ਠੀਕ ਠਾਕ
3: ਬਸ ਬਸ
0: ਜੀ ਜੀ ਬਹੁਤ ਵਧੀਆ ਇੱਥੋਂ ਪਤਾ ਲੱਗਦਾ ਛੁੱਟੀਆਂ ਹੋ ਗਈਆਂ
3: ਅੱਛਾ
4: ਛੁੱਟੀਆਂ ਹੋ
0: ਗਈਆਂ ਛੁੱਟੀਆਂ ਵਾਲੇ ਪਰੌਣੇ ਆਏ
4: ਹਾਂਜੀ ਛੁੱਟੀਆਂ ਮੈਂ ਤੁਹਾਨੂੰ ਬਈ ਦੋ ਫੋਟੋ ਭੇਜੀਆਂ
0: ਅੱਛਾ ਮੈਨੂੰ ਓਕੇ
4: ਹਾਂਜੀ ਮੈਂ ਨਾ ਭੇਜੀਆਂ ਤੁਹਾਨੂੰ ਤੇ ਜੋ ਤੁਸੀਂ ਗੱਲ ਕਰਦੇ ਸੀ ਨਾ ਉਹਨਾਂ ਦੋਨਾਂ ਫੋਟੋ ਇੱਕ ਤਾਂ ਮੇਰੇ ਸਕੂਲ ਦੀ ਆ ਹਾਈ ਸਕੂਲ ਦੀ
0: ਓ ਵਾਹ ਤੁਸੀਂ ਸਾੜੀ ਵਾਲੇ ਹੋ ਕਿ ਦੂਜੇ ਹੋ
4: ਸਾੜੀ ਵਾਲੇ ਓ
0: ਤੁਸੀਂ ਤਾਂ ਐਂ ਲੱਗਦਾ ਨੋਨੀਆ ਜੀ ਦਾ ਮਿਨੀਏਚਰ ਬਣਾਇਆ
3: ਵਾਕਈ ਫੋਟੋਸ ਐਵੇਂ ਫੋਟੋ ਦੀ ਖਾਸੀਅਤ ਇਹ ਹੁੰਦੀ ਹੈ ਨਾ ਪੁਰਾਣੀ ਫੋਟੋ ਵੇਖੋ ਤੁਹਾਨੂੰ ਹਾਸਾ ਆਏ ਮੈਂ ਐਵੇਂ ਹੋ ਨਹੀਂ ਸਕਦਾ
0: ਅੱਜ ਜਵਾਕ ਕਿਹੜਾ ਤੁਸੀਂ ਐਂ ਘੇਰਾ ਪਾਇਆ ਜਦੋਂ ਦੋਵੇਂ ਮੱਲਣ ਡੀਆਂ ਹੁੰਦੀਆਂ ਵੀ ਇਹ ਮੇਰਾ ਹੈ ਮੇਰਾ
4: ਵੱਡੀ ਗੱਲ ਇਹ ਸੀ ਇਹ ਮੇਰੇ ਮਾਸੀ ਦੀ ਕੁੜੀ ਦਾ ਵਿਆਹ ਸੀਗਾ ਇੱਥੇ ਤੇ ਉੱਥੇ ਨਾ ਮੇਰੀ ਮੰਮੀ ਨੇ ਮਤਲਬ ਬੜੇ ਮੇਰੇ ਕੱਪੜਿਆ ਖੁਦ ਬਣਾਏ ਸੀਗੇ ਸਾਰੇ ਹਨਾ ਤੇ ਬਾਕੀ ਸਭ ਨੇ ਜਦੋਂ ਹੁਣ ਨਾਲ ਕੁੜੀ ਦੇਖੋ ਤੁਸੀਂ ਉਹਦੇ ਵਾਲ ਏਦਾਂ ਖਿਲਰਦੇ ਹੋ ਮੈਂ ਬੜਾ ਐ ਮਤਲਬ ਟੌਰ ਮਾਰ ਰਹੀ
0: ਸੀ ਤੁਸੀਂ ਤੇ ਪੂਰੀ ਓਕੇ ਰਿਪੋਰਟ ਮਤਲਬ ਸਾੜੀ ਸੁੜੀ ਲਾਈ ਹੈ ਇਹਨੂੰ ਮੰਮੀਆਂ ਦਾ ਵੀ ਉਹ ਹੁੰਦਾ ਵੀ ਜਿਹੜੀ ਕੱਪੜੇ ਆਪ ਨਾ ਪਾ ਸਕਣ ਫਿਰ ਉਹਨਾਂ ਨੇ ਨਾ ਕੁੜੀ ਤੇ ਜ਼ੋਰ ਲਾਉਣਾ
3: ਸਾਰੇ ਚਾਹ ਪੂਰੇ
0: ਹੈ ਨਾ ਕਿ ਆਪਣਾ ਪਤਾ ਹੁੰਦਾ ਵੀ ਇਹ ਤੇ ਪਾਉਣ ਨੀ ਦੇਣੇ ਕਿਸੇ ਨੇ ਚਲੋ ਹੁਣ ਕੁੜੀ ਤੇ ਲਾਉਂਦੇ ਹਾਂ ਜ਼ੋਰ ਹੈਨਾ ਮੈਂ
4: ਹੋਕੀ ਲਾੜੀਆਂ ਤੁਸੀਂ ਓਦਾਂ ਦੀ ਬਣਾਈ ਸੀ ਮੰਮੀ
3: ਨੇ
4: ਜਿਹੜੀ ਦੂਜੀ ਆ ਉਹ ਸਾਡਾ ਹਨਾ ਸ਼ਾਇਦ ਫੇਅਰਵੈਲ ਪਾਰਟੀ ਸੀਗੀ ਸਾਡੀ ਗ੍ਰੇਡ 10 9ਵੀਂ ਜਦੋਂ 10ਵੀਂ ਵਾਲਿਆਂ
3: ਨਾਲ ਉਦੋਂ ਵੀ ਸਾੜੀ ਤਾਂ ਹਾਂ
0: ਮੈਂ ਇੱਕ ਮਿੰਟ ਉਹ ਖੋਲ ਲਾ ਅੱਛਾ ਅੱਛਾ ਇਹ ਉੱਥੇ ਤੁਸੀਂ ਪਰਫਾਰਮੈਂਸ ਕੀਤੀ ਹੋਣੀ ਆ
4: ਹਾਂਜੀ ਸਕੂਲੇ ਪਰਫਾਰਮੈਂਸ ਕੀਤੀ ਸੀ ਕੋਈ ਚੁਟਕਲਾ ਸੀ ਮੈਨੂੰ ਯਾਦ ਆ ਹਜੇ ਵੀ ਪਤਾ ਉਹ ਟੀਚਰ ਬਣੀ ਸੀ ਕੁੜੀ ਤੇ ਬਾਕੀ ਸਾਰੇ ਇੱਦੇ ਸੀ ਇੰਨਾ ਹੱਸਦੇ ਫੋਟੋ ਦੇਖ ਕੇ ਨਾ ਕਮਲ ਕੁੱਟਿਆ ਸੀ
0: ਨਹੀਂ ਇੱਥੇ ਤੇ ਤੁਹਾਡੀ ਲੱਗਦੀ ਹੈ ਵੀ ਸ਼ਕਲ ਡਿਵੈਲਪ ਹੋ ਗਈ ਹੈ ਨਾ
4: ਤੇ ਦੂਜੀ ਗੱਲ ਭਾਜੀ ਮੈਂ ਚਲੋ ਦੇਖਦੀ ਸੀ ਮੈਂ ਫੋਟੋਆਂ ਕੱਢੀਆਂ
0: ਅੰਗੂਠਾ ਕਿਹਦਾ ਹੈ
4: ਮੈਂ ਤਾਂ ਕਾਫੀ ਹਾਂਜੀ
0: ਅੰਗੂਠਾ ਕਿਹਦਾ ਹੈ ਫੋਟੋ ਚ ਆਪਣੇ ਆਪਣੇ ਨਾ ਜ਼ਿਆਦਾਤਰ ਸਕੈਨ ਵਾਲੀਆਂ ਜਿਹੜੇ ਸਕੈਨ ਪੇਪਰ ਹੁੰਦੇ ਜਾਂ ਫੋਟੋਆਂ ਹੁੰਦੀਆਂ ਉਹਨਾਂ 'ਚ ਇੱਕ ਅੰਗੂਠਾ ਜ਼ਰੂਰ ਹੁੰਦਾ ਕਦੀ ਨਹੀਂ ਕਿਸੇ ਨੇ ਹਿੰਮਤ ਕੀਤੀ ਵੀ ਚੰਗੀ ਤਰ੍ਹਾਂ ਉਹਨੂੰ ਟਕਾ ਕੇ ਰੱਖ ਲਓ ਫਿਰ ਫੋਟੋ ਖਿੱਚ ਲਓ ਹੈ ਨਾ ਐਂ ਫੜ ਲਈ ਆਪਣੇ ਸਾਰਿਆਂ ਦੇ ਹੁੰਦੇ ਆ
4: ਯਾਦ ਹੋਣਾ ਤੁਹਾਨੂੰ ਮੰਨਤ ਆਈ ਸੀ ਸ਼ਾਇਦ ਮੰਨਤ ਹੀ ਸੀਗੀ ਪਿਛਲੇ 2 ਮਹੀਨੇ ਪਹਿਲਾਂ ਸ਼ਾਇਦ ਉਹਨੇ ਫੋਨ ਕੀਤਾ ਸਵੇਰੇ ਤੇ ਸੈਮੀ ਬਾਜੀ ਗਏ ਸੀ ਉਹਦੇ ਘਰ ਹਾਂਜੀ ਉਹ ਤੇ ਤੁਸੀਂ ਕਿਹਾ ਵੀ ਉਹ ਕਹਿੰਦੀ ਸੈਮੀ ਅੰਕਲ ਨੇ ਕੁਛ ਲਿਆ ਤਾਂ ਹੈ ਨੀ ਉੱਥੋਂ

0: ਪਰ ਰੇਡੀਓ ਤੇ ਆਨਰ ਅਸੀਂ ਮਤਲਬ ਪੂਰਾ ਹੌਸਲਾ ਦਿੱਤਾ ਵੀ ਹਾਂ ਅਸੀਂ ਸਹਿਮਤ ਭਾਜੀ
1: ਉਹ ਪਾਈਏ ਦਾ ਵੀ ਨੀ ਛੱਡਿਆ ਬੰਦਾ ਮੰਨਤ ਦੀ ਇੱਕ ਗੱਲ ਹੈਗੀ ਆ ਮੰਨਤ ਨਾ ਭਾਵੇਂ ਉਦਾਂ ਵੀ ਮਿਲੇ ਭਾਵੇਂ ਉਹ ਫੋਨ ਤੇ ਉਹ ਕੁੜੀ ਜੋ ਹੈਗੀ ਆ ਉਹ ਹੈਗੀ ਆ ਉਹਨੇ ਕੋਈ ਦਿਲ ਚ ਨੀ ਰੱਖਣੀ ਗੱਲ ਉਹਨੇ ਭਾਵੇਂ ਮੰਮੀ ਦੀ ਕੋਈ ਡੈਡੀ ਦੀ ਆ ਉਹਨੇ ਉਹ ਵੀ ਨੀ ਲੁਕਾਉਣੀ ਉਹ ਵੀ ਉਹਨੇ ਠਾਹ ਮਾਰਨੀ ਆ ਭਾਵੇਂ
0: ਮੈਂ ਮੰਨਤ ਤੋਂ ਥੋੜੀ ਜਿਹੀ ਦੂਜੀ ਆ ਮੈਂ ਉਹ ਤੋਂ ਮੋਟੀਵੇਟਡ ਆ ਕਿ ਮੈਂ ਹਨਾ ਇਹ ਚੀਜ਼ ਇਹ ਕਹੂੰਗੀ ਕਿ ਦੇਖੋ ਮੇਰੀਆਂ ਛੁੱਟੀਆਂ ਆ ਜਿਹੜੇ ਲੋਕ ਮੈਨੂੰ ਬੱਸ ਖੜੀ ਕਰਕੇ ਚਾਹ ਦਾ ਆਰਡਰ ਮਾਰਦੇ ਆ
1: ਖਬਰਦਾਰ ਖਬਰਦਾਰ
0: ਜਿਹੜੇ ਸ਼ਾਮ ਨੂੰ ਕਹਿੰਦੇ ਮਨੀਰ ਤੇ ਛਿੱਟੀ ਅੱਜ ਫਿਸ਼ ਵਾਲੇ ਪਕੌੜੇ ਬਣਾ ਲਾ ਅੱਜ ਗੋਭੀ ਵਾਲੇ ਬਣਾ ਲਾ ਤੇ ਮੇਰੇ ਘਰ ਦੇ ਕਹਿਣ ਵੀ ਤੂੰ ਅੱਜ ਪਕੌੜੇ ਬਣਾਉਣ ਲੱਗੀ ਆ ਵੀ ਤੇਰੀ ਤਾਂ ਬਾਂਹ ਦੁਖਦੀ ਆ ਤੇ ਮੈਂ ਕਿਹਾ ਵੀ ਹੁਣ ਕੀ ਕਰ ਮੈਂ ਕਿਹਾ ਉਹ ਸੁਖਵਿੰਦਰ ਨੂੰ ਪਕੌੜੇ ਬਣਾਉਣੇ ਨੀ ਆਉਂਦੇ ਤਾਂ ਕਰਕੇ ਉਹ ਕਹਿੰਦੇ ਮੈਨੂੰ ਸਿਖਾ ਦੀ
1: ਤੇ
0: ਪਰ ਆਰਡਰ ਸੁਖਵਿੰਦਰ ਨੇ ਮੈਨੂੰ ਇਹੀ ਲਾਇਆ ਸੀ ਵੀ ਅੱਜ ਤੇਰੇ ਕੋਲ ਚਾਹ ਪੀਣੀ ਆ
1: ਅੱਛਾ
0: ਪਰ ਹੁਣ ਏਦਾਂ ਮੂੰਹ ਤੇ ਨੀ ਨਾ ਕਹਿ ਸਕਦੇ ਭਾਜੀ
1: ਹਾਂ ਨਹੀਂ ਬੁਰੇ ਲੱਗਦਾ ਬੰਦਾ
2: ਨਹੀਂ ਕਹਿ ਸਕਦੇ ਰੇਡੀਓ ਤੇ ਕਹਿ ਸਕਦੇ
0: ਰੇਡੀਓ ਤੇ ਕਹਿ ਸਕਦੇ ਕਿ ਮੈਨੂੰ ਛੁੱਟੀਆਂ ਇੰਜੋਏ ਕਰਨ ਦਿਓ ਚਾਹ ਆਪੇ ਬਣਾਓ ਤੇ ਆਪੇ ਪਕੌੜੇ ਖਾਓ
1: ਨਾਲੇ ਵੇਖੋ ਗੱਲ ਇਹ ਹੁੰਦੀ ਨਾ ਵੀ ਹੁਣ ਰੇਡੀਓ ਤੇ ਕੋਈ ਤੇ ਗੱਲ ਕਰਨੀ ਨਾ ਆ ਕੇ
0: ਹਾਂ
1: ਤੇ ਜੋ ਹੋਇਆ ਵੀ ਤੇ ਉਹ ਹੀ ਦੱਸਣਾ ਬੰਦੇ ਨੇ
0: ਤੇ ਹੋਪਫੁਲੀ ਕੋਈ ਮਾਈਂਡ ਨਹੀਂ ਕਰੂਗਾ
2: ਅੱਛਾ ਡਿਸਕਲੇਮਰ ਵੀ ਦੇ ਦਿੱਤਾ ਨਾਲ
1: ਅੱਛਾ ਨਾ ਤੁਸੀਂ ਨਾਲ ਜਿਹੜਾ ਜੋੜਿਆ ਵਾ ਉਹ ਮਤਲਬ ਇਹ ਭੈਣ ਜੀ ਦੀ ਗੱਲ ਕਰ ਰਹੇ ਹੋ ਸੁਖਵਿੰਦਰ ਭੈਣ ਜੀ ਦੀ ਜਾਂ ਮਤਲਬ
0: ਇਹ ਤਾਂ ਮੈਂ ਰੈਂਡਮ ਨਾਂ ਲਿਆ ਕਿਸੇ ਦਾ
1: ਅੱਛਾ ਰੈਂਡਮ ਨਾਂ ਲਿਆ ਓਕੇ
2: ਬਸ ਵੀ ਰੈਫਰੈਂਸ ਦਿੱਤਾ
1: ਨਹੀਂ ਮੈਂ ਕਿਹਾ ਮਿਸਿਸ ਬੱਸ ਦਾ ਤੇ ਨਾਂ ਕੁਝ ਹੋ ਰਿਹਾ ਮੈਂ ਪਤਾ ਨਹੀਂ
2: ਹਾਂ ਮੈਂ ਵੀ ਕਨਫਿਊਜ਼ ਹੋ ਗਈ ਮੈਂ ਕਿਹਾ ਮੈਂ ਮਸਾ ਮੈਨੂੰ ਯਾਦ ਹੋਏ ਰੈਫਰੈਂਸਸ
1: ਮੈਂ ਵੀ ਇਹਦੀ ਮਤਲਬ ਚਲੋ ਮੈਂ ਆਪਾਂ ਤਾਂ ਗੱਲ ਹੀ ਕਦੀ ਕਰਨੀ ਸਾਨੂੰ ਤਾਂ ਆਪਣਾ ਭੁੱਲ ਜਾਂਦਾ
2: ਗਰਮ ਪਾਣੀ ਤੇ ਪ੍ਰੀ ਮਿਕਸ ਫੜਾ ਦਿਓ ਚਾਹ ਦਾ
1: ਵੇਖੋ ਜਦੋਂ ਬਾਂਹ ਦੁਖਦੀ ਹੋਵੇ ਬੰਦੇ ਦੀ ਤੇ ਉਹ ਵੀ ਪੈਕਟ ਵੀ ਕੌਣ ਪਾੜੇ ਕੌਣ ਖੋਲੇ
2: ਨਹੀਂ ਉਹ ਤੇ ਪੂਰਾ ਸਿਰਫ ਗਰਮ ਪਾਣੀ ਮਿਕਸ ਉਹਨਾਂ ਨੇ ਕਰਨਾ ਨਾ
1: ਤੇ ਉਹ ਫਿਰ ਉਦਾਂ ਹੀ ਪੈਕਟ ਖੋਲ ਕੇ ਪੀ ਕੇ ਤੇ ਗਰਮ ਪਾਣੀ ਪੀ ਲਿਆ ਕਰਨ
2: ਹਾਂ ਇਹ ਵੀ ਸਹੀ ਹੈ
1: ਘਰ ਜਦੋਂ ਘਰ ਆਉਣ ਕਿਉਂ ਮਨਦੀਪ ਜੀ ਉਹ ਇੱਦਾਂ ਉਹਨਾਂ ਨੂੰ ਕਹੋ ਵੀ ਅੱਜ ਕੱਲ੍ਹ ਨਾ ਦੁਕਾਨਾਂ ਤੋਂ ਪ੍ਰੀ ਮਿਕਸ ਮਿਲਦੇ ਆ ਤੇ ਉਹ ਪ੍ਰੀ ਮਿਕਸ ਖਾ ਕੇ ਤੇ ਪਾਣੀ ਦੀ ਬੋਤਲ ਤੇ ਹਰ ਇੱਕ ਦੇ ਕੋਲ ਹੁੰਦੀ ਆ ਤੇ ਪਾਣੀ ਦੀ ਹਾਂਜੀ ਥੋੜਾ ਪਾਣੀ ਪੀ ਲੋ ਥੋੜਾ ਮੂੰਹ ਤੇ ਮਾਰ ਲੋ ਤੇ ਬਾਕੀ ਜਦੋਂ ਬੰਦੇ ਨੇ ਵੇਖੋ ਹੁਣ ਸ਼ਿਫਟ ਖਤਮ ਹੋਣੀ ਉਹਨੇ ਘਰ ਤੇ ਆਉਣਾ ਹੀ ਆ ਘਰ ਆ ਕੇ ਘੜੀ ਬਰਨਰ ਤੇ ਬਹਿ ਲੇ
2: ਠੰਡ ਵੀ ਵੈਸੇ ਅੱਜ ਕੱਲ
1: ਹੁਣ ਵੇਖੋ ਹੁਣ ਹੁਣ ਪਾਰਟਨਰ ਐਡਾ ਵੀ ਨਹੀਂ ਹੋ ਸਕਦਾ ਵੀ ਉਹ ਤੁਹਾਨੂੰ ਇਹ ਵੀ ਨਾ ਦੱਸੇ ਵੀ ਉੱਠ ਪਬਾਲਾ ਆ ਗਿਆ ਇੰਨਾ ਕਿਤੇ ਭਾਬੀ ਜੀ ਕਰ ਹੀ ਦੇਣੇ
2: ਨਹੀਂ ਤੇ ਪੌਪਕੋਰਨ ਵਾਂਗ
0: ਛੁੱਟੀਆਂ ਦੇਖੋ ਜੀ ਸਕੂਲ ਹੋਲੀਡੇਜ਼ ਹੋ ਰਹੀਆਂ ਛੁੱਟੀਆਂ ਤਾਂ ਪਤਾ ਨੀ ਕਿੱਦਾਂ ਹੁੰਦੀਆਂ ਆ ਪਰ ਲੈਗੋ ਦੇ ਪੂਰੀਆਂ ਮੌਜਾਂ ਹੁੰਦੀਆਂ ਵੀ ਉਹ ਛੁੱਟੀਆਂ ਚ ਉਹਨੇ ਆਉਣਾ ਹੀ ਹੁੰਦਾ ਉਹ ਏਦਾਂ ਘੁੰਮਦਾ ਮਹਾਰਾਜਾ ਵਾਂਗੂ ਨਾ ਕਿ ਭੂਆ ਦੇ ਘਰ
2: ਆਇਆ ਨਵੀਂ ਹੱਡੀ ਮਿਲੇਗੀ
1: ਇਹ ਉਹਨਾਂ ਨੇ ਟੈਗ ਦਿੱਤਾ ਕਿ ਤੁਸੀਂ ਆਪੇ ਲੈ ਲਿਆ
0: ਮੈਂ ਆਪੇ ਲੈ ਲਿਆ ਯਾਸ਼ੀ ਆ ਜਿਹੜੀ ਤੁਸੀਂ ਚਾਹ ਦੀ ਗੱਲ ਕੀਤੀ ਹੈ ਨਾ ਬਾਜੀ ਮੈਨੂੰ ਹੁਣ ਇੰਨਾ ਕੁ ਟਾਈਮ ਤਾਂ ਤੁਸੀਂ ਦਓਗੇ ਮੈਂ ਤਾਂ ਕਰਦੀ ਵੀ ਟਰਮ ਟੂ ਟਰਮ ਵੀ ਫੋਨ ਹੁੰਦੀ ਆ ਨਾ ਕੋਈ ਗੱਲ ਨੀ ਇੱਕ ਅੱਧਾ ਮਿੰਟ ਵੱਧ ਚਲਾ ਗਿਆ ਤੇ ਸਾਡੇ ਪਿੰਡ ਨਾ ਇੱਕ ਤਾਇਆ ਹੁੰਦਾ ਸੀ ਸਾਡਾ ਉਹਨੇ ਪਤਾ ਕੀ ਕਰਨਾ ਉਹਨੇ ਨਾ ਗਲੀ ਚ ਘੁੰਮਦੇ ਨਾ ਮੀਨਿਆ ਉਹ ਮੈਨੂੰ ਮੀਨਾ ਸਾਦਾ ਸੀ ਮੀਨਿਆ ਚੱਲ ਫਿਰ ਚਾਹ ਰੱਖ ਲਾ ਮੈਂ ਸਾਡੇ ਦੁੱਧ ਹੈ ਨੀ
1: ਤੁਹਾਡੇ ਨਾਲ ਸ਼ੁਰੂ ਤੋਂ ਏਦਾਂ ਹੁੰਦੀ ਰਹੀ
0: ਸਾਡੇ ਲੌਂਗ ਲੈਚੀਆਂ ਹੈ ਨੀ ਚਾਹ ਪੱਤੀ ਹੈ ਨੀ ਉਹਨੇ ਕਹਿਣਾ ਮੈਂ ਐਂਡ ਤੇ ਕਹਿੰਦਾ ਮੈਂ ਸਾਡੇ ਪਾਣੀ ਹੈ
2: ਨੀ
0: ਮੈਨੂੰ ਇਹ ਲੱਗਦਾ ਕਿ ਉਹ ਉਦਾਂ ਦਾ ਇੱਕ ਤਾਇਆ ਤਾਂ ਗਿਆ ਇਹ ਮੈਨੂੰ ਤਿੰਨ ਚਿੰਬੜ ਗਏ ਇੱਥੇ
1: ਇਹ ਵੇਖ ਲਓ ਐਵੇਂ ਕਹਿੰਦੇ ਵੀ ਤੁਹਾਡਾ ਜਿਹੜਾ ਇਹ ਤੁਹਾਡੇ ਕਰਮ ਨੇ ਨਾ ਤੁਹਾਡਾ ਪਿੱਛਾ ਨਹੀਂ ਛੱਡਦੇ ਉਦੋਂ ਕਿਤੇ ਉੱਥੇ ਕਿਤੇ ਪਿਆਈ ਹੁੰਦੀ ਚਾਹ ਤੇ ਇੱਥੇ ਖਹਿੜਾ ਛੁੱਟਦਾ ਤੁਹਾਡਾ ਇਹ ਹੁਣ ਇਹ ਥੋੜੀ ਜੀ ਨੇ ਤੇ ਤੁਹਾਡੇ ਕਰਮ ਨੇ ਜਿਹੜੇ ਘੁੰਮ ਘੁਮਾ ਕੇ

0: ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਖੁਸ਼ ਹੋ ਕੇ ਕੋਈ ਚਾਰ ਵਾਰੀ ਕਿਸੇ ਨੂੰ ਚਾਹ ਪਿਆ ਉਹ ਤੁਹਾਡਾ ਖਹਿੜਾ ਛੁੱਟੇ
1: ਇਹ ਤੇ ਤੁਸੀਂ ਰੈਮੇਡੀ ਦੱਸ ਰਹੇ ਹੋ ਸੋਮਵਾਰ ਦੇ ਦਿਨ ਚਾਰ ਬੰਦਿਆਂ ਨੂੰ ਜੇ ਤੁਸੀਂ ਚਾਹ ਪਿਲਾਓਗੇ ਚਿੱਟੇ ਵਾਲੇ ਕੱਪ ਚ ਰੱਖ ਕੇ ਦੋ ਬਿਸਕਿਟ ਨਾਲ
0: ਖਿੜੇ ਮੱਥੇ
1: ਤੁਹਾਡੇ ਫੋਨ ਚ ਨੈਟਵਰਕ ਨੀ ਆਉਣਾ ਤੇ ਤੁਹਾਨੂੰ ਫੋਨ ਨੀ ਆਉਣਾ
0: ਆਹ ਜਿਹੜੀਆਂ ਤੁਹਾਡੇ ਲਾਗੇ ਬੈਠੀਆਂ ਦੋ ਫੋਟੋ ਦੇ ਵਿੱਚ ਇਹਨਾਂ ਨਾਲ ਕੋਈ ਤਾਲੁਕ ਹੈਗਾ ਕੋਈ ਪਤਾ ਕਿਸੇ ਦਾ
2: ਵਧੀਆ
0: ਵੇਖੋ ਇਹ ਫੋਟੋਆਂ ਚੋਂ ਵੇਖ ਕੇ ਪਤਾ ਲੱਗ ਜਾਂਦਾ ਵੀ ਬੰਦਾ ਆਹ ਬੰਦਾ ਇੱਥੇ ਅੱਜ ਕੱਲ ਇੱਥੇ ਹਨਾ ਕਿੰਨਾ ਕੁਛ ਯਾਦ ਆ ਜਾਂਦਾ ਤੇ ਇਹ ਵੀ ਪਤਾ ਲੱਗ ਜਾਂਦਾ ਵੀ ਤੁਹਾਡੇ ਅੰਦਰ ਕਲਾਕਾਰੀ ਜਿਹੜੀ ਆ ਸ਼ੁਰੂ ਤੋਂ ਹੈਗੀ ਸੀ ਤੁਸੀਂ ਦੱਬ ਲਈ ਆ ਜਾਂ ਤੁਸੀਂ ਕੰਟੀਨਿਊ ਕੀਤੀ ਆ ਜੇ ਦੱਬ ਲਈ ਆ ਤੇ ਉਹਨੂੰ ਕੱਢ ਦੇਣਾ ਚਾਹੀਦਾ
2: ਸੋ ਇਹ ਵੀ ਚੀਜ਼ਾਂ ਨੂੰ ਮੈਂ ਨਹੀਂ ਮੇਰੇ ਦਾਦੇ ਨੇ ਦੱਬਤੀ ਸੀ ਉਹ ਮੇਰੇ ਟੀਚਰ ਸੀਗੇ ਜਿਹੜੇ ਹਨਾ ਗ੍ਰੇਡ 6 ਮਤਲਬ ਜਦੋਂ ਅਸੀਂ 6ਵੀਂ ਕਲਾਸ ਦੇ ਨਾਲ ਦੇ ਪਿੰਡ ਗਏ ਹਨਾ ਤਾਂ ਉਹਨਾਂ ਨੇ ਕਾਫੀ ਮਤਲਬ ਉਹਨਾਂ ਨੇ ਕਿਹਾ ਵੀ ਮਨਦੀਪ ਤੂੰ ਕਰ ਸਕਦੀ ਆ ਤੇਰੇ 'ਚ ਹੈਗਾ ਇਹ ਟੈਲੈਂਟ ਤੂੰ ਜੁਆਇਨ ਕਰ ਨਾ ਸਾਨੂੰ ਉਹ ਨੁੱਕੜ ਨਾਟਕ ਕਰਦੇ ਹੁੰਦੇ ਸੀ
0: ਹਾਂ ਨੁੱਕੜ ਨਾਟਕ ਜੀ
2: ਹਾਂਜੀ ਤੇ ਉਹਨਾਂ ਨੇ ਕੀ ਕੀਤਾ ਉਹ ਮੇਰੇ ਘਰ ਆਏ ਤੇ ਪੁੱਛਿਆ ਦਾਦਾ ਜੀ ਨੂੰ ਦਾਦਾ ਜੀ ਨੇ ਤਾਂ ਤੁਹਾਨੂੰ ਪਤਾ ਹੀ ਆ ਫਿਰ ਹੁਣ ਕਿੱਦਾਂ ਦਾ ਹਿਸਾਬ ਮੈਂ ਕੀ ਦੱਸਾਂ ਹੁਣ
0: ਨਾਟਕ ਵਾਲੇ ਭਜਾਤੇ ਨੇ
2: ਫੜੇ ਸੀ ਅੱਗ ਫੜੇ ਕਹਿੰਦੇ ਅੱਗ ਲਾ ਦੇਣੀ ਇਹਨੂੰ ਜੇ ਤੂੰ ਇਹੀ ਕਰਨਾ ਅੱਗ ਲਾ ਦੇ
0: ਕਰਨੇ ਡਰਾਮੇ
2: ਸਹੁਰੇ
0: ਘਰ ਜਾ ਕੇ ਕਰਿਓ
1: ਡਾਇਲੋਗ ਹਰ ਕੁੜੀਆਂ ਨੂੰ ਮਿਲਦਾ
0: ਇੱਥੇ ਨਾ ਕਰ ਉਹ ਤੇ ਚਲੋ ਉਹ ਤੇ ਚਲੋ ਉਹਨਾਂ ਨੇ ਤਾਂ ਕਹਿਤਾ ਪਰ ਇਹ ਸੀਰੀਅਸ ਕਿਉਂ ਲੈ ਲੈਂਦੀਆਂ ਜੀ
1: ਇੱਥੇ ਆਉਂਦੇ ਇਹ ਵੀ ਕਹਿੰਦੇ ਜਿਹੜੀ ਕੰਮ ਸੀ ਉੱਥੇ ਕਰਨੇ ਸੀ ਇੱਥੇ ਕਿਉਂ
0: ਆਪਦੇ ਕਹਿ ਰਹੇ ਹੋ ਤੁਹਾਡੀ ਗਲਤੀ ਹੈ ਤੁਸੀਂ ਸੀਰੀਅਸ ਕਿਉਂ ਲੈ ਲੈਂਦੀਆਂ ਜੋ ਦਾਦੇ ਨੇ ਚਲੋ ਕਹਿਤਾ ਉਹਦੀ ਤੂੰ ਉਮਰ ਹੀ
2: ਉਹਦੀ ਤਾਂ ਉਮਰ ਸੀ ਉਹ ਕਹਿੰਦਾ ਸੀ ਵੀ ਜਦੋਂ ਤੁਸੀਂ ਵਿਆਹੀਆਂ ਗਈਆਂ ਕਰੋ ਤੇ ਫਿਰ ਅਸੀਂ ਦਾਦੇ ਦਾ ਕਹਿਣਾ ਮੰਨਿਆ ਅਸੀਂ ਡਰਾਮੇ ਕਰਦੀਆਂ ਸਵੇਰੇ ਸ਼ਾਮ ਡਰਾਮੇ ਕਰਦੀਆਂ
0: ਥੈਂਕ ਯੂ ਮਿਲੀ
2: ਚਲੋ ਇੱਕ ਜੋਕ ਸੁਣਾ ਕੇ
0: ਹਾਂਜੀ ਜੋਕਸ
2: ਇੱਕ ਨਾ ਸ਼ਰਾਬੀ ਬੰਦਾ ਘਰ ਆਉਂਦਾ
1: ਜੀ
0: ਚਾਹ ਪੀਣ
2: ਤੇ ਚਾਹ ਪੀਣ ਕਹਿੰਦਾ ਆਪਣੀ ਘਰ ਵਾਲੀ ਨੂੰ ਕਹਿੰਦਾ ਤੂੰ ਚੜੇਲ ਡੈਣ ਮੋਟੀ ਮੱਝ ਕਹਿੰਦੀ ਤੂੰ ਸ਼ਰਾਬੀ ਬੇਵੜਾ ਕਹਿੰਦਾ ਮੈਂ ਤਾਂ ਠੀਕ ਹੋ ਜਾਣਾ ਸਵੇਰ ਤੱਕ ਤੂੰ ਹੋ ਕੇ ਦਿਖਾ
0: ਲਾ ਇਲਾਜ ਬਿਮਾਰੀ ਹੈ ਤੇਰੀ ਅਸਲ ਖੁਸ਼ੀ ਤੁਹਾਨੂੰ ਹੁੰਦੀ ਹੈ ਛੁੱਟੀਆਂ ਦੀ
2: ਮੈਨੂੰ ਬਹੁਤ ਖੁਸ਼ੀ ਆ ਭਾਜੀ ਪਰ ਜਿਹੜੇ ਮੇਰੇ ਤੋਂ ਮੱਚਦੇ ਆ ਜਲਦੇ ਆ ਉਹ ਮੇਰੇ ਆਪਣੇ ਖੂਨ ਦੇ ਰਿਸ਼ਤੇ ਆ
0: ਓਹੋ
2: ਛੁੱਟੀਆਂ ਫੇਰ
0: ਗੈਰੋ ਮੇਂ ਕਿਆ ਦਮ ਹੈ
1: ਹਮੇ ਤੋ ਆਪਣਾ ਨਹੀਂ ਲੁੱਟਾ
2: ਇਹਦੀਆਂ ਛੁੱਟੀਆਂ ਫੇਰ ਮੇਰੀ ਮਾਂ ਕਹਿ ਦਿੰਦੀ ਆ ਤੈਨੂੰ ਹੁਣ ਤੋਂ ਛੁੱਟੀਆਂ ਹੋਈਆਂ
0: ਨਾ ਫੇਰ ਤੇ ਨਹੀਂ ਛੁੱਟੀਆਂ ਤੁਸੀਂ ਕਹਿਣਾ ਸੀ ਨਾ ਵੀ ਉਹ ਤੇ ਦੂਸਰਿਆਂ ਹੀ ਸਿਰ ਪੀੜ ਵਾਲੀਆਂ ਅਸਲ ਹੋਈਆਂ ਨੇ ਹੁਣ ਮੰਡ ਸਾਹਿਬ ਨੇ ਫੋਟੋ ਭੇਜੀ ਆ ਸਾਰੀ ਕਲਾਸ ਚ ਮੁੰਡਿਆਂ ਨੇ ਕੰਨ ਫੜੇ ਤੇ ਕੁੜੀਆਂ ਨੇ ਪਰ ਬਾਹਾਂ ਖੜੀਆਂ ਕੀਤੀਆਂ ਵਾਹ
1: ਇਹ ਵੀ ਫੋਟੋ ਖਿੱਚ ਸਕਦਾ ਕੋਈ ਵਾਹ ਵਾਹ
0: ਥੈਂਕ ਯੂ
1: ਥੈਂਕ ਯੂ ਜੀ ਥੈਂਕ ਯੂ
0: ਕਹਿੰਦੇ ਮਨਦੀਪ ਜੀ ਦੀਆਂ ਗੱਲਾਂ ਸੁਣ ਕੇ ਹਾਲੇ ਵੀ ਤੁਹਾਨੂੰ ਲੱਗਦਾ ਕਿ ਤੁਹਾਡੇ ਉਧਰ ਵਾਲੇ ਪੈਸੇ ਮਿਲ ਜਾਣਗੇ ਉਧਾਰ ਵਾਲੇ ਹੈ ਤੇ ਓਕੇ ਵਾਹ ਸੁਖਵਿੰਦਰ ਭੈਣ ਜੀ ਤੇ ਅੰਮ੍ਰਿਤ ਭੈਣ ਜੀ ਦੀ ਜ਼ਬਾਨੀ ਦੀ ਫੋਟੋ
1: ਅੱਛਾ
0: ਪਛਾਣੀਆਂ ਨਹੀਂ ਜਾਂਦੀਆਂ ਤੇ ਆਹ ਨਿੱਕਾ ਬਾਲ ਕੌਣ ਆ ਇਹਦਾ ਨਹੀਂ ਪਤਾ ਲੱਗ ਰਿਹਾ ਇਹ ਜ਼ਿਆਦਾ ਨਿੱਕਾ ਵਾਲੇ ਥੈਂਕ ਯੂ ਜੀ ਤੇ ਆਪਾਂ ਇੱਕ ਹਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਜੀ ਰੇਡੀਓ ਹਾਂਜੀ 1674 ਏ
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 Old Geelong Road, Hoppers Crossing. Very B Toyota, the smart choice. ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
5: ਉਹ ਜੋ ਹੁਕਮ ਮੇਰੀ ਸਰਕਾਰ
3: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
5: ਆਹੋ ਜੀ ਆਹੋ
3: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
7: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
7: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਰੇਡੀਓ। ਹਾਂਜੀ 1674 ਐਮ ਪ੍ਰੋਗਰਾਮ, ਹਾਂਜੀ ਮੈਲਬਨ ਅੱਜ ਦਿਨ ਸੋਮਵਾਰ ਦਾ। ਮੈਂ ਰਣਜੋਤ ਸਿੰਘ ਤੇ ਮੇਰੇ ਨਾਲ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ, ਛੁੱਟੀਆਂ ਵਾਲਾ ਮਾਹੌਲ ਹੈ ਤੇ ਛੁੱਟੀਆਂ ਦੇ ਮਾਹੌਲ ਨੂੰ ਆਪਾਂ ਹੋਰ ਵਧੀਆ ਕਰਨ ਵਾਸਤੇ ਯਾਦਾਂ ਨੂੰ ਤਾਜ਼ਾ ਕਰ ਰਹੇ ਹਾਂ ਫੋਟੋਆਂ ਦੇ ਰਾਹੀਂ।
0: ਭੁੱਲ ਨਾ ਜਾਣਾ ਭੁੱਲਦਾ ਭੁੱਲਿਆ ਤੁਹਾਨੂੰ ਕਦੀ ਆਪਣਾ ਵੀ ਇੱਕਦਮ ਤੁਸੀਂ ਦੱਸਣਾ ਹੋਵੇ ਤੇ ਤੁਹਾਨੂੰ ਨਾ ਹੀ ਨਾ ਚੇਤੇ ਆਵੇ।
1: ਹਾਂ ਖੁਦ ਦਾ ਨਾਂ ਕੌਣ ਭੁੱਲ ਸਕਦਾ,
0: ਕਦੀ ਨਹੀਂ ਭੁੱਲਿਆ,
1: ਖੁਦ ਦਾ ਨਾਂ ਕੌਣ ਭੁੱਲ ਸਕਦਾ। ਸਾਹਮਣੇ ਵਾਲੇ ਦਾ ਮੈਨੂੰ ਇਸ ਇੱਕ ਵਾਰੀ ਯਾਦ ਹੈ
0: ਕਾਲਜ, ਕਹੋ ਨਾ ਵੀ ਨਹੀਂ ਭੁੱਲਿਆ ਮੈਨੂੰ, ਸਿੱਧੀ ਗੱਲ ਕਹੋ।
1: ਕੋਈ ਇਵੈਂਟ ਸੀਗਾ ਛੋਟਾ ਜਿਹਾ ਤੇ ਸੀਗੀ, ਹੁਣ ਵਾਰੀ ਆਉਂਦੀ ਹੈ ਪ੍ਰਿੰਸੀਪਲ ਐਚ ਓ ਡੀ ਨੂੰ ਬੁਲਾਉਣ ਦੀ, ਮੈਂ ਐਚ ਓ ਡੀ ਦਾ ਨਾਂ ਭੁੱਲ ਗਈ।
0: ਅੱਛਾ,
1: ਮਤਲਬ ਹੁਣ ਕਿਉਂਕਿ ਪ੍ਰੈਸ਼ਰ ਬੜਾ ਸੀਗਾ ਬਹੁਤ ਸਾਰਾ।
0: ਡੀਓ ਜੀ ਤੈਨੂੰ ਕਹਿਤਾ?
1: ਨਹੀਂ, ਮੈਂ ਉਹਨੂੰ ਇਸ਼ਾਰਾ ਕਰੀ ਆ ਜਾ ਉਹ ਵੇਟ ਕਰ ਰਿਹਾ ਮੇਰਾ ਨਾਂ ਬੋਲੇ। ਉਹ ਸੀਨ ਮਤਲਬ ਮੈਂ ਹੁਣ ਵੀ ਯਾਦ ਕਰ ਰਿਹਾ
0: ਨਾ ਕਰਕੇ ਤੇ ਉਹਦਾ ਇਸ਼ਾਰੇ ਮਾਰੀ ਜਾਂਦੀ ਵੀ ਆ ਜਾ।
1: ਹਾਂ ਐਵੇਂ ਹੀ ਗਿਆ। ਹੁਣ ਸਾਡੇ ਵੀ ਦੋ ਸ਼ਬਦ ਕਹਿਣ ਲਈ ਡਿਪਾਰਟਮੈਂਟ ਆਫ ਹੈਡ ਔਰ ਉਹ ਐਵੇਂ ਉਹ ਸਿਰ ਲਾਈ ਜਾ ਰਹੇ। ਮੈਂ ਕਿਹਾ ਹੈਲਥ ਡਿਪਾਰਟਮੈਂਟ ਹੈਡ ਇੱਕ ਹੀ ਹੈ, ਫਿਰ ਕਿਸੇ ਨੇ ਕਿਹਾ ਮਾਨ ਸਿੰਘ ਜੀ ਪਰਮਾਰ ਜੀ।
0: ਹਾਂ
1: ਕਿਸੇ ਨੇ ਧੀਰੇ ਕਿਹਾ,
0: ਜਿੱਦਾਂ ਸਵੇਰੇ ਚੁਟਕਲੇ ਵਾਲੇ ਬੱਚਿਆਂ ਦੀਆਂ ਮੰਮੀਆਂ ਦੱਸ ਰਹੀਆਂ ਹੁੰਦੀਆਂ ਚੁਟਕਲਾ, ਓਦਾਂ ਵਾਹ
1: ਖੁਸਰ ਫੁਸਰ ਵਾਲਾ।
0: ਪਰ ਮੈਨੂੰ ਆਪਣਾ ਭਾਵੇਂ ਭੁੱਲ ਜੇ, ਮੈਂ ਇਹੋ ਜਿਹੀ ਨੀ ਮੇਰੇ ਨਾਲ ਕਦੀ ਹੋਈ।
1: ਹੁਣ ਤੇ ਤੁਸੀਂ ਕਹਿਣਾ ਹੀ ਹੈ।
0: ਹਾਂ ਜ਼ਿਆਦਾ ਖਤਰਨਾਕ ਹੈ,
1: ਖਤਰਨਾਕ ਫਿਰ ਤੋਂ ਜੋ ਬਾਅਦ ਚੋਂ ਮੇਰੀ ਕਲਾਸ ਲੱਗੀ।
0: ਆਪਣੇ ਆਪ ਬਾਰੇ ਤੇ ਬੰਦਾ ਜੋ ਮਰਜ਼ੀ ਗੱਲ ਕਰ ਲੇ, ਮੁੜ ਕੇ ਕਹਿੰਦੇ ਨਾ ਆਪਣਾ ਨਾਂ ਵੀ ਲਵੇ ਸਰ ਜਾਂਦਾ।
1: ਇੱਕ ਗੱਲ ਤਾਂ ਹੀ ਤੇ ਯਾਦ ਹੈ, ਇੰਨੇ ਸਾਲ ਪੁਰਾਣੀ ਹੁਣ ਜੋ ਉਸ ਤੇ ਬਾਅਦ ਮੇਰੀ ਪ੍ਰੋਗਰਾਮ ਖਤਮ ਹੋਣ ਦੇ ਬਾਅਦ ਕਲਾਸ ਮੇਰਾ ਨਾਂ ਭੁੱਲ ਗਈ ਤੋ ਬਾਅਦ ਚ ਨਾਮ ਤਾਂ
0: ਫਿਰ ਤੇ ਤੁਹਾਨੂੰ ਉਹ ਫਿਲਮ ਬੜੀ ਵਧੀਆ ਲੱਗੀ ਹੋਣੀ ਆ।
1: ਕਿਹੜੀ
0: ਕਿਹੜੀ? ਉਹ ਥ੍ਰੀ ਇਡੀਅਟ।
1: ਥ੍ਰੀ ਇਡੀਅਟਸ
0: ਹਾਂ, ਉਹ ਚ ਉਹ ਚ ਵੀ ਅਨਾਉਂਸਮੈਂਟ ਜੀ ਕਰਦੇ ਨੇ ਜਦੋਂ
1: ਕਾਰਕ੍ਰਮ ਦੇ ਵਿੱਚ ਹੋਣਾ ਹੈ ਤੇ ਮੇਨ ਜਿਹੜੇ ਕਰਤਾ ਕਰਦਰਤਾ ਸੀਗੇ ਉਹ ਕਾਰਕ੍ਰਮ ਤੇ ਆਪਾਂ ਉਹਨੂੰ ਵੀ ਭੁੱਲ ਗਏ। ਉਹ ਅੱਜ ਤੱਕ ਨੀ ਭੁੱਲਦਾ ਬੰਦਾ, ਉਹ ਰਿਹਾ ਨੀ ਭਾਵੇਂ ਦੁਨੀਆਂ ਦੇ ਵਿੱਚ ਲੇਕਿਨ ਮੈਨੂੰ ਨੀ ਭੁੱਲਦਾ।
0: ਜਸਵਾਲ ਸਾਹਿਬ ਕਹਿੰਦੇ ਯਸ਼ ਜੀ ਅੱਜ ਵੀ ਕਹਿੰਦੇ ਡਿਪਾਰਟਮੈਂਟ ਆਫ ਹੈਡ, ਉਹ ਵੀ ਦੋ ਵਾਰ ਕਿਹਾ ਅੱਜ।
1: ਹਾਂ ਤੇ
0: ਉਹਨਾਂ ਨੂੰ ਕਹੋ ਰਿਪੀਟ ਚ ਸੁਣਿਓ। ਅੱਛਾ ਸੋ ਅੱਜ ਗੱਲਾਂ ਬਾਤਾਂ ਹੋ ਰਹੀਆਂ ਨੇ ਜੀ, ਸਾਡੀਆਂ ਯਾਦਾਂ ਜਿਹੜੀਆਂ ਸਾਡੀਆਂ ਫੋਟੋਆਂ ਦੇ ਨਾਲ ਜੁੜੀਆਂ ਨੇ, ਉਹਨਾਂ ਫੋਟੋਆਂ ਦੇ ਪਿੱਛੇ ਕਿਹੜੀਆਂ ਕਿਹੜੀਆਂ ਯਾਦਾਂ, ਕਿੱਥੇ ਕਦੋਂ ਕਿੱਦਾਂ ਤੁਸੀਂ ਖਿਚਾਈਆਂ ਅੱਜ ਦੇ ਦਿਨ, ਕਿਵੇਂ ਉਹਨਾਂ ਨੂੰ ਤੁਸੀਂ ਯਾਦ ਕਰਦੇ ਹੋ। ਚੰਗਾ ਚੰਗਾ ਜਿਹੜਾ ਉਹ ਹਮੇਸ਼ਾ ਸਾਨੂੰ ਜ਼ਿੰਦਗੀ ਦੇ ਵਿੱਚ ਯਾਦ ਰੱਖਣਾ ਚਾਹੀਦਾ। ਕਈ ਯਾਦਾਂ ਸਾਨੂੰ ਬੜੀਆਂ ਸੋਹਣੀਆਂ ਚੀਜ਼ਾਂ ਯਾਦ ਕਰਾ ਕੇ ਜਾਂਦੀਆਂ ਅਤੇ ਜ਼ਰੂਰ ਤੁਸੀਂ ਵੀ ਆਪਣੀ ਫੋਟੋ ਜਿਹੜੀਆਂ ਤੁਸੀਂ ਭੇਜੀਆਂ ਨੇ ਉਹਨਾਂ ਦੀ ਵਿਆਖਿਆ ਤਾਂ ਹੁਣ ਤੁਸੀਂ ਕਰੋਗੇ ਅਤੇ ਜਾਂ ਫਿਰ ਮੈਂ ਕੀਤੀ ਤਾਂ ਫਿਰ ਹੋ ਸਕਦਾ ਉਹ ਵੱਖਰੀ ਹੋਵੇ।
1: ਕਵੀ ਕੀ ਕਹਿਣਾ ਚਾਹੁੰਦੇ ਨੇ?
0: ਹਾਂ ਸੈਮੀ ਸਾਹਿਬ ਨੇ ਮਾਮੇ ਦੇ ਵਿਆਹ ਦੀ ਫੋਟੋ ਭੇਜੀ ਹੈ।
1: ਅੱਛਾ
0: ਸੈਮੀ ਸਾਹਿਬ, ਇਹ ਦੱਸੋ ਵੀ ਨਾਲ ਆਪਣਾ ਕਿਹੜੇ ਬ੍ਰਦਰ ਨੇ ਤੁਹਾਡੇ ਵੱਡੇ ਭਾਈ ਨੇ ਰੈੱਡ ਵਾਲੇ? ਥੈਂਕ ਯੂ ਜੀ, ਬਹੁਤ ਵਧੀਆ ਅਤੇ ਜੀ ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਪਰਮਿੰਦਰ ਸੈਣੀ ਜੀ ਕਹਿੰਦੇ ਇਟਸ ਮੀ, ਓਕੇ ਚਾਈਲਡਹੁੱਡ ਮੈਮਰੀਜ਼। ਕਹਿੰਦੇ ਕਿ ਨਾਨਕੇ ਘਰ ਹੋਲੀਡੇ ਟਾਈਮ ਜਿੰਨੇ ਬੱਚੇ ਆਏ ਹੁੰਦੇ ਸੀ, ਬੋਇਜ਼ ਗਰਲ ਵੀਅਰ ਕਰਦੇ ਸੀ, ਗਰਲਸ ਬੋਇਜ਼ ਵੀਅਰ। ਅੱਛਾ, ਕੁੜੀਆਂ ਮੁੰਡੇ ਬਣਦੇ ਸੀ ਤੇ ਮੁੰਡੇ ਕੁੜੀਆਂ? ਵਾਹ, ਨਹੀਂ ਇਹ ਹੁੰਦਾ ਸੀ ਵੈਸੇ,
1: ਇੱਕ ਚਾਹ ਪੂਰੀ ਕਰਨ ਲਈ ਵੀ ਕਰਦੇ ਹੁੰਦੇ ਸੀ।
0: ਖੇਡਾਂ ਇਹੋ ਜਿਹੀਆਂ ਹੁੰਦੀਆਂ ਸੀ ਕਿ ਮਤਲਬ ਉਦੋਂ ਕਿਹੜੀਆਂ, ਪੀਓ ਅੰਗੂਠਾ ਇਹ 'ਚ ਵੀ ਹੈਗਾ ਜੀ। ਇੱਕ ਖਾਸੀਅਤ ਹੈ ਨਾ, ਸਾਰੀਆਂ ਫੋਟੋਆਂ 'ਚ ਅੰਗੂਠੇ ਹੈਗੇ ਨੇ,
1: ਮੁੜੀ ਮੁੜੀ ਜੀ ਪਈ ਹੋਣੀ ਨਾ ਕਿਤੇ।
0: ਚਾਚੀ 420 ਵਰਗੀ ਕੁੜੀ ਬਣਿਆ ਪੂਰੀ ਐ ਕੰਫੀਡੈਂਸ ਆ। ਤੇ ਗੁਰਸੇਵ ਜੀ ਕਹਿੰਦੇ ਕਿ ਯਾਦਗਾਰ ਦੇ ਲਈ ਸਾਂਭ ਕੇ ਰੱਖ ਲੈ ਫੋਟੋ ਦੋਵਾਂ ਦੀ, ਵਕਤ ਬੀਤਿਆਂ ਸ਼ੀਸ਼ੇ ਕਦੇ ਦਿਖਾਉਂਦੇ ਨਹੀਂ ਹੁੰਦੇ। ਵਾਹ, ਵਕਤ ਬੀਤਿਆ ਸ਼ੀਸ਼ੇ ਕਦੇ ਦਿਖਾਉਂਦੇ ਨਹੀਂ ਹੁੰਦੇ। ਵਾਹ ਜੀ ਵਾਹ, ਬਹੁਤ ਸੋਹਣਾ ਜੀ, ਬਹੁਤ ਖੂਬਸੂਰਤ। ਧੰਨਵਾਦ ਤੁਹਾਡਾ। ਅਤੇ ਅੱਜ ਦਿਨ ਸੋਮਵਾਰ ਦਾ, ਅਤੇ ਜਿਹੜੇ ਬਾਹਰੋਂ ਅੰਦਰੋਂ ਸੁਣਦੇ ਨੇ ਉਹਨੂੰ ਦੱਸਦੇ ਕਿ ਵਿਕਟੋਰੀਆ ਦੇ ਵਿੱਚ ਬੱਚਿਆਂ ਨੂੰ ਹੋ ਚੁੱਕੀਆਂ ਨੇ ਛੁੱਟੀਆਂ। ਅਤੇ ਇੱਕ ਅਜੀਬ ਜੀ ਤੁਸੀਂ ਤਬਦੀਲੀ ਮਹਿਸੂਸ ਕਰਦੇ ਹੋ ਜਦੋਂ ਬੱਚਿਆਂ ਨੂੰ ਛੁੱਟੀਆਂ ਹੋ ਜਾਂਦੀਆਂ, ਹਾਲਾਂਕਿ ਮੰਨ ਲਓ ਜਿੱਦਾਂ ਹੁਣ ਮਾਵਾਂ ਨੇ ਜਾਂ ਕਈਆਂ ਨੇ ਛੱਡਣਾ ਹੁੰਦਾ ਪਿਓਾਂ ਨੇ ਸਕੂਲਾਂ ਦੇ ਵਿੱਚ, ਜਾਂ ਜਿੱਦਾਂ ਤੁਸੀਂ ਹੋ, ਤੁਹਾਨੂੰ ਉਹ ਚੀਜ਼ ਰਿਲੈਕਸੇਸ਼ਨ ਜੀ ਤੁਹਾਨੂੰ ਮਹਿਸੂਸ ਹੁੰਦੀ ਹੋਊਗੀ ਸ਼ੁਰੂ ਸ਼ੁਰੂ 'ਚ, ਹੌਲੀ ਹੌਲੀ ਇਹ ਭਾਰੀ ਹੋਣੀ ਹੈ ਪਰ ਸ਼ੁਰੂ ਸ਼ੁਰੂ 'ਚ ਹੁੰਦੀ ਹੈ। ਪਰ ਜਿਹੜੇ ਜਿਨ੍ਹਾਂ ਦਾ ਕੋਈ ਡਾਇਰੈਕਟਲੀ ਵਾਹ ਵਾਸਤਾ ਨਹੀਂ, ਜਦੋਂ ਮੰਨ ਲਓ ਹੁਣ ਮੇਰੇ ਵਰਗਿਆਂ ਨੇ ਸਵੇਰੇ ਉੱਠ ਕੇ ਅਤੇ ਸਿਰਫ ਕੰਮ 'ਤੇ ਹੀ ਆਉਣਾ, ਵੀ ਉਹਦੇ 'ਚ ਕੋਈ ਤਿਆਰ ਕਰਨ 'ਚ ਕੋਈ ਛੱਡਣ 'ਚ ਉਹ ਨਹੀਂ ਹੈ, ਪਰ ਫਿਰ ਵੀ ਆਪਾਂ ਜੋ ਸੜਕਾਂ 'ਤੇ ਮਾਹੌਲ ਚੱਲ ਵੇਨੇ ਹਨ, ਇੱਕ ਅਜੀਬ ਜੀ ਸ਼ਹਿਰ ਓਵਰਆਲ ਸ਼ਹਿਰ ਦੇ ਵਿੱਚ ਹੀ ਰਿਲੈਕਸੇਸ਼ਨ ਜੀ ਹੋ ਜਾਂਦੀ ਹੈ। ਪਤਾ ਨਹੀਂ ਅਜੀਬ, ਜਦੋਂ ਜਾਂ ਤਾਂ ਆਪਾਂ ਭੀੜ ਭੜਕਾ ਸੜਕਾਂ 'ਤੇ ਵੇਹਦੇ ਹਾਂ ਅਤੇ ਸਾਨੂੰ ਉਹ ਚੀਜ਼ ਜ਼ਿਆਦਾ ਸ਼ਾਇਦ ਤੰਗ ਕਰਦੀ ਹੈ, ਜ਼ਿਆਦਾ ਡਿਸਟਰਬ ਕਰਦੀ ਹੈ,
1: ਬਿਲਕੁਲ
0: ਹੈ ਨਾ। ਓਵਰਆਲ ਜੇ ਇੱਦਾਂ ਲੱਗਦਾ ਵੀ ਜਿੱਦਾਂ ਵੇਲ ਵੇਲ ਜਿਹਾ ਹੋ ਗਿਆ ਹੁੰਦਾ।
1: ਅੱਜ ਸਵੇਰੇ ਵੀ ਜਦੋਂ ਮੈਂ ਆ ਰਹੀ ਸੀ ਆਰਾਮ ਨਾਲ, ਮਤਲਬ ਕੋਈ ਨਹੀਂ ਕੋਈ ਸਕੂਲ ਜ਼ੋਨ, ਆਰਾਮ ਨਾਲ ਜਾਓ ਤੁਸੀਂ, ਕਿਉਂਕਿ ਵਾਕਈ ਕਿਉਂਕਿ ਜਿੰਨੀ ਜ਼ਿਆਦਾ ਗੱਡੀਆਂ ਉੱਨੀ ਜ਼ਿਆਦਾ ਭੀੜ ਭਾੜ, ਉੱਨੀ ਜ਼ਿਆਦਾ ਇੱਕ ਬੇਚੈਨੀ ਜੀ, ਜਲਦੀ ਭੱਜਣ ਨੱਠ, ਹੈ ਨਾ।
0: ਅੱਜ ਨੇ ਲੋਕ ਰਿਲੈਕਸਡ ਬਾਹਰ ਚੱਲ ਜਾਂਦੇ ਨਾ ਘੁੰਮਣ ਘੁੰਮਣ, ਤਾਂ ਐਂ ਲੱਗਦਾ ਵੀ ਜਿੱਦਾਂ ਸ਼ਹਿਰ ਦੇ ਵਿੱਚ ਚੈਨ ਜਿਹਾ ਹੋ ਗਿਆ, ਜਾਂ ਜਿਨ੍ਹਾਂ ਨੂੰ ਜ਼ਿਆਦਾ ਉਹ ਹੁੰਦੀ ਆ, ਜ਼ਿਆਦਾ ਭੱਜ ਨੱਠ ਕਰਦੇ ਆ, ਉਹ ਚੱਲ ਜਾਂਦੇ ਆ ਬਾਹਰ, ਇੱਥੇ ਰਹਿ ਜਾਂਦੇ ਉਹ ਮੇਰੇ ਤਾਂ ਡਰ ਕੇ ਕੰਮ ਕੁੰਮ ਕਰਨ ਲੱਗੇ,
1: ਛੁੱਟੀਆਂ ਹੀ ਹੈ ਕੀ ਹੈ ਵੇਲੇ ਵਾਂਗ
0: ਆਰਾਮ ਨਾਲ, ਜਾਂ ਫਿਰ ਸਰਦਾਰ ਜੀ ਵਰਗੇ ਜਿਹੜੇ ਰਜਾਈ ਲੈ ਕੇ ਬੈਠੇ ਰਹਿੰਦੇ ਆ, ਰਿਲੈਕਸ ਕਰੋ ਕਰੀਏ ਨਾ ਚੈਨ ਦੇ ਨਾਲ,
1: ਉੱਲੀ ਵਾਲੇ ਪਰੌਂਠੇ ਖਾਓ,
0: ਉੱਲੀ ਵਾਲੇ ਹੋਲੀ ਵਾਲੇ
1: ਨਹੀਂ, ਸਵੇਰੇ ਕਹਿੰਦਾ ਸੀ ਨਾ ਉੱਲੀ ਵਾਲੇ ਪਰੌਂਠੇ,
0: ਉਹ ਤਾਂ ਸਵੇਰੇ ਕਹਿੰਦਾ ਸੀ,
1: ਮੈਨੂੰ ਲੱਗਦਾ ਭੁੱਲ ਗਏ ਸੀ ਤੁਸੀਂ,
0: ਮੈਂ ਭੁੱਲ ਗਿਆ ਸੀ। ਰਵਿੰਦਰ ਗਿੱਲ ਜੀ ਕਹਿੰਦੇ ਨੇ ਕਿ ਡੈਡੀ ਆਰਮੀ ਦੇ ਵਿੱਚ ਡਿਊਟੀ ਹੁੰਦੀ ਸੀ ਕਸ਼ਮੀਰ, ਅਤੇ ਅਸੀਂ ਕਹਿੰਦੇ ਕਿ ਉਹਨਾਂ ਦੇ ਨਾਲ 3 ਮਹੀਨੇ ਰਹੇ, ਲਾਈਫ ਟਾਈਮ ਮੈਮਰੀਜ਼ ਆ ਸਾਡੀਆਂ 2002 ਦੇ ਵਿੱਚ, ਹਾਂ ਇਹ ਹੁੰਦੀਆਂ ਨੇ ਫਿਰ ਮੈਮਰੀਜ਼ ਜਦੋਂ ਆਪਾਂ ਹੁਣ ਵੀ ਤੁਸੀਂ ਵੇਹਦੇ ਹੋ, ਤੁਸੀਂ ਯਾਦ ਕਰਦੇ ਹੋਗੇ, ਹਾਂ ਉਹ ਵਕਤ ਵੇਖ ਲਓ, ਫਿਰ ਫੋਟੋਆਂ 'ਚੋਂ ਤੁਹਾਨੂੰ ਇਹ ਅਹਿਸਾਸ ਹੁੰਦਾ ਵੀ ਉਹ ਨਹੀਂ ਵਕਤ ਆਇਆ ਮੁੜ ਕੇ, ਉਹ ਨਹੀਂ ਚੀਜ਼ਾਂ ਮੁੜ ਕੇ ਆਪਾਂ ਇੰਜੋਏ ਕੀਤੀਆਂ, ਉਹਨਾਂ ਆਪਾਂ ਬਾਅਦ ਵਿੱਚ ਫਨ ਨਹੀਂ ਕੀਤਾ, ਉਹਨਾਂ ਪਰਿਵਾਰ ਕਿਤੇ ਬਾਅਦ 'ਚ ਨਹੀਂ ਇਕੱਠਿਆਂ ਹੋ ਕੇ ਮੁੜ ਕੇ ਗਿਆ ਕਿਤੇ ਜਾਂ ਕੀਤਾ। ਸੋ ਇਹਦਾ ਮਤਲਬ ਇਹ ਵੀ ਆ ਕਿ ਜਿਹੜਾ ਆਪਾਂ ਇੱਦਾਂ ਦੇ ਪਲ ਆਪਾਂ ਬਿਤਾ ਲੈਂਦੇ ਹਾਂ, ਉਹ ਸ਼ਾਇਦ ਸਮਾਂ ਲੰਘਣ ਦੇ ਉੱਤੇ ਤੁਹਾਨੂੰ ਹੋਰ ਜ਼ਿਆਦਾ ਵਧੀਆ ਲੱਗਦੇ ਆ।
1: ਬਿਲਕੁਲ, ਔਰ ਫੌਜ ਵਾਲਿਆਂ ਦਾ ਤਾਂ ਇਹ ਵੀ ਹੁੰਦਾ ਨਾ, ਅਲੱਗ ਅਲੱਗ ਜਗ੍ਹਾ ਵੱਖਰੀ ਵੱਖਰੀ ਥਾਂ ਇਹਨਾਂ ਨੂੰ ਪੋਸਟਿੰਗ ਹੁੰਦੀ ਹੈ, ਅਤੇ ਉਹ ਅਲੱਗ ਅਲੱਗ ਜਗ੍ਹਾ, ਕਈ ਵਾਰੀ ਤਾਂ ਇਹ ਹੁੰਦਾ ਕਿ ਉਹ ਫੋਟੋਆਂ ਦੇ ਰਾਹੀਂ ਤੁਸੀਂ ਵੇਖਦੇ ਹੋ ਮੁੜ ਕੇ ਕਿੱਥੇ ਉੱਥੇ ਜਾਇਆ ਜਾਂਦਾ ਹੈ, ਉਹ ਕਈ ਕਈ ਜਗ੍ਹਾ ਜਿਹੜੀ ਪੋਸਟਿੰਗ ਇਹਨਾਂ ਦੀ ਹੁੰਦੀ ਹੈ, ਅਤੇ ਫੋਟੋਜ਼ ਹੀ ਕਿਸ ਤਰੀਕੇ ਦੀ ਚੀਜ਼ ਹੈ ਰੈਫਰੈਂਸ ਵਾਸਤੇ, ਕਿ ਜਿਹੜੀ ਤੁਹਾਡੀ ਮਤਲਬ ਕਹਿ ਲਓ ਪਰੂਫ ਹੁੰਦੀ ਹੈ ਤੁਹਾਡੀ ਮੈਮਰੀ ਦਾ।
0: ਹਾਂ, ਸੋ ਜੀ ਮਿਹਰਬਾਨੀ ਸੀ। ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਅਸੀਂ ਤਾਂ ਦੁੱਖੜੇ ਸੁਣਨ ਗਏ ਸੀ ਮੈਡਮ ਦੇ, ਕਿ ਇਹਦੀਆਂ ਛੁੱਟੀਆਂ ਖਤਮ ਹੋਣ ਲੱਗੀਆਂ ਸੀ, ਵਿਚਾਰੀ ਦੁਖੀ ਸੀ, ਬਾਂਹ ਦੁਖਦੀ ਸੀ ਇਹਦੀ, ਮਨਦੀਪ ਦੀ ਗੱਲ ਕਰ ਰਿਹਾ, ਪਰ ਇਹਦੀ ਕਹਿੰਦੇ ਵੀ ਬਾਂਹ ਦੁਖਦੀ, ਕਦੀ ਲੱਤ ਦੁਖਦੀ, ਕਦੀ ਇਹਦਾ ਸਿਰ ਦੁਖਦਾ, ਪਰ ਜ਼ਬਾਨ ਨਹੀਂ ਦੁਖਦੀ ਇਹਦੀ ਕੁੜੀ ਦੀ, ਸਭ ਕੁਛ ਹੀ ਦੱਸੀ ਜਾਂਦੀ ਹੈ।
1: ਸਿਰ ਦਿੱਤਾ ਕਦੇ ਹੱਥ ਕਦੇ ਜ਼ਬਾਨ ਨੀ ਦੁਖਦੀ, ਇਹ ਤੇ ਤੁਸੀਂ ਮੈਨੂੰ ਲੱਗਿਆ ਕਿ ਉਹਨਾਂ ਦੀ ਤਾਂ ਮੈਨੂੰ ਕਹਿਤਾ ਤੁਸੀਂ,
0: ਖੁਸ਼ ਰਹਿਣ ਦੋ ਕੁੜੀ ਨੂੰ, ਹੈ ਤੁਸੀਂ ਤੰਗ ਕਰਦੇ ਜੇ ਤੁਸੀਂ। ਅਤੇ ਦੇਸ਼ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਹੈਪੀ ਵਾਲਾ ਮੰਡੇ। ਅਤੇ ਗੁਰਜੀਤ ਕੌਰ ਗਿੱਲ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਇਹ ਫੋਟੋ ਦਾ ਬੈਸਟ ਹੈ ਡੈਡੀ ਜੀ ਦੇ ਨਾਲ, ਕਹਿੰਦੇ ਨੇ ਕਿ ਮਨਾਇਆ ਸੀ, ਬੜਾ ਔਖਾ ਮਨਾਇਆ ਸੀ ਉਹਨਾਂ ਨੂੰ ਸੈਲਫੀ ਦੇ ਲਈ।
1: ਅੱਛਾ,
0: ਹਾਂ ਇਹ ਵੀ ਅਜੋਕੇ ਸਮੇਂ ਦੀ ਨਾ ਇਹ ਵੀ ਇੱਕ ਉਹ ਆ, ਕਹਿੰਦੇ ਨੇ ਕਿ ਤੁਹਾਡੀਆਂ ਲੱਖ ਕੋਈ ਫੋਟੋਆਂ ਖਿੱਚਦੇ ਜਿੰਨੀਆਂ ਮਰਜ਼ੀ, ਪਰ ਉਹ ਜਿੰਨੀਆਂ ਮਰਜ਼ੀ ਵਧੀਆ ਹੋਣ, ਪਰ ਅੱਜ ਕੱਲ੍ਹ ਦਾ ਜਿਹੜਾ ਇਨਸਾਨ ਆ ਉਹ ਸੈਲਫੀ ਖਿੱਚ ਕੇ ਉਹਨੂੰ ਜ਼ਿਆਦਾ ਸਰਾਉਂਦਾ, ਪਤਾ ਨਹੀਂ ਮਤਲਬ ਇਹ ਜਾਂ ਫਿਰ ਇਸ ਕਰਕੇ ਕਿਉਂਕਿ ਆਪਾਂ ਸਾਰਾ ਕੁਛ ਵੇਖ ਚੱਕ ਕੇ ਆਪਣੇ ਆਪ ਨੂੰ ਐਂ ਠੀਕ ਠੂਕ ਜਿਹਾ ਕਰਕੇ ਫਿਰ ਹੀ ਬਟਨ ਦੱਬਿਆ ਹੁੰਦਾ ਤੇ ਹਾਲਾਂਕਿ ਉਹ ਸੈਲਫੀ ਸਾਨੂੰ ਪਤਾ ਵਾ ਵੀ ਬਹੁਤ ਵੱਡਾ ਮੂੰਹ ਜਿਹਾ ਤੁਹਾਡਾ ਦਿਖਿਆ ਹੁੰਦਾ ਪਰ ਫਿਰ ਵੀ ਕਹਿੰਦੇ ਨੇ ਵੀ ਲੋਕ ਸੈਲਫੀ 'ਚ ਜ਼ਿਆਦਾ ਸੈਟਿਸਫਾਈ ਮਹਿਸੂਸ ਕਰਦੇ ਨੇ ਥੈਂਕ ਯੂ ਦਿਦਾਰ ਸਿੰਘ ਜੀ ਬਣ ਸਕੇ ਨੇ ਕਹਿੰਦੇ ਕਿ ਰੇਡੀਓ ਹਾਂਜੀ ਇਜ਼ ਗ੍ਰੇਟ ਥੈਂਕ ਯੂ ਰੇਡੀਓ ਹਾਂਜੀ ਫੋਰ ਦਿਸ ਗ੍ਰੇਟ ਐਫਰਟ ਦਿਦਾਰ ਸਿੰਘ ਜੀ ਮੈਨੂੰ ਸਮਝ ਨਹੀਂ ਆਈ ਦਿਦਾਰ ਸਿੰਘ ਜੀ ਵਾਲਾ ਕੀ ਹੋਇਆ ਇਹ ਦੱਸੋ ਕੀ ਪੁਰਾਣਾ ਮੈਸੇਜ ਹੈ ਦੱਸੋ ਕਦੀ ਯਾਦ ਦੱਸਦਾ
1: ਸ਼ਾਇਦ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਰੇ ਦੱਸਿਆ
0: ਅੱਛਾ ਅੱਛਾ ਹਾਂ ਹਾਂ
1: ਦੇਖੋ ਸ਼ੁਕਰ ਮੈਨੂੰ ਯਾਦ ਸਮਝ ਆ ਗਈ
0: ਇਹ ਸਕੂਲ ਟਾਈਮ ਦੀ ਫੋਟੋ ਭੇਜੀ ਇਹਨਾਂ ਨੇ ਕਹਿੰਦੇ ਸਕੂਲ 'ਚ ਪ੍ਰੋਗਰਾਮ ਹੋਇਆ ਸੀ ਨਵੀਂ ਕਲਾਸ ਦੇ ਵਿੱਚ ਅਤੇ ਬੜਾ ਟਾਈਮ ਇਹ ਫੋਟੋ ਘਰਦਿਆਂ ਨੂੰ ਨਹੀਂ ਸੀ ਮੈਂ ਦਿਖਾਈ ਹਾਂ ਨਹੀਂ ਇੱਦਾਂ ਹੁੰਦਾ ਸੀ ਜਿਹੜੀ ਸਾਨੂੰ ਇਹ ਹੁੰਦਾ ਵੀ ਪਤਾ ਨਹੀਂ ਘਰਦੇ ਕੀ ਕਹਿਣਗੇ ਪਰ ਇਹ ਆ ਵੀ ਸ਼ੌਂਕ ਤਾਂ ਪੂਰੇ ਕਰਨੇ ਇਹ ਅੱਜ ਤਾਂ ਵੇਖੋ ਅੱਜ ਕੱਲ੍ਹ ਬੱਚਿਆਂ ਕੋਲ ਹੈਗਾ ਵਾ ਨਾ ਵੀ ਕਿਸੇ ਕਿਸਮ ਦੀ ਕੋਈ ਆਪਾਂ ਉਹਨਾਂ ਨੂੰ ਰੋਕਦੇ ਨਹੀਂ ਆ ਕਿਸੇ ਗੱਲ ਆਪ ਅਸੀਂ ਕਹਿੰਦੇ ਹਾਂ ਵੀ ਜਾਓ ਤੁਸੀਂ ਡਾਂਸ ਕਰ ਲਓ ਜਾਓ ਤੁਸੀਂ ਡਰਾਮੇ 'ਚ ਭਾਗ ਲੈ ਲਓ ਅੱਜ ਕੱਲ੍ਹ ਆਪ ਐਪਰੀਸ਼ੀਏਟ ਕੀਤਾ ਜਾਂਦਾ ਹਾਂਜੀ ਰਿਚਰਡ ਜੀ ਤੁਸੀਂ ਆਉਂਦੇ ਰਹੋ ਤੁਹਾਡੀ ਮੈਂ ਫੋਟੋ ਕੱਢ ਲਾ ਉਹਨਾਂ ਚਿਰ ਸੋ ਜੇ ਕੋਸ਼ਿਸ਼ ਕਰ ਸਕਦੇ ਤੁਸੀਂ ਪਹਿਲਾਂ ਆਪਣੀ ਜਿੰਨੇ ਜਿਹੜੇ ਕਾਲ ਕਰ ਰਹੇ ਨੇ ਆਪਣੀ ਜੇ ਫੋਟੋ ਭੇਜ ਕੇ ਤੁਸੀਂ ਕਾਲ ਕਰੋ ਅਤੇ ਫਿਰ ਉਸ ਜੇ ਤੁਸੀਂ ਉਹਦੇ ਬਾਰੇ ਕੁਛ ਮੰਨ ਲਓ ਗੱਲ ਕਰਨੀ ਅਤੇ ਉਹ ਜ਼ਿਆਦਾ ਵਧੀਆ ਹਾਂਜੀ ਰਿਚਰਡ ਜੀ ਕੀ ਹਾਲ ਚਾਲ ਨੇ
1: ਹੈਲੋ
0: ਮੈਂ ਕਰੀ ਚੈੱਕ ਕਰ ਲਾਂ ਕਿ ਗਲਾ ਗੁਲਾ ਆਪੇ ਤਾਂ ਨਹੀਂ ਮੈਂ ਕਿਤੇ ਦੱਬਿਆ ਓਕੇ ਨਹੀਂ ਅਤੇ ਹਾਂਜੀ ਨੀਤੂ ਜੀ ਤੁਸੀਂ ਆਉਂਦੇ ਰਹੋ
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ
0: ਜੀ ਸਤਿ ਸ਼੍ਰੀ ਅਕਾਲ ਜੀ
1: ਕੀ ਹਾਲ ਚਾਲ ਹੈ
2: ਹਾਂਜੀ ਵਧੀਆ ਵਧੀਆ ਮੈਂ ਵੈਸੇ ਤਾਂ ਨਹੀਂ ਆਪਣਾ ਨਾਮ ਕਦੀ ਭੁੱਲਦੀ ਹੈਗੀ ਪਰ ਜਦੋਂ ਮੈਂ ਆਸਟ੍ਰੇਲੀਆ ਆਈ ਸੀ ਉਦੋਂ ਮੈਂ ਥੋੜਾ ਟਾਈਮ ਵੀ ਭੁੱਲ ਗਈ ਸੀ ਕਿ ਜਦੋਂ ਕਿਤੇ ਬਾਹਰ ਜਾਂਦੇ ਸੀ ਨਾ ਕਾਰਡ ਬਣਾਉਣ ਜਾਂ ਕੁਛ ਹੈ ਨਾ ਤਾਂ ਸਿੱਧਾ ਬੋਲਦੇ ਸੀਗੇ ਨੀਚੂ ਰਾਣੀ ਤੁਹਾਡੇ
0: ਹੋਈਆਂ ਛੁੱਟੀਆਂ ਕਿ ਨਹੀਂ ਸਿਡਨੀ
2: ਨਹੀਂ ਨੈਕਸਟ ਵੀਕ ਤੋਂ ਹੋਣੀਆਂ
0: ਨਾ ਥੋੜਾ ਥੋੜਾ ਫਰਕ
2: ਆਪਣੇ ਇੱਕ ਹਫਤਾ ਹਾਂਜੀ ਹਾਂਜੀ ਇੱਕ ਹਫਤਾ ਬਾਅਦ ਚ ਹੁੰਦੀਆਂ ਨੇਗੀਆਂ
0: ਜੀ
2: ਹਾਂਜੀ ਤੇ ਫੋਟੋ ਦੀ ਗੱਲ ਚੱਲੀ ਸੀ ਮੈਂ ਫੋਟੋ ਭੇਜੀ ਤੁਹਾਨੂੰ ਇੱਕ ਮੇਰੇ ਮਾਮਾ ਜੀ ਦੀ ਮੈਰਿਜ ਦੀ ਫੋਟੋ ਆਇਆ ਉਹ ਮੈਸੰਜਰ ਤੇ ਭੇਜੀ ਸ਼ਾਇਦ ਪਤਾ ਨਹੀਂ ਸ਼ਾਇਦ ਤੁਸੀਂ ਦੇਖੀ ਆ
0: ਅੱਛਾ ਜੀ
2: ਤੇ ਉਹ ਫੋਟੋ ਦੇ ਵਿੱਚ
0: ਹਾਂਜੀ ਬੋਲੋ ਤੁਸੀਂ ਕੋਈ ਨੀ ਮੈਂ
2: 6th ਕਲਾਸ ਚ ਸੀਗੇ ਹਾਂ ਮੈਂ 6th ਕਲਾਸ ਚ ਮੇਰੇ ਮਾਮਾ ਜੀ ਦੀ ਮੈਰਿਜ
0: ਅੱਛਾ ਅੱਛਾ ਵਾ ਮਾਮਾ ਜੀ ਨੂੰ ਬੜਾ ਰਾਵਣ ਬਣਾਇਆ ਤੁਸੀਂ ਚਾਰ
2: ਏਦਾਂ ਹੀ ਮਤਲਬ ਬਣਾਉਣਾ ਹਨਾ ਏਦਾਂ ਹੀ ਤਿਆਰ ਕਰਨਾ ਸੁਰਮਾ ਪਾਉਣਾ ਜ਼ਿਆਦਾ ਇਹ ਉਹ ਹਨਾ ਤੇ ਮੈਂ ਇਹ ਸਭ ਤੋਂ ਛੋਟੇ ਮਾਮਾ ਜੀ ਨਾ ਇਹਨਾਂ ਦੇ ਵਾਅਦਾ ਮਤਲਬ ਮੈਨੂੰ ਬੜਾ ਚਾਅ ਤੇ ਇਹਨਾਂ ਨੇ ਮੈਨੂੰ ਡਰੈਸ ਲੈ ਕੇ ਦਿੱਤੀ ਨਾ
0: ਤੁਸੀਂ ਕਿਹੜੇ ਹੋ ਜਿਹੜੇ ਖਲੋਤੇ ਉੱਤੇ ਖੜੇ ਹੋ ਤੁਸੀਂ ਆਪਣਾ ਨੀਲੇ ਵਾਲੇ
2: ਮੈਂ ਜਦੋਂ ਬੱਚਿਆਂ ਨੂੰ ਵੀ ਪੁੱਛਦੀ ਹਾਂ ਨਾ ਕੁਛ ਉਹ ਝੱਟ ਦੇ ਨੇ ਪਹਿਚਾਣ ਲੈਂਦੇ ਨੇਗੇ ਮੈਂ ਕਿਉਂਕਿ ਮੇਰੀ ਬਿਊਟੀ ਇੰਨੀ ਜ਼ਿਆਦਾ ਹੈ ਤੁਸੀਂ ਦੇਖੋ ਜਿਹੜੀ ਸਭ ਤੋਂ ਵੱਧ ਕੁੜੀ ਸੋਹਣੀ ਲੱਗ ਰਹੀ ਆ ਉਹੀ ਮੈਂ ਆ
0: ਵਾਹ
1: ਵੱਧ ਸੋਹਣੀ ਕੁੜੀ ਫਿਰ ਤੂੰ ਦੂਜੀ ਫੋਟੋ ਭੇਜੋ
2: ਨਹੀਂ ਦੇਖੋ ਤੁਸੀਂ ਦੇਖੋ ਸਭ ਤੋਂ ਜ਼ਿਆਦਾ ਦੇਖੋ ਤੁਸੀਂ ਆਪ ਸੋਚੋ
0: ਹਾਂ ਨਹੀਂ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਵੇਖੋ ਪਰ ਇਹ ਹੁਣ ਪਤਾ ਨਹੀਂ ਪਾਪਾ ਸਹੀ ਪਛਾਣਨ
2: ਫਿਰੋਜ਼ੀ ਵਾਲੀ ਮੈਂ ਫਿਰੋਜ਼ ਮਾਮਾ ਜੀ ਮਤਲਬ ਫੋਟੋ ਦੇ ਪਤਾ ਨੀ ਤੁਹਾਡੇ ਕਿਹੜੀ ਸਾਈਡ ਹੈ ਫਿਰੋਜ਼ੀ ਵਾਲੀ ਹੈ ਜਿਹੜੇ ਜਿਹਨੇ ਫਿਰੋਜ਼ੀ ਕਲਰ ਦੀ ਡਰੈਸ ਪਾਈ ਆ ਪਫ ਜਿਹਾ ਕੀਤਾ ਹੋਇਆ ਬੈਂਗਲਸ ਦਿਖ ਰਹੀਆਂ ਨੇਗੀਆਂ ਪਾਈਆਂ
0: ਜੀ ਤੇ ਥੱਲੇ ਕੌਣ ਹੈ ਵਿਚਾਰੀ ਜੀ ਜਿਹੜੀ
2: ਮੇਰੇ ਮਾਮਾ ਜੀ ਮਾਸੀ ਜੀ ਦੀ ਬੇਟੇ ਨੀ ਭੇਜੀ ਮੈਨੂੰ ਨਾ ਤੇ ਆਪਣੀ ਕਿਤੇ ਧਿਆਨ ਚ ਹੁੰਦੀ ਹੈ ਮਾਮਾ ਜੀ ਦੀ ਫੋਟੋ ਦੇ ਵਿੱਚ ਨਾ ਇੱਕਦਮ ਆਪਾਂ ਨੂੰ ਕਿੰਨਾ ਮਤਲਬ ਹੁੰਦਾ ਹਾਈ ਵੀ ਮੇਰੀ ਉਹ ਮੈਮਰੀਜ਼ ਹਨਾ ਇੱਕਦਮ ਕੀ ਖੁਸ਼ੀ ਦਿੰਦੀ ਹੈ ਨਾ ਤੁਸੀਂ ਸੱਚ ਜਾਣੋ ਜਿੱਦਾਂ ਮੈਂ ਰੂਹਾਨੀ ਨੂੰ ਵੈਸੇ ਪਹਿਲਾਂ ਵੀ ਆਪਣੀ ਯਸ਼ ਇੱਕ ਵਾਰੀ ਗੱਲ ਹੋਈ ਹੈ ਨਾ ਰੂਹਾਨੀ ਨੂੰ ਮੈਂ ਨਾਮ ਸਿਖਾਇਆ ਮਿਲਦਾ ਵੈਸੇ ਕਹਿੰਦੇ ਹਾਂ ਕਿ ਤੂੰ ਮੇਰੇ ਲਾਡੋ ਹੈ ਬਾਹਰ ਦੀ ਗੱਲ ਹੈ ਇੱਕ ਕੈਟਰੀਨਾ ਕੈਫ ਬੋਲਦੀ ਹੈ ਇਹ ਫੋਟੋ ਦੇਖ ਕੇ ਤਾਂ ਮੈਨੂੰ ਸੱਚੀ ਲੱਗਾ ਵੀ ਹਾਂ ਵਾਕਈ ਕੈਟਰੀਨਾ ਕੈਫ ਦਾ ਨਾਮ ਮੈਂ ਸਹੀ ਰੱਖਿਆ ਵੀ ਬਿਲਕੁਲ ਕੈਟਰੀਨਾ ਇੰਨੀ ਬਿਊਟੀ ਹੁਣ ਬੱਚਿਆਂ ਨੂੰ ਮੈਂ ਪੁਰਾਣੀਆਂ ਫੋਟੋਆਂ ਵੀ ਦਿਖਾਉਂਦੀ ਹਾਂ ਨਾ, ਪਰ ਥੋੜੀ ਦਿਨ ਹੋ ਗਏ ਮੇਰੇ ਨਾ ਐਮ ਏ ਕੀਤੀ ਹੈ ਨਾ ਮੈਂ ਕਾਲਜ ਚ ਨਾ, ਉਹਨਾਂ ਨੇ ਗਰੁੱਪ ਵਾਲਿਆਂ ਨੇ ਫੋਟੋ ਭੇਜੀ ਤੇ ਓਬੀ ਹੁੰਦਾ ਮਤਲਬ ਸਰੀਰ ਦਾ ਇੰਨਾ ਜ਼ਿਆਦਾ ਫਰਕ ਪੈ ਗਿਆ ਹਨਾ, ਡੈਫੀਨੇਟ ਹਨਾ, ਅਸੀਂ ਮੋਟੇ ਸ਼ੁਰੂ ਤੋਂ ਚੱਬੀ ਹੈਗੇ ਸੀ, ਹੁਣ ਹੋਰ ਜ਼ਿਆਦਾ ਹੋ ਗਏ, ਪਰ ਮੈਂ ਸੋਚਦੀ ਫੇਸ ਬਿਊਟੀ ਦੇਖੋ ਉਸ ਤੋਂ ਕਿੱਦਾਂ ਬੱਚੇ ਵੀ ਪਹਿਚਾਣ ਲੈਂਦੇ ਆ ਘੱਟ ਨੂੰ।
1: ਹਿੰਦੀ ਦੇ ਵਿੱਚ ਰੂਪਕਾਰ ਕਿਹੜਾ ਇੱਕ ਅਲੰਕਾਰ ਹੁੰਦਾ ਸੀ, ਇੱਕ ਫੋਟੋ ਦੇ ਵਿੱਚ ਵਿਸ਼ੇਸ਼ਤਾ
0: ਦੱਸੋ ਫੋਟੋ। ਅੱਛਾ ਇਹ ਫੋਟੋ ਅਸੀਂ ਨਾ ਮੈਮਰੀ ਦੀ ਗੱਲ ਕਰ ਰਹੇ ਹਾਂ, ਤਾਂ ਤੁਸੀਂ ਆਪਣੀਆਂ ਵਿਸ਼ੇਸ਼ਤਾਈਆਂ ਕਹਿ ਰਹੇ ਹੋ। ਹਾਂ
1: ਮੈਂ ਤੁਹਾਨੂੰ ਹੋਰ ਦੱਸਦੀ ਹਾਂ,
2: ਹਾਂ ਵਿਸ਼ੇਸ਼ਤਾਈਆਂ ਤਾਂ ਛੱਡ ਕੇ ਮੈਂ ਹੋਰ ਦੱਸਦੀ ਹਾਂ। ਐਕਚੁਅਲੀ ਸਾਡੀ ਫੈਮਿਲੀ ਦੇ ਵਿੱਚ ਹੀ ਨਾ ਮੇਰੇ ਮਾਸੀ ਦੇ ਦੋਨੋਂ ਮੁੰਡੇ ਹੀ ਫੋਟੋਗ੍ਰਾਫਰ ਨਾ, ਤੇ ਜਦੋਂ ਉਹਨਾਂ ਨੇ ਕੰਮ ਸ਼ੁਰੂ ਕੀਤਾ ਮੈਂ ਇੰਨਾ ਦਿਮਾਗ ਖਾਦਾ ਨਾ ਉਹਨਾਂ ਦਾ ਫੋਟੋਆਂ ਖਿਚਾਉਣ ਦੇ ਵਿੱਚ,
0: ਫੋਟੋਆਂ
2: ਕਰਵਾਈਆਂ ਉਹਨਾਂ ਤੋਂ ਮੈਂ। ਹਾਂ ਸ਼ਾਇਦ ਉਹ ਹੈਗਾ, ਇੱਕ ਹੈਗਾ ਮੈਨੂੰ ਲੱਗਦਾ ਜਿਹੜਾ ਮੇਰੇ ਨਾਲ ਖੜਾ ਨਾ ਸ਼ਾਇਦ, ਹਾਂ ਇੱਕ ਹੈਗਾ ਛੋਟੇ ਵਾਲਾ, ਬਹੁਤ ਫੋਟੋਆਂ ਖਿਚਵਾਈਆਂ ਉਹਨਾਂ ਤੋਂ। ਜਿੱਦਾਂ ਫੈਮਿਲੀ ਚ ਕਿਸੇ ਦਾ ਬਰਥਡੇ ਹੋ ਗਿਆ, ਕਿਸੇ ਦਾ ਕੁਛ ਵੀ ਕਰਵਾਉਣਾ, ਤੇ ਉਹਨਾਂ ਨੇ ਤਾਂ ਹੋਣਾ ਮੈਂ ਉਸ ਤੋਂ ਵੀ ਡਿਵੈਲਪ ਕਰਵਾ ਲੈਣੀ ਆ। ਮੈਨੂੰ ਇੰਨਾ ਜ਼ਿਆਦਾ ਜਿਹਨੂੰ ਬੋਲਦੇ ਨਾ ਫਤੂਰ ਹੋ ਗਿਆ ਸੀ ਫੋਟੋ ਦਾ, ਜਿਸ ਤੇ ਮੈਂ ਥੋੜੀ ਜਿਹੀ ਵੀ ਆ ਰਹੀ ਹਾਂ ਨਾ, ਮੇਰਾ ਅੱਧਾ ਫੇਸ ਵੀ ਦਿਖ ਰਿਹਾ, ਪਰ ਮੈਂ ਉਹਨੂੰ ਕਹਿੰਦਾ ਤੂੰ ਡਿਵੈਲਪ ਕਰ ਦੇ, ਉਹ ਕਹਿੰਦਾ ਦਿੱਕਤ ਨਹੀਂ ਇਹਦੇ ਵਿੱਚ, ਮੈਂ ਕਹਿੰਦੀ ਸੀ ਨਹੀਂ ਤੂੰ ਕਰਦੇ ਕੋਈ ਗੱਲ ਨੀ। ਤੇ ਇੱਕ ਦਿਨ ਤਾਂ ਹੱਦ ਹੀ ਹੋ ਗਈ ਸੀਗੀ, ਮੈਂ ਵੈਸੇ ਹੀ ਗਿਆ, ਮੈਂ ਕਿਹਾ ਵੀਰੇ ਦੇਖੀ ਤੂੰ ਮੇਰਾ ਭਰਾ ਨੀ ਹੈਗਾ, ਦੇਖੀ ਇਸ ਦੇਖ ਮੇਰੀ ਬਾਂਹ ਆ ਰਹੀ ਹੈ, ਦੇਖ ਲਓ ਕਿਸੇ ਨੂੰ ਕੀ ਪਤਾ ਮੈਨੂੰ ਬਾਂਹ ਹੈ ਨਾ, ਤੂੰ ਕਰਦੇ ਕੋਈ ਗੱਲ ਨੀ ਹੈਗਾ। ਮਤਲਬ ਮੈਂ ਉਹਦਾ ਬਹੁਤ ਜਿਆਦਾ ਮਤਲਬ ਦਿਮਾਗ ਖਾਦਾ ਹੈਗਾ ਫੋਟੋਆਂ ਕਰਾਉਣ ਦੇ ਵਿੱਚ ਨਾ।
0: ਬਾਵਾਂ ਦੀਆਂ ਵੀ ਫੋਟੋਆਂ ਖਿਚਾ ਖਿਚਾ ਰੱਖੀਆਂ ਤੁਸੀਂ, ਵਾਹ
2: ਖਿਚਾ ਕੇ ਰਾ ਹੈ,
1: ਇਹ ਨਵਾਂ ਸੀਗਾ
2: ਮੇਰਾ ਹੈਗਾ ਨਾ, ਬਹੁਤ ਸਾਰੀਆਂ ਫੋਟੋਆਂ ਹੈਗੀਆਂ ਮੇਰੀਆਂ। ਤੇ ਬਾਕੀ ਇੱਕ ਹੋਰ ਜਿਹੜੀ ਚੀਜ਼ ਸੀ ਨਾ, ਕੀ ਕਹਿਣਾ, ਹਾਂ ਇੱਕ ਆਪਾਂ ਜਦੋਂ ਸਲੈਮ ਕਾਲਜ ਚ ਸੀਗੇ, ਤੁਹਾਨੂੰ ਪਤਾ ਆਪਾਂ ਸਲੈਮ ਬੁੱਕ ਭਰਵਾਉਂਦੇ ਸੀਗੇ ਸਾਰਿਆਂ ਤੋਂ ਨਾ, ਹਾਂਜੀ, ਤੇ ਉਹ ਸਲੈਮ ਬੁੱਕਸ ਦੇ ਵਿੱਚ ਕਿੱਥੇ ਆਪਾਂ ਕੁੜੀਆਂ ਆਪਾਂ ਭਰ ਦਿੰਦੇ ਹਾਂ, ਲੇਕਿਨ ਆਪਾਂ ਫੋਟੋ ਥੋੜੀ ਨਾ ਆਪਣੀ ਲਗਾਉਂਦੇ ਹਾਂ, ਉੱਥੇ ਛੋਟਾ ਜਿਹਾ ਕੋਲਮ ਨੀ ਬਣਿਆ ਹੁੰਦਾ ਸੀਗਾ ਕਿ ਹਨਾ ਪੁੱਟ ਯੂਅਰ ਫੋਟੋਗ੍ਰਾਫ ਨਾ। ਤੇ ਮੁੰਡੇ ਤਾਂ ਤੁਹਾਨੂੰ ਪਤਾ ਹੀ ਹੈਗਾ, ਹੁਣ ਜਦੋਂ ਸਾਡਾ ਕਾਲਜ ਖਤਮ ਹੋਇਆ ਹਨਾ ਲਾਸਟ, ਤਾਂ ਸਭ ਨੇ ਮੋਸਟਲੀ ਫੋਟੋ ਆਪਣੀ ਲਗਾ ਤੀ ਸੀ ਸਲੈਮ ਬੁੱਕ ਦੇ ਵਿੱਚ ਨਾ, ਮੈਂ ਕੁੜੀ ਨੇ ਤਾਂ ਕਿਸੇ ਨੇ ਵੀ ਨੀ ਲਗਾਈ, ਤਾਂ ਸੋਚ ਵੀ ਨਹੀਂ ਸਕਦੇ। ਤੇ ਮੈਨੂੰ ਉਹ ਲੱਗੀ ਜਾਵੇ, ਮੈਂ ਕਿਹਾ ਹਾਈ ਮੈਨੂੰ ਪਰ ਕੁਛ ਹੋ ਹੀ ਜਾਂਦਾ, ਮੈਂ ਫੋਟੋ ਤਾਂ ਲਗਾਉਣੀ, ਮੈਂ ਕੀ ਕਰਾਂ ਇੱਥੇ, ਮੈਂ ਕੀ ਲਿਖਾਂ, ਮੈਂ ਕਿਹਾ। ਫਿਰ ਮੈਨੇ ਉੱਥੇ ਨਾ ਲਿਖਤਾ, ਉਹ ਮੇਰੇ ਕੋਲ ਹੁਣ ਵੀ ਹੈਗੇ ਸਲੈਮ ਬੁੱਕ, ਥੋੜੀ ਜਿਹੀ ਚੱਬੀ ਆ, ਥੋੜੀ ਜਿਹੀ ਹੈਲਦੀ ਆ, ਪਰ ਤੁਹਾਡੀ ਸੋਹਣੇ ਬੜੇ ਆ। ਹੁਣ ਜੇ ਮੈਂ ਦੇਖਾਂ ਨਾ, ਮੈਂ ਬੱਚਿਆਂ ਦੀ ਫੋਟੋ ਬਹੁਤ ਖਿੱਚਦੀ ਆ, ਇੰਨਾ ਦਾ ਤਾਂ ਚਲੋ ਕੰਮ ਹੀ ਹੈਗਾ ਇਹਦੇ ਵਿੱਚ ਕਰਦੇ ਰਹਿੰਦੇ ਆ, ਹੁਣ ਮੈਂ ਕਮੈਂਟਰੀ ਕਰਦੀ ਆ ਜ਼ਿਆਦਾ। ਮੈਨੂੰ ਲੋਕੀ ਪੁੱਛਦੇ ਆ ਮੇਰੀ ਫੈਮਿਲੀ ਦੇ ਵਿੱਚ, ਨੀ ਤੂੰ ਆਪਣੀਆਂ ਫੋਟੋਜ਼ ਵੀਡੀਓਜ਼ ਕਿਉਂ ਨੀ ਪਾਉਂਦੀ ਹੈਗੀ ਆ ਕੁਛ, ਹੈ ਨਾ। ਤੇ ਮੈਨੂੰ ਵੈਸੇ ਹੀ ਪਤਾ ਨੀ ਕਿਉਂ ਹੁਣ ਘੱਟ ਹੀ ਹੈਗਾ ਸ਼ੌਂਕ, ਹੈ ਨਾ, ਮੈਂ ਉਹੀ ਬੱਚਿਆਂ ਦੇ ਕਰਕੇ ਕਰ ਲੈਂਦੀ ਹੈਗੀ ਆ। ਪਰ ਕਹਿੰਦੀ ਚਲੋ ਠੀਕ ਹੈ, ਜਦ ਤੂੰ ਬੋਲਦੀ ਨੀ ਹੈ ਨਾ, ਚੱਲ ਸਾਨੂੰ ਉਹੀ ਲੱਗਦਾ ਹੈਗਾ, ਪਰ ਹੁਣ ਪਤਾ ਨੀ ਕਿਉਂ ਘੱਟ ਗਿਆ। ਮੈਨੂੰ ਲੱਗਦਾ ਟਾਈਮ ਆਊਗਾ, ਮੈਂ ਦੁਬਾਰਾ ਫਿਰ ਉਸਦੇ ਵਿੱਚ ਮਤਲਬ ਕਰੂੰਗੀ। ਪਰ ਇਹ ਵਾਲੀਆਂ ਜਿਹੜੀਆਂ ਫੋਟੋਜ਼ ਆਉਂਦੀਆਂ ਨੇ ਨਾ, ਬਾਕੀ ਬੜੀ ਆਪਣੀ ਵਧੀਆ ਮੈਮਰੀਜ਼ ਦੇ ਕੇ ਜਾਂਦੀ ਹੈ, ਆਪਾਂ ਉਸ ਟਾਈਮ ਦੇ ਵਿੱਚ ਚੱਲ ਜਾਂਦੇ ਹਾਂ, ਬੜਾ ਚੰਗਾ ਲੱਗਦਾ ਹੈ।
1: ਇਹ ਚੀਜ਼ ਹਮੇਸ਼ਾ ਹੀ ਮਤਲਬ ਹੁਣ ਕਾਫੀ ਲੋਕ ਇਸ ਚੀਜ਼ ਤੋਂ ਰਿਲੇਟ ਕਰਨਗੇ ਜਿਹੜੀ ਐਂਡ ਚ ਕਹਿ ਕੇ ਗਏ ਨੇ ਕਿ ਜਦੋਂ ਤੁਹਾਡੇ ਬੱਚੇ ਹੋ ਜਾਂਦੇ ਤੁਸੀਂ ਬਸ ਉਹਨਾਂ ਦੀ ਖਿੱਚਦੇ ਫੋਟੋਜ਼, ਹੈ ਨਾ, ਤੁਹਾਡੇ ਫੋਨ ਵਗੈਰਾ ਬੱਚਿਆਂ ਦੇ ਫੋਟੋਜ਼ ਨਾਲ ਜ਼ਿਆਦਾ ਭਰੇ ਹੁੰਦੇ।
0: ਹਾਂ ਫਿਰ ਉਹ ਚਲੋ ਹੁਣ ਉਹਨਾਂ ਦੀ ਖਿੱਚਣੀ ਹੈ ਨਾ, ਉਹ ਜਿਹੜੇ ਜਿਹੜੀ ਚੀਜ਼ ਆਸ ਪਾਸ ਕਿਊਟ ਹੈ,
1: ਹੁਣ ਇੱਥੇ ਆਪਣੇ ਆਪ ਨੂੰ ਕਿੰਨਾ ਕਿਊਟ ਮੰਨਦੇ ਹੈ। ਨੀਤੂ ਜੀ ਤਾਂ ਦਿਨ ਭਰ ਉਹ ਇੰਨੀ ਕਿਊਟ ਆ ਮੈਂ ਕਹਿੰਦੇ ਰਹਿੰਦੇ,
0: ਆਪਣਾ ਜਦੋਂ ਮੂੰਹ ਹੀ ਕੈਮਰੇ ਚੋਂ ਹਟ ਜਾਏ ਤੇ ਫਿਰ ਬੰਦੇ ਨੇ ਫੋਟੋ ਖਿੱਚ। ਮੈਂ ਸਾਰਿਆਂ ਦੀ ਗੱਲ ਕਰ ਰਿਹਾ,
1: ਬਣਾਉਣ ਵਾਲਿਆਂ ਦਾ ਨੀ ਕਸੂਰ
0: ਉਹ ਏਦਾਂ ਹੀ ਬਣਦੀਆਂ। ਹਾਂਜੀ ਰਿਚਰ ਜੀ, ਤੁਸੀਂ ਵੀ ਦੱਸੋ ਭਾਈ ਕੁਛ।
3: ਹਾਂਜੀ ਸਤਿ ਸ੍ਰੀ ਅਕਾਲ ਜੀ, ਕਿੱਦਾਂ ਦੋਨੋਂ ਨੂੰ ਹੱਥ ਜੋੜ ਕੇ
0: ਜੀ ਬਹੁਤ ਵਧੀਆ
1: ਹੱਥ ਜੋੜ ਕੇ
3: ਤੋ ਮੈਨੇ ਫੋਟੋ ਭੇਜਾ ਦੈਟਸ ਮਾਈ ਮਾਸੀ ਜੋ ਮੇਰੇ ਡੈਡ ਨੇ ਖਿੱਚਿਆ ਸੀ ਫੋਟੋ
0: ਜੀ
3: ਤੋ ਮੇਰੇ ਡੈਡ ਉਨਕੇ ਮੈਨੇਜਰ ਥੇ ਸੋ ਸ਼ੀ ਮਾਡਲ ਫੋਰ ਦੈਟ ਦ ਸੈਕਿੰਡ ਫੋਟੋ ਸ਼ੋਜ਼ that she used to be modeling for the sari in the 60s
0: acha 60s vich wow. okay
3: wo aapko bheja maine photo dekha aapne
0: main hune khod lena ji tuhi bheja apna whatsapp te
3: haan ji wohi
0: okay okay nahi koi karo gal koi nahi main kad lena
1: kafi 60s de vich
3: haan so my maasi used to be a model and my dad used to be a photographer and manager
0: ਗੁੱਡ ਇਹ ਕਹੇ ਮਾਸੀ ਕਹੇ ਕਹੇ ਹੀਰੋਇਨ ਵਰਗੇ ਲੱਗਦੇ ਮੈਨੂੰ ਨਾਂ ਨਹੀਂ ਚੇਤਾ ਆਉਣ ਡਿਆ
3: ਥੈਂਕ
0: ਯੂ ਵਟਸ ਯੂਰ ਨੇਮ ਨੇਮ ਇਜ ਰੀਟਾ ਰੀਟਾ ਕੀ ਜਮਾ
1: ਦੂਸਰਾ
3: ਕੱਲ ਮੈਂ ਪਿੱਛੇ ਦੇਖੀ ਗਿਆ ਮੈਂ ਵਾਪਸ ਆਊਂਗਾ ਰੰਜੋ ਇਟ ਵਾਸ ਸੱਚ ਅ ਬਿਊਟੀਫੁਲ ਮੂਵੀ ਆਈ ਕੁਡ ਨਾਟ ਸਟਾਪ ਕਰਾਇੰਗ ਐਂਡ ਮਾਈ ਫਰੈਂਡ ਸੇਇੰਗ ਤੁਜੀ ਕਿਆ ਹੋ ਗਿਆ ਵਾਟ ਸੋ ਵਾਟ ਦੇ ਟੂ ਕ੍ਰਾਈ ਅਬਾਊਟ ਇਟ ਆਈ ਸੇਡ ਯੂ ਵੋਂਟ ਅੰਡਰਸਟੈਂਡ ਆਈ ਡੋਨਟ ਨੋ ਇਟ ਵਾਸ ਸੱਚ ਅ ਬਿਊਟੀਫੁਲ ਮੂਵੀ ਐਂਡ ਜੋ ਮੇਰੇ ਦੋਸਤ ਮਾਈ ਫਰੈਂਡ ਲਾਈਕ ਇਟ ਬਟ ਪਤਾ ਨਹੀਂ ਉਨਕੋ ਇਹ ਨਹੀਂ ਸਮਝ ਆਇਆ ਕਿ ਮੈਂ ਇਤਨਾ ਕਿਉਂ ਰੋਇਆ
0: ਨਹੀਂ ਉਹ ਡਿਪੈਂਡ ਕਰਦਾ ਕਿਹੜੀ ਚੀਜ਼ ਤੁਹਾਨੂੰ ਕਿੱਥੇ ਐਂਕਰ ਕਰ ਗਈ ਕੁਛ ਨਾ ਕੁਛ ਤੁਹਾਡੇ ਅੰਦਰ ਪਏ ਹੁੰਦੇ ਇਮੋਸ਼ਨਸ ਸੋ ਹਰ ਕੋਈ ਇਹਦੇ ਉੱਤੇ ਅਲੱਗ ਅਲੱਗ
3: ਚੀਜ਼ਾਂ
0: ਜ਼ਰੂਰੀ ਨਹੀਂ ਵੀ ਹਰ ਕੋਈ ਰੋਵੇ ਜਾਂ ਹਰ ਕਿਸੇ ਦੇ ਰੋਣ ਦੇ ਲਈ ਆ
3: ਮਤਲਬ
0: ਕਿਸੇ ਨੂੰ ਲਵ ਸਟੋਰੀ ਵਧੀਆ ਲੱਗ ਰਹੀ ਆ ਕਿਸੇ ਨੂੰ ਉਹਦੀ ਜਿਹੜੀ ਹਿਸਟਰੀ ਪਾਰਟ ਆ ਉਹ ਵਧੀਆ ਲੱਗ ਰਿਹਾ ਵਾ ਕਿਸੇ ਨੂੰ ਡਾਇਰੈਕਸ਼ਨ ਵਧੀਆ ਕਿਸੇ ਨੂੰ ਜਿਹੜਾ ਉਹ ਗਾਣਿਆਂ ਦਾ ਸਟਾਈਲ ਹੈ ਚਲੋ ਉੱਥੇ ਇੱਕ ਟਿਪੀਕਲ ਸਟਾਈਲ ਹੈ ਅਮਤਾਜ਼ ਅਲੀ ਦਾ ਕਿਸੇ ਨੂੰ ਡਾਇਰੈਕਸ਼ਨ ਦੇ ਤੌਰ ਦੇ ਉੱਤੇ ਵਧੀਆ ਲੱਗ ਰਹੀ ਆ ਸੋ ਅਲੱਗ ਅਲੱਗ ਆਪਣਾ ਆਪਣਾ ਨਜ਼ਰੀਆ ਹਰ ਇੱਕ ਦਾ ਭਰਿਆ ਕਿ ਸਾਰਿਆਂ ਨੂੰ ਲੱਗ ਠੀਕ ਰਹੀ ਹੈ ਹਾਂ ਸੋ ਇਹ ਇਹ ਥੋੜ੍ਹੇ ਤੋਂ ਆਇਆ ਵਾ ਮੈਂ ਜਿੱਦਾਂ ਪਹਿਲੇ ਦੂਜੇ ਦਿਨ ਸ਼ਾਇਦ ਵੇਖਣ ਗਿਆ ਨਹੀਂ ਪਹਿਲੇ ਦੂਜੇ ਨਹੀਂ ਸ਼ਾਇਦ ਵੀਕਐਂਡ ਤੋਂ ਬਾਅਦ ਪਹਿਲੇ ਵੀਕਐਂਡ ਤੋਂ ਬਾਅਦ ਅਤੇ ਉਦਣ ਸਾਰੇ ਦੋ ਚਾਰ ਜਾਣੇ ਸੀ ਪਰ ਹੌਲੀ ਹੌਲੀ ਵੱਧ ਰਹੇ ਨੇ ਲੋਕ
3: ਹਾਂਜੀ
0: ਥੈਂਕ ਯੂ ਰਿਚਰ ਜੀ ਥੈਂਕ ਯੂ ਜੀ ਧੰਨਵਾਦ ਤੁਹਾਡਾ ਰਾਮਪਾਲ ਜੀ ਧੰਨਵਾਦ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਅਤੇ ਤੁਸੀਂ ਜੇ ਆਪਣੇ ਰਿਸ਼ਤੇ ਦੇ ਤੁਸੀਂ ਭੇਜਣੀ ਆ ਅਨਾਊਂਸਮੈਂਟ ਤਾਂ ਪਲੀਜ਼ ਤੁਸੀਂ ਫਿਰ ਨਾ ਉਹਨੂੰ ਫੋਰਮੈਟ ਦੇ ਵਿੱਚ ਹੀ ਭੇਜੋ ਟੂ ਦੀ ਪੁਆਇੰਟ ਭੇਜੋ ਜਿੰਨਾ ਕੁ ਆਪਾਂ ਕਿਹਾ ਵਾ ਉਹਨਾਂ ਕੀ ਬਹੁਤ ਐਕਸਟਰਾ ਸਾਨੂੰ ਤੁਸੀਂ ਨਾ ਭੇਜੋ ਉਹ ਫਿਰ ਸਾਡੇ ਲਈ ਹੋਰ ਜ਼ਿਆਦਾ ਔਖਾ ਹੋ ਜਾਂਦਾ ਵਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੱਸਣਾ ਕਰਨਾ ਔਖਾ ਮਤਲਬ ਦੱਸਣਾ ਕਰਨਾ ਤਾਂ ਕੀ ਹੁੰਦਾ ਵਾ ਔਖਾ ਇਹ ਹੋ ਜਾਂਦਾ ਵਾ ਵੀ ਉਹਦੀ ਲੋੜ ਹੀ ਨਹੀਂ ਹੁੰਦੀ ਬਾਕੀ ਗੱਲਾਂ ਬਾਤਾਂ ਉਨੀਆਂ ਕੁ ਤੁਸੀਂ ਦੱਸੋ ਜਿੰਨੀਆਂ ਕੁ ਸ਼ੁਰੂਆਤੀ ਸਮੇਂ ਦੇ ਵਿੱਚ ਚਾਹੀਦੀਆਂ ਹੁੰਦੀਆਂ 10 ਪਾਉਣ ਦੇ ਲਈ ਬਾਕੀ ਤਾਂ ਫਿਰ ਤੁਸੀਂ ਆਪਸ ਦੇ ਵਿੱਚ ਗੱਲਬਾਤ ਕਰ ਹੀ ਲੈਣੀ ਅਤੇ ਜੇ ਤੁਸੀਂ ਭੇਜਣਾ ਤਾਂ ਹੁਣੇ ਹੁਣੇ ਭੇਜ ਦਿਉ ਐਂਡ ਮੂਮੈਂਟ 'ਤੇ ਵੀ ਜੇ ਭੇਜੋਗੇ ਤਾਂ ਵੀ ਔਖਾ ਹੋ ਜਾਣਾ ਸਾਡੇ ਲਈ ਅਤੇ ਮੰਗਤ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਮੈਂ ਕਹਿੰਦੇ 1982 ਦੇ ਵਿੱਚ ਆਪਣੇ ਸਹੁਰੇ ਗਿਆ ਸੀ ਉੱਥੇ ਇੱਕ ਫੋਟੋਗ੍ਰਾਫਰ ਮਿੱਤਰ ਸੀ ਅਸੀਂ 3-4 ਜਣੇ ਬੈਠੇ ਸੀ ਮੇਰੇ ਲੰਬੇ ਵਾਲ ਅਤੇ ਜੂੜਾ ਕਰਕੇ ਪੱਗ ਬੰਨੀ ਹੋਈ ਸੀ ਉਹ ਫੋਟੋਗ੍ਰਾਫਰ ਕਹਿੰਦਾ ਜੇ ਤੁਸੀਂ ਵਾਲ ਕਟਾ ਦੇਵੋ ਤਾਂ ਮੈਂ ਤੁਹਾਡੀ ਫੋਟੋ ਫਰੀ ਕਰਾਂਗਾ ਵਾਹ ਅਤੇ ਮੈਂ ਵਾਲ ਕਟਾ ਤੇ ਅਤੇ ਮੇਰੀ ਇਹ ਉਸ ਸਮੇਂ ਖਿੱਚੀ ਹੋਈ ਫੋਟੋ ਹੈ ਘਰ ਆ ਕੇ ਬਹੁਤ ਗਾਲਾਂ ਪਈਆਂ ਸੀ ਫਰੀ ਗਾਲਾਂ ਦੀ ਤੁਹਾਡੀ ਯਾਦ ਨਾਲ ਜੁੜੀ ਰਹਿ ਗਈ ਫੋਟੋ ਉਸ ਸਮੇਂ ਆਈ ਥਿੰਕ ਬਹੁਤ ਵੱਡੀ ਗੱਲ ਹੋਊਗੀ
1: ਬਿਲਕੁਲ
0: ਹਰ ਇੱਕ ਨੂੰ ਨਹੀਂ ਨਸੀਬ ਹੁੰਦੀ ਹੋਊਗੀ 80 ਦੇ ਆਸ ਪਾਸ ਮੈਨੂੰ ਲੱਗਦਾ ਵੀ ਹੋਊਗਾ ਵੀ ਕਾਫੀ ਮਹਿੰਗਾ ਇਹ ਕੰਮ
1: ਕੈਮਰਾ ਹੁੰਦਾ ਸੀਗਾ ਟ੍ਰਾਈਪੋਡ ਤੇ ਲੱਗਿਆ ਹੋਇਆ ਉਹ ਇੱਕ ਕੱਪੜੇ ਦੇ ਨਾਲ ਉਹਦੇ ਵਿੱਚ ਮੂੰਹ ਪਾ ਕੇ ਫੋਟੋਗ੍ਰਾਫਰ
0: ਨਹੀਂ ਹੱਥ ਪਾ ਕੇ ਅੱਜ ਵੀ ਹੈਗੇ ਆਪਣੇ ਅੰਮ੍ਰਿਤਸਰ ਤੇ ਉੱਥੇ ਸਟੇਸ਼ਨ ਦੇ ਉੱਤੇ ਅੱਜ ਵੀ ਹੈਗੇ ਆ ਤੇ ਵਾਪਸ ਟ੍ਰੈਂਡ 'ਚ ਆ ਰਹੇ ਨੇ ਉਹ ਚੀਜ਼ਾਂ ਵਾਪਸ ਟ੍ਰੈਂਡ 'ਚ ਆ ਰਹੀਆਂ ਨੇ ਤੇ ਇਸੇ ਦੇ ਨਾਲ ਹੀ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: This station is now the ultimate power in the universe.
6: Radio Haji 1674.
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
9: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
10: ਉਹ ਜੋ ਹੁਕਮ ਮੇਰੀ ਸਰਕਾਰ।
9: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
10: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
9: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
10: ਆਹੋ ਜੀ ਆਹੋ,
9: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਰੇਡੀਓ ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਸੀ ਫੋਟੋ ਵਰਜਨ ਢਿੱਲੋਂ ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ ਫੋਟੋ ਅਤੇ ਗੱਲਾਂ ਵੀ ਸਾਡੀਆਂ ਅੱਜ ਫੋਟੋਆਂ ਦੇ ਬਾਰੇ ਚੱਲ ਰਹੀਆਂ ਨੇ ਫੋਟੋ ਤੁਹਾਡੀਆਂ ਮੈਮਰੀਜ਼ ਤੁਹਾਡੀਆਂ ਪੁਰਾਣੀਆਂ ਯਾਦਾਂ ਅਤੇ ਮੇਰੇ ਨਾਲ ਨੇ ਜਸਪ੍ਰੀਤ
1: ਹਾਂਜੀ ਬਿਲਕੁਲ ਇਹ ਜਿਹੜੇ ਗਾਣੇ ਦੇ ਵਿੱਚ ਲਾਈਨ ਸੀਗੀ ਇਹ ਵੀ ਵਾਕਈ ਜਿਨ੍ਹਾਂ ਦੀ ਲਵ ਮੈਰਿਜ ਹੋ ਉਹਨਾਂ ਨੂੰ ਜਦੋਂ ਘਰਦਿਆਂ ਨੂੰ ਫੋਟੋ ਦਿਖਾਉਣਾ ਉਹ ਵੀ ਇੱਕ ਟਾਸਕ ਹੁੰਦਾ ਹੋਣਾ
0: ਪਹਿਲੀ ਗੱਲ ਤੇ ਇਹੋ ਆਉਂਦੀ ਹੈ ਮੰਨ ਲਓ ਤੁਸੀਂ ਕਿਸੇ ਬਾਰੇ ਵੀ ਗੱਲ ਕਰਦੇ ਹੋ ਤੇ ਸਭ ਤੋਂ ਪਹਿਲਾਂ ਅੱਜ ਕੱਲ ਸਾਡੇ ਕੋਲ ਇਹੋ ਹੀ ਆ ਸਾਧਨ ਪਈ ਲਿਆਓ ਵਿਖਾਓ ਪਹਿਲਾਂ ਕੀ ਆ ਹਨਾ ਕਿੱਦਾਂ ਦਾ ਕੋਈ ਉਹ ਚੀਜ਼ਾਂ ਸ਼ੁਰੂ ਹੀ ਇੱਥੋਂ ਹੁੰਦੀਆਂ
1: ਹਨਾ
0: ਦਿਲ ਦਾ ਪਤਾ ਨੀ ਤੇਰੇ ਕਿਹੋ ਜਿਹਾ ਮੁੱਖੜਾ ਵੇਖ ਕੇ ਮਰ ਗਿਆ
1: ਭਿੰਡੀ ਔਰ ਅਮਰੂਦ ਦੀ ਕਹਾਣੀ
0: ਭਿੰਡੀ ਤੇ ਅਮਰੂਦ ਦੀ ਫੋਟੋ ਪਹਿਲਾਂ ਹੋ ਗਈ ਥੈਂਕ ਯੂ ਇੱਕ ਇਸ ਤੋਂ ਪਹਿਲਾਂ ਆਪਾਂ ਅੱਗੇ ਵਧੀਆ ਇੱਕ ਘਰ ਆ ਜੀ ਬਾਲਣ ਦੇ ਵਿੱਚ ਰੈਂਟ ਦੇ ਲਈ ਅਤੇ 3 ਬੈਡਰੂਮ ਘਰ ਆ ਅਤੇ ਜੇ ਕਿਸੇ ਨੇ ਲੈਣਾ ਵਾ ਰੈਂਟ ਦੇ ਉੱਤੇ ਤਾਂ ਇਹਨਾਂ ਦਾ ਨੰਬਰ ਆਪਾਂ ਤੁਹਾਨੂੰ ਦੇ ਸਕਦੇ ਹਾਂ ਅਤੇ ਤੁਸੀਂ ਸਾਨੂੰ ਮੈਸੇਜ ਕਰ ਦਿਓ ਬਾਲਣ ਦੇ ਵਿੱਚ ਰੈਂਟ ਦੇ ਲਈ ਘਰ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਉੱਪਰ ਵਾਲੀ ਮੇਰੀ ਫੋਟੋ ਅੱਛਾ ਸੰਨ 1985 ਦੀ ਵਾਹ ਅਤੇ ਥੱਲੇ ਵਾਲੀ ਮੇਰੇ ਬੇਟੇ ਦੀ ਸੰਨ 2014 ਦੀ ਵਾਹ ਦੋਵਾਂ ਦੀ ਲਗਭਗ ਸੇਮ ਇੱਦਾਂ ਇਹ ਵੀ ਲੱਗਦਾ ਨਾ ਕਈ ਵਾਰੀ ਜਦੋਂ ਤੁਸੀਂ ਜਿੱਦਾਂ ਨੀਤੂ ਜੀ ਵੀ ਗੱਲ ਕਰ ਰਹੀ ਅਤੇ ਜਦੋਂ ਆਪਾਂ ਆਪਣੇ ਧੀਆਂ ਪੁੱਤਾਂ ਦੀਆਂ ਫੋਟੋਆਂ ਖਿੱਚਦੇ ਹਾਂ ਅਤੇ ਕਈ ਵਾਰੀ ਤੁਹਾਨੂੰ ਐਂ ਸੇਮ ਲੱਗਦਾ ਵਾ ਵੀ ਹੁਲੀਆ ਉੱਦਾਂ ਦਾ ਹੀ ਹੈ ਇਹਨਾਂ ਦਾ ਵੀ ਹੈ ਨਾ ਥੋੜ੍ਹਾ ਬਹੁਤਾ ਜਿਹਾ ਫਰਕ ਉੱਦਾਂ ਦਾ ਹੀ ਆਪਾਂ ਬੇਸਿਕਲੀ ਸਾਡੇ ਅੰਦਰ ਵੀ ਉਹੀ ਚੀਜ਼ਾਂ ਪਈਆਂ ਹੁੰਦੀਆਂ ਆਪਾਂ ਡਰੈਸਅਪ ਵੀ ਨਿਆਣਿਆਂ ਨੂੰ ਉਸੇ ਜਿਹੇ ਤਰੀਕੇ ਦੇ ਨਾਲ ਹੀ ਕਰਦੇ
1: ਹਾਂ
0: ਕਿਉਂਕਿ ਉਹ ਹਰ ਇੱਕ ਦਾ ਇੱਕ ਉਹ ਯਾਦਾਂ 'ਚ ਹੀ ਬੈਠੀਆਂ ਹੁੰਦੀਆਂ ਵਾ ਚੀਜ਼ਾਂ ਉਹ ਪਰਿਵਾਰਾਂ ਦਾ ਹੁੰਦਾ ਵਾ ਆਪਣਾ ਆਪਣਾ ਤਿਆਰ ਤਿਉਰ ਕਰਨ ਦਾ ਕਈਆਂ ਪਰਿਵਾਰਾਂ 'ਚ ਹੁੰਦਾ ਵਾ ਪੂਰੀਆਂ ਮੇਢੀਆਂ ਛੇਢੀਆਂ ਮਤਲਬ ਸੱਜੇ ਖੱਬੇ ਚਾੜ ਚਾੜ ਕੇ ਪੂਰਾ ਅਤੇ ਕਈਆਂ ਦੇ ਵਿੱਚ ਹੁੰਦਾ ਵੀ ਸਿੱਧਾ ਸਿੱਧਾ ਜਿਹਾ ਹੀ ਇਹ ਵੀ ਨਿੱਕੇ ਨਿੱਕੇ ਜਿਹੇ ਫਰਕ ਹੁੰਦੇ ਆ ਪਰ ਉਹ ਹਰ ਇੱਕ ਪਰਿਵਾਰ ਦੇ ਵਿੱਚ ਅਲੱਗ ਹੁੰਦੇ ਆ
1: ਇਹ ਤਾਂ ਹੈ ਹੁਣ ਮੇਰੇ ਮਤਲਬ ਮੰਮੀ ਨੂੰ ਸ਼ੌਕ ਸੀਗਾ ਕਿ ਹਰ ਬਰਥਡੇ ਦਾ ਹਰ ਸਾਲ ਇੱਕ ਫੋਟੋ ਖਿਚਾਉਣਾ ਹੀ ਖਿਚਾਉਣਾ ਦੋਵੇਂ ਭੈਣਾਂ ਦਾ ਸਾਡਾ ਭਾਵੇਂ ਮੇਰਾ ਬਰਥਡੇ ਹੋਇਆ ਮੇਰੀ ਭੈਣ ਦਾ ਤੇ ਹੁਣ ਵੀ ਇਹ ਨਾ ਉਹ ਪੂਰੀ ਬਰਥਡੇ ਐਲਬਮ ਪਈ ਹੋਈ ਹੈ ਸ਼ੁਰੂ ਤੋਂ ਤੇ ਅਸੀਂ ਕਈ ਵਾਰੀ ਵੇਖਦੇ ਹਾਂ ਬੜਾ ਹਾਸਾ ਆਉਂਦਾ ਦੇਖ ਕੇ ਕਿ ਕਿਸੇ 'ਚ ਤਾਂ ਸਹੀ ਹੈ ਕਿਸੇ 'ਚ ਮੰਮੀ ਨੇ ਕਿਹਾ ਮੰਮੀ ਭੁੱਲ ਗਏ ਹੋਣੀ ਕਿ ਬਰਥਡੇ ਆਉਣ ਲੱਗਿਆ ਧੱਕੇ ਨਾਲ ਹੀ ਪਰ ਇਹ ਕਿ ਹਾਂ ਹਰ ਸਾਲ ਖਿਚਾਉਣੀ ਹੈ ਤੇ ਕਿਸੇ 'ਚ ਦਿਖ ਰਿਹਾ ਕਿ ਵਾਹਵਾ ਐਫਰਟ ਹੈ
0: ਅੱਜ ਕੱਲ੍ਹ ਤਾਂ ਉਹ ਵੀ ਹੋ ਗਿਆ ਨਾ ਜਦੋਂ ਤੁਹਾਡੇ ਵਿਆਹ ਹੁੰਦੇ ਆ ਤੇ ਉਦੋਂ ਉਹ ਉੱਥੇ ਚਲਾ ਦਿੱਤੀਆਂ ਜਾਂਦੀਆਂ ਬਚਪਨ ਤੋਂ ਲੈ ਕੇ ਉੱਥੇ ਚਲਾਈਆਂ ਜਾਂਦੀਆਂ ਅੱਜ ਕੱਲ੍ਹ ਇਹ ਵੀ ਕਾਫੀ ਟ੍ਰੈਂਡ ਦੇ ਵਿੱਚ ਤੇ
1: ਮੁੰਡੇ ਦੀ ਕੁੜੀ ਦੀ ਦੋਨਾਂ ਦੀ ਬਚਪਨ ਦੀ
0: ਹਾਂ ਉਹ ਇੱਕ ਪਾਸੇ ਉਹਦੀਆਂ ਚੱਲੀ ਜਾਂਦੀਆਂ ਇੱਕ ਪਾਸੇ ਤੁਸੀਂ ਚਲਾਈਆਂ ਸੀ ਸ਼ੁਕਰੀਆ ਤੇ ਬਲੈਕ ਐਂਡ ਵਾਈਟ ਫੋਟੋ ਹਾਂ ਇਹ ਵੀ ਇੱਕ ਦੌਰ ਸੀ ਜਦੋਂ ਮਤਲਬ ਕਲਰ ਨਹੀਂ ਹੁੰਦੀਆਂ ਫਿਰ ਇੱਕ ਦੌਰ ਆਇਆ ਜਦੋਂ ਹੁੰਦੀ ਉਹ ਬਲੈਕ ਐਂਡ ਵਾਈਟ ਹੀ ਪਰ ਉਹਦੇ ਵਿੱਚ ਹਲਕਾ ਹਲਕਾ ਰੰਗ ਜਿਹੜਾ ਬਾਅਦ 'ਚ ਭਰਿਆ ਜਾਂਦਾ ਸੀ ਬਰੱਸ਼ ਦੇ ਨਾਲ ਸ਼ਾਇਦ
1: ਪਤਾ ਨਹੀਂ ਕਿਸ ਵੇ
0: ਕੁਛ ਨਾ ਕੁਛ ਕੀਤਾ ਜਾਂਦਾ ਸੀ ਸੋ ਉਹ ਕਲਰ ਨਹੀਂ ਹੁੰਦੀਆਂ ਐਗਜੈਕਟ ਕਲਰ ਨਹੀਂ ਹੁੰਦੀਆਂ ਉਸ ਤੋਂ ਬਾਅਦ ਫਿਰ ਕਲਰ ਵਾਲੀਆਂ ਪੁਰਾਣੀਆਂ ਤੁਸੀਂ ਉਸ ਦੌਰ ਦੀਆਂ ਫੋਟੋਆਂ ਵੇਖੋ ਤੇ ਉਹ ਲੱਗਦਾ ਵਾ ਬਾਕੀ ਸਾਰੀ ਐਲਬਮ ਜਿਹੜੀ ਉਹ ਬਲੈਕ ਐਂਡ ਵਾਈਟ ਹੁੰਦੀ ਹੈ ਪਰ ਜਿਹੜੀਆਂ ਮੇਨ ਮੇਨ ਅੱਗੇ ਲੱਗੀਆਂ ਮੁੰਡੇ ਕੁੜੀ ਦੀਆਂ ਦੋ ਚਾਰ ਫੋਟੋਆਂ ਨੇ ਉਹਨਾਂ ਨੂੰ ਕਲਰ ਕੀਤਾ ਹੁੰਦਾ ਦੋ ਕੁ ਪੇਜ ਕਲਰ ਹੁੰਦੇ ਉਹ ਤੇ ਪੂਰੀ ਰੀਝ ਲਾਈ ਹੁੰਦੀ ਹੈ ਫਿਰ ਉਹਨਾਂ ਨੇ ਪਿਆ ਤੇ 2000 ਹਾਂ ਇਹ ਵੀ ਹੌਲੀ ਹੌਲੀ ਮਤਲਬ ਕਿਸੇ ਨੂੰ ਲੱਗਾ ਹੋਊਗਾ ਵੀ ਇਹ ਬਲੈਕ ਐਂਡ ਵਾਈਟ ਆ ਅਤੇ ਬੰਦੇ ਨੂੰ ਲੱਗਾ ਵੀ ਨਹੀਂ ਇਹਦੇ 'ਚ ਜਿੱਦਾਂ ਦੇ ਮੈਂ ਕੱਪੜੇ ਪਾਏ ਉੱਦਾਂ ਦੇ ਕਿਉਂ ਨਹੀਂ ਰੰਗ ਭਰੇ ਗਏ ਅਤੇ ਉਹ ਫਿਰ ਭਰ ਕੇ ਬੰਦੇ ਨੂੰ ਵੀ ਚਾਹ ਲਾ ਲਏ ਆਪਣੇ ਬੇਸਿਕਲੀ ਆਪਣੇ ਹਰ ਇੱਕ ਤਰ੍ਹਾਂ ਦੇ ਚਾਹ ਹੀ ਤਾਂ ਲਾਉਣ ਡਿਆ ਬੰਦਾ ਵੀ ਮੈਂ ਵੀ ਕਰਕੇ ਵੇਖ ਲਾਂ ਮੈਂ ਵੀ ਕਰਕੇ ਵੇਖ ਲਾਂ 2007 ਇਨ ਆਸਟ੍ਰੇਲੀਆ ਚਾਈਲਡਹੁੱਡ ਮੈਮਰੀਜ਼ ਅੱਛਾ 2007 ਦੇ ਵਿੱਚ ਅੱਛਾ ਜੀ ਮੈਨੂੰ ਲੱਗਦਾ ਜਦੋਂ ਤੁਸੀਂ ਫਿਰ ਸਟੂਡੈਂਟ ਆਏ ਹੋਏ ਉਦੋਂ ਦੀਆਂ ਵਾ ਹਰਜਿੰਦਰ ਜੀ ਹੈ ਨਾ ਇਹ ਵੀ ਜਿਹੜੀਆਂ ਆਪਣੀਆਂ ਇੱਥੋਂ ਦੀਆਂ ਵੀ ਹੁਣ ਵੇਖ ਲਓ ਮੈਮਰੀਜ਼ ਬਣ ਕੇ ਰਹਿ ਗਈਆਂ ਵਾ ਜਦੋਂ ਆਪਾਂ ਪਹਿਲੀ ਵਾਰ ਆਪਾਂ ਆਏ ਹਾਂ ਐਜ਼ ਏ ਸਟੂਡੈਂਟ ਜਾਂ ਵੈਸੇ ਅਤੇ ਉਦੋਂ ਦੇ ਜਿਹੜੇ ਸਟੂਡੈਂਟ ਨੇ ਉਹਨਾਂ ਦੇ ਵਿੱਚ ਕਈਆਂ ਦੀਆਂ ਤੁਹਾਨੂੰ ਮਿਲ ਜਾਣਗੀਆਂ ਕੁੱਕਰੀ ਵਾਲੀਆਂ ਸ਼ੈਫ ਕੋਟ ਵਾਲੀਆਂ ਸੈਮੀ ਸਾਹਿਬ ਦੀ ਮੈਨੂੰ ਯਾਦ ਹੈ ਪਿਛਲੀ ਵਾਰ ਭੇਜੀ ਇਹਨਾਂ ਨੇ ਅਤੇ ਜਿਹੜੇ ਜੋ ਜਿਹਨੇ ਕੋਰਸ ਕੀਤਾ ਵਾ ਉਹਦੀ ਉੱਦਾਂ ਦੀ ਕੋਈ ਨਾ ਕੋਈ ਮੈਮਰੀ ਇੱਥੇ ਤੁਸੀਂ ਆ ਕੇ ਤੇ ਕਿਉਂਕਿ ਉਹਨੇ ਚਿਰਾਂ ਨੂੰ ਤਾਂ ਮਾੜੇ ਚੰਗੇ ਜਿਹੀਆਂ ਫੋਟੋਆਂ ਖਿੱਚਣ ਵਾਲੇ ਫੋਨ ਜਿਹੜੇ ਆ ਗਏ ਪਰ ਉਦੋਂ ਸਾਂਭਣ ਦਾ ਰਿਵਾਜ਼ ਇੰਨਾ ਨਹੀਂ ਉਦੋਂ ਦੀਆਂ ਸ਼ਾਇਦ ਮੈਨੂੰ ਲੱਗਦਾ ਸਾਂਭੀਆਂ ਘੱਟ ਆ ਕਿਸੇ ਨੇ, ਜਿੱਦਾਂ ਹੁਣ ਆਪਾਂ ਝੱਟ ਉਹਨਾਂ ਨੂੰ ਕਲਾਊਡ 'ਤੇ ਸੇਵ ਕਰ ਲੈਂਦੇ ਹੋ ਜਾਂ ਕਿੱਦਾਂ, ਉਦੋਂ ਡਿਪੈਂਡ ਕਰਦਾ ਤੁਸੀਂ ਕਿਹੜੇ ਸਮੇਂ 'ਚੋਂ ਵੀ ਉਦੋਂ ਫੋਨਾਂ ਦੀਆਂ ਜਿਹੜੀਆਂ ਫੋਨਾਂ ਜੀ ਰਹਿਰੂ ਜਾਂਦੀਆਂ ਸੀ ਉਹ 'ਚ ਸੇਵ ਕੀਤੀਆਂ, ਉਹ 'ਚ ਸੋਵ ਕੀਤੀਆਂ ਅਤੇ ਉਹ ਫਿਰ ਕਿਸੇ ਕੋਲ ਪਈਆਂ ਵਾਂ ਤਾਂ ਬਹੁਤਿਆਂ ਦੀਆਂ ਜਾਂਦੀਆਂ ਰਹੀਆਂ। ਪਰ ਹੁਣ ਤਾਂ ਆ ਵੀ ਸੇਵ ਕਰਨ ਵਾਲਾ ਵੀ ਵੱਡਾ ਮਸਲਾ ਹੋ ਗਿਆ ਨਾ, ਹੁਣ ਤਾਂ ਬਹੁਤੀ ਮੈਮਰੀ ਇਸੇ ਚੱਕਰ 'ਚ ਜਾਂਦੀ ਰਹੀ
1: ਜੀ।
0: ਅਤੇ ਰੂਬੀ ਜੀ ਕਹਿੰਦੇ ਸਤਿ ਸ਼੍ਰੀ ਅਕਾਲ, ਫੋਟੋ ਭੇਜਦੇ ਨੇ ਕਹਿੰਦੇ ਕਿ ਮੇਰੇ ਤਾਇਆ ਜੀ ਦੇ ਬੇਟੀਆਂ ਦੇ ਬਰਥਡੇ ਸੀ ਅਤੇ ਇਹਦੇ ਵਿੱਚ ਮੈਂ ਆਪਣੀ ਭੂਆ ਦੀ ਕੁੜੀ ਤਾਇਆ ਜੀ ਦੇ ਬੇਟੇ ਅਤੇ ਸਾਡੇ ਪਾਪਾ ਮੇਰੇ ਦੇ ਨਾਲ ਖੜੀਆਂ, ਇਹ ਸਾਡੇ ਇੱਕੋ ਇੱਕ ਫੋਟੋ ਆ ਸਾਰੇ ਬੱਚਿਆਂ ਦੀ ਇਕੱਠੇ ਬਾਪੂ ਅਤੇ ਬੇਬੇ ਜੀ ਦੇ ਨਾਲ। ਵਾਹ ਗੁੱਡ, ਅਤੇ ਬੜੀ ਸੋਹਣੀ ਫਿਰ ਤਾਂ ਮੈਮਰੀ ਆ ਜੀ ਸਾਰੀ। ਤੁਸੀਂ ਕਿਹੜੇ ਜੇ ਇਹਨਾਂ ਦੇ ਵਿੱਚੋਂ, ਮੈਂ ਜੋ ਗੈਸ ਕਰਦਾ ਵਾਂ ਖੱਬਿਓਂ ਦੂਸਰੇ, ਸ਼ੁਰੂ ਤੋਂ ਹੀ ਬੜੇ ਟਸ਼ ਮਤਲਬ ਜਿਹੜੇ ਨਿਆਣੇ ਬਾਅਦ 'ਚ ਬੋਰੇ ਮਤਲਬ ਰਹਿੰਦੇ ਨਾ ਬਣ ਤਣ ਕੇ, ਉਹ ਸ਼ੁਰੂ 'ਚ ਹੀ ਉੱਦਾਂ ਦੇ ਹੁੰਦੇ ਆ। ਬਾਕੀ ਬਾਕੀ ਅਤੇ ਮੁੰਡਿਆਂ ਦਾ ਵੇਖ ਲਓ ਤੁਸੀਂ ਆਪਣੇ, ਤੁਸੀਂ ਹੁਣੇ ਫੋਟੋ 'ਚ ਤੁਸੀਂ ਵੇਖੋਗੇ ਰੂਬੀ ਜੀ, ਅਤੇ ਜਿਹੜੇ ਮੁੰਡੇ ਨੇ ਉਹ ਵਿਚਾਰੇ ਜਿੱਦਾਂ ਦਾ ਪਟਕਾ ਪੁਟਕਾ ਜਿਹਾ ਬੰਦ ਹੋ ਬਸ ਉੱਦਾਂ ਦਾ ਜਾ ਕੇ ਉਹਨਾਂ ਨੇ ਖਲੋ ਜਾਣਾ, ਅਤੇ ਕੁੜੀਆਂ ਪੂਰਾ ਮਤਲਬ ਸ਼ੁਰੂ ਤੋਂ ਹੀ ਆਪਣਾ ਧਿਆਨ ਰੱਖਦੀਆਂ ਤਿਆਰ ਤਿਉਰ ਹੋ ਕੇ ਰਹਿਣ ਦਾ। ਅਤੇ ਹੁਣ ਵੀ ਜਦੋਂ ਆਪਾਂ ਵੇਖੀਏ ਤਾਂ ਕੁੜੀਆਂ ਦਾ ਇਹ ਹੁੰਦਾ ਵਾ ਵੀ ਉਹਨਾਂ ਨੂੰ ਕੋਈ ਵੀ ਤੁਸੀਂ ਕੁਛ ਵੀ ਪਾ ਦਿਓ ਅਤੇ ਉਹਨਾਂ ਦੀ ਆਪਣੀ ਚੋਇਸ ਹੁੰਦੀ ਆ ਵੀ ਨਹੀਂ
1: ਹਾਂਜੀ ਹਾਂ
0: ਵੀ ਆਹ ਰੰਗ ਨਹੀਂ ਪਾਉਣਾ, ਆਹ ਜੁੱਤੀ ਨਹੀਂ ਇਹਦੇ ਨਾਲ ਪਾਉਣੀ, ਨਿੱਕੀਆਂ ਨਿੱਕੀਆਂ ਜੀਆਂ ਹੀ ਮਤਲਬ ਹੁਣ ਤੋਂ ਹੀ ਉਹਨਾਂ ਨੂੰ ਪਤਾ ਵਾ ਵੀ ਕਿਹੜੀ ਆਜ ਦੇ ਨਾਲ ਆਪਣੀ ਉਹਨਾਂ ਦੀ ਇਮੈਜੀਨੇਸ਼ਨ 'ਚ ਪਤਾ ਨਹੀਂ ਕੀ ਆ ਵੀ ਆਹ ਮੈਨੂੰ ਜੱਚਦੀ ਆ ਜਾਂ ਮੈਨੂੰ ਨਹੀਂ ਜੱਚਦੀ।
1: ਅੱਛਾ ਉਹਨਾਂ ਨੂੰ ਤੁਸੀਂ ਉਸਦੇ ਬਾਰੇ ਪੁੱਛ ਲਓ ਅਤੇ ਉਹ ਇੰਨੀ ਡਿਟੇਲ 'ਚ ਤੁਹਾਨੂੰ ਐਕਸਪਲੇਨੇਸ਼ਨ ਦਿੰਦੇ, ਤੁਸੀਂ ਵੀ ਹੈਰਾਨ ਹੁੰਦੇ ਹੋ, ਅੱਛਾ ਇਹ ਤਾਂ ਮੈਂ ਧਿਆਨ ਹੀ ਨਹੀਂ ਦਿੱਤਾ ਸੀਗਾ।
0: ਕੁੜੀਆਂ 'ਚ ਬਹੁਤ ਹੈ, ਤੁਹਾਡੇ ਵੀ ਕਰਦੀਆਂ?
1: ਬਿਲਕੁਲ, ਹੁਣ ਪਿਛਲੇ ਦਿਨ ਹੁਣ ਅੱਜ ਕੱਲ੍ਹ ਦੇ ਮੇਰੀ ਨਿੱਕੀ ਵਾਲੀ ਦਾ ਇਹ ਹਾਲ ਹੈ ਕਿ ਉਹਨੂੰ ਪਤਾ ਹੈ ਕਿ ਕਿਹੜੇ ਸਾਈਜ਼ ਦੇ ਉਹਨੂੰ ਕਿਹੜੇ ਨੰਬਰ ਦੇ ਕੱਪੜੇ ਆਉਣੇ, ਉਹ ਚੂਜ਼ ਕਰਕੇ ਨੰਬਰ ਵੀ ਚੁਣ ਕੇ ਕਿ ਤੁਸੀਂ ਰਿਜੈਕਟ ਨੋ ਕਹਿ ਕੋਈ ਬਹਾਨਾ ਮਾਰ ਹੀ ਨਹੀਂ ਸਕਦੇ।
0: ਅੱਛਾ, ਤੇ ਉਹ ਵੀ ਨੰਬਰ ਲੈਣਾ ਫੜ ਕੇ?
1: ਹਾਂ, ਉਹਨੇ ਫਿਰ ਇੱਕ ਦਿਨ ਵਿੱਚ ਇਹਨੇ ਇੱਕ ਸਵੈਟਰ ਪਸੰਦ ਕੀਤਾ, ਬੜਾ ਹੀ ਮੈਨੂੰ ਵੀ ਬਹੁਤ ਸੋਹਣਾ ਲੱਗਿਆ, ਤੇ ਮੈਂ ਕਿ ਇਹਦਾ ਸਾਈਜ਼ ਨਹੀਂ ਹੋਣਾ, ਤੇ ਕਹਿੰਦੀ ਇਟਸ 4 ਮਮਾ ਆਰ ਯੂ ਸੀਰੀਅਸ, ਕਹਿੰਦੀ ਮੈਨੂੰ ਬੋ ਟਾਈ ਪਸੰਦ ਹੈ, ਮੈਂ ਹਰ ਚੀਜ਼ ਬੋ ਟਾਈ ਦੀ, ਤੇ ਇਹ ਬੋ ਟਾਈ ਦਾ ਸਵੈਟਰ ਮਿਲ ਗਿਆ, ਆਪਾਂ ਕਿਵੇਂ ਰਿਜੈਕਟ ਕਰ ਸਕਦੇ ਹਾਂ, ਲੈਣਾ ਹੀ ਪੈਣਾ।
0: ਮਾਮਾ ਨੂੰ ਸਮਝਾਉਣ ਦਾ ਦੌਰ ਆ ਗਿਆ,
1: ਉਹੀ ਨਾ ਕਨਵਿੰਸਿੰਗ ਪਾਵਰ ਇੰਨੀ ਤਗੜੀ ਹੈ ਨਾ।
0: ਥੈਂਕ ਯੂ, ਤੇ ਕਹਿੰਦੇ ਮਾਈ ਸੈਲਫ ਹੈਵ ਰੈਡ ਕੇ ਬ੍ਰਦਰ ਟੇਕਨ ਔਨ ਮਾਮਾ ਜੀ ਵੈਡਿੰਗ। ਓਕੇ, ਤੇ ਸਤਿ ਸ਼੍ਰੀ ਅਕਾਲ ਆਂਟੀ ਜੀ, ਤੁਸੀਂ ਆਉਂਦੇ ਰਹੋ।
2: ਹੈਲੋ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਕੁੜੀਏ ਮੁੰਡਿਆ?
0: ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ, ਤੁਸੀਂ ਕਿਵੇਂ ਹੋ?
0: ਤੁਸੀਂ ਦੱਸੋ।
2: ਵਧੀਆ ਵਧੀਆ, ਜੇ ਆਪਣੀ ਜੈਸ ਦੇ ਵਿਆਹ ਵੇਲੇ ਨਹੀਂ ਉਹ ਫੋਟੋ ਚੱਲੇ ਫਿਰ ਸਾਡੇ ਤਾਂ ਅਜੇ ਸਾਫ ਸੂਫ ਹੀ ਨਹੀਂ ਹੋਏਗੇ, ਅਜੇ ਕਰਾਵਾਂਗੇ, ਹਜੇ ਧੋਣੇ ਦਿੱਤੇ ਹੋਏ ਆ ਫੋਟੋ,
0: ਧੋਣੇ ਉਦੋਂ ਇਹ ਵੀ ਇੱਕ ਤਸ਼ੱਦਦ ਹੁੰਦਾ ਹੈ ਨਾ, ਮੰਨ ਲਓ ਤੁਸੀਂ ਫੋਟੋ ਸਟੂਡੀਓ ਗਏ, ਤੁਸੀਂ ਉੱਥੇ ਇੱਕ ਫੋਟੋ ਖਿਚਾ ਲਈ, ਹੁਣ ਉਹਦਾ ਜਿੱਦਾਂ ਬੱਤੀਆਂ ਛੱਤੀਆਂ ਵਾਲਾ ਜਿੰਨਾ ਵੀ ਉਹ ਰੋਲ ਸੀ ਉਹ ਜਿੰਨਾ ਚਿਰ ਸਾਰਾ ਖਿੱਚਿਆ ਨਹੀਂ ਜਾਂਦੀ ਰੀਲ, ਉਹਨਾਂ ਚਿਰ ਤੱਕ ਉਹਨੇ ਤੁਹਾਡੀ ਵੀ ਨਹੀਂ ਧੋ ਕੇ ਦੇਣੀ। ਜੇ ਤੁਸੀਂ ਕਿਤੇ ਪਹਿਲੀਆਂ ਵਾਲਿਆਂ ਚੋਂ ਦੋ ਚੌਂ ਚੋਂ
1: ਫਿਰ
0: ਤਾਂ ਤੁਹਾਨੂੰ ਗੇੜੀ ਮਰਾਉਣੇ ਨੇ ਵਾਰ ਵਾਰ ਵਾਰ ਵਾਰ ਵਾਰ। ਇੱਕ ਸਮੱਸਿਆ ਹੈ ਕਿਤੇ
1: ਉਹਨਾਂ ਦਾ ਰੂਮ ਹੁੰਦਾ ਸੀਗਾ ਡਾਰਕ ਜਿਹਾ ਰੂਮ, ਉਹਦੇ ਵਿੱਚ ਉਹਨਾਂ ਨੇ ਸੁਕਾਉਣੀ ਹੈ ਨਾ।
0: ਜਦੋਂ ਆਪਾਂ ਆਪਣੇ ਕੈਮਰੇ ਲੈਣੇ ਸ਼ੁਰੂ ਕੀਤੇ ਨਾ ਤੇ ਉਦੋਂ ਇਹ ਬਣਾਉਂਦਾ ਸੀ ਉਹ ਹਨੇਰੇ ਕਮਰੇ 'ਚ ਜਾ ਕੇ ਖੋਲੀਏ ਹਨੇਰੇ, ਵੀ ਇਹ ਹੁੰਦਾ ਸੀ ਵੀ ਆਪਾਂ ਨਾ ਉਹ ਉੱਥੋਂ ਤਾਂ ਪਤਾ ਨਹੀਂ ਕਦੋਂ ਹੋਣੀ ਆ, ਪਹਿਲਾਂ ਆਪ ਹੀ ਨੈਗੇਟਿਵ ਵਹਿੰਦੇ ਰਹਿਣਾ ਖੋਲ
1: ਖੋਲ ਕੇ
0: ਖਰਾਬ ਖਰੂਬ ਕਰ ਲੈਣੀ,
1: ਵਿਗਾੜ ਦੇਣੀ ਫੋਟੋ, ਉਹਦੇ ਤੇ ਸਕ੍ਰੈਚ ਪੈ ਜਾਏਗਾ ਕੁਛ ਵੀ।
0: ਹਾਂਜੀ ਆਂਟੀ
1: ਜੀ,
2: ਹੋਰ ਵਧੀਆ?
0: ਤੁਹਾਡੇ ਹੈਗੀ ਵਿਆਹ ਦੀ ਐਲਬਮ ਆਂਟੀ?
2: ਕੈਨੇਡਾ ਤੋਂ ਆਇਆ ਸੀ ਮੁੰਡਾ, ਉਹਨੇ ਆਪਦਾ ਕੈਮਰਾ ਸੀਗਾ, ਉਹਨੇ ਖਿੱਚ ਕੇ ਤਵਾਈਆਂ ਜਿਹੀਆਂ ਸੀਗੀਆਂ ਫਿਰ ਅਸੀਂ ਬਣਾ ਲਈ ਸੀਗੀ।
0: ਗੁੱਡ, ਉਦੋਂ ਮੇਰਾ ਖਿਆਲ ਹਲੇ ਬਹੁਤ ਜਿਆਦਾ ਨਹੀਂ, ਜਿਹੜੇ ਜਿਹੜੇ ਕਿਤੇ ਵਿਆਹ ਤੇ ਫੋਟੋਆਂ ਖਿੱਚੀਆਂ ਜਾਂਦੀਆਂ ਹਨ ਬੜੀ ਗੱਲ ਹੁੰਦੀ ਸੀ ਵੀ ਇਹਨਾਂ ਨੇ ਐਲਬਮ ਬਣਾਈ ਆ ਓਏ।
2: ਪਰ ਉਦੋਂ ਉਹੀ ਹੈ ਨਾ, ਕੱਢ ਕੁੱਢ ਕੇ ਲੈ ਜਾਂਦੇ ਸੀ, ਹੁਣ ਤਾਂ ਆਪਾਂ ਵੀ ਚੱਲ ਹੁਣ ਤਾਂ ਉਦੋਂ ਬਾਅਦ ਫਿਰ ਆਪਾਂ ਉਵੇਂ ਐਲਬਮ ਬਣਾਉਣ ਲੱਗ ਗਏ ਵੀ ਜਿਹਦੇ ਵਿੱਚ ਲੈਮੀਨੇਸ਼ਨ ਜਿਹੀ ਵਾਲੀ ਹੈ ਨਾ, ਕੱਢ ਹੀ ਨਹੀਂ ਸਕਦੇ, ਹੁਣ ਤਾਂ ਆਪਾਂ US ਵਿੱਚ ਪਾ ਲਓ, ਉਦੋਂ ਤਾਂ ਪਰ ਉਹੀ ਹੁੰਦੀ ਸੀ ਵਿੱਚੋਂ ਫੋਟੋ ਚ ਪਾ ਦਿੰਦੀ ਸੀ, ਨਿਕਲ ਜਾਂਦੀ ਹੁੰਦੀ ਸੀ ਐਲਬਮ ਵਿੱਚ ਉਹਦੇ ਚ।
0: ਹਾਂਜੀ,
2: ਉਹ ਰਿਸ਼ਤੇਦਾਰ ਕੱਢ ਕੇ ਲੈ ਜਾਂਦੇ ਸੀ ਆਪਦੀ,
1: ਫਿਰ ਉਹਨਾਂ ਦੇ ਘਰ ਜਾਓ ਫਰੇਮ ਚ ਲੱਗੀ ਹੋਣੀ ਉਹ ਫੋਟੋ, ਇਹ ਫੋਟੋ
2: ਮੈਨੂੰ ਬੜਾ ਆਪ ਨੂੰ ਐ ਲੱਗਿਆ, ਮੈਂ ਕਿਹਾ ਆਹ ਤਾਂ ਮਾੜੀ ਗੱਲ, ਫੋਟੋ ਖਿੱਚ ਲੈਂਦੇ ਉਹਨਾਂ ਦੀ ਐਲਬਮ ਚ ਫੋਟੋ ਹੀ ਕੱਢ ਲਿਆ
0: ਨਹੀਂ ਹੁੰਦਾ ਇਹ ਤੇ ਕਈ ਵਾਰੀ ਅਗਲਾ ਮਨਾ ਨਹੀਂ ਕਰ ਸਕਦਾ ਪਰ ਉਹ ਹੀ ਜਾਣਦਾ ਜਿਹਦੀ ਤੁਸੀਂ ਐਲਬਮ ਚੋਂ ਖਿੱਚਣ ਦੇ ਹੁੰਦੇ
2: ਕਿੰਨਾ ਆਇਆ ਲੱਗਦਾ ਮੈਨੂੰ ਆਪ ਨੂੰ ਆਇਆ ਲੱਗਿਆ, ਮੈਂ ਕਿਹਾ ਮੈਂ ਕਿਹਾ ਕਿੰਨਾ ਉਹਨਾਂ ਨੂੰ ਭੈੜਾ ਲੱਗਿਆ ਹੋਊਗਾ ਵੀ ਉਹ ਕਹਿੰਦੇ ਹੋਣਗੇ ਉਹਨਾਂ ਮਾਮੇ ਨੂੰ ਕੁਛ ਕਹਿ ਸਕਦੇ
0: ਪਰ ਹੁਣ ਅੱਜ ਕੱਲ ਦੇ ਵੀ ਆਂਟੀ ਤੁਸੀਂ ਵੇਖਦੇ ਹੋ ਜਿੱਦਾਂ ਤੁਹਾਨੂੰ ਕੀ ਲੱਗਦਾ ਮਤਲਬ ਇੱਕ ਉਹ ਫੋਟੋਆਂ ਜਿਹੜੀਆਂ ਆਪਾਂ ਐਲਬਮ ਚ ਵੇਖਦੇ ਹਾਂ ਜਾਂ ਪ੍ਰਿੰਟ ਹੀ ਇੱਕ ਅੱਜ ਕੱਲ੍ਹ ਫੋਨਾਂ ਫਾਨਾਂ ਚ ਵੇਖ ਲਈਦੀਆਂ ਕਿਹੜੀਆਂ ਜ਼ਿਆਦਾ ਵਧੀਆ ਲੱਗਦੀਆਂ?
2: ਮੇਰੇ ਅਸਲ ਚ ਤਾਂ ਨਾ ਸੱਚੀ ਪੁੱਛਦਾ ਹੁਣ ਤਾਂ ਮੇਰੇ ਤਾਂ ਸੌ ਹੱਥ ਰਸਾ ਤੇ ਸਿਰੇ ਤੇ ਗੰਢ ਵਾਲੀ ਗੱਲ ਆ ਵੀ ਆਪਾਂ ਨਾ ਕਮਲੀ ਹੋ ਗਏ ਆ ਫੋਨਾਂ ਫਾਨਾਂ ਨੂੰ ਵਧੀਆ ਸੀ ਕਹਿੰਦੇ ਇੱਕ ਤਾਂ ਕੱਢਦੇ ਸੀ ਦੇਖਦੇ ਸੀ ਤਾਂ ਮਜ਼ਾ ਵੀ ਆਉਂਦਾ ਸੀ, ਹੁਣ ਤਾਂ ਆਪਾਂ ਲੋਕਾਂ ਦੀ ਉਹ ਗੱਲ ਵੀ ਦੇਖ ਦੇਖ ਕੇ ਐਂ ਕਰੀ ਜਾਂਦੇ ਵੀ ਹਾਂ ਇਹ ਤਾਂ ਇਹ ਜੀ ਇਹ ਤਾਂ ਆਈ ਪਾਉਂਦਾ ਇਹ ਤਾਂ ਇਹ ਕੱਪੜੇ ਪਾਉਂਦੀ ਆ ਇਹ ਆਈ ਕਰਦਾ ਗਾ, ਆਪਾਂ ਉਹੀ ਕਰੀ ਜਾਂਦੇ ਆਪਦੀ ਤਾਂ ਆਪਾਂ ਨੂੰ ਸੁਰਤੀ ਨੀ ਅਸਲ ਚ ਵੀ ਅਸੀਂ ਕਿਵੇਂ ਜ਼ਿੰਦਗੀ ਜਿਉਣੀ ਆ, ਊਈ ਆਪ ਬਸ ਊਈ ਕਮਲੇ ਜੇ ਹੋਏ ਪਏ ਆ, ਮੈਨੂੰ ਤਾਂ ਸੱਚੀ ਆਈ ਲੱਗਦਾ ਹੁੰਦਾ ਕਈ ਵਾਰੀ
0: ਨਹੀਂ ਹੈਗੀ ਤੇ ਏਦਾਂ ਹੀ ਆਪਾਂ ਬਹੁਤਾ ਸਮਾਂ ਵੇਖੋ ਕਿੰਨਾ ਬਰਬਾਦ ਕਰਦੇ ਹਾਂ ਇਸ ਚੀਜ਼ ਦੇ ਵਿੱਚ
2: ਜੇ ਆਪਣੀ ਫੋਟੋ ਪਾਸੇ ਰੱਖ ਦਈਏ ਨਾ, ਕਈ ਵਾਰੀ ਤੱਕ ਦਿਨ ਮੈਨੂੰ ਮੈਸੇਜ ਘੰਟੇ ਡੇਢ ਘੰਟੇ ਬਾਅਦ ਜ਼ਰੂਰੀ ਮੈਸੇਜ ਵੀ ਸੀਗਾ ਜਵਾਕਾਂ ਦਾ ਤੇ ਮੈਂ ਉਹ ਦੇਖਿਆ ਤੇ ਮੈਂ ਇਹਨੂੰ ਆਪ ਨੂੰ ਐਂ ਲੱਗਿਆ ਕਿ ਮੈਂ ਇੰਨਾ ਟਾਈਮ ਫੋਨ ਨਹੀਂ ਦੇਖਿਆ, ਮੈਂ ਕਿਹਾ ਵੀ ਉਹ ਤਾਂ ਮੈਨੂੰ ਵਧੀਆ ਲੱਗਿਆ ਮੈਂ ਫੋਨ ਤੋਂ ਖੜਾ ਛਡਾ ਲਿਆ, ਪਰ ਫਿਰ ਮੈਨੂੰ ਐਂ ਜਿਹਾ ਲੱਗਿਆ ਵੀ ਜੇ ਮੈਂ ਘੰਟਾ ਪਹਿਲਾਂ ਦੇਖਿਆ ਹੁੰਦਾ ਤਾਂ ਸ਼ਾਇਦ ਉਦੋਂ ਮੈਂ ਕਰ ਲੈਂਦੀ, ਕੋਈ ਗੱਲ ਨੀ ਜਿਵੇਂ ਹੁਣ ਦਫ਼ਾ ਹੁੰਦੇ ਫੋਨ ਦੇ ਆਪਦੀ ਤਾਂ ਆਪਦੀ ਆਦਤ ਤਾਂ ਨਾ ਵਿਗਾੜ ਗਏ ਨਾ
0: ਫੋਟੋਆਂ ਖਿੱਚਦੇ ਰਹੇ ਤੇ ਜੇ ਆਪਾਂ ਮੰਨ ਲਓ ਨਾ ਖਿੱਚੀਏ ਤੇ ਫਿਰ ਇੱਕ ਸਟੇਜ ਤੇ ਤੁਹਾਨੂੰ ਇਹ ਫੀਲ ਹੋਣ ਲੱਗ ਪੈਂਦਾ ਵਾ ਵੀ ਹਾਏ ਉਹਦੀ ਯਾਦ ਹੀ ਕੋਈ ਨੀ ਰਹੀ, ਫੋਟੋ ਹੀ ਨੀ ਕੋਈ ਆਪਾਂ ਖਿੱਚੀ, ਸੋ ਆਪਾਂ ਨਾ ਆਪਣੇ ਆਪ ਨੂੰ ਦੋਹੀ ਪਾਸੇ ਉਲਝਾ ਕੇ ਹੀ ਰੱਖ ਲਿਆ ਆਪਾਂ, ਕਿਸੇ ਪਾਸੇ ਵੀ ਸਾਡੀ ਸੈਟੀਸਫੈਕਸ਼ਨ ਰਹੀ ਨੀ,
2: ਦਿਮਾਗ ਦੀ ਗੱਲ ਹੈ ਆਪਣੀ ਖੇਡ ਆਪਣੀ ਮਿਹਨਤ ਉਹੀ ਹੈ, ਮੈਨੂੰ ਤਾਂ ਇੰਝ ਲੱਗਦਾ ਪਤਾ ਨੀ ਹੁਣ ਅਸੀਂ ਉਮਰ ਦਾ ਜਾਂ ਤਕਾਜਾ ਜਾ ਗਿਆ ਵੀ ਇੰਝ ਲੱਗਦਾ ਵੀ ਬਸ ਮਿਹਨਤ ਬਸ ਬੰਦੇ ਨੂੰ ਇੰਝ ਲੱਗਦਾ ਵੀ ਰਿਲੈਕਸ ਜੋ ਕੇ ਰਹੋ ਕੁਛ ਨੀ, ਜਿਹੜੇ ਸਾਸ ਆਉਂਦੇ ਆਪਾਂ ਨੂੰ ਇਹੀ ਵਧੀਆ ਹੈਗੇ, ਤੰਦਰੁਸਤੀ ਵਾਲੇ ਆਉਂਦੇ ਹੋਣ ਪਰਿਵਾਰਾਂ ਚੋਂ ਸਾਰਿਆਂ ਨੂੰ ਵੱਡੀ ਇਹ ਗੱਲ, ਨਹੀਂ ਤਾਂ ਕਿੰਨੀਆਂ ਲੋਕਾਂ ਨੂੰ ਬਿਮਾਰੀਆਂ ਲੱਗੀ ਜਾਂਦੀਆਂ, ਲੋਕਾਂ ਦੇ ਭੋਰਾ ਭੋਰਾ ਨਿਆਣਿਆਂ ਨੂੰ ਦੇਖ ਦੇਖ ਕੇ ਦਿਲ ਦੁਖੀ ਹੁੰਦਾ ਗਾ, ਉਹ ਕੀ ਉਹਨਾਂ ਦਾ ਭੋਰਾ ਭਰ ਜਵਾਕ ਹੈ, ਉਹਨਾਂ ਦੇ ਕਿਸੇ ਦੀ ਕੀ ਹਾਲਤ ਹੈ, ਕਿਸੇ ਦੀ ਕੀ ਹਾਲਤ ਹੈਗੀ, ਵੀ ਉਹ ਇਹਦਾ ਮਤਲਬ ਤਾਂ ਉਹਨਾਂ ਦੇ ਵੀ ਵਿਚਾਰਿਆਂ ਦੇ ਕੋਈ ਕੁਛ ਨਾ ਕੁਛ ਤਾਂ ਉਹਨਾਂ ਤੋਂ ਕੁਛ ਹੋਇਆ ਹੀ ਹੈ ਨਾ, ਫਿਰ ਮੈਨੂੰ ਐਂ ਲੱਗੂ ਮੈਂ ਸੱਚੀ ਇਧਰਲੇ ਪਾਸੇ ਜਾ ਵੜਨੀ ਵੀ ਹੋ ਸਕਦਾ ਇਹਨਾਂ ਦੀਆਂ ਮਾਵਾਂ ਫੋਨ ਜ਼ਿਆਦਾ ਦੇਖਦੀਆਂ ਹੋਣ, ਉਹ ਆਏ ਦੇਖਦੇ ਹੋਣ, ਉਹ ਆਏ ਕਰਦੇ ਹੋਣ, ਦਿਮਾਗ ਤਾਂ ਉਦੋਂ ਜਦੋਂ ਉਹ ਬੱਚਿਆਂ ਨੂੰ ਦੇਖਦੇ ਆ ਉਦੋਂ ਕਿੰਨੇ ਪਾਸੇ ਦਿਮਾਗ ਜਾਂਦਾ ਹੈਗਾ ਰੱਖੋ ਤੁਹਾਡੇ ਲੱਤਾਂ ਤੇ ਅਸਰ ਪੈਂਦਾ, ਸਰੀਰ ਹੱਥਾਂ ਤੇ ਪੈਂਦਾ ਆਪਣੇ,
0: ਸਾਰਾ ਕੁਛ ਪਤਾ ਹੀ ਆ ਪਰ ਫਿਰ ਵੀ ਚੱਲੀ ਜਾਂਦਾ,
2: ਫਿਰ ਵੀ ਚੱਲੀ ਜਾਂਦਾ ਹਨਾ, ਬਸ ਮੇਨ ਤਾਂ ਹੀ ਹੈ ਆਪਦਾ ਧਿਆਨ ਰੱਖੋ ਬਸ, ਸਾਰਿਆਂ ਨੂੰ ਵੱਡੀ ਤਾਂ ਹੀ ਹੈ ਬਸ, ਆਈ ਜਿਹੜਾ ਇੱਕ ਦੂਜੇ ਨੂੰ ਆਪਾਂ ਮਿਲੀ ਜੇ ਜਾਗੇ, ਮੈਨੂੰ ਤਾਂ ਲੱਗਦਾ ਹੁਣ 90-90 ਤੱਕ ਜਿਹੜੇ ਪਹੁੰਚੀ ਜਾਂਦੇ ਆ ਉਹ ਕਰਮਾਂ ਵਾਲੇ ਹੀ ਹੈਗੇ, ਜਿਹੜੇ ਤੁਰੇ ਜੇ ਫਿਰਦੇ ਐਂ ਲੱਗਦਾ ਨਹੀਂ ਤਾਂ 60-70 ਤੱਕ ਹੀ ਗਏ ਵਾਲੀ ਗੱਲ ਬਣ ਗਈ ਆ ਹੁਣ ਲੋ ਤਾਂ,
0: ਚਲੋ ਤੰਦਰੁਸਤ ਰਹੇ ਬੰਦਾ ਜਿੰਨੇ ਵੀ ਹੰਡਾਵੇ ਆ ਵੀ ਮੰਜੇ ਤੇ ਪੈ ਕੇ ਐਵੇਂ ਰੁਲ ਨਾਲੋਂ ਚੰਗਾ ਵੀ ਜਿੰਨੀ ਵੀ ਹੋਵੇ ਤੰਦਰੁਸਤੀ ਹੋਵੇ,
2: ਨਹੀਂ ਨਹੀਂ ਉਹੀ ਆ ਹਾਂ ਵੀ 90-90 ਤੇ ਆਪਾਂ ਦੇਖਦੇ ਆ ਵੀ ਕੋਈ ਤੁਰਿਆ ਫਿਰਦਾ ਤੇ ਉਹ ਬਹੁਤ ਵਧੀਆ ਲੱਗਦਾ ਹੈਗਾ, ਵੀ ਉਹ ਨਹੀਂ ਹੁਣ ਅੱਜ ਕੱਲ ਤਾਂ ਇਹ ਨਹੀਂ ਇੰਨੀਆਂ ਉਮਰਾਂ ਹੀ ਨਹੀਂ ਪਹਿਲਾਂ ਹੀ ਸਿਹਤ ਕੋਈ ਚਿੱਟੇ ਗੋਡੇ ਜੇ ਆਪਣੇ ਤਾਂ ਉਹੀ ਗੱਲ ਆ ਵੀ ਛੋਟੀ ਉਮਰ ਚ ਹੀ ਲੱਗ ਜਾਂਦੇ ਹੈਗੇ, ਇਦੋਂ ਫਿਰ ਆਪਾਂ ਉਸੇ ਮੂੰਹ ਨੇ ਕਹਿਣ ਲੱਗ ਜਾਂਦੇ ਵੀ ਇਦੋਂ ਤਾਂ ਚਲੋ ਬੰਦਾ ਵੀ ਇਹ ਵੀ ਰੱਬ ਮੂੰਹ ਤੇ ਪੜਦਾ ਹੀ ਪਾ ਦੇਵੇ,
0: ਸਵਾਲ ਆਇਆ ਵਾ ਜਸ ਜੀ ਕਹਿੰਦੇ ਫੋਟੋ ਨੂੰ ਜੇਲ ਕਿਉਂ ਆਈ?
1: ਅੱਛਾ
0: ਦੱਸੋ
1: ਪਤਾ
0: ਐਨੀ ਗੈਸ
1: ਕਿਉਂ ਹੋਈ? ਨਾ ਨਾ ਮੈਨੂੰ ਨੀ ਸਮਝ,
0: ਕੋਈ ਗੈਸ ਤੇ ਕਰੋ, ਤੁਸੀਂ ਤਾਂ ਪਹਿਲਾਂ ਹਥਿਆਰ ਸੁੱਟੇ ਹੁੰਦੇ ਤੁਸੀਂ,
1: ਜੇਲ ਕਿਉਂ
0: ਕਹਿੰਦੇ ਫੋਟੋ ਨੂੰ ਜੇਲ ਕਿਉਂ ਹੋਈ? because it was framed.
1: Aye, aye. Good one.
0: ਇਹੋ ਜਿਹੇ ਨਿਆਣਿਆਂ ਨੂੰ ਪੁੱਛੋ ਨਾ, ਉਹਨਾਂ ਨੂੰ ਝੱਟ ਆਉਂਦੇ ਹੁੰਦੇ
1: ਉਹਨਾਂ ਦੇ ਮਹਾਂ ਤਰੀਕੇ ਦੇ ਨਾ,
0: ਮਿੰਟੋ ਮਿੰਟੋ ਮਿੰਟੋ ਮਿੰਟੇ ਗੋਰਿਆਂ ਦੇ ਨਿਆਣਿਆਂ ਟਾਈਪ ਹੈ ਨਾ, ਜਿੱਦਾਂ ਆਪਣੇ ਵੀ ਹੁਣ ਇਹੋ ਜਿਹੇ ਕਰਦੇ ਆ. ਉਹ ਵੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਚੱਲ ਰਿਹਾ. ਤੇ ਕਹਿੰਦੇ ਕਿ ਇੱਕ ਅਣਸ਼ੋਹੀ ਰਹਿ ਗਈ ਵੀ ਜਦੋਂ ਕੋਈ ਆਪਣਾ ਸਾਨੂੰ ਸਦਾ ਲਈ ਵਿਛੋੜਾ ਦੇ ਜਾਂਦਾ ਤਾਂ ਇੱਕ ਤਸਵੀਰ ਸਿਰਫ ਕਾਗਜ਼ ਦਾ ਟੁਕੜਾ ਜਾਂ ਮੋਬਾਈਲ ਦੀ ਸਕਰੀਨ ਤੇ ਦਿਖਣ ਵਾਲਾ ਇੱਕ ਚਿੱਤਰ ਨਹੀਂ ਰਹਿ ਜਾਂਦੀ. ਉਸ ਇਨਸਾਨ ਦੀਆਂ ਯਾਦਾਂ ਤੇ ਸਾਡੇ ਜਜ਼ਬਾਤਾਂ ਦਾ ਸਭ ਤੋਂ ਵੱਡਾ ਆਸਰਾ ਬਣ ਜਾਂਦੀ ਹੈ. ਬਿਲਕੁਲ, ਇਹ ਚੀਜ਼ਾਂ ਫਿਰ ਉਹੀ ਇੱਕ ਤੁਹਾਨੂੰ ਉਸੇ ਮੁਦਰਾ ਦੇ ਵਿੱਚ ਲੈ ਜਾਂਦੀ ਹੈ ਵੀ ਤੁਹਾਨੂੰ ਇੱਕ ਸਮਾਂ ਆਉਂਦਾ ਜਦੋਂ ਨਾ ਹੌਲੀ ਹੌਲੀ ਤੁਹਾਡੀਆਂ ਯਾਦਾਂ 'ਚੋਂ ਵੀ ਕਈ ਅਕਸ ਧੁੰਦਲੇ ਪੈਣੇ ਸ਼ੁਰੂ ਹੋ ਜਾਂਦੇ, ਫਿਰ ਉਹ ਤਸਵੀਰ ਉਹ ਸਾਰੀਆਂ ਚੀਜ਼ਾਂ ਤੁਹਾਨੂੰ.
1: ਬਿਲਕੁਲ,
0: ਸੋ ਇਹ ਬੜਾ ਕੁਛ ਆ ਤਸਵੀਰਾਂ ਦੇ, ਹਰ ਇੱਕ ਤਸਵੀਰ ਦੇ ਪਿੱਛੇ ਦੀ ਅਲੱਗ ਕਹਾਣੀ ਆ. ਤੁਸੀਂ ਜਦੋਂ ਇੰਨਾ ਵੇਲ ਕੱਢ ਕੇ ਤੁਸੀਂ ਵੇਖੋ ਸਹੀ. ਬਹੁਤੀ ਵਾਰੀ ਆਪਾਂ ਕੀ ਕਰਦੇ ਹਾਂ, ਅਸੀਂ ਫੋਟੋ ਵੇਖਦੇ ਹਾਂ, ਸਿਰਫ ਆਪਣਾ ਮੂੰਹ ਵੇਹਦੇ ਹਾਂ ਵੀ ਅੱਛਾ ਸੋਹਣੀ ਆਈਏ, ਗਾਂਹ ਜਾਂਦੇ ਹਾਂ, ਗਾਂਹ ਜਾਂਦੇ, ਗਾਂਹ ਜਾਂਦੇ. ਸੋ ਤੁਸੀਂ ਜੇ ਬਿਤਾਉਣਾ ਹੋਵੇ ਤਾਂ ਭਾਵੇਂ ਇੱਕੋ ਫੋਟੋ 'ਤੇ ਬਹਿ ਕੇ ਘੰਟਾ ਤੁਸੀਂ ਬਿਤਾ ਲਓ, ਹੈ ਨਾ, ਉਹ ਸਾਰੀ ਸਾਰਾ ਕੁਛ ਉਹਦੇ, ਉਹ ਇਕੱਲੀ ਫੋਟੋ ਨਹੀਂ ਹੈ, ਉਹਦੇ ਇਰਦ ਗਿਰਦ ਪੂਰਾ ਪਿੰਡ ਯਾਦ ਆ ਜਾਂਦਾ ਤੁਹਾਨੂੰ, ਪੂਰਾ ਕਾਲਜ, ਪੂਰਾ ਸਕੂਲ ਯਾਦ ਆ ਜਾਂਦਾ
1: ਤੁਹਾਨੂੰ.
0: ਸੋ ਡਿਪੈਂਡ ਕਰਦਾ ਤੁਸੀਂ ਕਿੱਦਾਂ ਉਹ ਚੀਜ਼ਾਂ ਨੂੰ ਕਰਦੇ ਵੇਖਦੇ ਹੋ. ਤੁਸੀਂ ਕਾਫ਼ੀ ਹੋਏ ਇਸ ਯਾਚੀ ਤੋਂ, ਤੁਹਾਡਾ ਕਿੱਦਾਂ ਦਾ ਵਾ ਸੁਭਾਅ, ਨੇਚਰ ਕਿੱਦਾਂ, ਤੁਸੀਂ ਮਤਲਬ ਫੋਟੋਆਂ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਤੁਸੀਂ ਖਿੱਚਣੀਆਂ, ਰੱਖਣੀਆਂ, ਵਾਰ ਵਾਰ ਵੇਖਣੀਆਂ?
1: ਹੁਣ ਤੇ ਮਤਲਬ ਵਾਕਈ ਮੇਰੇ ਫੋਨ ਦੇ ਵਿੱਚ ਤੇ ਬੱਚਿਆਂ ਦੀ ਹੀ ਜ਼ਿਆਦਾ ਮਿਲਦੇ ਆ ਦੇਖਣ ਨੂੰ. ਤੇ ਲੇਕਿਨ ਮੈਨੂੰ ਪੁਰਾਣੀ ਐਲਬਮਸ ਬੜੀ ਵਧੀਆ ਲੱਗਦੀਆਂ, ਜਿਵੇਂ ਮੈਂ ਆਪਣੀ ਮੰਮੀ ਪਾਪਾ ਦੀ ਦੇਖ ਲਓ ਐਲਬਮ,
0: ਵਾਰ ਵਾਰ ਵੇਖਦੇ ਹੋ,
1: ਵਧੀਆ ਲੱਗਦਾ ਪੁਰਾਣੀ ਚੀਜ਼ਾਂ. ਫਿਰ ਉਹ ਡਿਸਕਸ ਕਰੋ ਕਿ ਅੱਛਾ ਇਹ ਕਿੱਥੇ, ਇਹ ਵਾਲੀ ਮਾਸੀ ਕਿੱਥੇ, ਇਹਨਾਂ ਦਾ ਕੀ ਵਾ ਵਾਸਤੇ ਤੁਹਾਡੀ ਗੱਲ ਹੁੰਦੀ ਹੈ ਕਿ ਨਹੀਂ. ਕਦੇ ਆਪਣੇ ਸੱਸ ਸਹੁਰੇ ਦੀ ਐਲਬਮ ਦੇਖ ਲਓ, ਮਤਲਬ ਉਹ ਪੁਰਾਣੀ ਐਲਬਮਸ ਮੈਨੂੰ ਵੇਖਣੀ ਬੜੀ ਵਧੀਆ ਲੱਗਦੀ ਹੈ. ਕਿਸੇ ਦੇ ਵੀ ਵਿਆਹ ਦੀ ਐਲਬਮ ਜੇ ਤੁਹਾਡੇ ਰਿਸ਼ਤੇਦਾਰਾਂ ਦੇ ਵਿੱਚ, ਉਹ ਇੱਕ ਮਤਲਬ ਤੁਹਾਨੂੰ ਸੋਹਣਾ ਲੱਗਦਾ ਉਹ ਦੇਖ ਕੇ.
0: ਤੁਸੀਂ ਜਦੋਂ ਇੰਡੀਆ ਜਾਂਦੇ ਹੋ ਤਾਂ ਹਰ ਵਾਰੀ ਉਹ ਫਿਰ ਤੁਸੀਂ ਕਰਦੇ? ਮੈਂ ਵੇਖਣਾ ਵਾ ਵੀ ਕੁੜੀਆਂ ਨੂੰ ਇਹ ਹੁੰਦਾ ਵਾ ਜਦੋਂ ਜਾਣਗੀਆਂ ਇੰਡੀਆ ਉਦੋਂ ਐਲਬਮਾਂ ਖੋਲ੍ਹ ਕੇ ਬਹਿ ਜਾਣਗੀਆਂ ਨੇ ਬਾਨੇ.
1: ਕਿਸੇ ਦੇ ਘਰ ਜਿਵੇਂ ਰੋਟੀ ਤੁਹਾਡੀ, ਕਿਸੇ ਦੇ ਘਰ ਡਿਨਰ ਤੇ ਗਏ ਹੋ, ਹੁਣ ਜਿੰਨੀ ਦੇਰ ਆਈ ਕਰਦੇ ਆ ਸਾਰੇ ਕੀ ਲਾਓ ਯਾਰ ਤੁਹਾਡੇ ਵਿਆਹ ਦੀ ਐਲਬਮ ਵੇਖ ਕੇ.
0: ਨਹੀਂ ਆਪਣੇ ਵੀ ਜਦੋਂ ਮਤਲਬ ਮੰਨ ਲਓ ਪਿਛਲੇ ਸਾਲ ਵੀ ਤੁਸੀਂ ਵੇਖੀ ਆ, ਦੋ ਸਾਲ ਬਾਅਦ ਫਿਰ ਤੁਸੀਂ
1: ਖੁਦ ਦੀ,
0: ਹਾਂ ਨਹੀਂ ਆਪਣੇ ਪਰਿਵਾਰ ਦੀ ਕੋਈ ਵੀ ਤੁਹਾਡੀਆਂ ਪੁਰਾਣੀਆਂ ਫੋਟੋਆਂ ਤਾਂ
1: ਮਜ਼ਾ ਆਉਂਦਾ.
0: ਹਾਲਾਂਕਿ ਉਹ ਵੀ ਤੁਸੀਂ, ਮੈਂ ਮੰਨਦਾ ਵੀ ਉਹਦੇ 'ਚ ਵੀ ਆਪਾਂ ਪੂਰੇ ਕਲੀਅਰ ਨਹੀਂ ਆ, ਉਹ ਵੀ ਆਪਾਂ ਫਿਲਟਰ ਕਰ ਕਰਕੇ ਰੱਖੀਆਂ ਹੁੰਦੀਆਂ ਉਹਦੇ 'ਚੋਂ, ਜਿਹੜੀਆਂ ਤੁਹਾਡੀਆਂ ਨਹੀਂ ਚੰਗੀਆਂ ਉਹ ਕਿਸੇ ਨੇ ਕੱਢ ਕੇ ਪਾਸੇ ਰੱਖੀਆਂ, ਜਿਹੜੀਆਂ ਤੁਸੀਂ ਨਹੀਂ ਵਿਖਾਉਣੀਆਂ ਕਿਸੇ ਨੂੰ ਉਹ ਨਹੀਂ ਵਿਖਾਉਣੀਆਂ. ਸੋ ਬੜਾ ਕੁਛ ਜਿਹੜਾ ਉਹ ਤੁਸੀਂ ਉਹ ਉੱਤੇ ਥੱਲੇ ਲੱਦ ਪਲੱਦ ਕੀਤਾ ਹੁੰਦਾ. ਕਿੰਨੇ ਮਤਲਬ ਆਪਾਂ ਚੀਜ਼ਾਂ ਪਹਿਲਾਂ ਕ੍ਰੀਏਟ ਕਰਦੇ ਹਾਂ ਯਾਦਾਂ, ਫਿਰ ਉਹਨਾਂ ਯਾਦਾਂ ਦੇ ਵਿੱਚੋਂ ਆਪਾਂ ਫਿਲਟਰ ਮਾਰਦੇ ਹਾਂ, ਹੈ ਨਾ, ਉਹਨਾਂ ਯਾਦਾਂ ਦੇ ਵਿੱਚੋਂ ਆਪਾਂ ਜਿਹੜੀਆਂ ਤੁਹਾਨੂੰ ਲੱਗਦਾ ਵਾ ਵੀ ਆਹ ਇਹਨੂੰ ਨਹੀਂ ਵਿਖਾਉਣ ਵਾਲੀਆਂ, ਇਹਨੂੰ ਨਹੀਂ ਵਿਖਾਉਣ ਵਾਲੀਆਂ, ਆਹ ਮੇਰੇ ਨਹੀਂ ਵੇਖਣ ਵਾਲੀਆਂ, ਇਹ 'ਚ ਮੈਂ ਚੰਗਾ ਨਹੀਂ, ਇਹ 'ਚ ਮੈਂ ਬੁਰਾ ਨਹੀਂ, ਇਹ 'ਚ ਮੇਰਾ ਆਹ ਰਿਸ਼ਤਾ ਨਹੀਂ ਕਿਸੇ ਨਾਲ ਕਲੀਅਰ ਕੱਟ ਦੱਸਣ ਵਾਲਾ. ਸੋ ਆਪਾਂ ਪਹਿਲਾਂ ਵੇਖ ਲਓ ਯਾਦਾਂ ਕ੍ਰੀਏਟ ਕਰਦੇ ਹਾਂ, ਫਿਰ ਉਹਦੇ 'ਚ ਕਿੱਦਾਂ ਆਪਾਂ ਸ਼ਾਂਟੀ ਮਾਰਦੇ ਹਾਂ. ਇੱਕ ਤਰ੍ਹਾਂ ਸਾਰੀ ਉਮਰ ਅਲੱਗ ਅਲੱਗ ਤਰੀਕਿਆਂ ਦੇ ਨਾਲ ਸਾਰੀ ਉਮਰ ਆਪਣੇ ਆਪ ਨੂੰ ਭੁਲੇਖੇ, ਆਪਣੇ ਆਪ ਨੂੰ ਆਪਾਂ ਐਵੇਂ ਝੂਠ ਮਾਰਦੇ ਕੱਢ ਦਿੰਦੇ,
1: ਮੁਗਲਤੇ ਚ ਜਿੰਦੇ ਆ ਬਈ, ਇਨਸਾਨੀ
0: ਕਿੰਨਾ ਟਾਈਮ ਸਾਡਾ ਵੇਸਟ ਹੁੰਦਾ.
1: ਹਾਂਜੀ ਹਾਂ,
0: ਆਪਾਂ ਇਸੇ ਕਰਕੇ ਕਹਿੰਦੇ ਵੀ ਇੱਥੋਂ ਜੇ ਤੁਸੀਂ ਵੇਖਣਾ ਤਾਂ ਸੱਚ ਝੂਠ ਦੀ ਪਾਵਰ

0: ਕਿਉਂਕਿ ਫੋਟੋ ਹੁਣ ਕੋਈ ਵੀ ਫੋਟੋ ਆਪਾਂ ਖਿੱਚਦੇ ਹਾਂ ਭਾਵੇਂ ਤੁਹਾਡੀ ਪਿੱਛੇ ਤੁਸੀਂ ਲੜ ਕੇ ਆਇਓ ਕੁਛ, ਲੇਕਿਨ ਇੱਕ ਸਮਾਈਲ ਆਪਣੇ ਆਟੋਮੈਟਿਕ ਤੁਹਾਨੂੰ ਪਤਾ ਕਿ ਫੋਟੋ ਖਿੱਚਣੀ ਹੈ ਕਿ ਤੁਸੀਂ ਹੱਸ, ਮਤਲਬ ਉਹ ਉਧਰੋਂ ਹੀ ਪਤਾ ਲੱਗ ਜਾਂਦਾ ਕਿ ਹਾਂ ਕੀ ਰਿਐਲਿਟੀ ਆ। ਅੱਛਾ, ਇੱਕ ਉਹ ਵਾਲੀ ਫੋਟੋਜ਼ ਮੈਨੂੰ ਯਾਦ ਆ ਰਹੀ ਹੈ, ਤੁਸੀਂ ਕਿਸੇ ਵੀ ਹਿਸਟੋਰੀਕਲ ਪਲੇਸ ਜਾਓ ਜਿਵੇਂ ਇੰਡੀਆ ਗੇਟ ਹੋ ਗਿਆ ਜਾਂ ਤਾਜ ਮਹਿਲ, ਉਹ ਜਿਹੜੇ ਦੇਸੀ ਫੋਟੋਗ੍ਰਾਫਰ ਖੜ੍ਹੇ ਹੁੰਦੇ ਔਨ ਦਾ ਸਪੋਟ ਤੁਹਾਨੂੰ ਫੋਟੋ ਬਣਾ ਕੇ ਦਿੰਦੇ, ਉਹਨਾਂ ਦਾ ਵੀ ਇੱਕ ਵੱਖਰਾ ਸਟਾਈਲ ਹੁੰਦਾ, ਉਹ ਕਦੇ ਕਰਾਈਏ ਤੁਸੀਂ ਕੋਈ ਉਹ ਫੋਟੋ ਕਿ ਇੰਡੀਆ ਗੇਟ ਜਾਂ ਕੋਈ ਵੀ ਹਿਸਟੋਰੀਕਲ ਕੋਈ ਪਲੇਸ ਤੁਸੀਂ ਗਏ ਹੋ ਜਿੱਥੇ ਲੋਕਲ ਫੋਟੋਗ੍ਰਾਫਰ ਖੜ੍ਹੇ ਹੁੰਦੇ ਕਿ ਸਾਡੇ ਤੋਂ ਫੋਟੋ ਕਰਾ ਲਓ, ਤੁਹਾਨੂੰ ਪੋਜ਼ ਵੀ ਬਣਾਉਣਾ
1: ਸਿਖਾਉਂਦੇ ਆ। ਮੈਂ ਪਰ ਉਹ ਜੀ ਨਹੀਂ ਮੈਂ ਕਦੇ ਕਰਾਈ। ਹਾਂ, ਇਹ ਕਰਾਈਆਂ ਜਿੱਦਾਂ ਮੰਨ ਲਓ ਆਪਣੇ ਆ ਹੁੰਦੀਆਂ ਨੀ ਆ ਕੀ ਉਹਨੂੰ ਕਹਿੰਦੇ ਆ ਜਿੱਦਾਂ ਯੂਰੇਕਾ ਟਾਵਰ ਵਗੈਰਾ ਚ ਉਹ ਹੁੰਦੇ ਆ, ਹਨਾ, ਓਦਾਂ ਦੀਆਂ ਕਰਾਈਆਂ ਉਹ ਵੀ ਉਦੋਂ ਜਦੋਂ ਕੋਈ ਬਾਹਰੋਂ ਘੁੰਮਣ ਫਿਰਨ ਆਇਆ ਹੋਵੇ ਤੇ ਫਿਰ ਉਹਦੇ ਲਈ ਇੱਕ ਉਹ ਹੋ ਜਾਂਦਾ ਵਾ। ਹੋਰ ਕਰਨਾ ਵੀ ਕੀ ਹੁੰਦਾ ਉੱਥੇ, ਹਨਾ, ਵੀ ਉਹਦੇ ਲਈ ਇੱਕ ਮੈਮਰੀ ਕ੍ਰੀਏਟ ਹੋ ਜਾਂਦੀ ਹੈ। ਪਰ ਉਹ ਜਿਹੜੇ ਬਾਹਰ ਖੜੇ ਹੁੰਦੇ ਆ ਉਹ ਸਰ ਫੋਟੋ ਕਰਦੇ ਆ ਉਹ ਸਰ, ਉਹ ਨੀ ਕਦੀ ਕਰਾਈ।
0: ਉਹ ਬੰਬੇ ਅਸੀਂ ਜ਼ਰੂਰ, ਮਤਲਬ ਪਹਿਲਾਂ ਵੀ ਕਰਾਈ ਸੀਗੀ ਜੇ ਛੋਟੇ ਰਹਿੰਦੇ ਵੀ ਗਏ ਸੀਗੇ, ਤੇ ਉਹ ਹੁਣ ਤੱਕ ਵੀ ਉਹ ਸਟਿਲ ਹੈ। ਹੁਣ ਉਹਨਾਂ ਦਾ ਥੋੜਾ ਤਰੀਕਾ ਚੇਂਜ ਹੋ ਗਿਆ, ਉਹਨਾਂ ਕੋਲ ਪ੍ਰਿੰਟਰ ਵੀ ਹੁੰਦਾ, ਉਹ ਨਾਲ ਦੇ ਨਾਲ ਕੱਟ ਕੇ ਤੁਹਾਨੂੰ ਦਿੰਦੇ ਪੋਲਰਾਇਡ ਜੀ, ਪਰ ਬੜਾ ਉਹਨਾਂ ਦਾ ਸਟਾਈਲ ਬੜਾ ਵੱਖਰਾ ਹੁੰਦਾ। ਉਹ ਟਰਾਏ ਤੁਹਾਨੂੰ ਇਸ ਵੇ ਚ ਖੜੇ ਕਰਦੇ ਕਿ ਪੂਰਾ ਉਹ ਪਿੱਛੇ ਦਾ, ਜਿਵੇਂ ਆਪਾਂ ਸਟਾਰਟਿੰਗ ਦੇ ਵਿੱਚ ਫਰੇਮ ਦੀ ਗੱਲ ਕਰਦੇ ਸੀਗੇ ਕਿ ਇੱਥੇ ਈਵਨ ਜੈਪੁਰ ਵੀ ਅਸੀਂ ਗਏ ਸੀਗੇ ਤੇ ਉਹ ਸ਼ੀਸ਼ ਮਹਿਲ ਦੇ ਵਿੱਚ ਕਹਿੰਦੇ ਇਸ ਸ਼ੀਸ਼ੇ ਦੇ ਵਿੱਚ ਤੁਸੀਂ ਵੇਖੋ ਤੇ ਮੈਂ ਇਧਰੋਂ ਖਿੱਚਾਂਗਾ, ਤੇ ਉਹ ਫੋਟੋ ਇੱਦਾਂ ਦੀ ਲੱਗਦੀ ਹੈ ਕਿ ਮਤਲਬ ਉਹ ਤੁਸੀਂ ਉਹ ਐਂਗਲ ਖੁਦ ਨਹੀਂ ਬਣਾ ਸਕਦੇ, ਉਹ ਸਟਾਈਲ ਉਹਨਾਂ ਦਾ ਵੱਖਰਾ ਹੀ ਹੁੰਦਾ, ਉਹ ਵੀ ਇੱਕ ਅਲੱਗ ਮਜ਼ਾ ਉਸਦਾ ਉਸ ਤਰੀਕੇ ਦੀ ਫੋਟੋਗ੍ਰਾਫੀ ਦਾ।
1: ਇਹ ਹਾਂ, ਤੁਹਾਡਾ ਜੇ ਕੋਈ ਵਧੀਆ ਯਾਦ ਤੁਹਾਡੀ ਜੁੜੀ ਹੋਵੇ, ਪਰ ਹੁਣ ਤੁਸੀਂ ਵੇਖ ਲਓ ਹਰ ਇੱਕ ਦੇ ਕੋਲ ਫੋਨ ਹੈ, ਤੇ ਫੋਨ ਹੋਣ ਦੇ ਬਾਵਜੂਦ ਵੀ ਸਾਨੂੰ ਲੱਗਦਾ ਸੀ ਵੀ ਇੱਕ ਸਮਾਂ ਆਇਆ ਜਦੋਂ ਫੋਨ ਹੋਣ ਦੇ ਨਾਲ ਇਹ ਸਾਰੇ ਜਣੇ ਧੁੰਦਲੇ ਪੈ ਗਏ, ਸਾਰੀਆਂ ਇਹ ਚੀਜ਼ਾਂ ਜਿਹੜੀਆਂ ਸਾਨੂੰ ਲੱਗਦਾ ਸੀ ਵੀ ਖਤਮ ਹੋ ਜਾਣੀਆਂ, ਪਰ ਹੌਲੀ ਹੌਲੀ ਤੁਸੀਂ ਸ਼ਾਇਦ ਵੇਖਿਆ ਹੋਊਗਾ ਵੀ ਉਹ ਦੁਬਾਰਾ
0: ਵਾਪਸ ਆ ਰਹੀ,
1: ਹਾਂ ਫਿਰ ਦੁਬਾਰਾ ਉਹ ਕਰ ਰਹੀਆਂ ਨੇ, ਹਨਾ।
0: ਜਿਹੜੇ ਸਪੈਸ਼ਲੀ ਉਹ ਵਾਲੇ ਫੋਟੋਜ਼ ਕੈਮਰਾ ਪਹਿਲਾਂ ਹੁੰਦੇ ਸੀਗੇ ਆਪਣੇ ਟਾਈਮ ਔਨ ਦਸ, ਜਿਹਦੇ ਤੋਂ ਫੋਟੋ ਨਿਕਲ ਜਾਂਦੀ ਸੀ, ਪੋਲਰਾਇਡ ਹੀ ਕਹਿੰਦੇ ਸੀ ਉਹਨਾਂ ਨੂੰ, ਜਿਹਨੂੰ ਤੁਸੀਂ ਥੋੜਾ ਜਿਹਾ ਐਵੇਂ ਝਟਕਾ, ਮਤਲਬ ਐਵੇਂ ਕਰਕੇ ਫਿਰ ਉਹ ਫੋਟੋ ਡਰਾਈ ਕਰਦੇ ਹੁੰਦੇ ਸੀਗੇ, ਛੋਟੀ ਛੋਟੀ ਸਿੰਗਲ ਫੋਟੋਸ ਨਿਕਲਦੀ। ਹੁਣ ਉਹਦਾ ਚਲਨ ਵਾਪਸ ਤੋਂ ਮੁੜ ਕੇ ਆਇਆ,
1: ਉਹਦਾ ਵੀ ਦੁਬਾਰਾ ਆ ਗਿਆ ਕਿਉਂਕਿ ਨਾਲ ਦੀ ਨਾਲ ਹੀ ਉਸੇ ਵੇਲੇ ਕੱਢ ਕੇ
0: ਫੜਾ
1: ਦਿੰਦੇ ਤੁਹਾਨੂੰ ਉਹਦੇ ਵਿੱਚ, ਤੇ ਉਹ ਤੇ ਹੁਣ ਤੇ ਉਹ ਇੰਨਾ ਜ਼ਿਆਦਾ ਉਹ ਹੋ ਗਿਆ ਵਾ ਜ਼ਿਆਦਾ, ਫਿਰ ਦੁਬਾਰਾ ਸਸਤਾ ਜਾਂ ਹੁਣ ਤਾਂ ਬਹੁਤ ਕੇਮਾਰਟ ਤੋਂ ਬੜੇ ਬੜੇ ਸਸਤੇ ਮਿਲਣ ਲੱਗ ਪਏ ਆ, ਤੁਸੀਂ ਖਿੱਚੋ ਤੇ ਸੁੱਟ ਦਿਓ, ਮੇਰੇ ਖਿਆਲ 20-25 ਦਾ ਹੋਊਗਾ ਉਹ ਆਮ ਅੱਜ ਕੱਲ੍ਹ। ਹਾਂ, ਅੱਜ ਕੱਲ੍ਹ ਨਿਆਣੇ ਖੇਡਣ ਦੇ ਲਈ ਵਰਤਦੇ, ਪਹਿਲਾਂ ਕਿੱਡੀ ਗੱਲ ਹੁੰਦੀ ਸੀ ਉਹਨਾਂ ਦੀ, ਹਨਾ।
0: ਬਿਲਕੁਲ, ਤੇ ਇਹ ਤੇ ਵਾਕਈ ਇਹੀ ਹੈ ਯਾਦਾਂ ਫੋਟੋਆਂ ਦੀ, ਜਿਵੇਂ ਆਪਾਂ ਸਟਾਰਟਿੰਗ 'ਚ ਇਹ ਗੱਲ ਕੀਤੀ, ਹਰ ਫੋਟੋ ਸਿਰਫ ਇੱਕ ਫੋਟੋ ਨਹੀਂ ਹੁੰਦੀ, ਉਹਦੇ ਪਿੱਛੇ ਇੱਕ ਯਾਦ ਜੁੜੀ ਹੁੰਦੀ ਹੈ, ਤੇ ਉਹ ਜਦੋਂ ਵੀ ਤੁਸੀਂ ਫੋਟੋ ਵੇਖੋ ਸਪੈਸ਼ਲੀ ਸੋਚੋ ਜ਼ਰੂਰ ਕਿ ਇਹਦੇ ਪਿੱਛੇ, ਮਤਲਬ ਉਹ ਟਾਈਮ ਨੂੰ ਯਾਦ ਕਰ ਲਓ, ਹੈ ਨਾ। ਸਪੈਸ਼ਲੀ ਜਿਵੇਂ ਉਹਨਾਂ ਨੇ ਫੋਟੋ ਭੇਜਿਆ ਸੀਗਾ ਆਪਣੇ ਪੂਰੇ ਫੈਮਲੀ ਦਾ, ਇੱਕ ਸਾਰੇ ਪਰਿਵਾਰ ਦੇ ਬੱਚਿਆਂ ਦਾ ਇੱਕੋ ਇੱਕ ਫੋਟੋ, ਅਤੇ ਇਸ ਤਰੀਕੇ ਦੀ ਛੋਟੀ ਛੋਟੀ ਯਾਦਾਂ ਆਪਣੇ ਕੋਲ ਹੈ, ਅਤੇ ਆਪਾਂ ਬਲੈਸਡ ਹੀ ਹਾਂ ਕਿ ਹਜੇ ਵੀ ਆਪਾਂ ਸਾਂਭ ਕੇ ਰੱਖੀਏ ਜਾਂ ਅਵੇਲੇਬਲ ਹੈ, ਨਹੀਂ ਤਾਂ ਉਸ ਟਾਈਮ ਦੇ ਕਈ ਜੀ ਜਿਹੜੇ ਆਪਣੇ ਕੋਲ ਨਹੀਂ ਵੀ ਰਹੇ, ਤੇ ਉਹ ਫੋਟੋ ਹੀ ਹੈ ਜਿਹੜੀ ਤੁਹਾਨੂੰ ਉਹਨਾਂ ਦੀ ਇੱਕ ਯਾਦ ਜਾਂ ਆਪਣੇ ਬੱਚਿਆਂ ਨੂੰ ਅੱਗੇ ਤੁਸੀਂ
1: ਜੁੜੀ ਰੱਖਦੀ ਹੈ।
0: ਜੀ ਜੀ,
1: ਤੇ ਕੁਝ ਮੈਸੇਜ ਫਿਰ ਆਪਾਂ ਯਾਦ ਚੱਲੇ ਨੇ, ਮਨ ਸਾਹਿਬ ਨੇ ਇੱਕ ਹੋਰ ਭੇਜੀ ਆ। ਅੱਛਾ ਮਨ ਸਾਹਿਬ, ਇਹ ਤੁਹਾਡੇ ਵਿਆਹ ਦੀ ਆ, ਵਾਹ ਕਿਆ ਬਾਤ ਹੈ, ਤੇ ਆਹ ਵਾਲੀ ਫੋਟੋ ਸਮਾਈਲ ਬਰਕਰਾਰ ਅੱਜ ਤੱਕ। ਹਾਂ ਬਿਲਕੁਲ ਬਿਲਕੁਲ, ਸਮਾਈਲ ਬਰਕਰਾਰ, ਤੇ ਮਿਹਰਬਾਨੀ। ਪਿੱਛੇ ਕੌਣ ਆ ਵੀਰ? ਬਾਕੀ ਦੋ ਤਾਂ ਮੈਂ ਪਛਾਣ ਲਏ ਬੰਦੇ, ਮੈਨੂੰ ਕਹਿੰਦੇ ਅਰਨਵ ਦਾ ਬਚਪਨ ਬਹੁਤ ਮਿਸ ਕਰਦੀ ਹਾਂ ਮੈਂ, ਬਹੁਤ ਕਹਿੰਦੇ ਗਲੂਚਾ ਹੁੰਦਾ ਸੀਗਾ, ਗੋਲੂ ਜਾ। ਅੱਛਾ ਗੋਲੂ ਜਾ, ਬੱਚੇ ਪਹਿਲਾਂ ਸ਼ੁਰੂ 'ਚ ਇੱਦਾਂ ਹੀ ਹੁੰਦੇ ਗੋਲੂ ਮੋਲੂ ਜੇ, ਬਾਅਦ 'ਚ ਫਿਰ ਹੌਲੀ ਹੌਲੀ ਜਿੱਦਾਂ ਜਿੱਦਾਂ ਵੱਧਦੇ ਫਿਰ ਹੋਈ ਜਾਂਦੇ ਪਤਲੇ। ਨਵਦੀਪ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅਤੇ ਕਹਿੰਦੇ ਲੈਸ ਲੈਫਟ 'ਤੇ ਇਹਨਾਂ ਫੋਟੋ ਭੇਜੀ ਹੈ, ਮੇਰੇ ਪਾਪਾ ਅਤੇ ਰਾਈਟ ਦੇ ਵਿੱਚ ਮੈਂ ਅਤੇ ਮੇਰੀ ਰੁਬਾਬ ਕੌਰ ਦੀ। ਐਵਰੀ ਵਨ ਸੇ ਕਿ ਮੇਰੀ ਅਤੇ ਮੇਰੀ ਬੇਟੀ ਛੋਟੇ ਹੁੰਦੇ ਸੇਮ ਸੇਮ ਆ। ਅੱਛਾ ਜੀ, ਹਾਂ ਵਾਕਈ, ਸੋ ਕਈ ਫੀਚਰ ਜਿਹੜੇ ਨਾ ਬਿਲਕੁਲ ਹੀ ਨਿੱਕੇ ਹੁੰਦਿਆਂ ਦੇ ਰਲਦੇ ਹੁੰਦੇ ਆ। ਧੰਨਵਾਦ ਜੀ, ਮਿਹਰਬਾਨੀ ਤੁਹਾਡੀ। ਅਤੇ ਉੱਪਰ ਵਾਲੀ ਕਹਿੰਦੇ 2008 ਦੀ ਅਤੇ ਥੱਲੇ ਵਾਲੀ ਹੁਣ ਦੀ ਵੀਰ ਜੀ। ਹਾਂ ਬਿਲਕੁਲ ਹੀ ਬੜਾ ਫਰਕ ਪੈ ਗਿਆ ਜੀ, ਬਿਲਕੁਲ ਹੀ ਸ਼ਕਲ ਚੇਂਜ ਹੋ ਗਈ। ਤੇ ਧੰਨਵਾਦ ਮਿਹਰਬਾਨੀ ਤੁਹਾਡੀਆਂ ਆਪਣੀਆਂ ਯਾਦਾਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ। ਮੇਰੇ ਮੰਮੀ ਡੈਡੀ ਜੀ ਕਹਿੰਦੇ ਕਿ ਯੀਅਰ 1987 ਦੇ ਵਿੱਚ

0: ਵਾਹ, ਸੋ ਕਿਆ ਸੋਹਣੀਆਂ ਤੁਸੀਂ ਇੱਥੇ ਵੀ ਯਾਦਾਂ ਸਾਰਿਆਂ ਨੇ ਸਾਂਭ ਕੇ ਰੱਖੀਆਂ, ਅਤੇ ਹੁਣ ਮੈਂ ਬਾਕੀਆਂ ਨੂੰ ਤਾਂ ਨਹੀਂ ਵਿਖਾ ਸਕਦਾ, ਚਲੋ ਆਪਾਂ ਗੱਲ ਕਰ ਸਕਦੇ ਹਾਂ। ਸਤਿ ਸ਼੍ਰੀ ਅਕਾਲ, ਥੈਂਕ ਯੂ ਵੈਰੀ ਮੱਚ ਬਰਥਡੇ ਵਿਸ਼ਿਸ਼ ਦੇ ਲਈ, ਅਤੇ ਟਾਈਮ ਫਲਾਈਜ਼ ਬਟ ਮੈਮਰੀਜ਼ ਦੇ ਸਟੇਜ ਫੋਰ ਐਵਰ ਬਰਥਡੇ ਬੋਏ ਦੀ ਫੋਟੋ, ਅੱਜ ਅਸੀਸ ਦੇ ਬ੍ਰਦਰ ਦਾ ਬਰਥਡੇ ਆ ਨਾ, ਅਤੇ ਉਹ ਫੋਟੋ ਭੇਜ ਰਹੇ ਨੇ ਨਿੱਕੇ ਸਰਦਾਰ ਜੀ, ਅਤੇ ਹੁਣ ਵੱਡੇ ਗੱਭਰੂ ਸਰਦਾਰ ਜੀ ਹੋ ਗਏ ਨੇ, ਅਤੇ ਬਹੁਤ ਬਹੁਤ ਵਧਾਈਆਂ ਇੱਕ ਵਾਰੀ ਫਿਰ ਤੁਹਾਨੂੰ। ਅਤੇ ਕਹਿੰਦੇ ਨੇ ਕਿ ਓਕੇ, ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਾਤਾਂ, ਕਿਆ ਬਾਤਾਂ ਹੈ ਮਾਨ ਸਾਹਿਬ, ਥੈਂਕ ਯੂ। ਅਤੇ ਜਤਿੰਦਰ ਜੀ ਕਹਿੰਦੇ ਕਿ ਓਨਲੀ ਫਿਊ ਪਿਕਸ ਵਿਦ ਮਾਈ ਫਾਦਰ ਇਨ ਸਮਵੇਅਰ 83-84 ਦੇ ਵਿੱਚ, ਅਤੇ ਜਦੋਂ ਮੈਂ 1.5 ਸਾਲ ਦਾ ਸੀ, ਫਾਦਰ ਪਾਸਟ ਵੇ, ਬਟ ਕਹਿੰਦੇ ਕਿ ਹੀ ਲਿਵਸ ਵਿਨ ਫੋਟੋਜ਼ ਔਰ ਮੈਮਰੀਜ਼, ਓਨਲੀ ਮਿਸਿਸ ਦੈਮ ਐਂਡ ਆਲਵੇਜ਼ ਚੈੱਕ ਇਨ ਦਾ ਫੋਟੋਜ਼, ਅਤੇ ਫੋਟੋ ਆਰ ਨਾਓ ਪਾਰਟ ਆਫ ਲਾਈਫ ਐਂਡ ਕਲਿਕਡ ਸੋ ਮੈਨੀ ਪਿਕਸ ਐਂਡ ਆਈ ਹੈਵ 28,856 ਫੋਟੋਜ਼, ਆਲਵੇਜ਼ ਗੋ ਬੈਕ ਐਂਡ ਚੈੱਕ ਅਗੇਨ ਐਂਡ ਅਗੇਨ। ਰਜਿੰਦਰ ਜੀ ਧੰਨਵਾਦ ਤੁਹਾਡਾ। ਅੱਛਾ, ਇਹਨਾਂ ਨੇ ਭਗਵੰਤ ਮਾਨ ਦੇ ਨਾਲ ਖਿਚਾਈ, ਅੱਜ ਕੱਲ੍ਹ ਨਾ ਫੋਟੋਆਂ ਪਾਇਆ ਕਰੋ, ਅੱਜ ਕੱਲ੍ਹ ਤਾਂ ਫੋਟੋ ਫਾਟੋਆਂ ਦਾ ਰੌਲਾ ਬੜਾ ਜੇ ਅੱਜ ਕੱਲ੍ਹ, ਤੁਹਾਡੀ ਵੀ ਮਾਸਕ ਮੂਸਕ ਪਾ ਕੇ ਭਲਾ ਜੀ ਭਲਾ ਕਰ ਲਓ, ਅੱਜ ਕੱਲ੍ਹ ਤਾਂ ਬਹੁਤ ਕੁਝ ਚੱਲੀ ਜਾਂਦਾ ਜੇ। ਮੈਂ ਨਾ ਅੱਗੇ ਵੇਖਣ ਡਿਆ ਵੀ ਸਭ ਤੋਂ ਵੱਧ ਜਿਹੜਾ ਏ ਆਈ ਦਾ ਜਿਹੜਾ ਦੁਰਵਰਤੋਂ ਕਹੂੰਗਾ ਮੈਂ, ਤੇ ਉਹ ਆਪਣੇ ਪੰਜਾਬੀ ਪੋਲੀਟੀਸ਼ੀਅਨ ਕਰ ਰਹੇ ਅੱਜ ਕੱਲ੍ਹ, ਉਹਨਾਂ ਵੀਡੀਓਜ਼ ਦੇ ਵਿੱਚ, ਫੋਟੋਆਂ ਦੇ ਵਿੱਚ, ਮਤਲਬ ਪਤਾ ਨਹੀਂ ਉਹਨਾਂ ਨੂੰ ਕੀ ਲੱਗੀ ਲੱਗਦਾ ਵਾ ਸ਼ਾਇਦ, ਵੀ ਬਾਕੀਆਂ ਨੂੰ ਕੋਈ ਸਮਝ ਹੀ ਨਹੀਂ ਆ ਵੀ ਅੱਜ ਦੁਨੀਆਂ ਕਿੱਥੇ ਪਹੁੰਚ ਗਈ ਹੈ, ਪਰ ਫਿਰ ਵੀ ਪਤਾ ਨਹੀਂ ਜੇ ਕਿਸੇ 'ਤੇ ਅਸਰ ਕਰਦੀਆਂ ਹੋਣਗੀਆਂ,
1: ਕੋਈ ਪਲੈਜਰਿਜ਼ਮ ਨਹੀਂ ਹੁੰਦਾ।
0: ਚਲੋ ਫਿਰ ਆਪਾਂ ਲਈਏ ਇਜਾਜ਼ਤ।
1: ਜੀ ਜੀ ਜ਼ਰੂਰ।
0: ਸੋ ਇਜਾਜ਼ਤ ਲੈਣ ਤੋਂ ਪਹਿਲਾਂ ਇੱਕ ਦੋ ਜਿਹੜੇ ਰਿਸ਼ਤੇ ਆਏ ਸੀ ਉਹ ਆਪਾਂ ਤੁਹਾਨੂੰ ਦੱਸ ਦਿੰਦੇ, ਅਤੇ ਇਹਦੇ ਵਿੱਚ ਇੱਕ ਰਿਸ਼ਤਾ ਜੀ ਲੜਕੀ ਦੀ ਭਾਲ ਦੇ ਵਿੱਚ, 84-55 ਫੁੱਟ 10 ਇੰਚ ਹਾਈਟ ਇਹਨਾਂ ਦੀ, ਅਤੇ ਬੀ ਟੈਕ ਇਹਨਾਂ ਨੇ ਕੀਤੀ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ, ਆਸਟ੍ਰੇਲੀਅਨ ਸਿਟੀਜ਼ਨ ਨੇ, ਡਿਵੋਰਸ ਹੋਇਆ ਵਾ, 10 ਸਾਲਾਂ ਦਾ ਬੱਚਾ, 50-50 ਸ਼ੇਅਰ ਕਸਟਡੀ ਦੇ ਵਿੱਚ, ਪਿੱਛੋਂ ਇਹ ਲੁਧਿਆਣੇ ਤੋਂ ਨੇ, ਅਤੇ ਇੰਜੀਨੀਅਰ ਦੀ ਜੋਬ ਕਰ ਰਹੇ ਨੇ, ਲੱਖ ਪਲੱਸ ਦਾ ਪੈਕੇਜ ਆ, ਅਤੇ ਆਸਟ੍ਰੇਲੀਆ ਜਾਂ ਫਿਰ ਨਿਊਜ਼ੀਲੈਂਡ 'ਤੇ ਵੀਜ਼ੇ 'ਤੇ ਇਹ ਪਾਰਟਨਰ ਪਾਲਦੇ ਨੇ, ਅਤੇ ਬਿਲੋਂਗ ਟੂ ਵੈੱਲ ਰੈਪੂਟਿਡ ਫੈਮਿਲੀ, ਅਤੇ ਇੰਡੀਆ ਦੇ ਵਿੱਚ ਵੀ, ਅਤੇ ਇਹ ਆਪਣਾ ਇੱਥੇ ਵੀ ਇਹਨਾਂ ਕੋਲ ਆਪਣਾ ਘਰ ਆ, ਅਤੇ ਬਾਕੀ ਤੁਸੀਂ ਜੋ ਵੀ ਤੁਹਾਡੀ ਜਿਹੜੀ ਕੁਐਰੀ ਆ ਉਹ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ ਹੋ, ਨੰਬਰ ਲੈਣ ਦੇ ਲਈ ਤੁਸੀਂ 1 ਨੰਬਰ ਰਿਸ਼ਤੇ ਦੀ ਡਿਟੇਲ ਮੰਗ ਲਿਓ। ਅਤੇ ਧੰਨਵਾਦ ਮਿਹਰਬਾਨੀ ਜੀ। ਅਤੇ ਇੱਕ ਹੋਰ ਰਿਸ਼ਤਾ ਹੈ ਜੀ, ਇਹ ਲੜਕੇ ਦੀ ਭਾਲ ਆ, 5'8" ਹਾਈਟ ਹੈ ਕੁੜੀ ਦੀ, 99 ਬੋਨ, ਅਤੇ ਸਮਾਰਟ ਬਿਊਟੀਫੁੱਲ ਵੈੱਲ ਬਿਹੇਵਡ ਗਰਲ, ਨੋਨ ਅਲਕੋਹਲਿਕ, ਨੋਨ ਸਮੋਕਰ, ਚਾਰਮਿੰਗ, ਵੈੱਲ ਐਜੂਕੇਟਿਡ, ਅਤੇ ਵੈੱਲ ਪ੍ਰਜੈਂਟਿਡ, ਗਰਾਊਂਡਿਡ, ਡਿਸਿਪਲਿਨ, ਮਾਡਰਨ ਆਊਟਲੁੱਕ, ਅਤੇ ਸਟਰੋਂਗ ਸਿੱਖ ਵੈਲਿਊਜ਼ ਦੇ ਵਿੱਚ ਬਿਲੀਵ ਕਰਦੇ ਨੇ, ਅਤੇ ਐਜੂਕੇਸ਼ਨ ਇਹਨਾਂ ਦੀ ਪ੍ਰਾਈਵੇਟ ਸਕੂਲ ਦੀ ਆ, ਅਤੇ ਬੈਂਟਲੀ ਦੇ ਵਿੱਚ ਰਹਿੰਦੇ ਨੇ, ਅਤੇ ਆਈ ਟੀ ਪ੍ਰੋਫੈਸ਼ਨ ਦੇ ਵਿੱਚ ਨੇ। ਸੋ ਇਹਨਾਂ ਦਾ ਜਿਹੜਾ ਸਾਰੀ ਦਾ ਸਾਰਾ ਪਰਿਵਾਰ ਜਿਹੜਾ ਉਹ ਇੱਥੇ ਹੀ ਆ ਚਿਰਾਂ ਤੋਂ, ਅਤੇ ਇੱਥੋਂ ਦੇ ਸਿਟੀਜ਼ਨ ਨੇ। ਅਨਮੈਰਿਡ ਚਾਹੀਦਾ ਵਾ ਲੜਕਾ, ਅਤੇ ਲੜਕਾ ਜਿਹੜਾ ਇੱਥੋਂ ਦਾ ਚਾਹੀਦਾ ਵਾ, ਅਤੇ ਮੈਲਬਨ ਦਾ ਹੋਵੇ ਜਾਂ ਬਹੁਤ ਬਿਹਤਰ, ਅਤੇ ਜਿਹੜਾ ਇਹਨਾਂ ਦਾ ਆਪਦਾ ਬੈਕਗਰਾਊਂਡ ਆ ਕੁੜੀ ਦਾ ਉਹ ਅੰਮ੍ਰਿਤਸਰ ਦਾ ਵਾ। ਅਤੇ ਕੋਈ ਹੋਰ ਜਾਣਕਾਰੀ ਤਾਂ ਉਹ ਤੁਸੀਂ ਇਹਨਾਂ ਕੋਲੋਂ ਬਾਅਦ ਵਿੱਚ ਫਿਰ ਲੈ ਸਕਦੇ ਹੋ। ਤੁਸੀਂ ਇਸ ਟਾਈਮ ਇਹ ਯੂਨੀਵਰਸਿਟੀ ਦੇ ਵਿੱਚ ਕਰ ਰਹੇ ਨੇ ਜੋਬ, ਅਤੇ ਜਟਸਿੱਖ ਪਰਿਵਾਰ ਦਾ ਮੁੰਡਾ ਚਾਹੀਦਾ ਵਾ, 26-29 ਸਾਲਾਂ ਦੇ ਦਰਮਿਆਨ ਦਾ, ਟੋਲ ਹੋਵੇ, ਹੈਂਡਸਮ ਹੋਵੇ, ਪ੍ਰੋਫੈਸ਼ਨਲ ਹੋਵੇ, ਕੁਆਲੀਫਾਈਡ ਹੋਵੇ, ਨੋਨ ਅਲਕੋਹਲਿਕ ਬੋਏ ਹੋਵੇ, ਅਤੇ ਬੰਦਾ ਜਾਂ ਇੱਥੇ ਜੰਮਿਆ ਹੋਵੇ ਜਾਂ ਇੱਥੇ ਚਿਰਾਂ ਤੋਂ ਰਹਿੰਦਾ ਹੋਵੇ ਜਾਂ ਇੱਥੇ ਵੱਡਾ ਹੋਇਆ ਹੋਵੇ, ਅਤੇ ਪ੍ਰੈਫਰ ਕਰਨਗੇ ਕਿ ਸਾਊਥ ਈਸਟ ਮੈਲਬਨ ਵਾਲੇ ਪਾਸੇ ਦਾ ਹੋਵੇ। ਸੋ ਤੁਸੀਂ ਜੇਕਰ ਇਹਨਾਂ ਰਿਸ਼ਤਿਆਂ ਦੇ ਬਾਰੇ ਹੋਰ ਜਾਣਕਾਰੀਆਂ ਲੈਣੀਆਂ ਤਾਂ ਫਿਰ ਤੁਹਾਨੂੰ ਆਪਾਂ ਨੰਬਰ ਦੇ ਦਾਂਗੇ, ਬਾਕੀ ਦੀ ਗੱਲਬਾਤ ਤੁਸੀਂ ਆਪੇ ਕਰਨੀ ਹੈ। ਬੇਨਤੀ ਕਰੀ ਫਿਰ ਤੋਂ ਇਹੋ ਕਿ ਅਸੀਂ ਕੋਈ ਮੈਚ ਮੇਕਿੰਗ ਨਹੀਂ ਕਰਦੇ, ਆਪਾਂ ਸਿਰਫ ਅਤੇ ਸਿਰਫ ਤੁਹਾਡੀਆਂ ਅਨਾਊਂਸਮੈਂਟਸ ਤੁਹਾਡੀਆਂ ਕਰਦੇ ਹਾਂ, ਅਤੇ ਲਈ ਆਪਾਂ ਇਜਾਜ਼ਤ
1: ਜੀ। ਉਮੀਦ ਕਰਦੇ ਤੁਹਾਨੂੰ ਵਧੀਆ ਲੱਗਿਆ ਹੋਣਾ ਅੱਜ ਦਾ ਕਾਰਜਕ੍ਰਮ, ਅਤੇ ਇਸ ਤਰੀਕੇ ਦੇ ਹੋਰ ਸੋਹਣੇ ਸੋਹਣੇ ਪ੍ਰੋਗਰਾਮ ਸੁਣਨ ਲਈ ਤੁਸੀਂ ਬਣੇ ਰਹੋ, ਸੁਣਦੇ ਰਹੋ ਰੇਡੀਓ ਹਾਂਜੀ
0: 1674 AM, ਅਤੇ ਜਾਂਦੇ ਜਾਂਦੇ ਗਾਣਾ ਸੁਣਦੇ ਜੀ, ਅਮਰਿੰਦਰ ਗਿੱਲ ਦਾ ਗਾਣਾ ਕੌਫੀ। ਹਾਂਜੀ, ਸੋ ਨਵਾਂ ਆਇਆ ਗਾਣਾ, ਹੁਣ ਤੱਕ ਤੁਸੀਂ ਸੁਣ ਲਿਆ ਹੋਊਗਾ, ਜੇ ਨਹੀਂ ਸੁਣਿਆ ਤਾਂ ਆਓ ਇਸ ਗਾਣੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: Radio Hanji sun rahe sunu srotiyan nu Waheguru Ji ka Khalsa, Waheguru Ji ki Fateh. Main Didar Singh, aao us mahaan jetu Sikh Maharaje ਜਿਨ੍ਹੇ ਦੁਨੀਆਂ ਦੇ ਉੱਪਰ ਆਪਣੇ ਰਾਜ ਪ੍ਰਬੰਧ ਦੀ ਧੌਂਸ ਨੂੰ ਹਮੇਸ਼ਾ ਜਮਾਈ ਰੱਖਿਆ। ਅੱਜ ਵੀ ਦੁਨੀਆਂ ਦੇ ਉੱਪਰ ਜਿਸ ਮਹਾਰਾਜੇ ਦੀਆਂ ਗੱਲਾਂ ਹੁੰਦੀਆਂ ਨੇ, ਆਓ ਉਸ ਮਹਾਰਾਜੇ ਦੇ ਜੀਵਨ ਅਤੇ ਜੀਵਨ ਵਿੱਚ ਘਟੀਆਂ ਮਹਾਨ ਘਟਨਾਵਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ 1780 ਈਸਵੀ ਨੂੰ ਗੁਜਰਾਂਵਾਲੇ ਵਿਖੇ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਘਰ ਬੀਬੀ ਰਾਜ ਕੌਰ ਦੀ ਕੁੱਖ ਤੋਂ ਹੋਇਆ। ਮਹਾਰਾਜਾ ਰਣਜੀਤ ਸਿੰਘ ਦੇ ਵਡੇਰੇ ਮੰਨੇ ਪ੍ਰਮੰਨੇ ਸਰਦਾਰ ਅਤੇ ਸਿੱਖ ਫੌਜਾਂ ਦੇ ਵਿੱਚ ਜਿਨ੍ਹਾਂ ਦਾ ਵਿਸ਼ੇਸ਼ ਸਥਾਨ ਸੀ, ਇਹ ਸ਼ੁਕਰ ਚੱਕੀਆ ਮਿਸਲ ਦੇ ਨਾਲ ਸੰਬੰਧ ਰੱਖਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਨੇ ਘੱਲੂਘਾਰਿਆਂ ਦੇ ਸਮੇਂ ਅਤੇ ਹੋਰ ਸਿੱਖ ਲੜਾਈਆਂ ਵਿੱਚ ਆਪਣਾ ਵੱਧ ਚੜ੍ਹ ਕੇ ਯੋਗਦਾਨ ਪਾਇਆ। ਸਰਦਾਰ ਚੜ੍ਹਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦਾ ਪੁੱਤਰ ਸਰਦਾਰ ਮਹਾਂ ਸਿੰਘ, ਜੋ ਮਹਾਰਾਜਾ ਰਣਜੀਤ ਸਿੰਘ ਦਾ ਪਿਤਾ ਹੈ, ਇਹ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਬਣਦੇ ਨੇ। 11 ਸਾਲ ਦੀ ਉਮਰ ਦੇ ਵਿੱਚ ਜਦੋਂ ਸਰਦਾਰ ਮਹਾਂ ਸਿੰਘ ਅਕਾਲ ਚਲਾਣਾ ਕਰ ਜਾਂਦੇ ਨੇ ਅਤੇ ਉਸ ਸਮੇਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਬਣ ਕੇ ਦੂਜੀਆਂ ਮਿਸਲਾਂ ਨੂੰ ਆਪਣੀ ਰਾਜ ਸੱਤਾ ਦੇ ਵਿੱਚ ਲਿਆ ਕੇ ਇੱਕ ਵੱਡਾ ਸਿੱਖ ਰਾਜ ਸਥਾਪਿਤ ਕਰਦੇ ਨੇ, ਜਿਸ ਰਾਜ ਦੀਆਂ ਗੱਲਾਂ ਉਸ ਸਮੇਂ ਵੀ ਅਫਗਾਨਿਸਤਾਨ ਅਤੇ ਖੈਬਰ ਦਰੇ ਤੱਕ ਹੁੰਦੀਆਂ ਸਨ। ਅੱਜ ਵੀ ਉਸ ਰਾਜ ਦੀਆਂ ਗੱਲਾਂ ਦੁਨੀਆਂ ਦੇ ਇਤਿਹਾਸ ਦੇ ਵਿੱਚ ਦਰਜ ਹਨ। ਮਹਾਰਾਜਾ ਰਣਜੀਤ ਸਿੰਘ ਜੀ ਨੇ 11 ਸਾਲ ਦੀ ਉਮਰ ਦੇ ਵਿੱਚ ਪਹਿਲੀ ਜੰਗ ਲੜੀ ਅਤੇ ਉਹ ਜੰਗ ਨੂੰ ਫਤਿਹ ਕੀਤਾ। ਇਸ ਜੰਗ ਤੋਂ ਬਾਅਦ ਸਰਦਾਰ ਮਹਾਂ ਸਿੰਘ ਅਕਾਲ ਚਲਾਣਾ ਕਰ ਜਾਂਦੇ ਨੇ ਅਤੇ ਸਾਰੀ ਜ਼ਿੰਮੇਵਾਰੀ ਮਹਾਰਾਜਾ ਰਣਜੀਤ ਸਿੰਘ ਦੇ ਉੱਪਰ ਆ ਜਾਂਦੀ। 1796 ਈਸਵੀ ਦੇ ਵਿੱਚ ਕਨ੍ਹੱਈਆ ਮਿਸਲ ਦੀ ਰਾਣੀ ਸਦਾ ਕੌਰ ਦੀ ਸਪੁੱਤਰੀ ਬੀਬੀ ਮਹਿਤਾਬ ਕੌਰ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਹੁੰਦਾ ਹੈ ਅਤੇ ਰਾਣੀ ਸਦਾ ਕੌਰ ਅਗਲੇਰੇ ਜੀਵਨ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਜਿਹੀ ਮਦਦ ਕਰਦੀ ਹੈ ਜਿਸ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਇੱਕ ਵਿਸ਼ਾਲ ਖਾਲਸਾ ਰਾਜ ਦੀ ਉਸਾਰੀ ਕਰਦੇ ਨੇ। ਇਹਨਾਂ ਦੇ ਨਾਲ ਨਾਲ ਆਲੂਵਾਲੀਆ ਮਿਸਲ ਦੇ ਸਰਦਾਰ ਸਰਦਾਰ ਫਤਿਹ ਸਿੰਘ ਦੇ ਨਾਲ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਚੰਗੇ ਸੰਬੰਧ ਸਨ। ਸਾਡਾ ਇਤਿਹਾਸ ਦੱਸਦਾ ਹੈ ਕਿ ਸਰਦਾਰ ਫਤਿਹ ਸਿੰਘ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੱਗ ਵਟਾਈ ਹੋਈ ਸੀ, ਇਸ ਕਰਕੇ ਇਹ ਦੋਨੋਂ ਆਪਣੇ ਆਪ ਨੂੰ ਇੱਕ ਦੂਜੇ ਦੇ ਭਰਾ ਸਮਝਦੇ ਸਨ। ਇਸ ਤਰ੍ਹਾਂ ਵੱਡੀਆਂ ਮਿਸਲਾਂ ਦਾ ਸਹਿਯੋਗ ਮਿਲਣ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਰਾਜ ਪ੍ਰਬੰਧ ਦੀਆਂ ਹੱਦਾਂ ਵਿਸ਼ਾਲ ਕਰਨ ਦਾ ਮੌਕਾ ਸਮੇਂ ਸਮੇਂ 'ਤੇ ਮਿਲਦਾ ਰਿਹਾ। ਛੋਟੀਆਂ ਛੋਟੀਆਂ ਝੜਪਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਚਾਹਿਆ ਕਿ ਹੁਣ ਲਾਹੌਰ ਦੇ ਉੱਪਰ ਕਬਜ਼ਾ ਕੀਤਾ ਜਾਵੇ। 1799 ਈਸਵੀ ਦੇ ਵਿੱਚ ਲਾਹੌਰ ਦੇ ਉੱਪਰ ਚੇਤ ਸਿੰਘ, ਸਾਹਿਬ ਸਿੰਘ ਅਤੇ ਮੇਹਰ ਸਿੰਘ ਦਾ ਕਬਜ਼ਾ ਸੀ। ਲਾਹੌਰ ਨੂੰ ਖਾਲਸਾ ਰਾਜ ਦੇ ਵਿੱਚ ਮਿਲਾਉਣ ਦੇ ਲਈ ਮਹਾਰਾਜਾ ਰਣਜੀਤ ਸਿੰਘ ਜੀ ਨੇ ਵੱਡੀ ਫੌਜ ਦੇ ਨਾਲ ਲਾਹੌਰ 'ਤੇ ਹਮਲਾ ਕੀਤਾ, ਜਿਸ ਦੇ ਨਾਲ ਸਾਹਿਬ ਸਿੰਘ ਅਤੇ ਮੇਹਰ ਸਿੰਘ ਜਿਹੜੇ ਨੇ ਉਹ ਆਪਣੀਆਂ ਫੌਜਾਂ ਦੇ ਸਮੇਤ ਕਿਲ੍ਹੇ ਨੂੰ ਛੱਡ ਕੇ ਇੱਥੋਂ ਭੱਜ ਜਾਂਦੇ ਨੇ। ਪਰ ਚੇਤ ਸਿੰਘ ਕਿਲ੍ਹੇ ਦੇ ਅੰਦਰ ਰਹਿੰਦਾ ਹੈ। ਲਾਹੌਰ ਦੇ ਬਾਹਰ ਖਾਲਸਾਈ ਫੌਜਾਂ ਦਾ ਵਿਸ਼ਾਲ ਇਕੱਠ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਜਰਨੈਲ ਖੜ੍ਹੇ ਰਹਿੰਦੇ ਨੇ, ਪਰ ਕਿਸੇ ਨੇ ਵੀ ਲਾਹੌਰ ਦਾ ਕੋਈ ਨੁਕਸਾਨ ਨਹੀਂ ਕੀਤਾ। ਇੱਕ ਏਲਚੀ ਮਹਾਰਾਜਾ ਰਣਜੀਤ ਸਿੰਘ ਨੂੰ ਆ ਕੇ ਸੁਨੇਹਾ ਦਿੰਦਾ ਹੈ ਕਿ ਸਰਦਾਰ ਚੇਤ ਸਿੰਘ ਕਿਲ੍ਹਾ ਛੱਡਣ ਦੇ ਲਈ ਤਿਆਰ ਹੈ। ਪਰ ਮਹਾਰਾਜਾ ਰਣਜੀਤ ਸਿੰਘ ਦੀ ਫਰਾਕ ਦਿਲੀ ਇਸ ਤਰ੍ਹਾਂ ਦੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਚੇਤ ਸਿੰਘ ਨੂੰ ਜਿੱਥੇ ਨਜ਼ਰਾਨੇ ਦਿੱਤੇ ਉੱਥੇ ਉਹਦੇ ਨਿਰਵਾਹ ਦੇ ਲਈ ਸਾਲਾਨਾ ਜਾਗੀਰ ਵੀ ਉਸਨੂੰ ਦੇ ਦਿੱਤੀ ਅਤੇ ਲਾਹੌਰ ਦੇ ਕਿਲ੍ਹੇ ਦੇ ਉੱਪਰ ਕਬਜ਼ਾ ਕਰ ਲਿਆ। ਲਾਹੌਰ ਦੇ ਕਿਲ੍ਹੇ ਦੇ ਉੱਪਰ ਕਬਜ਼ਾ ਕਰਨ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਨੋ ਸ਼ੌਕਤ ਅਤੇ ਬਹਾਦਰੀ ਦੇ ਕਿੱਸੇ ਦੂਰ ਦੂਰ ਲੋਕਾਂ ਤੱਕ ਪਹੁੰਚੇ। ਲਾਹੌਰ ਦੇ ਉੱਪਰ ਕਬਜ਼ਾ ਕਰਨ ਤੋਂ ਬਾਅਦ 1801 ਈਸਵੀ ਨੂੰ ਵਿਸਾਖੀ ਵਾਲੇ ਦਿਨ ਖਾਲਸਾ ਦਰਬਾਰ ਲਗਾਇਆ ਜਾਂਦਾ ਹੈ, ਜਿਸ ਦਰਬਾਰ ਦੇ ਵਿੱਚ ਰਣਜੀਤ ਸਿੰਘ ਨੂੰ ਮਹਾਰਾਜੇ ਦਾ ਖਿਤਾਬ ਦਿੱਤਾ ਜਾਣਾ ਸੀ। ਇਸ ਸਜੇ ਹੋਏ ਦਰਬਾਰ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਸ਼ਸਤਰਾਂ ਦੇ ਨਾਲ ਲੈਸ ਹੋ ਕੇ ਦਾਖਲ ਹੁੰਦੇ ਨੇ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਕੁੱਲ ਦੇ ਵਿੱਚੋਂ ਬਾਬਾ ਸਾਹਿਬ ਸਿੰਘ ਬੇਦੀ ਮਹਾਰਾਜੇ ਨੂੰ ਰਾਜ ਤਿਲਕ ਲਗਾਉਂਦੇ ਨੇ, ਜਿਸ ਤੋਂ ਬਾਅਦ ਸ਼ੁਕਰ ਚੱਕੀਆ ਮਿਸਲ ਦਾ ਇਹ ਸਰਦਾਰ ਅੱਜ ਮਹਾਰਾਜੇ ਦੇ ਰੂਪ ਦੇ ਵਿੱਚ ਸਾਰੀ ਪ੍ਰਜਾ ਦੇ ਸਾਹਮਣੇ ਪ੍ਰਗਟ ਹੋਇਆ। ਰਾਜ ਤਿਲਕ ਦੀ ਰਸਮ ਤੋਂ ਬਾਅਦ ਇੱਕ ਰਸਮ ਹੋਰ ਹੋਣੀ ਸੀ। ਜਦੋਂ ਉਹ ਰਸਮ ਹੋਣ ਲੱਗੀ ਤੇ ਸਾਰੇ ਦਰਬਾਰੀਆਂ ਤੇ ਜਗੀਰਦਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਆਖਿਆ ਕਿ ਤੁਸੀਂ ਆਪਣੇ ਨਾਮ ਦਾ ਸਿੱਕਾ ਜੋ ਹੈ ਉਹ ਜਾਰੀ ਕਰੋ। ਪਰ ਮਹਾਰਾਜਾ ਰਣਜੀਤ ਸਿੰਘ ਗੁਰੂ ਸਾਹਿਬ ਜੀ ਦੀ ਕਿਰਪਾ, ਬਖਸ਼ਿਸ਼ ਔਰ ਰਹਿਮਤ ਤੇ ਇੰਨਾ ਵਿਸ਼ਵਾਸ ਰੱਖਦਾ ਸੀ ਕਿ ਉਸਨੇ ਆਪਣੇ ਨਾਮ ਦਾ ਸਿੱਕਾ ਜਾਰੀ ਕਰਨ ਦੀ ਥਾਂ ਸਗੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਤੇ ਨਾਨਕ ਸ਼ਾਹੀ ਸਿੱਕਾ ਜਾਂ ਨਾਨਕ ਸ਼ਾਹੀ ਪੈਸਾ ਜਾਰੀ ਕੀਤਾ। ਮਹਾਰਾਜੇ ਦੇ ਰੂਪ ਦੇ ਵਿੱਚ ਪ੍ਰਗਟ ਹੋਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਪ੍ਰਬੰਧ ਨੂੰ ਹੋਰ ਵਿਸ਼ਾਲ ਕਰਨ ਦੀ ਕੋਸ਼ਿਸ਼ ਕੀਤੀ, ਜਿੱਥੇ ਮਿਸਲਾਂ ਨੂੰ ਆਪਣੇ ਖਾਲਸਾ ਰਾਜ ਦੇ ਵਿੱਚ ਮਿਲਾ ਕੇ ਉਹਨਾਂ ਦੇ ਇਲਾਕਿਆਂ ਦੇ ਉੱਪਰ ਕਬਜ਼ਾ ਕਰਕੇ ਖਾਲਸਾ ਰਾਜ ਦਾ ਵਾਧਾ ਕੀਤਾ। ਉੱਥੇ ਹੀ ਕੁਝ ਕੁ ਨਵੇਂ ਇਲਾਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿੱਤੇ ਅਤੇ ਉਹਨਾਂ ਦੇ ਉੱਪਰ ਕਬਜ਼ਾ ਕਰਕੇ ਉਹਨਾਂ ਇਲਾਕਿਆਂ ਨੂੰ ਵੀ ਖਾਲਸਾ ਰਾਜ ਦੇ ਵਿੱਚ ਮਿਲਾਉਣ ਦੇ ਯਤਨ ਕੀਤੇ। ਲਾਹੌਰ ਉੱਤੇ ਕਬਜ਼ਾ ਕਰਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਅੰਮ੍ਰਿਤਸਰ ਨੂੰ ਖਾਲਸਾ ਰਾਜ ਦੇ ਵਿੱਚ ਮਿਲਾਇਆ। ਇਸ ਤੋਂ ਇਲਾਵਾ ਕਸੂਰ, ਮੁਲਤਾਨ, ਪਿਸ਼ਾਵਰ, ਕਸ਼ਮੀਰ, ਨਸ਼ਹਿਰਾ, ਜਮਰੌਦ ਅਤੇ ਹੋਰ ਪਤਾ ਨਹੀਂ ਕਿੰਨੇ ਕੁ ਇਲਾਕੇ ਮਹਾਰਾਜਾ ਦੇ ਵੱਲੋਂ ਸਿੱਖ ਰਾਜ ਦੇ ਵਿੱਚ ਮਿਲਾ ਲਏ ਜਾਂਦੇ ਨੇ। ਮਹਾਰਾਜਾ ਰਣਜੀਤ ਸਿੰਘ ਇਹ ਵੀ ਚਾਹੁੰਦੇ ਸਨ ਕਿ ਸਤਲੁਜ ਨਦੀ ਦੇ ਪਾਰ ਦੀਆਂ ਜਿਹੜੀਆਂ ਰਿਆਸਤਾਂ ਨੇ ਉਹਨਾਂ ਨੂੰ ਵੀ ਕਿਸੇ ਤਰੀਕੇ ਦੇ ਨਾਲ ਸਿੱਖ ਰਾਜ ਦੇ ਵਿੱਚ ਮਿਲਾ ਲਿਆ ਜਾਵੇ। ਪਰ ਮਹਾਰਾਜਾ ਰਣਜੀਤ ਸਿੰਘ ਦਾ ਇਹ ਸੁਪਨਾ ਸਫਲ ਨਾ ਹੋ ਸਕਿਆ, ਕਿਉਂਕਿ 25 ਅਪ੍ਰੈਲ 1809 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਸਰਕਾਰ ਦੇ ਵਿਚਕਾਰ ਇੱਕ ਐਸੀ ਸੰਧੀ ਹੁੰਦੀ ਹੈ ਜਿਹਦੇ ਵਿੱਚ ਇਹ ਫੈਸਲਾ ਕੀਤਾ ਜਾਂਦਾ ਕਿ ਦੋਹਾਂ ਰਾਜਾਂ ਦੀ ਜਿਹੜੀ ਸਰਹੱਦ ਹੈ ਉਹ ਸਤਲੁਜ ਨਦੀ ਹੈ। ਇਸ ਕਰਕੇ ਜਦੋਂ ਸਤਲੁਜ ਤੋਂ ਪਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਵਿਸਥਾਰ ਨਾ ਹੋਇਆ ਤਾਂ ਮਹਾਰਾਜਾ ਨੇ ਆਪਣੀ ਦੂਰ ਅੰਦੇਸ਼ੀ ਦੇ ਨਾਲ ਆਪਣੇ ਰਾਜ ਦਾ ਵਿਸਥਾਰ ਕਸ਼ਮੀਰ, ਪਿਸ਼ਾਵਰ, ਮੁਲਤਾਨ ਦੇ ਵੱਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਹੌਲੀ ਹੌਲੀ ਇਹ ਜਿੱਤਾਂ ਪ੍ਰਾਪਤ ਕਰਦਿਆਂ ਹੋਇਆਂ ਮਹਾਰਾਜੇ ਦਾ ਸਿੱਖ ਰਾਜ ਤਿੱਬਤ ਤੋਂ ਸਿੰਧ ਅਤੇ ਸਤਲੁਜ ਤੋਂ ਖੈਬਰ ਤੱਕ ਜਿਹੜਾ ਹੈ ਉਹ ਪਹੁੰਚ ਗਿਆ ਸੀ। ਇਹ ਸਾਰੀ ਸਲਤਨਤ ਅੱਗੋਂ 4 ਸੂਬਿਆਂ ਦੇ ਵਿੱਚ ਵੰਡੀ ਹੋਈ ਸੀ। ਇਹ 4 ਸੂਬੇ ਸਨ ਲਾਹੌਰ, ਕਸ਼ਮੀਰ, ਪਿਸ਼ਾਵਰ ਅਤੇ ਮੁਲਤਾਨ। ਅਤੇ ਸਾਡਾ ਇਤਿਹਾਸ ਦੱਸਦਾ ਹੈ ਕਿ ਇਸ ਰਾਜ ਦੇ ਵਿੱਚ 1,436 ਵਰਗ ਮੀਲ ਦਾ ਰਕਬਾ ਸੀ। ਇਸ ਵੇਲੇ ਸਿੱਖ ਰਾਜ ਦੇ ਵਿੱਚ ਜਿਹੜੀ ਜਨਸੰਖਿਆ ਸੀ ਉਹ 53,50,000 ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸਾਲਾਨਾ ਆਮਦਨ 3 ਕਰੋੜ ਦੇ ਨੇੜੇ ਤੇੜੇ ਸੀ ਅਤੇ ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਜਿਹੜੇ ਫੌਜੀ ਸਨ ਉਹਨਾਂ ਨੂੰ ਪੱਛਮੀ ਲੀਹਾਂ ਦੀ ਸਿਖਲਾਈ ਦੇਣ ਦੇ ਲਈ ਯੂਰਪੀਨ ਜਿਹੜੇ ਜਰਨੈਲ ਸਨ ਮਹਾਰਾਜਾ ਰਣਜੀਤ ਸਿੰਘ ਦੇ ਵੱਲੋਂ ਉਹਨਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ ਤਾਂ ਜੋ ਸਿੱਖ ਸ਼ਸਤਰ ਵਿੱਦਿਆ ਦੇ ਨਾਲ ਨਾਲ ਜਿਹੜੀ ਪੱਛਮੀ ਸ਼ਸਤਰਾਂ ਦੀ ਸਿਖਲਾਈ ਹੈ ਉਹ ਵੀ ਖਾਲਸਾਈ ਫੌਜਾਂ ਜਾਂ ਖਾਲਸਾਈ ਰਾਜ ਦੀਆਂ ਜਿਹੜੀਆਂ ਫੌਜਾਂ ਨੇ ਉਹ ਪ੍ਰਾਪਤ ਕਰ ਸਕਣ। ਇਹ ਵਿਸ਼ਾਲ ਰਾਜ ਕਾਇਮ ਕਰਕੇ ਸਮਾਂ ਬੀਤਣ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਅਧਰੰਗ ਦੀ ਭਿਆਨਕ ਬਿਮਾਰੀ ਨੇ ਘੇਰ ਲਿਆ। ਸ਼ੇਰੇ ਪੰਜਾਬ ਦਾ ਇਹ ਰੋਗ ਦਿਨੋ ਦਿਨ ਵੱਧਦਾ ਗਿਆ। ਸ਼ਾਹੀ ਹਕੀਮ ਫਕੀਰ ਅਜੀਜ਼ੂਦੀਨ ਅਤੇ ਹੋਰ ਬਹੁਤ ਵੱਡੇ ਵੱਡੇ ਨਾਮੀ ਵੈਦ ਜਿਹੜੇ ਸਨ ਉਹ ਇਸ ਰੋਗ ਨੂੰ ਕੱਟਣ ਦੇ ਲਈ ਦਿਨ ਰਾਤ ਯਤਨ ਕਰਦੇ ਰਹਿੰਦੇ ਸਨ, ਪਰ ਕਿਸੇ ਵੀ ਦਵਾਈ ਨੇ ਮਹਾਰਾਜਾ ਰਣਜੀਤ ਸਿੰਘ ਦੇ ਇਸ ਰੋਗ ਨੂੰ नहीं कटिया। महाराजे ने जदों इस रोग नूं होर वाधा देखिया तां अखीर 1836 ईस्वी नूं लाहौर दे विच एक हुकम कीता कि सारे सरदार ते जगीरदार इकट्ठे होण तां जो एक भारी दरबार कीता जावे। नियत कीते हुए समय दौरान दरबारी आपो अपनी थां दे उपर एकत्र होए ने। अज इस सजे हुए दरबार दे विच शेरे पंजाब एक सुनहरी पालकी दे विच तकिया ला के ते उस पालकी दे विच ढोल ला के दरबार दे विच हाजर हुंदे ने। शाही हकीमां दे वल्लों यह ताकीद की गई सी कि महाराजा कुर्सी दे उपर नहीं बैठ सकता क्योंकि महाराजे का शरीर बहुत ज़्यादा निर्बल हो गया सी। इस करके हजूरी बाग दे विच जिथे महाराजा रणजीत सिंह सुनहरी कुर्सी दे उपर बैठ के दरबार लाउंदे सन अज उस पालकी नूं ही उस स्थान दे उपर टका दिता गया। जदों ही हजूरी बाग दे विच महाराजा रणजीत सिंह दी पालकी पहुँचती है ते किले दे विच्चों 101 तोपां दी जिहड़ी सलामी है वह महाराजा रणजीत सिंह नूं दित्ती जांदी है ते सारे दरबारियां दे वल्लों महाराजे नूं फतेह बुलाई जांदी है। महाराजा रणजीत सिंह दी पालकी चबूतरे ते रखण तों पिछों कुछ देर दे लई पूरी दरबार दे विच चुप छाई रही। आखिर धीमी आवाज़ दे विच महाराजा रणजीत सिंह जी ने सारे दरबार नूं संबोधन होके आख्या, बहादुर खालसा जी, आप जी ने खालसा राज की स्थापती दे लई जो घालणावां घालियां ते लहू दियां नदियां वगाईयां ने वह असफल नहीं गईयां। इस समय आले दुआले जो कुछ भी तुसीं देख रहे हो यह केवल तुहाडी कुरबानी का सदका है। गुरु महाराज की मेहर ते आप ते भरोसे दे नाल मैं एक छोटे जे पिंड तो उठ के पंजाब ते इस तों बाहर अफगानिस्तान कश्मीर तिब्बत सिंध दियां कंधां तक खालसे का राज स्थापित किया है। हुण मैं आप सब का हथ महाराजा खड़क सिंह नूं सौंपदा हाँ। खड़क सिंह नूं मेरे तुल समझना ते जिस तरह तुसी मेरा साथ दिता है इसे तरह खड़क सिंह का भी साथ देना। महाराजा रणजीत सिंह दे इन्हां बचनां नूं सुन के दरबार दे विच हाजर हरेक चेहरे दे उपर गमी झलक रही सी ते कईआं दीआं अखां दे विचों हंझू भी चल रहे सन। कुछ समय बाद दरबारियां ने महाराजा खड़क सिंह नूं नजराने देने जिहड़े ने उह शुरू कर दित्ते। महाराजा खड़क सिंह उन्हां नजरानियां नूं हथ लगा के ते वापस मुड़ी जांदा सी। महाराजा रणजीत सिंह जी ने उस दरबार दे विच हाजर जिन्ने भी दरबारी सन उन्हां नूं सरोपे दे के सन्मानित किया। इस तों बाद महाराजे का रोग दिनों दिन वधदा गया। अखीर 1839 ईस्वी नूं 59 साल की उम्र दे विच महाराजा रणजीत सिंह इस जहान तों कूच कर जांदे ने। अगले दिन महाराजा रणजीत सिंह का संस्कार लाहौर किले के सामने किया जाता है जिथे अजकल महाराजा रणजीत सिंह की समाध बनी हुई है। साढ़े कई इतिहासकारां ने लिखा है कि अज चिता दे विच महाराजा रणजीत सिंह नहीं सड़ रहा सी, सगों ये पंजाब की तकदीर सड़ गई क्योंकि समय ने ऐसी करवट लई कि जिस महाराजे ने इन्नी मेहनत करके खालसा राज स्थापित किया सी लगभग अगले 10 सालों के विच ही वह खालसा राज अपनियां दियां गदारियां ते कुझियां साजिशां दे कारण हमेशा दे लई खत्म हो गया।
3: दोस्तों मैं हां थोड़ा अपना प्रीतरपाल ते तुसी सुन रहे हो रेडियो हांजी 1674 AM।
4: दिस स्टेशन इज नाउ द अल्टीमेट पावर इन द यूनिवर्स।
5: रेडियो हांजी 1674 AM।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੇ, ध्यान से इश्क कीजिए, क्योंकि शादी भी हो सकती है। सो दोस्तों, मैं हूँ आपका अपना राजीव ठाकुर और आप सुनते रहिए रेडियो हाँ जी 1674 AM। हंसिए, मस्त रहिए, नाचते रहिए, खुश रहिए।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਮੇਰਾ ਨਾਮ ਹੈ ਰਤਨ ਨੂਰਾ, ਉਹ ਕਾਮ ਕਰਤਾ ਹੂੰ ਖਤਮ ਪੂਰਾ, ਵੇ ਲਵ ਯੂ ਆਲ, ਭਾਵਨਾ ਕੋ ਸਮਝੋ। ਦੋਸਤੋ, ਮੈਂ ਹੂੰ ਸੁਨੀਲ ਪਾਲ ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਕਭੀ ਨਾ ਕਹਿਣਾ ਨਾ ਜੀ ਨਾ ਜੀ।

0: ਯੋ ਹਾਂ ਜੀ 1674
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
1: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
3: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
3: ਆਹੋ ਜੀ ਆਹੋ
1: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
6: ਹੈਲੋ ਮੈਂ ਹੂੰ ਸਨੀ ਦਿਓਲ ਔਰ ਆਪ ਸੁਣ ਰਹੇ ਹਾਂਜੀ 1674 AM
7: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ
8: ਕੀ ਕਹਿ ਰਹੇ ਹੋ
7: ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ
8: ਕੀ ਕਹਿ ਰਹੇ ਹੋ
9: ਗਿੱਪੀ ਗਰੇਵਾਲ ਬਿੰਨੂ ਢਿੱਲੋਂ ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4 ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
10: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ
7: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 AM ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ ਜੂਨ ਮਹੀਨੇ ਦੀ 29 ਤਾਰੀਖ ਸੋਮਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ, ਪ੍ਰੋਗਰਾਮ ਨਿਊਜ਼ ਰੂਮ, ਔਰ ਸਭ ਤੋਂ ਪਹਿਲਾਂ ਸ਼ੁਰੂਆਤ ਜੰਗਾਂ ਦੇ ਨਾਲ ਜੁੜੀਆਂ ਹੋਈਆਂ ਕੌਮਾਂਤਰੀ ਖਬਰਾਂ ਦੇ ਨਾਲ। ਨਿਊਜ਼ ਰੂਮ 'ਚ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਖਬਰਾਂ ਦੇ ਵਿੱਚ, ਇੱਕ ਪਾਸੇ ਲੜਾਈ ਰੁਕਣ ਦੀ ਖਬਰ ਅਤੇ ਦੂਜੇ ਪਾਸੇ ਜੰਗ ਵਧਣ ਦੀ ਖਬਰ। ਪਾਕਿਸਤਾਨ ਅਤੇ ਅਫਗਾਨਿਸਤਾਨ ਸਰਹੱਦ ਦੇ ਉੱਤੇ ਜਾਰੀ ਕੀਤੀ ਗਈ ਜ਼ਮੀਨੀ ਕਾਰਵਾਈ ਦੇ ਵਿੱਚ ਘੱਟੋ ਘੱਟ 35 ਲੋਕ ਹੋਰ ਮਾਰੇ ਗਏ ਨੇ। ਪਾਕਿਸਤਾਨ ਨੇ ਸੋਮਵਾਰ ਦੇ ਦਿਨ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ, ਉੱਥੋਂ ਦੇ ਸੂਚਨਾ ਮੰਤਰੀ ਅਤਾਤਰਾਰ ਨੇ ਦੱਸਿਆ ਹੈ ਕਿ ਅੱਤਵਾਦੀਆਂ ਦੇ ਟਿਕਾਣਿਆਂ ਦੇ ਉੱਤੇ ਅਤੇ ਸ਼ਰਨ ਸਥਲਾਂ ਦੇ ਉੱਤੇ ਇਹ ਕਾਰਵਾਈ ਸ਼ਨੀਵਾਰ ਦੇ ਦਿਨ ਕਰਾਚੀ ਦੇ ਵਿੱਚ ਪਾਕਿਸਤਾਨ ਰੇਂਜਰਸ ਹੈੱਡਕੁਆਟਰ ਦੇ ਉੱਤੇ ਹੋਏ ਅੱਤਵਾਦੀ ਹਮਲੇ ਦੇ ਜਵਾਬ ਦੇ ਵਿੱਚ ਕੀਤੀ ਗਈ ਸੀ। ਤਰਾੜ ਨੇ ਵੀ ਕਿਹਾ ਹੈ ਕਿ ਇਹ ਕਾਰਵਾਈ ਖੈਬਰ ਪਖਤੂਨਵਾ ਅਤੇ ਬਲੂਚਿਸਤਾਨ ਦੇ ਲੋਕਾਂ ਅਤੇ ਕਰਾਚੀ ਦੇ ਵਿੱਚ ਪਾਕਿਸਤਾਨੀ ਰੇਂਜਰਸ ਕੈਂਪ ਦੇ ਉੱਤੇ ਹਾਲੀਆ ਕੀਤੇ ਗਏ ਅੱਤਵਾਦੀ ਹਮਲਿਆਂ ਦੇ ਜਵਾਬ ਦੇ ਵਿੱਚ ਬਿਲਕੁਲ ਸਟੀਕ ਹਮਲਿਆਂ ਨੂੰ ਅੰਜਾਮ ਦੇ ਕੇ ਕੀਤੀ ਗਈ ਹੈ। ਦੱਸ ਦਈਏ ਕਿ ਐਤਵਾਰ ਰਾਤ ਹੋਏ ਇਹਨਾਂ ਹਮਲਿਆਂ ਦੇ ਵਿੱਚ ਅਫਗਾਨਿਸਤਾਨ ਦੇ ਘੱਟੋ ਘੱਟ 35 ਲੋਕ ਮਾਰਨ ਦਾ ਦਾਅਵਾ ਪਾਕਿਸਤਾਨ ਨੇ ਕੀਤਾ। ਪਾਕਿਸਤਾਨ ਫੌਜ ਨੇ ਇਸ ਤੋਂ ਪਹਿਲਾਂ 29 ਲੜਾਕਿਆਂ ਨੂੰ ਮਾਰਨ ਦਾ ਦਾਅਵਾ ਕੀਤਾ ਸੀ, ਪਰ ਅਫਗਾਨਿਸਤਾਨ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਦੇ ਵਿੱਚ ਆਮ ਲੋਕ ਅਤੇ ਛੋਟੇ ਬੱਚੇ ਵੀ ਸ਼ਾਮਲ ਨੇ। ਇਸ ਕਰਕੇ ਇਹ ਹਮਲੇ ਸਟੀਕ ਤਾਂ ਨਹੀਂ ਮੰਨੇ ਜਾ ਸਕਦੇ। ਇਸ ਤੋਂ ਇਲਾਵਾ 40 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਪਾਕਿਸਤਾਨ ਦੇ ਮੰਤਰੀ ਤਰਾੜ ਨੇ ਇਹ ਵੀ ਦੱਸਿਆ ਕਿ ਸੁਰੱਖਿਆ ਬਲਾਂ ਨੇ ਖੁਫੀਆ ਜਾਣਕਾਰੀ ਦੇ ਆਧਾਰ ਦੇ ਉੱਤੇ ਪਾਕਿਸਤਾਨ ਅਫਗਾਨਿਸਤਾਨ ਸਰਹੱਦ ਦੇ ਉੱਤੇ ਇਹ ਯੋਜਨਾਬੱਧ ਜ਼ਮੀਨੀ ਹਮਲੇ ਕੀਤੇ ਸੀ। ਦੱਸ ਦਈਏ ਕਿ ਪਾਕਿਸਤਾਨ ਨੇ 26 ਫਰਵਰੀ ਨੂੰ ਆਪਰੇਸ਼ਨ ਗਜ਼ਬਲਿਲ ਹੱਕ ਸ਼ੁਰੂ ਕੀਤਾ ਸੀ। ਪਾਕਿਸਤਾਨ ਦਾ ਕਹਿਣਾ ਹੈ ਕਿ ਕਾਰਵਾਈ ਅਫਗਾਨ ਤਾਲਿਬਾਨ ਬਲਾਂ ਦੇ ਦੁਆਰਾ 2600 ਕਿਲੋਮੀਟਰ ਲੰਮੀ ਸਰਹੱਦ ਦੇ ਨਾਲ ਨਾਲ 53 ਥਾਵਾਂ ਦੇ ਉੱਤੇ ਕਥਿਤ ਹਮਲਿਆਂ ਦੇ ਜਵਾਬ ਦੇ ਵਿੱਚ ਸ਼ੁਰੂ ਕੀਤੀ ਗਈ ਹੈ। ਉੱਥੇ ਦੂਸਰੇ ਪਾਸੇ ਮੀਡੀਆ ਰਿਪੋਰਟਸ ਦੇ ਵਿੱਚ ਇੱਕ ਅਮਰੀਕੀ ਅਧਿਕਾਰੀ ਦੇ ਹਵਾਲੇ ਦੇ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁਝ ਦਿਨਾਂ ਦੇ ਵਿੱਚ ਈਰਾਨ ਅਤੇ ਅਮਰੀਕਾ ਦੇ ਦਰਮਿਆਨ ਹਮਲਿਆਂ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਤਣਾਅ ਘੱਟ ਕਰਨ ਅਤੇ ਪਿੱਛੇ ਹਟਣ ਦੇ ਉੱਤੇ ਸਹਿਮਤੀ ਜਤਾ ਦਿੱਤੀ ਗਈ ਹੈ। ਦੱਸ ਦਈਏ ਕਿ ਉਂਝ ਤਾਂ ਜੰਗਬੰਦੀ ਦਾ ਸਮਝੌਤਾ ਚੱਲ ਰਿਹਾ, ਪਰ ਪਿਛਲੇ ਦਿਨਾਂ ਦੇ ਵਿੱਚ ਇਲਜ਼ਾਮ ਇਹ ਲੱਗੇ ਸੀ ਕਿ ਈਰਾਨ ਨੇ ਕੁਝ ਇੱਕ ਬਰਤਾਨਵੀ ਕਰੂਜ਼ ਦੇ ਉੱਤੇ ਜਾਂ ਜਿਹੜੇ ਮਾਲਵਾਹਕ ਜਹਾਜ਼ ਸੀ ਉਹਨਾਂ ਦੇ ਉੱਤੇ ਹਮਲਾ ਕੀਤਾ ਸੀ। ਦੱਸ ਦਈਏ ਕਿ ਸਹਿਮਤੀ ਹੋਰਮੁਜ਼ ਸਟ੍ਰੇਟ ਅਤੇ ਉਸਦੇ ਆਲੇ ਦੁਆਲੇ ਦੇ ਹੋਏ ਇਹਨਾਂ ਇਲਾਕਿਆਂ ਦੇ ਵਿੱਚ ਹਮਲਿਆਂ ਤੋਂ ਬਾਅਦ ਸਾਹਮਣੇ ਆਈ ਹੈ। ਘਟਨਾਵਾਂ ਦੇ ਬਾਅਦ ਦੋਹਾਂ ਦੇਸ਼ਾਂ ਨੇ ਇੱਕ ਦੂਸਰੇ ਦੇ ਉੱਤੇ ਜੰਗਬੰਦੀ ਦੇ ਸਮਝੌਤੇ ਦੀ ਉਲੰਘਣਾ ਦਾ ਦੋਸ਼ ਵੀ ਮੜਿਆ ਸੀ। ਖ਼ਬਰ ਅਦਾਰੇ BBC ਦੇ ਮੁਤਾਬਕ ਅਮਰੀਕੀ ਪਾਰਟਨਰ CBS ਨਿਊਜ਼ ਨੇ ਇਸ ਖ਼ਬਰ ਦੀ ਪੁਸ਼ਟੀ ਵੀ ਕਰ ਦਿੱਤੀ ਹੈ। ਹੁਣ ਜਹਾਜ਼ ਇਸ ਸਮੁੰਦਰੀ ਰਸਤੇ ਤੋਂ ਸੁਤੰਤਰ ਰੂਪ ਦੇ ਵਿੱਚ ਆਵਾਜਾਈ ਕਰ ਸਕਣਗੇ। ਇਹ ਵੀ ਕਿਹਾ ਗਿਆ ਹੈ ਕਿ ਇਹ ਜੰਗ ਖਤਮ ਕਰਨ ਦੇ ਉਦੇਸ਼ ਦੇ ਨਾਲ ਕੀਤੀ ਗਈ ਨਵੀਂ ਗੱਲਬਾਤ ਦਾ ਇੱਕ ਹਿੱਸਾ ਹੈ। ਹੋਰਮੁਜ਼ ਸਟ੍ਰੇਟ ਦੇ ਵਿੱਚ ਹਮਲੇ ਰੋਕਣ ਨੂੰ ਲੈ ਕੇ ਸਹਿਮਤੀ ਦੀਆਂ ਇਹਨਾਂ ਰਿਪੋਰਟਾਂ ਦੇ ਉੱਤੇ ਹਾਲੇ ਤੱਕ ਈਰਾਨ ਨੇ ਤਾਂ ਕੋਈ ਟਿੱਪਣੀ ਨਹੀਂ ਕੀਤੀ ਹੈ। 17 ਜੂਨ ਨੂੰ ਅਮਰੀਕਾ ਅਤੇ ਈਰਾਨ ਨੇ 14 ਬਿੰਦੂਆਂ ਵਾਲੇ ਇੱਕ MOU ਯਾਨੀ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਦੇ ਉੱਤੇ ਹਸਤਾਖਰ ਕੀਤੇ ਸੀ, ਜਿਸ ਦੇ ਵਿੱਚ ਸਾਰੇ ਮੋਰਚਿਆਂ ਦੇ ਉੱਤੇ ਫੌਜੀ ਮੁਹਿੰਮਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰਨ ਅਤੇ ਸਥਾਈ ਰੂਪ ਦੇ ਵਿੱਚ ਫਿਲਹਾਲ ਖਤਮ ਕਰ ਦੇਣ ਦੀ ਜਿਹੜੀ ਗੱਲਬਾਤ ਸਿਰੇ ਚੜ੍ਹੀ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੈਸ਼ਲਸ ਯਾਤਰਾ ਦੇ ਦਰਮਿਆਨ ਭਾਰਤ ਦੇ ਨਾਲ ਕਈ ਸਮਝੌਤਿਆਂ ਦੇ ਉੱਤੇ ਹਸਤਾਖਰ ਹੋਣ ਦੀ ਖਬਰਾਂ ਸਾਹਮਣੇ ਆਈਆਂ ਨੇ। ਪ੍ਰਧਾਨ ਮੰਤਰੀ ਮੋਦੀ ਨੇ ਐਕਸ ਦੇ ਉੱਤੇ ਲਿਖਿਆ ਹੈ ਕਿ ਸੈਸ਼ਲਸ ਦੀ ਇਸ ਯਾਤਰਾ ਦੇ ਦਰਮਿਆਨ ਬਹੁਤ ਸਾਰੇ ਨਤੀਜਿਆਂ ਦੇ ਉੱਤੇ ਸਹਿਮਤੀ ਬਣੀ ਹੈ। ਇਸ ਦੇ ਵਿੱਚ ਸੈਸ਼ਲਸ ਦੇ ਅੰਦਰ UPI ਨੂੰ ਲਾਗੂ ਕਰਨ ਦਾ ਸਮਝੌਤਾ ਵੀ ਸ਼ਾਮਲ ਹੈ, ਔਰ ਦਵਾਈਆਂ ਨੂੰ ਲੈ ਕੇ ਇੱਕ ਸਮਝੌਤਾ ਕੀਤਾ ਗਿਆ। ਅਸੀਂ ਕਲਾਈਮੇਟ ਐਕਸ਼ਨ, ਗ੍ਰੀਨ ਹਾਈਡਰੋਜਨ ਐਨਰਜੀ, ਬਲੂ ਇਕਾਨਮੀ ਦੇ ਨਾਲ ਜੁੜੇ ਕਈ ਮਸਲਿਆਂ ਦੇ ਉੱਤੇ ਰਲ ਕੇ ਕੰਮ ਕਰਨਾ ਜਾਰੀ ਰੱਖਾਂਗੇ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਮੁਤਾਬਕ ਭਾਰਤ ਦੇ ਪ੍ਰਧਾਨ ਮੰਤਰੀ ਦੀ ਸੈਸ਼ਲਸ ਯਾਤਰਾ ਦੇ ਦਰਮਿਆਨ ਕੁੱਲ 19 ਮੁੱਦਿਆਂ ਦੇ ਉੱਤੇ ਸਹਿਮਤੀ ਬਣੀ ਹੈ, ਜਿਸ ਦੇ ਵਿੱਚ ਫਾਸਟ ਪੈਟਰੋਲ, ਜਹਾਜ਼, ਐਂਬੂਲੈਂਸ, ਯੂਟੀਲਿਟੀ ਵਹੀਕਲ, ਚਾਵਲ, ਸੀਮੈਂਟ ਵਰਗੀਆਂ ਕਈ ਚੀਜ਼ਾਂ ਸੈਸ਼ਲਸ ਨੂੰ ਦੇਣ ਦੇ ਮੁੱਦੇ ਦੇ ਉੱਤੇ ਸਹਿਮਤੀ ਬਣੀ ਹੈ। ਉੱਧਰ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਹੁਣ ਅਣਮਿੱਥੇ ਸਮੇਂ ਦੇ ਲਈ ਭੁੱਖ ਹੜਤਾਲ ਦੇ ਉੱਤੇ ਬੈਠੇ ਨੇ। ਕਾਕਰੇਚ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਦੋਸ਼ ਮੜਿਆ ਹੈ ਕਿ ਦਿੱਲੀ ਪੁਲਿਸ ਉਹਨਾਂ ਨੂੰ ਜ਼ਰੂਰੀ ਸਹੂਲਤਾਂ ਨਹੀਂ ਦੇ ਰਹੀ। ਸੋਨਮ ਵਾਂਗਚੁਕ ਨੂੰ ਇੱਕ ਪੋਰਟੇਬਲ ਟੋਇਲਟ ਦਿੱਤੀ ਜਾਣੀ ਚਾਹੀਦੀ ਹੈ। ਪੁਲਿਸ ਇਹ ਕਹਿ ਰਹੀ ਹੈ ਕਿ ਇਸ ਦੀ ਇਜਾਜ਼ਤ ਨਹੀਂ ਹੈ। ਅਜਿਹੀ ਪੋਸਟ
ਕਰਦਿਆਂ ਹੋਇਆਂ ਇੱਕ ਵੀਡੀਓ ਪੋਸਟ ਕਰਦਿਆਂ ਹੋਇਆਂ ਦੀਪਕੇ ਨੇ ਇਹ ਵੀ ਲਿਖਿਆ ਕਿਹਾ ਕਿ ਮੋਬਾਈਲ ਟੋਇਲਟ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ ਇਹ ਆਖਿਰਕਾਰ ਕਿਸ ਦੇ ਲਈ ਹੁੰਦਾ ਇਸ ਤੋਂ ਪਹਿਲਾਂ ਐਤਵਾਰ ਦੇ ਦਿਨ ਅਭਿਜੀਤ ਦੀਪਕੇ ਨੇ ਐਕਸ ਦੇ ਉੱਤੇ ਪੋਸਟ ਕਰਕੇ ਦਿੱਲੀ ਪੁਲਿਸ ਦੇ ਉੱਤੇ ਸਹਿਯੋਗ ਨਾ ਦੇਣ ਦਾ ਦੋਸ਼ ਮੜਿਆ ਸੀ ਭਾਰਤ ਦੀਆਂ ਖ਼ਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਅਯੋਧਿਆ ਦੇ ਵਿੱਚ ਰਾਮ ਮੰਦਰ ਚੜਾਵੇ ਦੀ ਚੋਰੀ ਦੇ ਨਾਲ ਜੁੜਿਆ ਹੋਇਆ ਮਸਲਾ ਜਿੱਥੇ ਹੁਣ ਅਯੋਧਿਆ ਦੇ ਸਥਾਨਕ ਵਕੀਲਾਂ ਨੇ ਰਲ ਕੇ ਇੱਕ ਫੈਸਲਾ ਲਿਆ ਕਿਹਾ ਹੈ ਕਿ ਇਸ ਚੋਰੀ ਵਿਵਾਦ ਦੇ ਵਿੱਚ ਦੋਸ਼ੀਆਂ ਦਾ ਕੋਈ ਵੀ ਅਯੋਧਿਆ ਦਾ ਵਕੀਲ ਤਾਂ ਘੱਟੋ ਘੱਟ ਕੇਸ ਨਹੀਂ ਲੜੇਗਾ ਫੈਜ਼ਾਬਾਦ ਬਾਰ ਐਸੋਸੀਏਸ਼ਨ ਦੇ ਵਿੱਚ ਹੋਈ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਦੱਸ ਦਈਏ ਕਿ ਅਯੋਧਿਆ ਮਾਮਲੇ ਦੇ ਵਿੱਚ ਹੁਣ ਤੱਕ 8 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਇਹਨਾਂ 8 ਕਥਿਤ ਦੋਸ਼ੀਆਂ ਦੇ ਉੱਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਇਹਨਾਂ ਦੇ ਘਰਾਂ ਔਰ ਇਹਨਾਂ ਦੇ ਜਾਣਕਾਰਾਂ ਦੇ ਘਰਾਂ ਦੇ ਉੱਤੇ SIT ਲਗਾਤਾਰ ਛਾਪੇਮਾਰੀ ਵੀ ਕਰ ਰਹੀ ਹੈ ਵਿਰੋਧੀ ਧਿਰ ਦੀ ਤਰਫ ਤੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਪਾਰਦਰਸ਼ਤਾ ਨਹੀਂ ਵਰਤੀ ਜਾ ਰਹੀ ਔਰ ਉੱਤਰ ਪ੍ਰਦੇਸ਼ ਦੀ ਸਰਕਾਰ ਜਿਹੜੀ ਉਹ ਰਲ ਕੇ ਇਸ ਮਾਮਲੇ ਨੂੰ ਦਬਾਉਣਾ ਚਾਹੁੰਦੀ ਹੈ ਦੱਸ ਦਈਏ ਕਿ ਰਾਮ ਮੰਦਰ ਚੜਾਵੇ ਦੇ ਵਿੱਚ ਚੋਰੀ ਦੇ 8 ਦੋਸ਼ੀ ਜਿਹੜੇ ਨੇ ਉਹਨਾਂ 'ਚ ਰਾਮ ਪ੍ਰਕਾਸ਼ ਰਾਮ ਸ਼ੰਕਰ ਯਾਦਵ ਉਰਫ ਟੀਨੂ ਯਾਦਵ ਵੀ ਹੈ ਜੋ ਕਿ ਚੰਪਤ ਰਾਏ ਦੇ ਕਰੀਬੀ ਸਾਬਕਾ ਡਰਾਈਵਰ ਅਤੇ ਰਾਮ ਮੰਦਰ ਦੀ ਵਿਵਸਥਾ ਦੇ ਵਿੱਚ ਅਹਿਮ ਰੋਲ ਰੱਖਣ ਵਾਲੇ ਦੱਸੇ ਜਾ ਰਹੇ ਨੇ ਹਾਲਾਂਕਿ ਕਿਸੇ ਵੀ ਟਰੱਸਟੀ ਦਾ ਨਾਮ ਇਸ ਮਾਮਲੇ 'ਚ ਸਾਹਮਣੇ ਨਹੀਂ ਹੈ ਪਰ ਅਨੁਕਲਪ ਮਿਸ਼ਰਾ ਜਿਨ੍ਹਾਂ ਨੂੰ ਦਾਨ ਦੇ ਮਿਲੇ ਕੈਸ਼ ਨੂੰ ਗਿਣਨ ਦੀ ਜ਼ਿੰਮੇਵਾਰੀ ਸੀ ਇਸ ਤੋਂ ਇਲਾਵਾ ਅਨੁਕਲਪ ਮਿਸ਼ਰਾ ਦੇ ਸਗੇ ਸਾਲੇ ਲਵਕੁਸ਼ ਮਿਸ਼ਰਾ ਰਮਾ ਸ਼ੰਕਰ ਮਿਸ਼ਰਾ ਇਹ ਵੀ ਦਾਨ ਗਿਣਨ ਦੀ ਜਿਹੜੀ ਰਕਮ ਸੀ ਉਸ ਨੂੰ ਗਿਣਨ ਦਾ ਕੰਮ ਕਰਦੇ ਸੀ ਕਰੁਣੇਸ਼ ਪਾਂਡੇ ਇਹ ਸਿੱਧੇ ਤੌਰ ਦੇ ਉੱਤੇ ਦਾਨ ਪਾਤਰ ਦੇ ਵਿੱਚ ਚੜੇ ਚੜਾਵੇ ਦੇ ਲਈ ਜ਼ਿੰਮੇਦਾਰ ਸ਼ਖਸ ਸੀ ਸੁਭਾਸ਼ ਸ਼੍ਰੀਵਾਸਤਵ ਕੈਨਰਾ ਬੈਂਕ ਦਾ ਇੱਕ ਰਿਟਾਇਰਡ ਕਰਮਚਾਰੀ ਕਿਹਾ ਜਾ ਰਿਹਾ ਹੈ ਕਿ ਬੈਂਕਾਂ ਨੂੰ ਇਸ ਤੋਂ ਪਹਿਲਾਂ ਹੀ ਰਾਮ ਮੰਦਰ ਦੇ ਵਿੱਚ ਚੜਾਵੇ ਦੀ ਚੋਰੀ ਦਾ ਪਤਾ ਲੱਗ ਗਿਆ ਸੀ ਮਨੀਸ਼ ਯਾਦਵ ਜੋ ਕਿ ਰਾਮ ਸ਼ੰਕਰ ਯਾਦਵ ਦਾ ਭਤੀਜਾ ਵੀ ਹੈ ਅਤੇ ਅਵਿਨਾਸ਼ ਸ਼ੁਕਲਾ ਇਹ ਵੀ ਸਥਾਨਕ ਵਸਨੀਕ ਦੱਸਿਆ ਜਾ ਰਿਹਾ ਦੱਸ ਦਈਏ ਕਿ ਹੁਣ ਤੱਕ ਪੁਲਿਸ ਨੇ ਜਿਹੜੇ 8 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਜਦਕਿ ਇਹ ਕਰੋੜਾਂ ਰੁਪਏ ਦਾ ਇੱਕ ਫਰਜ਼ੀ ਘੁਟਾਲਾ ਔਰ ਮਾਮਲਾ ਮੰਨਿਆ ਜਾ ਰਿਹਾ ਇਸ ਦੇ ਵਿੱਚ ਕਿਸੇ ਵੀ ਵੱਡੇ ਸ਼ਖਸ ਦਾ ਨਾਮ ਸਾਹਮਣੇ ਨਹੀਂ ਆਇਆ ਉੱਧਰ ਪੱਛਮ ਬੰਗਾਲ ਦੇ ਵਿੱਚ ਸਵੇਂਦੂ ਸਰਕਾਰ ਦੀ ਤਰਫ ਤੋਂ ਅੱਜ ਯਾਨੀ ਸੋਮਵਾਰ ਦੇ ਦਿਨ ਸੂਬੇ ਦੀ ਵਿਧਾਨ ਸਭਾ ਦੇ ਇੱਕ ਰੋਜ਼ਾ ਵਿਸ਼ੇਸ਼ ਸੈਸ਼ਨ ਦੇ ਵਿੱਚ ਕਈ ਅਹਿਮ ਬਿੱਲ ਪੇਸ਼ ਕੀਤੇ ਜਾਣੇ ਇਹਨਾਂ 'ਚੋਂ ਸਭ ਤੋਂ ਜ਼ਿਆਦਾ ਚਰਚਿਤ ਹੈ ਸਿਵਲ ਇਕਸਾਰ ਜਿਹੜਾ ਯੂਨੀਵਰਸਲ ਸਿਵਲ ਕੋਡ ਹੈ UCC ਇਸ ਨੂੰ ਸਰਕਾਰ ਬਿੱਲ ਦੇ ਤੌਰ ਦੇ ਉੱਤੇ ਪੇਸ਼ ਕਰ ਸਕਦੀ ਔਰ UCC ਦੇ ਨਾਲ ਜੁੜਿਆ ਹੋਇਆ ਵਿਸ਼ੇਸ਼ ਸੈਸ਼ਨ 4 ਹੋਰ ਬਿੱਲਾਂ ਦੇ ਨਾਲ ਜੁੜ ਕੇ ਆਇਆ ਦੱਸ ਦਈਏ ਕਿ ਇਹਨਾਂ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਣਾਈਆਂ ਗਈਆਂ ਜਾਇਦਾਦਾਂ ਨੂੰ ਜ਼ਬਤ ਕਰਨ ਨਿਲਾਮੀ ਦੇ ਨਾਲ ਸੰਬੰਧਿਤ ਬਿੱਲ ਵੀ ਸ਼ਾਮਲ ਕੀਤਾ ਜਾਏਗਾ ਇਸ ਤੋਂ ਪਹਿਲਾਂ ਪੱਛਮ ਬੰਗਾਲ ਸਰਕਾਰ ਦੀ ਤਰਫ ਤੋਂ ਸੁਰੱਖਿਆ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਕੰਟਰੋਲ ਕਰਨ ਵਾਲਾ ਇੱਕ ਬਿੱਲ 2026 ਵੀ ਪੇਸ਼ ਕਰਨ ਦਾ ਦਾਅਵਾ ਕੀਤਾ ਗਿਆ ਸੀ ਉੱਥੇ ਹੀ ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਅਤੇ ਆਸਟ੍ਰੇਲੀਆ ਦਾ ਇੱਕ ਇਤਿਹਾਸਕ ਸਮਝੌਤਾ ਗੁਆਂਢੀ ਟਾਪੂ ਮੁਲਕ ਵਨੂਆਤੂ ਦੇ ਨਾਲ ਹੋਇਆ ਦੱਸ ਦਈਏ ਕਿ ਇਸ ਦੇਸ਼ ਦੇ ਪ੍ਰਧਾਨ ਮੰਤਰੀ ਜੌਥਮ ਨਪਾਕ ਇਸ ਵਕਤ ਆਸਟ੍ਰੇਲੀਆ ਦੌਰੇ ਦੇ ਉੱਤੇ ਨੇ ਕੱਲ੍ਹ ਦੇ ਦਿਨ ਜਿਹੜਾ ਇਹ ਆਸਟ੍ਰੇਲੀਆ ਦੇ ਵਿੱਚ ਲੈਂਡ ਕੀਤੇ ਅਤੇ ਇਸ ਦਰਮਿਆਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਨਾਲ ਨਕਮਾਲ ਅਗਰੀਮੈਂਟ ਕੈਨਬਰਾ ਦੇ ਵਿੱਚ ਸਾਈਨ ਕੀਤਾ ਗਿਆ ਦੱਸ ਦਈਏ ਕਿ ਉਹੀ ਸਮਝੌਤਾ ਹੈ ਜਿਹੜਾ 10 ਮਹੀਨਿਆਂ ਪਹਿਲਾਂ ਵਨੂਆਤੂ ਦੇ ਪ੍ਰਧਾਨ ਮੰਤਰੀ ਜੌਥਮ ਨਪਾਤ ਦੀ ਤਰਫ ਤੋਂ ਵਾਪਸ ਖਿੱਚ ਲਿਆ ਗਿਆ ਸੀ ਮੰਨਿਆ ਜਾ ਰਿਹਾ ਸੀ ਕਿ ਉਸ ਵਕਤ ਚੀਨ ਦੇ ਦਬਾਅ ਦੇ ਤਹਿਤ ਇਹ ਸਮਝੌਤੇ ਤੋਂ ਹੱਥ ਪਿਛਾਂ ਖਿੱਚੇ ਗਏ ਸੀ ਹੁਣ ਇੱਕ ਵਾਰ ਫਿਰ ਤੋਂ ਇਸ ਸਮਝੌਤੇ ਦੇ ਉੱਤੇ ਹਸਤਾਖਰ ਕਰਨਾ ਆਸਟ੍ਰੇਲੀਆ ਦੀ ਇੱਕ ਵੱਡੀ ਕਾਮਯਾਬੀ ਮੰਨੀ ਜਾ ਸਕਦੀ ਹੈ ਦੱਸ ਦਈਏ ਕਿ ਇਸ ਦੇ ਤਹਿਤ ਵਨੂਆਤੂ ਦੀ ਕੈਬਨਿਟ ਪਹਿਲਾਂ ਹੀ ਆਸਟ੍ਰੇਲੀਆ ਨੂੰ ਇਸ ਸਮਝੌਤੇ ਦੇ ਬਾਬਤ ਹਰੀ ਝੰਡੀ ਦੇ ਚੁੱਕੀ ਹੈ ਦੋਵੇਂ ਦੇਸ਼ਾਂ ਦੇ ਦਰਮਿਆਨ ਇਸ ਸਮਝੌਤੇ ਦੇ ਸਿਰੇ ਚੜ੍ਹਨ ਤੋਂ ਬਾਅਦ ਬਹੁਤ ਸਾਰੇ ਮਸਲਿਆਂ ਦੇ ਉੱਤੇ ਆਪਸੀ ਸਹਿਮਤੀ ਬਣੇਗੀ ਦੱਸ ਦਈਏ ਕਿ ਚੀਨ ਦੀ ਤਰਫ ਤੋਂ ਇਸ ਵਕਤ ਵਨੂਆਤੂ ਦੇ ਵਿੱਚ ਬੰਦਰਗਾਹਾਂ ਤੋਂ ਲੈ ਕੇ ਹਵਾਈ ਅੱਡਿਆਂ ਤੱਕ ਅਤੇ ਲੋਕਲ ਇਨਫਰਾਸਟ੍ਰਕਚਰ ਤੱਕ ਦਾ ਨਿਰਮਾਣ ਕੀਤਾ ਜਾ ਰਿਹਾ ਇਸ ਤਰੀਕੇ ਦੇ ਨਾਲ ਵਨੂਆਤੂ ਦੇ ਵਿੱਚ ਆਪਣੀ ਮੌਜੂਦਗੀ ਕਰਕੇ ਚੀਨ ਆਸਟ੍ਰੇਲੀਆ ਦੇ ਉੱਤੇ ਸਿੱਧੀ ਨਜ਼ਰ ਰੱਖ ਰਿਹਾ ਇਸ ਦਰਮਿਆਨ ਆਸਟ੍ਰੇਲੀਆ ਦੇ ਲਈ ਇਹ ਸਮਝੌਤਾ ਹੋਣਾ ਜ਼ਰੂਰੀ ਸੀ ਜੋ ਕਿ ਵਨੂਆਤੂ ਦੇ ਕ੍ਰਿਟੀਕਲ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰਨ ਦੇ ਲਈ ਆਸਟ੍ਰੇਲੀਆ ਦੀ ਮਦਦ ਦਏਗਾ
ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ ਅੱਜ ਦੇ ਦਿਨ ਪ੍ਰਸ਼ਨ ਕਾਲ ਚੱਲ ਰਿਹਾ। ਇਸ ਦਰਮਿਆਨ ਆਸਟ੍ਰੇਲੀਆ ਦੀ ਕਮਿਊਨੀਕੇਸ਼ਨ ਮਿਨਿਸਟਰ ਅਨਿਕਾ ਵੈਲਥ ਨੇ ਇੱਕ ਹੋਰ ਬਿੱਲ ਜਿਹੜਾ ਸੋਸ਼ਲ ਮੀਡੀਆ ਬੈਨ ਦੇ ਨਾਲ ਜੁੜਿਆ ਹੋਇਆ ਉਸ ਦੇ ਨਾਲ ਜੁੜਿਆ ਸੋਧ ਬਿੱਲ ਲਿਆਂਦਾ। ਦੱਸ ਦਈਏ ਕਿ ਆਸਟ੍ਰੇਲੀਆ 'ਚ 16 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਛੋਟੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਦੇ ਉੱਤੇ ਅਲੱਗ ਅਲੱਗ ਖਾਤੇ ਬਣਾਉਣੇ ਯਾਨੀ ਅਕਾਊਂਟਸ ਬਣਾਉਣੇ ਅਤੇ ਉਹਨਾਂ ਨੂੰ ਚੱਲਦਾ ਰੱਖਣਾ ਗੈਰ ਮਨਜ਼ੂਰ ਕੀਤਾ ਗਿਆ, ਯਾਨੀ ਕਿ ਇੱਥੇ ਇਹਨਾਂ ਦੀ ਪਾਬੰਦੀ ਹੈ। ਪਰ ਈ ਸੇਫਟੀ ਕਮਿਸ਼ਨਰ ਨੂੰ ਵਧੇਰੇ ਤਾਕਤਾਂ ਦੇਣ ਵਾਲਾ ਬਿੱਲ ਅੱਜ ਦੇ ਦਿਨ ਪੇਸ਼ ਕਰਦਿਆਂ ਹੋਇਆਂ ਮੰਨਿਆ ਜਾ ਰਿਹਾ ਹੈ ਕਿ $99 million ਡਾਲਰ ਦੀ ਪੈਨਲਟੀ ਦੀ ਵਿਵਸਥਾ ਕਰਨ ਵਾਲਾ ਇਹ ਬਿੱਲ ਹੁਣ ਪਾਸ ਕਰ ਦਿੱਤਾ ਗਿਆ। ਇਸ ਦੇ ਨਾਲ ਕਮਿਊਨੀਕੇਸ਼ਨ ਮਿਨਿਸਟਰ ਅਨਿਕਾ ਵੈਲਜ਼ ਦਾ ਕਹਿਣਾ ਹੈ ਕਿ ਇਸ ਬਿੱਲ ਦੇ ਤਹਿਤ ਜਿਹੜੇ ਅਦਾਰੇ ਨੇ ਉਹਨਾਂ ਨੂੰ ਹੋਰ ਵਧੇਰੇ ਜ਼ਿੰਮੇਦਾਰ ਬਣਾਇਆ ਜਾ ਸਕੇਗਾ ਕਿ ਉਹ ਆਸਟ੍ਰੇਲੀਆ ਦੇ ਵਿੱਚ ਅਜਿਹੀ ਕੁਤਾਹੀ ਨਾ ਕਰਨ। ਉੱਥੇ ਹੀ ਅੱਜ ਦੇ ਦਿਨ ਲਿਬਰਲ ਫਰੰਟ ਮੰਚਰ ਮੈਲੀਜ਼ਾ ਮੈਕਿੰਟੋਸ਼ ਦੀ ਤਰਫ ਤੋਂ ਪਾਰਟੀ ਨੂੰ ਇੱਕ ਹਦਾਇਤ ਦਿੱਤੀ ਗਈ। ਦੱਸ ਦਈਏ ਕਿ ਲਗਾਤਾਰ ਆ ਰਹੇ ਓਪੀਨੀਅਨ ਦੇ ਚੱਲਦੇ ਹੋਇਆਂ ਮੈਕਿੰਟੋਸ਼ ਨੇ ਲਿਬਰਲ ਪਾਰਟੀ ਦਾ ਢਾਂਚਾ ਮੁੜ ਤੋਂ ਖੜੀ ਕਰਨ ਦੀ ਗੱਲ ਕੀਤੀ ਹੈ। ਪਿਛਲੇ ਹਫ਼ਤੇ ਦੇ ਦਰਮਿਆਨ ਇੱਕ ਸਰਵੇਖਣ ਦੇ ਵਿੱਚ ਲਿਬਰਲ ਨੈਸ਼ਨਲ ਗੱਠਜੋੜ ਵਰਗੀ ਵੱਡੀ ਪਾਰਟੀ ਨੂੰ ਜਿੱਥੇ ਦੂਸਰੇ ਨੰਬਰ ਦੇ ਉੱਤੇ ਹੋਣਾ ਚਾਹੀਦਾ ਸੀ ਸੱਤਾਧਾਰੀ ਪਾਰਟੀ ਤੋਂ ਬਾਅਦ, ਉੱਥੇ ਵਨ ਨੇਸ਼ਨ ਵਰਗੀ ਛੋਟੀ ਪਾਰਟੀ ਦੇ ਇੱਕ ਸਾਲ ਦੇ ਅੰਦਰ ਅੰਦਰ ਲਿਬਰਲ ਨੈਸ਼ਨਲ ਗੱਠਜੋੜ ਨੂੰ ਪਛਾੜ ਕੇ ਅੱਗੇ ਆਉਣ ਦੀ ਉੱਤੇ ਇਤਰਾਜ਼ ਜਤਾਏ ਗਏ ਨੇ। ਦੱਸ ਦਈਏ ਕਿ ਫਰੰਟ ਬੈਂਚਰ ਮੈਲੀਸਾ ਨੇ ਇਹ ਵੀ ਗੱਲ ਕਹੀ ਕਿ ਇਸ ਦੇ ਨਾਲ ਪਾਰਟੀ ਦੀ ਸਾਖ ਨੂੰ ਤਾਂ ਧੱਕਾ ਵੱਜਿਆ ਹੀ ਹੈ, ਇਸ ਕਰਕੇ ਇੱਕ ਨਵੇਂ ਸਿਰੇ ਤੋਂ ਸਾਖ ਬਣਾਉਣੀ ਜ਼ਰੂਰੀ ਹੈ। ਵਿਕਟੋਰੀਆ ਸੂਬੇ ਦੇ ਪ੍ਰੀਮੀਅਰ ਜੈਸਿੰਟਾ ਐਲਨ ਨੇ ਕਿਹਾ ਹੈ ਕਿ ਉਹਨਾਂ ਨੇ ਬਿਗ ਬਿਲਡ ਪ੍ਰੋਜੈਕਟ ਦੇ ਤਹਿਤ ਕਿਸੇ ਵੀ ਕਿਸਮ ਦੀ ਕੋਈ ਗੜਬੜੀ ਨਹੀਂ ਹੋਣ ਦਿੱਤੀ। ਦੱਸ ਦਈਏ ਕਿ ਕਰਪਸ਼ਨ ਦੇ ਇਲਜ਼ਾਮ ਕੰਸਟਰਕਸ਼ਨ ਇੰਡਸਟਰੀ ਦੇ ਨਾਲ ਜੁੜੀ ਹੋਈ ਯੂਨੀਅਨ ਦੇ ਉੱਤੇ ਲਗਾਤਾਰ ਲੱਗ ਰਹੇ ਨੇ। ਜੈਸਿੰਟਾ ਐਲਨ ਨੇ ਕਿਹਾ ਕਿ ਇਸ ਕਿਸਮ ਦੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਤਾਂ ਲੱਗ ਰਹੇ ਨੇ ਪਰ ਸਬੂਤ ਕੋਈ ਨਹੀਂ ਦਿੱਤਾ ਜਾ ਰਿਹਾ। ਘੱਟੋ ਘੱਟ ਵਿਕਟੋਰੀਆ ਪੁਲਿਸ ਨੂੰ ਤਾਂ ਕੋਈ ਵੀ ਸਬੂਤ ਅਜਿਹਾ ਨਹੀਂ ਦਿੱਤਾ ਗਿਆ। ਦੱਸ ਦਈਏ ਕਿ ਫੈਡਰਲ ਵਿਰੋਧੀ ਧਿਰ ਦੀ ਤਰਫ ਤੋਂ ਇਸ ਮਸਲੇ ਦੇ ਉੱਤੇ ਇਹ ਗੱਲ ਕਹੀ ਗਈ ਸੀ ਕਿ ਬਿਗ ਬਿਲਡ ਪ੍ਰੋਜੈਕਟ ਦੇ ਨਾਂ ਦੇ ਉੱਤੇ ਜਿਹੜੇ ਜੈਸਿੰਟਾ ਐਲਨ ਸਰਕਾਰ ਦੀ ਤਰਫ ਤੋਂ ਵੱਡੀਆਂ ਗੜਬੜੀਆਂ ਕੀਤੀਆਂ ਗਈਆਂ ਨੇ। ਇਸ ਦਰਮਿਆਨ CFMEU ਨਾਂ ਦੀ ਜਿਹੜੀ ਯੂਨੀਅਨ ਹੈ ਉਸ ਦੇ ਉੱਤੇ ਇਲਜ਼ਾਮ ਲੱਗੇ ਸੀ ਕਿ ਉਹਨਾਂ ਨੇ ਇਸ ਪੈਸੇ ਦੇ ਵਿੱਚ ਲਗਭਗ $19 billion ਦੀ ਹੇਰਾਫੇਰੀ ਕੀਤੀ ਹੈ, ਗੜਬੜੀ ਕੀਤੀ ਹੈ। ਹਾਲਾਂਕਿ ਵਿਕਟੋਰੀਆ ਸਰਕਾਰ ਦੀ ਤਰਫ ਤੋਂ ਇਸ ਕਿਸਮ ਦਾ ਕੋਈ ਵੀ ਦਾਅਵਾ ਜਿਹੜਾ ਉਸਨੂੰ ਝੁਠਲਾਇਆ ਗਿਆ ਅਤੇ ਕਿਹਾ ਗਿਆ ਕਿ ਅਜਿਹਾ ਕੁਝ ਨਹੀਂ ਹੋਇਆ। ਪਰ CFMEU ਦੀ ਤਰਫ ਤੋਂ ਬਾਰ ਬਾਰ ਇਹ ਮੀਡੀਆ ਨੂੰ ਜ਼ਰੂਰ ਕਹਿ ਦਿੱਤਾ ਗਿਆ ਕਿ ਜੇਕਰ ਇਸ ਕਿਸਮ ਦੀ ਕੋਈ ਗੜਬੜ ਹੋਈ ਹੁੰਦੀ ਤਾਂ ਉਸਦੇ ਸਬੂਤ ਸਾਹਮਣੇ ਆਉਣੇ ਚਾਹੀਦੇ ਸੀ। ਉੱਧਰ ਆਸਟ੍ਰੇਲੀਆ ਦੇ ਵਿੱਚ ਕਿਸਾਨ ਇਸ ਸਮੇਂ ਭਿਆਨਕ ਕੁਦਰਤੀ ਸੰਕਟ ਦਾ ਸਾਹਮਣਾ ਕਰ ਰਹੇ ਨੇ। ਚੂਹਿਆਂ ਦੀ ਮਹਾਮਾਰੀ ਦੇਸ਼ ਭਰ ਦੇ ਕਈ ਹਿੱਸਿਆਂ ਦੇ ਵਿੱਚ ਭਾਰੀ ਤਬਾਹੀ ਮਚਾ ਰਹੀ ਹੈ। ਇਸ ਦੇ ਨਾਲ ਨਾ ਕੇਵਲ ਫਸਲਾਂ ਬਲਕਿ ਸਥਾਨਕ ਵਸਨੀਕਾਂ ਨੂੰ ਰਹਿਣ ਦੇ ਵਿੱਚ ਵੀ, ਰੋਜ਼ਾਨਾ ਜੀਵਨ ਦੇ ਵਿੱਚ ਵੀ ਸਮੱਸਿਆਵਾਂ ਸਾਹਮਣੇ ਆ ਰਹੀਆਂ ਨੇ। ਦੱਸ ਦਈਏ ਕਿ ਕਿਸਾਨ ਪਹਿਲਾਂ ਹੀ ਵਾਧੇ ਬਾਲਣ ਅਤੇ ਖਾਦ ਦੀਆਂ ਕੀਮਤਾਂ ਸਪਲਾਈ ਚੇਨ ਦੇ ਮੁੱਦਿਆਂ ਦੇ ਨਾਲ ਜੂਝ ਰਹੇ ਸੀ। ਹੁਣ ਆਸਟ੍ਰੇਲੀਆ ਦੇ ਵਿੱਚ ਚੂਹਿਆਂ ਦੀ ਮਹਾਮਾਰੀ ਵੀ ਇੱਕ ਵੱਡਾ ਝਟਕਾ ਦੇ ਸਕਦੀ ਹੈ। NSW ਦੇ ਖੇਤਰੀ ਇਲਾਕੇ ਡਬੋ ਦੇ ਹਵਾਈ ਅੱਡੇ ਨੂੰ ਹੁਣ ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਦੁਬਾਰਾ ਖੋਲ੍ਹ ਦਿੱਤਾ ਗਿਆ। ਦੱਸ ਦਈਏ ਕਿ ਵੈਸਟਰਨ NSW ਦੇ ਵਿੱਚ ਪੈਂਦੇ ਇਸ ਹਵਾਈ ਅੱਡੇ ਦੇ ਉੱਤੇ ਬੰਬ ਦੀ ਧਮਕੀ ਜਿਹੜੀ ਉਹ ਹਾਸਲ ਹੋਈ ਸੀ, ਜਿਸ ਤੋਂ ਬਾਅਦ ਪੁਲਿਸ, ਫਾਇਰ ਅਤੇ ਪੈਰਾਮੈਡਿਕਸ ਦੇ ਕਰੂ ਨੂੰ ਮੌਕੇ ਦੇ ਉੱਤੇ ਭੱਜਣਾ ਪਿਆ। ਡਬੋ ਦੇ ਮੇਅਰ ਜੋਸ਼ ਬਲੈਕ ਨੇ ਦੱਸਿਆ ਕਿ ਉਹਨਾਂ ਨੇ ਕੌਂਸਲ ਨੂੰ ਵੀ ਇਸ ਬਾਬਤ ਨੋਟੀਫਾਈ ਕਰ ਦਿੱਤਾ ਸੀ, ਪਰ ਇਸ ਮਾਮਲੇ ਦੇ ਵਿੱਚ ਡਬੋ ਦੇ ਅੰਦਰ ਹੁਣ ਆਖਰਕਾਰ ਹਵਾਈ ਅੱਡੇ ਨੂੰ ਖੋਲ੍ਹ ਦਿੱਤਾ ਗਿਆ ਅਤੇ ਪਤਾ ਕੀਤਾ ਜਾ ਰਿਹਾ ਹੈ ਕਿ ਬੰਬ ਰੱਖਣ ਦੀ ਧਮਕੀ ਆਖਰਕਾਰ ਕਿੱਥੋਂ ਹਾਸਲ ਹੋਈ ਸੀ। ਉੱਥੇ ਜਾਣ ਤੋਂ ਪਹਿਲਾਂ ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀ ਖਬਰ ਦੀ ਸਾਂਝ ਪਾ ਦਈਏ, ਜਿੱਥੇ ਫੀਫਾ ਵਰਲਡ ਕੱਪ ਦੇ ਵਿੱਚ ਨੌਕਆਊਟ ਮੁਕਾਬਲੇ ਦੇ ਅੰਦਰ ਕੈਨੇਡਾ ਨੇ ਸਾਊਥ ਅਫਰੀਕਾ ਨੂੰ 1-0 ਦੇ ਨਾਲ ਹਰਾ ਕੇ ਪਹਿਲੀ ਵਾਰ ਟੌਪ 16 ਦੇ ਵਿੱਚ ਜਾਂ ਰਾਊਂਡ ਆਫ 16 ਦੇ ਵਿੱਚ ਆਪਣੀ ਥਾਂ ਬਣਾਈ ਹੈ। ਕੈਨੇਡਾ ਦੇ ਸਟੀਫਨ ਯੁਸਤਾਨਕੀਓ ਨੇ ਇੰਜਰੀ ਟਾਈਮ ਦੇ ਦੂਸਰੇ ਮਿੰਟ ਦੇ ਵਿੱਚ ਹੀ ਬੜੇ ਨਾਟਕੀ ਢੰਗ ਦੇ ਨਾਲ ਟੀਮ ਨੂੰ ਇਹ ਮੈਚ ਜਿਤਾ ਦਿੱਤਾ।
ਕੈਨੇਡਾ, ਅਮਰੀਕਾ ਤੇ ਮੈਕਸੀਕੋ ਇਸ ਵਾਰ ਵਰਲਡ ਕੱਪ ਦੀ ਮੇਜ਼ਬਾਨੀ ਕਰ ਰਹੇ ਨੇ ਤੇ ਤਿੰਨੇ ਟੀਮਾਂ ਰਾਊਂਡ ਆਫ 32 ਜਾਂ ਫਿਰ ਨੌਕਆਊਟ ਰਾਊਂਡ ਦੇ ਵਿੱਚ ਮੌਜੂਦ ਨੇ। ਪਹਿਲੀ ਵਾਰ ਵਰਲਡ ਕੱਪ ਦੇ ਆਖਰੀ 16 ਦੇ ਵਿੱਚ ਪਹੁੰਚਣ ਵਾਲੀ ਕੈਨੇਡਾ ਦੀ ਟੀਮ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਤੋਂ ਪਹਿਲਾਂ ਕੈਨੇਡਾ ਵਰਲਡ ਕੱਪ ਦੇ ਵਿੱਚ ਆਪਣੇ ਸਾਰੇ 6 ਮੈਚ ਹਾਰ ਚੁੱਕਿਆ ਸੀ, ਪਰ ਇਸ ਵਾਰ ਉਹਨਾਂ ਦੀ ਟੀਮ ਸ਼ਾਨਦਾਰ ਮੁਹਿੰਮ ਨੂੰ ਜਾਰੀ ਰੱਖ ਰਹੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ ਦਿਓ ਇਜਾਜ਼ਤ। ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

ਕਦੇ ਏ ਪੀ ਢਿੱਲੋਂ ਦੇ ਨਾਲ ਗਾਉਣ ਵਾਲੇ ਗੁਰਿੰਦਰ ਗਿੱਲ ਨੇ ਹੁਣ ਜੈਜ਼ੀਬੀ ਦੇ ਨਾਲ ਕਲੈਬਰੇਸ਼ਨ ਕਰਕੇ ਇਹ ਨਵਾਂ ਗਾਣਾ ਕੱਢਿਆ ਹੈਗਾ ਹੈਵੀ ਵੇਟ। ਲੋ ਜੀ ਸਵਾਗਤ ਤੁਹਾਡਾ ਰੇਡੀਓ ਹਾਂਜੀ 1674 ਐਮ ਦੇ ਉੱਤੇ ਸੋਮਵਾਰ ਦੀ ਇਸ ਸ਼ਾਮ ਪ੍ਰੋਗਰਾਮ ਡਰਾਈਵ ਬੈਕ ਦੇ ਵਿੱਚ, ਜਿੱਥੇ ਨਵੇਂ ਨਵੇਂ ਪੁਰਾਣੇ ਪੁਰਾਣੇ ਵੀ ਗਾਣੇ ਕਈ ਵਾਰ ਆ ਜਾਂਦੇ ਹੈਗੇ ਨੇ ਤੁਹਾਡੇ ਨਾਲ ਸਾਂਝੇ ਕਰਦੇ ਹੁੰਦੇ ਹਾਂ। ਔਰ ਅੱਜ 29 ਜੂਨ ਦੇ ਦਿਨ ਸੋਮਵਾਰ ਦੇ ਦਿਨ ਪ੍ਰੋਗਰਾਮ ਡੀਪ ਟਾਕ ਸ਼ੋ ਅੱਗੇ ਚੱਲ ਕੇ 5 ਵਜੇ ਤੁਹਾਡੇ ਤੱਕ ਲੈ ਕੇ ਆਉਣਾ, ਜਦੋਂ ਸੰਦੀਪ ਜੀ ਲਾਈਵ ਸਾਡੇ ਨਾਲ ਜੁੜੇ ਹੋਣਗੇ। ਹਾਲਾਂਕਿ ਫੋਨ ਲਾਈਨ ਦੇ ਉੱਤੇ ਹੁੰਦੇ ਨੇ, ਪਰ ਤੁਸੀਂ ਵੀ ਆਪਣੇ ਫੀਡਬੈਕ ਚੱਲਦੇ ਪ੍ਰੋਗਰਾਮ ਦੇ ਦੌਰਾਨ ਦਿਓ ਜ਼ਰੂਰ 04724464 ਜਾਂ facebook.com/ਹਾਂਜੀ ਸਿਡਨੀ ਦੇ ਉੱਤੇ। ਫਿਲਹਾਲ ਬੈਕ ਟੂ ਬੈਕ ਗਾਣੇ ਸੁਣੋ ਤੁਸੀਂ ਨਵੇਂ ਨਵੇਂ ਨਖਰੇ।

ਅੱਜ ਥੋੜੀ ਦੇਰ ਦੇ ਵਿੱਚ ਡੀਪ ਟਾਕ ਸ਼ੋਅ ਲੈ ਕੇ ਆਉਂਦੇ ਹਾਂ ਜੀ, ਪਰ ਇੱਕ ਨਵਾਂ ਐਪੀਸੋਡ ਹੋਊਗਾ ਅਤੇ ਹੁਣ ਇਸ ਤੋਂ ਬਾਅਦ ਪਹਿਲਾਂ ਸਿਮਰਨ ਢਾਡਲੀ ਸੁਣ ਲਓ ਹਾਲ ਮਿੱਤਰਾ ਕੀ ਕਹਿੰਦੀ ਹੈ, ਫਿਰ ਹਿੰਦੀ ਗਾਣੇ ਵੀ ਤੁਹਾਨੂੰ ਸੁਣਾਉਣੇ ਹੈਗੇ ਹੈ, ਅਤੇ ਜੇ ਅੱਜ ਭੇਜਣੀ ਹੈ ਕੋਈ ਫਰਮਾਇਸ਼ ਤਾਂ ਅੱਜ ਭੇਜ ਸਕਦੇ ਹੋ ਤੁਸੀਂ, ਟੈਨਸ਼ਨ ਹੀ ਕੋਈ ਨਹੀਂ।

ਇਹ ਜਿਹੜੀ ਧਮਾਲ ਫਿਲਮ ਆ ਰਹੀ ਆ, ਵੈਸੇ ਚਲੋ ਕਾਮੇਡੀ ਹੈਗੀ ਆ, ਅਤੇ ਬੜੇ ਲੋਕਾਂ ਨੇ ਟ੍ਰੇਲਰ ਪਸੰਦ ਕੀਤਾ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਹੀ ਵੈਲਕਮ ਟੂ ਜੰਗਲ ਦਾ ਟ੍ਰੇਲਰ ਵੀ ਆਇਆ ਸੀ, ਉਹ ਇੰਨਾ ਵਧੀਆ ਨਹੀਂ ਸੀ। ਪਰ ਕਹਿੰਦੇ ਵੈਲਕਮ ਟੂ ਜੰਗਲ ਦੋ ਅਲੱਗ ਅਲੱਗ ਫਿਲਮਾਂ ਨੇ, ਦੋ ਅਲੱਗ ਅਲੱਗ ਇੱਦਾਂ ਕਿ ਪਹਿਲਾ ਅੱਧਾ ਘੰਟਾ ਤਾਂ ਬਹੁਤ ਸੋਹਣੀ ਹੈ ਫਿਲਮ, ਉਦੋਂ ਬਾਅਦ ਫਿਰ ਜੋ ਲੱਸੀ ਉਹਦੇ 'ਚ ਕੀਤੀ ਗਈ ਹੈ, ਅਤੇ ਮਤਲਬ ਜੇ ਕਿਸੇ ਨੂੰ ਸਜ਼ਾ ਸੁਣਾਉਣੀ ਹੋਵੇ ਤਾਂ ਵੈਲਕਮ ਟੂ ਜੰਗਲ ਕਹਿ ਦਿਓ ਵੀ ਤੂੰ ਦੇਖ ਕੇ ਆਉਣੀ ਹੈਗੀ ਹੈ, ਜੇ ਕਿਸੇ ਦੇ ਨਾਲ ਦੁਸ਼ਮਣੀ ਪਾਣੀ ਹੋਵੇ ਉਹਨੂੰ ਨਾਲ ਲੈ ਜਾਵੇ ਫਿਲਮ ਦਿਖਾਉਣ ਦੇ ਲਈ, ਵੈਲਕਮ ਟੂ ਜੰਗਲ। ਐਨੀਵੇਜ਼ ਔਨ ਦੀ ਅਦਰ ਹੈਂਡ ਧਮਾਲ 4 ਦਾ ਟ੍ਰੇਲਰ ਵੀ ਠੀਕ ਹੈ, ਅਤੇ ਕਿਹਾ ਜਾ ਰਿਹਾ ਕਿ ਫਿਲਮ ਵੀ ਠੀਕ ਹੋਏਗੀ ਕਿਉਂਕਿ ਹਾਲੇ ਰਿਲੀਜ਼ ਨਹੀਂ ਹੋਈ, ਹਾਲੇ ਤਾਂ 10 ਜੁਲਾਈ ਨੂੰ ਇਹ ਫਿਲਮ ਰਿਲੀਜ਼ ਹੋਣੀ ਹੈਗੀ, ਅਤੇ ਜਿਹੜੀ ਰਿਲੀਜ਼ ਹੋ ਗਈ ਹੈ ਪਿਛਲੇ ਇਸ ਸ਼ੁੱਕਰਵਾਰ ਦੇ ਦਿਨ ਫਿਲਮਾਂ 26 ਜੂਨ ਨੂੰ ਰਿਲੀਜ਼ ਹੋ ਗਈ ਸੀਗੀ ਵੈਲਕਮ ਟੂ ਜੰਗਲ, ਉਹਦਾ ਇੱਕ ਗਾਣਾ ਸੁਣ ਲਓ ਅਤੇ ਫਿਰ ਤੁਹਾਨੂੰ ਬੈਕ ਟੂ ਬੈਕ ਕੁਛ ਹੋਰ ਸੌਂਗ ਛੱਡ ਕੇ ਜਾਂਦੇ, ਅਤੇ ਅਗਲੇ 15 ਮਿੰਟਾਂ ਬਾਅਦ ਪ੍ਰੋਗਰਾਮ ਡੀਪ ਟਾਕ ਸ਼ੋਅ ਲੈ ਕੇ ਆਉਂਦੇ।

0: imagination is now the ultimate power in the universe.
1: Radio Haji 1674.
2: यार तू इतनी इनी चेती आके पक्का भी हो गया, की जुगाड़ लाया है?
3: जुगाड़ नहीं, ए है 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾਸ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: Hi, this is Arbaaz Khan and you're listening to Hanji Radio 167 4 a.m.

0: रेडियो हाँ जी 1674 AM, मैं गौतम कपिल ते प्रोग्राम डीप टॉक शो स्वागत है जी तुहाडा इस नवे नकोर प्रोग्राम दे विच नवे नवे एपीसोड दे विच। और जे तुसी सानू पॉडकास्ट तो सुन रहे हो शुक्रिया, रेडियो फ्रीक्वेंसी तो सुन रहे हो धन्नवाद, ते जे तुसी अपने मोबाइल तो वैबसाइट दे राही या फिर डायल टू लिसन नंबर दे राही सुन रहे हो तां वी थैंक यू। अलग अलग भाषावां दे विच अलग अलग तरीकियां दे नाल धन्नवाद करन दा इह तरीका क्यों अपनाया, क्योंकि कुछ नवा लैके आया हूँ एक नवी सीरीज़ दे विच, इंज कह सकते हो कि तुसी पार्ट टू शुरू हो रहा सीजन टू डीप टॉक शो दा। सो वेलकम जी जी आया नू। और प्रोग्राम शुरू होने तो पहले ही दस दें कि अपनी फीडबैक 0472-6-1674 या facebook.com/hanjisydney दे उत्ते भेज दे रहे हो। आओ स्वागत करते हैं बगैर किसी देरी तो डॉक्टर संदीप कौर होरां दा जिन्होंने यह प्रोग्राम पेश करना ते नाल मैं तो माड़ा मोटा जे एक दो सवाल अपनी समझ दे नाल करना पर पूरे प्रोग्राम नू तोड़ना ता संदीप कौर होरां ने। संदीप जी सत श्री अकाल, वेलकम जी, की हाल चाल ने?
1: मैं ठीक है जी, तुसी बिल्कुल सुनाओ
0: की जी? जी जी बहुत वधिया, बड़ा एक गैप जेड़ा सी साडा रहा सीगा पर हुण एक बार फिर तो शो शुरू कर दिते ने आपां बकायदा ते मेरे ख्याल दे नाल पिछे जे आपां एक गल भी कीती सीगी कि जेड़े हुण शो करने ने उहनां दे विच साइंस दे नाल नाल साइंस दे नाल जुड़दियां होर जिहड़ियां वनगियां ने उन्हां नूं भी जोड़िया जावे, साइंस दीआं होर ब्रांचिज भी जिहड़ियां नाल जोड़ियां जाण, इह किद्दां बैठे बैठे खुराफात आई तुहाडे दिमाग दे विच?
1: ਅਸੀਂ ਇੱਦਾਂ ਗੱਲ ਜਦੋਂ ਕਰ ਰਹੇ ਸੀ ਪਈ ਗੱਲ ਕਰ ਰਹੇ ਸੀ ਕਿ ਸ਼ਾਇਦ ਜੋ ਸਾਇੰਸ ਦੀ ਗੱਲ ਕਰਦੇ ਹਾਂ ਮੇ ਬੀ ਥੋੜਾ ਜ਼ਿਆਦਾ ਕਈ ਵਾਰ ਕੰਪਲੀਕੇਟਿਡ ਹੋ ਜਾਂਦਾ ਤਾਂ ਅਸੀਂ ਥੋੜੀ ਜਿਹੀ ਹੁਣ
0: ਕੋਸ਼ਿਸ਼
1: ਹਾਂਜੀ ਕਿ ਜਨਰਲ ਜਿਹੜੀ ਆਪਾਂ ਆਪਣੀ ਡੇ ਟੂ ਡੇ ਲਾਈਫ ਚ ਵੀ ਦੇਖਦੇ ਹਾਂ ਜਿਹੜੀ ਸਿੱਧਾ ਅਸੀਂ ਮਤਲਬ ਫੀਲ ਕਰਦੇ ਹਾਂ ਜਿਹੜੀਆਂ ਚੀਜ਼ਾਂ ਹਨਾ, ਸਾਨੂੰ ਲੱਗਦਾ ਕਿ ਸਾਡੇ ਐਜ਼ ਅ ਬੀਇੰਗ ਸਾਡੇ ਨਾਲ ਜੁੜੀਆਂ ਹੁੰਦੀਆਂ ਜਾਂ ਸਾਡੇ ਚਾਹੇ ਉਹ ਸਾਡੇ ਇਮੋਸ਼ਨਸ ਹੋ ਗਏ ਚਾਹੇ ਅਸੀਂ ਜੋ ਦੇਖਦੇ ਹਾਂ ਆਲੇ ਦੁਆਲੇ ਹੋ ਗਿਆ ਹਨਾ, ਪਰਸੀਵ ਕੀ ਕਰਦੇ ਹਾਂ ਕਿ ਮੈਮਰੀਜ਼ ਜੋ ਸਾਡੀਆਂ ਹੈਗੀਆਂ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮਿਲਾ ਕੇ ਕਿਵੇਂ ਸਾਡੀ ਬੋਡੀ ਫੰਕਸ਼ਨ ਕਰਦੀ ਹੈ, ਤਾਂ ਅਸੀਂ ਸਾਰਾ ਸੋਚ ਰਹੇ ਸੀ ਕਿ ਇਹਨੂੰ ਕਿੱਦਾਂ ਇੰਟਰਸਟਿੰਗ ਬਣਾਈਏ, ਤਾਂ ਫਿਰ ਸਾਡੇ ਦਿਮਾਗ ਚ ਆਇਆ ਕਿ ਫਿਲੋਸਫੀ ਇੱਕ ਵਧੀਆ ਜਿਹੜੀ ਚੀਜ਼ ਹੈਗੀ ਆ ਜਿਹਨੂੰ ਆਈ ਥਿੰਕ ਮੈਨੂੰ ਲੱਗਦਾ ਸਾਰੇ ਪਸੰਦ ਕਰਦੇ ਆ ਸੁਣਨਾ ਹਨਾ, ਤੇ ਹਰ ਕੋਈ ਮੈਨੂੰ ਲੱਗਦਾ ਕਿ ਫਿਲੋਸਫਰ ਹੁੰਦਾ ਹੀ ਆ, ਕੋਈ ਨਾ ਕੋਈ ਫਿਲੋਸਫੀ ਸਾਡੀ ਸਾਰਿਆਂ ਦੀ ਹੁੰਦੀ ਆ
0: ਹਨਾ।
1: ਇਹ ਹਾਂਜੀ ਮੈਨੂੰ ਲੱਗਦਾ ਕਿ ਸਭ ਤੋਂ ਇੰਟਰਸਟਿੰਗ ਟੋਪਿਕ ਹੈਗਾ ਆ ਫਿਲੋਸਫੀ ਸਾਰਿਆਂ ਦੇ ਲਈ, ਮਤਲਬ ਚਾਹੇ ਕੋਈ ਵੀ ਹੋਵੇ, ਚਾਹੇ ਉਹ ਕਿਸੇ ਵੀ ਪਾਰਟ ਚ ਰਹਿੰਦਾ ਹੋਵੇ ਵਰਲਡ ਦੇ ਜਾਂ ਕਿਸੇ ਵੀ ਏਜ ਦਾ ਜਿਹੜਾ ਹਿਊਮਨ ਬੀਂਗ ਹੋਵੇ ਸਾਰਿਆਂ ਨੂੰ ਅਟਰੈਕਟ ਕਰਦੀ ਆ ਹਨਾ।
0: ਨਹੀਂ ਇਹ 'ਚ ਕੋਈ ਸ਼ੱਕ ਨਹੀਂ ਹੈਗਾ, ਇਹ ਤੁਸੀਂ ਇੱਕ ਸਿਆਣੀ ਗੱਲ ਕਹਿਤੀ ਕਿ ਹਰ ਬੰਦਾ ਆਪਣੇ ਆਪ ਦੇ ਵਿੱਚ ਫਿਲੋਸਫਰ ਹੈ, ਹਰ ਬੰਦੇ ਦੇ ਕੋਲ ਆਪੋ ਆਪਣੇ ਸਿਧਾਂਤ ਹੈਗੇ ਨੇ, ਅਤੇ ਉਹਦੇ 'ਚ ਜਦੋਂ ਫਿਲੋਸਫੀ ਦੀ ਗੱਲ ਆਉਂਦੀ ਹੈ ਅਤੇ ਫਿਲੋਸਫੀ ਨੂੰ ਇੱਕ ਨਾ ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਪਰਸੀਵ ਕਿੱਦਾਂ ਕਰਦੇ ਹੋ, ਯਾਨੀ ਕਿ ਮੈਂ ਕੀ ਗੱਲ ਕਹੀ ਹੈ ਅਤੇ ਤੁਸੀਂ ਕੀ ਸਮਝੀਏ, ਫਿਲੋਸਫੀ ਇਹਦੇ 'ਚ ਬੜੀ ਡੂੰਘਾਈ ਦੇ ਵਿੱਚ ਚਲੀ ਜਾਂਦੀ ਹੈਗੀ ਹੈ। ਜਿਵੇਂ ਕਹਿ ਦਿੰਦੇ ਆਪਾਂ ਕਿ ਕਿਸੇ ਕਿਸੇ ਬੰਦੇ ਦੀ ਫਿਲੋਸਫੀ ਸਮਝਣੀ ਬੜੀ ਮੁਸ਼ਕਲ ਹੈ, ਛੋਟੇ ਹੁੰਦੇ ਸੀਗੇ ਅਤੇ ਇਹ ਹਲਕਾ ਹਲਕਾ ਜਿਹਾ ਸਾਰੇ ਫਿਲੋਸਫਰ ਦੇ ਬਾਰੇ ਆਪਾਂ ਨੂੰ ਸੋਸ਼ਲ ਸਟੱਡੀਜ਼ 'ਚ ਪੜ੍ਹਾਇਆ ਗਿਆ ਕਿ ਸੋਕਰੇਟਸ ਜਾਂ ਪਲੈਟੋ ਜਾਂ ਐਰਿਸਟੋਟਲ, ਪਰ ਉਹ ਪੰਜਾਬੀ 'ਚ ਪੜ੍ਹਾਏ, ਵੱਡੇ ਹੋ ਕੇ ਕਦੇ ਜ਼ਰੂਰਤ ਹੀ ਨਹੀਂ ਕੀਤੀ ਕਿ ਉਹਨਾਂ ਦੀ ਫਿਲੋਸਫੀ ਨੂੰ ਕਦੇ ਸਮਝੀਏ, ਕਿਉਂਕਿ ਸੁਕਰਾਤ ਅਫਲਾਤੂਨ ਅਰਸਤੂ ਇੱਦਾਂ ਦੇ ਨਾਮ ਸਾਨੂੰ ਕਾਸੀ ਕਦੇ ਸੀਰੀਅਸ ਹੀ ਨਹੀਂ ਹੋਏ ਹੈਗੇ ਕਿ ਬੰਦੇ ਕੋਈ ਸੀਰੀਅਸ ਗੱਲ ਕਰ ਸਕਦੇ ਨੇ। ਅਤੇ ਇੱਕ ਬੜੇ ਵਧੀਆ ਜਿਹੜੇ ਫਿਲੋਸਫਰ ਹੋਏ ਨੇ ਫਰੈਂਚ ਫਿਲੋਸਫਰ ਰੈਨੇ ਡੈਸਕ੍ਰੇਟਸ ਹੈ ਨਾ, ਅਤੇ ਉਹ ਕਹਿੰਦੇ ਨੇ ਆਈ ਥਿੰਕ ਦੇਅਰ ਫੋਰ ਆਈ ਐਮ, ਲੈ ਦੱਸੋ ਹੁਣ ਇਹ ਗੱਲ ਇੰਨੀ ਕੁ ਹੈਗੀ ਹੈ ਅਤੇ ਇਹਨੂੰ ਜੇ ਆਪਾਂ ਫਿਲਮੀ ਡਾਇਲੋਗ ਬਣਾ ਦਈਏ ਤਾਂ ਬੜਾ ਵਧੀਆ ਜੱਚਦੇ ਨੇ ਸਲਮਾਨ ਖਾਨ ਦੇ ਮੂੰਹੋਂ, ਅਕਸ਼ੇ ਕੁਮਾਰ ਦੇ ਮੂੰਹੋਂ, ਕਿ ਜੋ ਮੈਂ ਸੋਚਦਾ ਹਾਂ ਵੋ ਮੈਂ ਕਰਤਾ ਹੂੰ, ਲਗਭਗ ਉਹ ਇਹ ਫਿਲੋਸਫੀ ਦੇ ਵਿੱਚੋਂ ਹੀ ਨਿਕਲ ਕੇ ਆਈਆਂ ਨੇ ਸਾਡੀਆਂ ਸਾਰੀਆਂ ਚੀਜ਼ਾਂ। ਹਿੰਦੁਸਤਾਨ ਦੇ ਕੋਲ ਜਾਂ ਇੰਡੀਅਨ ਹਿਸਟਰੀ ਦੇ ਵਿੱਚ ਕੋਈ ਬਹੁਤ ਵੱਡੇ ਵੱਡੇ ਫਿਲੋਸਫਰ ਹੋਏ ਨਹੀਂ ਹੈਗੇ, ਚਿੰਤਕ ਜਾਂ ਪੋਲੀਮੈਥ ਜਿਨ੍ਹਾਂ ਨੂੰ ਕਹਿ ਲਿਆ ਜਾਂਦਾ, ਜਿਨ੍ਹਾਂ ਦੀ ਜਾਣਕਾਰੀ ਦਾ ਦਾਇਰਾ ਬੜਾ ਵਿਸ਼ਾਲ ਹੁੰਦਾ, ਬੜੇ ਆਲੇ ਦੁਆਲੇ ਉਹ ਸੋਚ ਲੈਂਦੇ ਹੈਗੇ ਨੇ। ਮਤਲਬ ਇਹ ਵੀ ਗੱਲ ਸੋਚ ਲਈ, ਉਹ ਵੀ ਸੋਚ ਲਈ, ਉਹ ਵੀ ਸੋਚ ਲਈ, ਹੈ ਨਾ। ਵੀ ਜਿਵੇਂ ਅੱਗੇ ਖੇਡਾਂ ਹੁੰਦੀਆਂ ਹੁੰਦੀਆਂ ਸੀਗੀਆਂ ਕਿ 10 ਖੇਡਾਂ ਮਿਲਾ ਕੇ ਡੈਕਥਲੋਨ ਹੋ ਗਈ, ਹੈ ਨਾ, ਤਾਂ ਉੱਦਾਂ ਹੀ ਇਹ 8-10 ਆਪਾਂ ਬਚਪਨ 'ਚ ਪੜ੍ਹਦੇ ਹੁੰਦੇ ਸੀਗੇ ਕਿ ਬਾਬਾ ਨਾਨਕ ਉਹਨਾਂ ਨੂੰ ਫਾਰਸੀ ਦਾ ਗਿਆਨ ਸੀ, ਅਰਬੀ ਭਾਸ਼ਾ ਦਾ ਗਿਆਨ ਸੀ, ਯੇ ਵੋ ਫਲਾਣਾ ਧਿਮਕਾ, ਨਾ। ਬੜੇ ਲੋਕ ਪੁਰਾਣੇ ਸਮਿਆਂ ਦੇ ਵਿੱਚ ਬੜਾ ਕੁਛ ਪੜ੍ਹ ਜਾਂਦੇ ਹੁੰਦੇ ਸੀ, ਬੜੀਆਂ ਸਾਰੀਆਂ ਚੀਜ਼ਾਂ, ਅਤੇ ਇਹ ਫਿਰ ਵੱਡੇ ਹੋ ਕੇ ਇਹ ਚੀਜ਼ਾਂ ਘਟਦੀਆਂ ਗਈਆਂ, ਜਾਂ ਫਿਰ ਮਤਲਬ ਅੱਜ ਦੇ ਦੌਰ ਦੇ ਵਿੱਚ ਤਾਂ ਹੁਣ ਇਹ ਖਤਮ ਹੀ ਹੁੰਦੀਆਂ ਜਾ ਰਹੀਆਂ ਹੈਗੀਆਂ ਨੇ। ਇੱਕ ਸ਼ਖਸ ਜਿਹਨੂੰ ਪੋਲੀਟੀਕਲ ਸਾਇੰਸ ਦਾ ਵੀ ਪਤਾ ਹੋਵੇ, ਜਿਹਨੂੰ ਇਹ ਵੀ ਪਤਾ ਹੋਵੇ ਵੀ ਲਿਟਰੇਚਰ ਕਿੱਦਾਂ ਰਚਨਾ, ਜਿਹਨੂੰ ਮੈਥਸ ਦਾ ਵੀ ਨੌਲੇਜ ਹੋਵੇ, ਜਿਹੜਾ ਸਾਇੰਸ ਦੇ ਵਿੱਚ ਵੀ ਪੂਰਾ ਜਿਹੜਾ ਗਿਆਨੀ ਹੋਵੇ, ਅਤੇ ਜਿਹਨੂੰ ਬਾਇਓਲੋਜੀ ਤੋਂ ਲੈ ਕੇ ਅਤੇ ਫਿਲੋਸਫੀ ਤੱਕ ਸਾਰੇ ਹੀ ਸਬਜੈਕਟ ਦਾ ਪਤਾ ਹੋਵੇ, ਉਹ ਉਸ ਕਿਸਮ ਦੇ ਜਿਹੜੇ ਫਿਲੋਸਫਰਸ ਨੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਥਿਊਰੀਜ਼ ਅਤੇ ਉਹਨਾਂ ਦੀਆਂ ਜ਼ਿੰਦਗੀਆਂ ਦੇ ਬਾਰੇ ਆਪਾਂ ਗੱਲ ਕਰਾਂਗੇ। ਅਤੇ ਅੱਜ ਪਹਿਲਾਂ ਕਿਹਦੀ ਗੱਲ ਕਰਨੀ ਚਾਹੁੰਦੇ ਹੋ, ਕਿੱਥੋਂ ਸ਼ੁਰੂ ਕਰਨੀ ਚਾਹੁੰਦੇ ਹੋ, ਔਰ ਕਿਸ ਚੀਜ਼ ਦੇ ਨਾਲ ਤੁਸੀਂ ਉਹਨੂੰ ਸਾਇੰਸ ਦੀ, ਤੁਸੀਂ ਕਿਹਾ ਕਿ ਫਿਲੋਸਫੀ ਨੂੰ ਸਾਇੰਸ ਦੀ ਇੱਕ ਬ੍ਰਾਂਚ ਦੇ ਨਾਲ ਜੋੜਨਾ, ਉਹ ਕਿਹੜੀ ਦੇ ਨਾਲ ਤੁਸੀਂ ਜੋੜ ਕੇ ਗੱਲ ਕਰੋਗੇ ਅੱਜ, ਸੰਦੀਪ ਜੀ?
1: ਹਾਂਜੀ, ਅੱਜ ਅਸੀਂ ਗੱਲ ਕਰਨੀ, ਜਿਹੜਾ ਤੁਸੀਂ ਪਹਿਲਾਂ ਨਾਮ ਲਿਆ, ਕਾਫੀ ਸਾਰੇ ਜਿਹਨਾਂ ਨੂੰ ਅਸੀਂ ਪੰਜਾਬੀ ਚ ਅਰਸਤੂ ਕਹਿੰਦੇ ਆ, ਮੈਨੂੰ ਲੱਗਦਾ ਉਹਨਾਂ ਨੂੰ ਕਹਿੰਦੇ ਆ ਅਰਿਸਟੋਟਲ, ਜਿਹਨਾਂ ਦਾ ਐਕਚੁਅਲ ਨਾਮ ਅਰਿਸਟੋਟਲ ਸੀਗਾ, ਤੇ ਉਹ ਗ੍ਰੀਕ ਦੇ ਜਿਹੜੇ ਆ ਉਹ ਉਹਨੂੰ ਮਤਲਬ ਕਿ ਜਿਹੜਾ ਅਸੀਂ ਫਿਲੋਸਫਰ ਜਿਹੜੇ ਆ ਉਹ ਮੰਨਦੇ ਕਿ ਇੱਕ ਟਰੂ ਫਸਟ ਸਾਇੰਟਿਸਟ ਸੀਗਾ ਵਰਲਡ ਦਾ, ਕਿਉਂਕਿ ਉਹਨੇ ਬਹੁਤ ਸਾਰੀਆਂ ਚੀਜ਼ਾਂ ਪੜ੍ਹੀਆਂ ਸੀ ਔਰ ਓਬਜ਼ਰਵ ਕੀਤੀਆਂ ਸੀ, ਜਿਹਦੇ ਬੇਸਿਸ ਤੇ ਉਹਨੇ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਲਿਖੀਆਂ, ਹਨਾ। ਇੱਕ ਇੰਸਟੀਚਿਊਟ ਵੀ ਬਣਾਇਆ ਬਾਅਦ ਚੋਂ, ਔਰ ਉਹਦਾ ਗੁਰੂ ਹੁੰਦਾ ਸੀ ਪਲੈਟੋ, ਉਹ ਵੀ ਇੱਕ ਹੋਰ ਜਿਹੜਾ ਫਿਲੋਸਫਰ ਜਿਹੜਾ ਬਹੁਤ ਵੱਡਾ ਹੋਇਆ। ਹਾਂਜੀ, ਪਰ ਅਸੀਂ ਅੱਜ ਅਰਿਸਟੋਟਲ ਦੀ ਗੱਲ ਕਰਾਂਗੇ, ਕਿਉਂਕਿ ਅਸੀਂ ਕਿਉਂਕਿ ਸਾਇੰਸ ਦੀ ਵੀ ਨਾਲ ਗੱਲ ਕਰਨੀ ਆ, ਫਿਲੋਸਫੀ ਦੀ ਤਾਂ ਮੈਂ ਕਿਹਾ ਹੀ ਸਾਰੇ ਇੰਟਰਸਟਿਡ ਹੁੰਦੇ ਆ, ਪਰ ਅਸੀਂ ਨਾਲ ਗੱਲ ਕਰਨੀ ਆ ਕਿ ਸਾਇੰਸ ਇਹਨਾਂ ਨੂੰ ਕਿਵੇਂ ਜਸਟੀਫਾਈ ਕਰਦੀ ਆ, ਤੇ ਸਾਇੰਸ 'ਚ ਸਾਨੂੰ ਕੀ ਕੀ ਸਿਮਿਲੈਰਿਟੀਜ਼ ਮਿਲਦੀਆਂ, ਕਿਉਂਕਿ ਜਦੋਂ ਅਸੀਂ ਜਨਰਲੀ ਦੇਖਦੇ ਹਾਂ ਸਾਨੂੰ ਲੱਗਦਾ ਕਿ ਫਿਲੋਸਫੀ ਇੱਕ ਡਿਫਰੈਂਟ ਚੀਜ਼ ਆ ਤੇ ਸਾਇੰਸ ਇੱਕ ਡਿਫਰੈਂਟ ਚੀਜ਼ ਆ, ਹਨਾ। ਔਰ ਅਫਕੋਰਸ ਇਹ ਨਹੀਂ ਹੈਗਾ ਕਿ ਸਿਮਿਲੈਰਿਟੀਜ਼ ਹੀ ਹੈਗੀਆਂ, ਡਿਫਰੈਂਸਿਸ ਵੀ ਹੋ ਗਏ, ਬਹੁਤ ਸਾਰੇ ਫਿਲੋਸਫੀਜ਼ ਐਵੇਂ ਦੀਆਂ ਵੀ ਹੈਗੀਆਂ ਜਿਹੜੀਆਂ ਅਸੀਂ ਜਦੋਂ ਓਬਜ਼ਰਵ ਕਰਦੇ ਹਾਂ ਸਾਨੂੰ ਹੋਰ ਲੱਗਦਾ, ਬਟ ਜਦੋਂ ਅਸੀਂ ਐਕਚੁਅਲ ਜਿਹੜੀ ਆ ਕੈਮੀਕਲ ਐਕਟੀਵਿਟੀ ਸਾਡੇ ਬ੍ਰੇਨ 'ਚ ਜਾਂ ਬੋਡੀ 'ਚ ਦੇਖਦੇ ਹਾਂ ਤਾਂ ਉਹਦੇ ਹੋਰ ਰਿਜ਼ਲਟ ਸਾਨੂੰ ਮਿਲਦੇ ਆ, ਹਨਾ। ਤੇ ਅਸੀਂ ਉਹਨਾਂ ਸਾਰੇ ਇਹਨਾਂ ਦੀ ਹੀ ਗੱਲ ਕਰਾਂਗੇ। ਤੇ ਕਾਫੀ ਜਿਹੜਾ ਆ ਜਿੱਦਾਂ ਮੈਂ ਕਿਹਾ ਕਿ ਵੱਡਾ ਫਿਲੋਸਫਰ ਸੀਗਾ ਇਹਨੇ, ਜਿਹੜਾ ਅਲੈਗਜ਼ੈਂਡਰ ਦੀ ਗ੍ਰੇਟ ਸੀਗਾ ਉਹਦਾ ਟਿਊਟਰ ਵੀ ਰਿਹਾ। ਹਾਂਜੀ, ਇਹਨੇ ਉਹਨੂੰ ਬਾਇਓਲੋਜੀ ਪੜ੍ਹਾਈ, ਐਥਿਕਸ ਪੜ੍ਹਾਏ, ਲਿਟਰੇਚਰ ਪੜ੍ਹਾਇਆ, ਪੋਲੀਟਿਕਸ, ਸਾਇੰਸ, ਜ਼ੂਲੋਜੀ, ਸਾਰਾ ਕੁਛ ਹੀ ਪੜ੍ਹਾਇਆ, ਮਤਲਬ ਐਨੀਮਲਸ ਦੀ ਲਾਈਫ ਦਾ ਪੜ੍ਹਾਇਆ, ਹਨਾ, ਹਿਊਮਨਸ ਦੀ ਲਾਈਫ ਦਾ ਪੜ੍ਹਾਇਆ, ਤੇ ਜੋ ਵੀ ਐਥਿਕਸ ਵਗੈਰਾ ਮੈਂ ਦੱਸਿਆ ਕਿ ਉਹਦਾ ਟੀਚਰ ਰਿਹਾ ਹੈ। ਬਟ ਉਸ ਤੋਂ ਬਾਅਦ ਜਦੋਂ ਉਹ 16 ਸਾਲ ਦਾ ਹੋਇਆ, ਉਸ ਤੋਂ ਬਾਅਦ ਉਹ ਫਿਰ ਵਾਰਸ 'ਚ ਚਲਾ ਗਿਆ, ਹਨਾ। ਉਸ ਤੋਂ ਬਾਅਦ ਓਬਵੀਅਸਲੀ ਇਹ ਖਤਮ ਹੋ ਗਈ, ਤੇ ਫਿਰ ਉੱਥੋਂ ਵਾਪਸ ਆ ਕੇ ਇਹਨੇ ਆਪਣਾ ਇੰਸਟੀਚਿਊਟ ਖੋਲ ਲਿਆ, ਜਿੱਥੇ ਅੱਗੇ ਬਹੁਤ ਸਾਰੇ ਇਹਨਾਂ ਦੇ ਵੀ ਸਟੂਡੈਂਟ ਹੋਏ। ਤੇ ਉਹਦੀ ਜਿਹੜੀ ਇੱਕ ਫਿਲੋਸਫੀ ਲਾਈਫ ਦੀ ਮੇਨ ਇਹ ਸੀ ਕਿ ਜਿੰਨੀ ਵੀ ਜਿਹੜੀ ਸਾਡੀ ਕਿਸੇ ਹਿਊਮਨ ਦੇ ਵਿੱਚ ਜਿਹੜੀ ਅਸੀਂ ਐਕਸੀਲੈਂਸੀ ਹੁੰਦੀ ਆ, ਕਿਸੇ ਵੀ ਹਿਊਮਨ ਬੀਂਗ ਦੇ ਵਿੱਚ ਜਿਹੜਾ ਅਸੀਂ ਮਤਲਬ ਖਾਸੀਅਤ ਹੁੰਦੀ ਆ ਕਿਸੇ ਪਰਸਨ ਦੀ, ਜਾਂ ਸਾਡੇ 'ਚ ਜੋ ਕਰੇਜ ਹੁੰਦੀ ਆ ਤੇ ਜੋ ਕਾਇੰਡਨੈਸ ਆਉਂਦੀ ਆ, ਉਹ ਸਾਰੀ ਉਹ ਇਸ ਬੇਸਿਸ ਤੇ ਨਹੀਂ ਆਉਂਦੀ ਕਿ ਅਸੀਂ ਕਿੱਥੇ ਪੈਦਾ ਹੋਏ ਹਾਂ ਜਾਂ ਕਿਹੜੀ ਫੈਮਿਲੀ 'ਚ ਪੈਦਾ ਹੋਏ ਹਾਂ ਜਾਂ ਕਿਹੜੇ ਏਰੀਆ 'ਚ ਪੈਦਾ ਹੋਏ ਹਾਂ, ਉਹ ਆਉਂਦੀ ਹੈ ਕਿ ਅਸੀਂ ਲਾਈਫ 'ਚ ਕੀ ਦੇਖਿਆ ਆ ਤੇ ਕੀ ਸਾਡੀ ਲਾਈਫ 'ਚ ਜਿਹੜਾ ਆ ਚੀਜ਼ਾਂ ਹੋਈਆਂ ਆ ਜਿਹਦੇ ਨਾਲ ਸਾਡਾ ਬ੍ਰੇਨ ਐਕਟ ਕਰਦਾ। ਅਫਕੋਰਸ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਇੰਨਾ ਨਹੀਂ ਪਤਾ ਸੀ ਕਿ ਬ੍ਰੇਨ ਦੀ ਜਿਹੜੀ ਬ੍ਰੇਨ ਦੀ ਕੈਮੀਕਲੀ ਬ੍ਰੇਨ ਕਿਵੇਂ ਕੰਮ ਕਰਦਾ ਹੈ ਜਾਂ ਇਲੈਕਟ੍ਰੀਕਲੀ ਕਿਵੇਂ ਕੰਮ ਕਰਦਾ ਹੈ, ਬਟ ਉਹ ਹਿਊਮਨਸ ਨੂੰ ਓਬਜ਼ਰਵ ਕਰਕੇ ਜ਼ਰੂਰ ਜਿਹੜਾ ਆ, ਚਾਹੇ ਅਰਿਸਟੋਟਲ ਹੋ ਗਿਆ ਜਾਂ ਫਿਰ ਦੂਜੇ ਜਿਹੜੇ ਫਿਲੋਸਫਰਸ ਹੋ ਗਏ, ਉਹ ਉਸ ਟਾਈਮ ਦੱਸਦੇ ਸੀ, ਕਿਉਂਕਿ ਓਬਵੀਅਸਲੀ ਇਹ ਬਹੁਤ ਜਿਹੜਾ ਪਹਿਲਾਂ ਦੀ ਮੈਂ ਗੱਲ ਕਰ ਰਹੀ ਹਾਂ ਨਾ, 384 BC ਦੇ ਵਿੱਚ ਜਿਹੜਾ ਅਰਿਸਟੋਟਲ ਹੋਇਆ ਸੀਗਾ, ਉਸ ਟਾਈਮ ਦੇ ਉੱਤੇ ਕੰਮ ਕਰਦਾ ਸੀ, ਬਟ ਜਿਹੜੀ ਇਹਨਾਂ ਨੇ ਉਸ ਟਾਈਮ ਦੇ ਉੱਤੇ ਕਿਤਾਬਾਂ ਲਿਖੀਆਂ, ਉਹ ਅੱਜ ਵੀ ਜਿਹੜੀ ਵੈਸਟਰਨ ਵਰਲਡ ਦੇ ਵਿੱਚ ਸਪੈਸੀਫਿਕਲੀ ਜਿਹੜੀ ਜਿਹੜੀਆਂ ਗੱਲਾਂ ਦੇਖੀਆਂ ਜਾਂਦੀਆਂ ਸੁਣੀਆਂ ਜਾਂਦੀਆਂ, ਮਤਲਬ ਲਿਟਰੇਚਰ ਵੀ ਉਹ ਹਜੇ ਵੀ ਉਹਨਾਂ ਦੀ ਬੁੱਕਸ ਦੇ ਉੱਤੇ ਬੇਸਡ ਹੈਗਾ ਆ। ਤੇ ਜਿਵੇਂ ਅਸੀਂ ਵੀ ਇੱਕ ਜਨਰਲ ਲਾਈਫ 'ਚ ਕਹਿ ਦਿੰਦੇ ਹਾਂ ਕਿ ਹਨਾ, ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ, ਤੋ ਮਤਲਬ ਕਿ ਜਦੋਂ ਅਸੀਂ ਕੋਈ ਚੀਜ਼ ਪ੍ਰੈਕਟਿਸ ਕਰਦੇ ਰਹਿੰਦੇ ਹਾਂ ਤਾਂ ਇਹਦਾ ਮਤਲਬ ਅਸੀਂ ਪਰਫੈਕਟ ਹੋ ਜਾਂਦੇ ਹਾਂ ਹਨਾ ਕਿ ਮੈਨੂੰ ਕੱਲੂ ਗਾਣਾ ਗਾਣਾ ਸਿੱਖਣਾ ਮੈਨੂੰ ਕੁਛ ਨੀ ਆਉਂਦਾ ਪਰ ਜੇ ਮੈਂ ਪ੍ਰੈਕਟਿਸ ਕਰੂੰਗੀ ਹੋ ਸਕਦਾ ਕਿ ਮੈਂ ਵਧੀਆ ਹਨਾ ਗਾ ਸਕਦੀ ਹਾਂ ਤੇ ਕੋਈ ਵੀ ਚੀਜ਼ ਹੈ ਜਦੋਂ ਅਸੀਂ ਚਾਹੁੰਦੇ ਹਾਂ ਔਰ ਅਸੀਂ ਪਹਿਲਾਂ ਪਹਿਲਾਂ ਸਾਨੂੰ ਔਖੀ ਲੱਗਦੀ ਹੈ ਬਟ ਜਦੋਂ ਅਸੀਂ ਇੱਕ ਵਾਰ ਉਹ ਕਰਨ ਲੱਗ ਜਾਂਦੇ ਹਾਂ ਮਹੀਨੇ ਦੋ ਮਹੀਨੇ ਤਿੰਨ ਮਹੀਨੇ ਬਾਅਦ ਸਾਨੂੰ ਉਹੀ ਚੀਜ਼ ਈਜ਼ੀ ਲੱਗਣ ਲੱਗ ਜਾਂਦੀ ਹੈ ਹਨਾ ਹੌਲੀ ਹੌਲੀ ਅਸੀਂ ਪਰਫੈਕਟ ਹੋ ਜਾਂਦੇ ਇੱਦਾਂ ਅਸੀਂ ਹੈਬਿਟਸ ਦੀ ਗੱਲ ਕਰਦੇ ਹਾਂ ਕਿ ਹੈਬਿਟਸ ਜਿਹੜੀਆਂ ਉਹ ਬਣ ਜਾਂਦੀਆਂ ਹੌਲੀ ਹੌਲੀ ਜਦੋਂ ਤੁਸੀਂ ਸ਼ੁਰੂ ਕਰਦੇ ਆ ਹਨਾ ਤੇ ਇੱਕ ਵਾਰ ਤੁਸੀਂ ਹੈਲਦੀ ਹੈਬਿਟਸ ਸ਼ੁਰੂ ਕਰ ਲਈਆਂ ਤਾਂ ਤੁਸੀਂ ਕੰਟੀਨਿਊ ਰੱਖੀਆਂ ਤਾਂ ਓਬਵੀਅਸਲੀ ਤੁਹਾਨੂੰ ਉਹ ਚੀਜ਼ਾਂ ਈਜ਼ੀ ਲੱਗਣ ਲੱਗ ਜਾਣ ਤੁਹਾਨੂੰ ਆਦਤ ਪੈ ਜਾਂਦੀ ਆ ਤੇ ਉਹ ਸਾਰੀ ਚੀਜ਼ਾਂ ਦੀ ਅੱਜ ਅਸੀਂ ਗੱਲ ਕਰਾਂਗੇ ਤੇ ਕਿਵੇਂ ਇਹ ਚੀਜ਼ਾਂ ਜਿਹੜੀਆਂ ਇਹਨਾਂ ਦੀ ਫਿਲੋਸਫੀ ਚੋਂ ਕੁਛ ਫਿਲੋਸਫੀਜ਼ ਅੱਜ ਦੇ ਜੋ ਸਾਇੰਟਿਸਟ ਦੇਖ ਸਕਦੇ ਆ ਕਿਉਂਕਿ ਹੁਣ ਬਹੁਤ ਜ਼ਿਆਦਾ ਜਿਹੜੀ ਆ ਡਿਵੈਲਪਮੈਂਟ ਹੋਈ ਆ ਹਨਾ ਇੰਸਟਰੂਮੈਂਟ ਸਾਡੇ ਕੋਲ ਬਹੁਤ ਜ਼ਿਆਦਾ ਹੈ ਕਿ ਅਸੀਂ ਬ੍ਰੇਨ 'ਚ ਕੀ ਐਕਟੀਵਿਟੀਜ਼ ਜਦੋਂ ਅਸੀਂ ਕੋਈ ਚੀਜ਼ ਫੀਲ ਕਰਦੇ ਹਾਂ ਜਾਂ ਸਾਨੂੰ ਡਰ ਲੱਗਦਾ ਤਾਂ ਸਾਡੇ ਬ੍ਰੇਨ 'ਚ ਕੀ ਚੇਂਜਸ ਆ ਰਹੇ ਆ ਇਹ ਵੀ ਅਸੀਂ ਹੁਣ ਦੇਖ ਸਕਦੇ ਹਾਂ ਤਾਂ ਉਹ ਸਾਰੀਆਂ ਦੀ ਅਸੀਂ ਅੱਜ ਗੱਲ ਕਰਨੀ ਆ ਕਿ ਕਿਵੇਂ ਸਾਡਾ ਬ੍ਰੇਨ ਇਹਨਾਂ ਚੀਜ਼ਾਂ ਨੂੰ ਅਡੈਪਟ ਕਰਦਾ ਹੈ
0: ਰਾਈਟ ਡੈਫੀਨੇਟਲੀ ਇਹ ਉੱਧਰ ਆਪਾਂ ਆਵਾਂਗੇ ਜੀ ਅੱਜ ਦੇ ਦਿਨ ਕਿ ਦਿਮਾਗ ਜਿੱਦਾਂ ਕਹਿੰਦੇ ਹਾਂ ਕਿ ਇਨਸਾਨ ਬਦਲ ਜਾਂਦਾ ਉਦਾਂ ਕਹਿੰਦੇ ਆ ਕਿ ਮੇਰਾ ਕੁਛ ਨਹੀਂ ਪਤਾ ਮੇਰਾ ਦਿਮਾਗ ਖਰਾਬ ਹੋ ਗਿਆ ਸੀਗਾ ਤੇ ਮੈਂ ਬਦਲ ਗਿਆ ਤੇ ਉਹ ਦਿਮਾਗ ਕਿੱਦਾਂ ਖਰਾਬ ਹੁੰਦਾ ਉਹ ਵੀ ਦੱਸਾਂਗੇ ਆਪਾਂ ਜਾਂ ਦਿਮਾਗ ਕਿੱਦਾਂ ਬਦਲਦਾ ਉਹ ਵੀ ਦੱਸਾਂਗੇ ਅੱਜ ਦੇ ਪ੍ਰੋਗਰਾਮ 'ਚ ਪਰ ਕਿਉਂਕਿ ਜਿਹੜੇ ਸੰਦੀਪ ਜੀ ਨੇ ਉਹ ਸਾਇੰਸ ਦੇ ਸਟੂਡੈਂਟ ਹੈ ਅਤੇ ਮੈਂ ਹਿਸਟਰੀ ਦਾ ਸਟੂਡੈਂਟ ਹੈ ਅਤੇ ਦੋਵੇਂ ਜਦੋਂ ਕੋਂਬੀਨੇਸ਼ਨ ਹੁੰਦੇ ਨੇ ਤਾਂ ਇੱਕ ਬੜਾ ਡੈਡਲੀ ਕੋਂਬੀਨੇਸ਼ਨ ਬਣਦਾ ਅਤੇ ਉਹਦੇ 'ਚੋਂ ਹੀ ਫਿਲੋਸਫੀ ਨਿਕਲ ਕੇ ਆ ਰਹੀ ਹੈਗੀ ਹੈ ਅਰਸਤੂ ਦੀ ਗੱਲ ਕੀਤੀ ਹੈ ਐਰਿਸਟੋਟਲ ਦੀ ਗੱਲ ਕੀਤੀ ਹੈ ਜਿੱਦਾਂ ਅਸੀਂ ਸ਼ੁਰੂਆਤ ਦੇ ਵਿੱਚ ਵੀ ਆਪਾਂ ਗੱਲ ਕਰ ਰਹੇ ਸੀਗੇ ਕਿ ਸੁਕਰਾਤ ਹੋ ਗਿਆ ਅਫਲਾਤੂਨ ਜਿਹੜਾ ਅਫਲਾਤੂਨ ਜਾਂ ਪਲੈਟੋ ਜਿਹੜਾ ਕਿ ਇਹਨਾਂ ਦਾ ਗੁਰੂ ਵੀ ਸੀਗਾ ਅਰਸਤੂ ਦਾ ਅਤੇ ਉਸ ਤੋਂ ਪਹਿਲਾਂ ਇਹ ਇੱਕ ਗੱਲ ਜ਼ਰੂਰ ਉੱਠਦੀ ਹੈਗੀ ਹੈ ਕਿ ਜਿੰਨੇ ਵੀ ਫਿਲੋਸਫਰ ਸੋ ਕਾਲਡ ਵੈਸਟਰਨ ਕਲਚਰ ਦੇ ਵਿੱਚ ਹੋਏ ਹੈਗੇ ਨੇ ਉਹ ਜਾਂ ਜਰਮਨ ਹੋਏ ਨੇ ਜਾਂ ਗ੍ਰੀਕ ਹੋਏ ਨੇ ਜਾਂ ਫਿਰ ਰੋਮਨ ਹੋਏ ਨੇ ਇਹ ਕਿਉਂ ਹੋਏ ਹੈਗੇ ਨੇ ਇਹਦੇ ਬਹੁਤ ਵੱਡੇ ਕਾਰਨ ਇਹ ਵੀ ਹੋ ਸਕਦੇ ਨੇ ਕਿ ਜਦੋਂ ਇੱਕ ਇਹ ਗੱਲ ਕਹਿ ਲਈ ਜਾਂਦੀ ਹੈ ਕਿ ਵਰਤਾਰਾ ਜਿਹੜਾ ਉਹ ਕਿਹਨੇ ਲਿਖਿਆ ਸੀ ਇਹਨਾਂ ਨੇ ਲਿਖਿਆ ਸੀ ਸੋ ਜਿਹੜਾ ਲਿਖਿਆ ਸੀ ਉਹ ਬਚਿਆ ਰਹਿ ਗਿਆ ਜਿਹੜਾ ਨਹੀਂ ਲਿਖਿਆ ਹੋਇਆ ਉਹ ਗੱਲਾਂ ਹੀ ਨੇ ਅਤੇ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਗ੍ਰੀਕ ਰਾਜ ਦੀ ਦੁਨੀਆ ਦੇ ਸਭ ਤੋਂ ਪੁਰਾਣੇ ਜਿਹੜੇ ਧਰਤੀ ਦੇ ਉੱਤੇ ਕੁਛ ਸਿਵਿਲਾਈਜੇਸ਼ਨਸ ਨੇ ਉਹਨਾਂ ਦੇ ਵਿੱਚੋਂ ਗ੍ਰੀਕ ਸਿਵਿਲਾਈਜੇਸ਼ਨ ਇੱਕ ਸੀਗੀ ਇਹਨਾਂ ਨੇ ਦੱਸਿਆ ਸੰਦੀਪ ਜੀ ਨੇ ਆਪਣੀ ਸ਼ੁਰੂਆਤ 'ਚ ਕਿ 300 BC ਦੇ ਆਸ ਪਾਸ ਜਿਹੜਾ ਸੀਗਾ ਐਰਿਸਟੋਟਲ ਦਾ ਜਿਹੜਾ ਜਨਮ ਕਾਲ ਆ ਉਹਦਾ ਜੋ ਵੀ ਉਹ ਵਿਚ ਰਿਹਾ ਸੀਗਾ ਉਸ 350 BC ਦੇ ਆਸ ਪਾਸ ਐਗਜੈਕਟ ਸੰਦੀਪ ਜੀ ਅੱਗੇ ਚੱਲ ਕੇ ਦੱਸਣਗੇ ਪਰ ਮੋਟਾ ਮੋਟਾ ਜਿਹਾ ਮੈਂ ਤੁਹਾਨੂੰ ਦੱਸ ਦਿੰਦਾ ਜ਼ਿਆਦਾ ਤਰੀਕਾਂ ਦੇ ਵਿੱਚ ਕਈ ਵਾਰ ਜਾਣ ਦੀ ਲੋੜ ਹੁੰਦੀ ਨਹੀਂ ਹੈਗੀ ਮੋਟਾ ਮੋਟਾ ਜਿਹਾ 2-4 ਲਾਈਨਾਂ ਦੇ ਵਿੱਚ ਤੁਹਾਨੂੰ ਇਤਿਹਾਸ ਜੇ ਮੈਂ ਸਮਝਾ ਦੇਵਾਂ ਸਾਰੀ ਉਮਰ ਦੇ ਲਈ ਯਾਦ ਰਹਿ ਜੂਗਾ ਜਿੱਦਾਂ ਸਾਨੂੰ ਸਾਡੇ ਮਾਸਟਰਾਂ ਨੇ ਪੜ੍ਹਾਇਆ ਸੀਗਾ ਤਾਂ ਉਹ ਇਹ ਸੀ ਕਿ ਚਾਹੇ ਇੱਧਰ ਚਾਈਨੀਜ਼ ਸਿਵਿਲਾਈਜੇਸ਼ਨ ਹੋ ਗਈ ਚਾਹੇ ਇੰਡੀਆ ਦੇ ਵਿੱਚ ਇੰਡੀਅਨ ਸਿਵਿਲਾਈਜੇਸ਼ਨ ਹੋ ਗਈ ਜਾਂ ਰੋਮ ਜਾਂ ਗ੍ਰੀਕ ਜਾਂ ਪਰਸ਼ੀਆ ਇਹ ਦੁਨੀਆ ਦੇ ਪੁਰਾਣੇ ਰਾਜ ਸੀਗੇ ਇੱਥੇ ਮਹਾਰਾਜੇ ਜਾਂ ਇੱਥੇ ਰਾਜੇ ਜਾਂ ਇੱਥੇ ਸਲਤਨਤਾਂ ਜਿਹੜੀਆਂ ਕੰਮ ਕਰਦੀਆਂ ਸੀਗੀਆਂ ਗ੍ਰੀਕ ਜਾਂ ਜਿਹਨੂੰ ਯੂਨਾਨ ਵੀ ਕਹਿ ਲਿਆ ਜਾਂਦਾ ਹੈਗਾ ਉਹ ਇੱਕ ਟਾਈਮ ਦੇ ਉੱਤੇ ਬਹੁਤ ਜ਼ਬਰਦਸਤ ਜਿਹੜੀ ਇੱਕ ਧਰਤੀ ਹੁੰਦਾ ਸੀ ਬੜਾ ਜ਼ਬਰਦਸਤ ਜਿਹੜਾ ਯੂਨਾਨ ਦਾ ਜਾਂ ਗ੍ਰੀਸ ਦਾ ਇੱਕ ਇਤਿਹਾਸ ਰਿਹਾ ਅੱਜ ਕੱਲ੍ਹ ਆਪਾਂ ਗ੍ਰੀਸ ਕਹਿ ਦਿੰਦੇ ਹਾਂ ਅਤੇ ਉਦੋਂ ਜਿਹੜੇ ਲੋਕ ਹੁੰਦੇ ਸੀਗੇ ਮੰਨਿਆ ਗਿਆ ਸੀਗਾ ਕਿ ਇੰਡੀਆ ਤੋਂ ਵੀ ਕੁਛ ਲੋਕ ਮਾਈਗ੍ਰੇਟ ਹੋ ਕੇ ਉੱਧਰਲੇ ਪਾਸੇ ਗਏ ਸੀ ਦੋ ਤਰ੍ਹਾਂ ਦਾ ਸਮਾਂ ਕਾਲ ਹੈਗਾ ਸਮਾਂ ਜਿਹੜਾ ਖੰਡ ਹੈਗਾ ਵੈਸੇ ਤਾਂ ਤੀਜਾ ਵੀ ਹੈਗਾ ਤੀਜਾ ਪਹਿਲਾ ਉਹ ਹੈ ਜਿਹਦੇ 'ਚ ਹੁਣ ਅਸੀਂ ਵਰਤਮਾਨ ਦੇ ਵਿੱਚ ਜੀ ਰਹੇ ਹਾਂ ਜਿਹੜਾ ਈਸਾ ਮਸੀਹ ਦੇ ਜੰਮਣ ਤੋਂ ਬਾਅਦ ਦਾ ਸਮਾਂ ਜਿਹਨੂੰ ਕਹਿ ਲੈਂਦੇ ਇੱਕ ਈਸਾ ਪੂਰਵ ਕਹਿ ਲੈਂਦੇ ਹਾਂ ਜਾਂ ਬਿਫੋਰ ਕ੍ਰਾਈਸਟ ਇੰਗਲਿਸ਼ ਦੇ ਵਿੱਚ ਅਸੀਂ ਮੰਨ ਲੈਂਦੇ ਹਾਂ ਜਾਂ ਰੋਮਨ ਕੈਲੰਡਰ ਦੇ ਅਕੋਰਡਿੰਗ ਉਹਦੇ 'ਚ ਵੀ ਅਲੱਗ ਤੋਂ ਜਿਹੜੇ ਸਾਲ ਹੈਗੇ ਨੇ ਅਤੇ ਉਹਨਾਂ ਦੇ ਬਾਰੇ ਅਲੱਗ ਅਲੱਗ ਦਵੰਧ ਵੀ ਹੈਗੇ ਨੇ ਕਿ 2000 ਜਾਂ 2500 ਜਾਂ 4000 ਕੋਈ ਅਲੱਗ ਅਲੱਗ ਤਰੀਕੇ ਦੇ ਨਾਲ ਅਤੇ ਜਿਹੜਾ ਡਾਰਕ ਕੈਲੰਡਰ ਹੈ ਜਦੋਂ ਜਿਹੜਾ ਇੱਕ ਈਸਾ ਪੂਰਵ ਹੋ ਗਿਆ ਅਤੇ ਇੱਕ ਜਿਹੜਾ ਜਿਵੇਂ ਬੀ ਸੀ ਜਾਂ ਏ ਡੀ ਆਪਾਂ ਕਹਿ ਲੈਂਦੇ ਹਾਂ ਦੋ ਤਾਂ ਇਹ ਕਾਲਖੰਡ ਹੋ ਗਏ ਇੱਕ ਉਹ ਕਾਲਖੰਡ ਹੈ ਜਿਹੜਾ ਬੀ ਸੀ ਤੋਂ ਵੀ ਪਹਿਲਾਂ ਦਾ ਸੀ ਜਿਹਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਜਦੋਂ ਕਿਸੇ ਨੇ ਕੋਈ ਰਿਕਾਰਡ ਹੀ ਨਹੀਂ ਰੱਖਣੇ ਸ਼ੁਰੂ ਕੀਤੇ ਜਦੋਂ ਭਾਸ਼ਾ ਨਹੀਂ ਸੀ ਜਦੋਂ ਸਿਰਫ ਸੰਕੇਤਕ ਜ਼ਬਾਨ ਹੁੰਦੀ ਸੀ ਤਾਂ ਉਹਨੂੰ ਵੀ ਇੱਕ ਡਾਰਕ ਪੀਰੀਅਡ ਕਹਿ ਲਿਆ ਜਾਂਦਾ ਠੀਕ ਇਸੇ ਤਰੀਕੇ ਦੇ ਨਾਲ ਯੂਨਾਨ ਦੇ ਵਿੱਚ ਵੀ ਇੱਕ ਡਾਰਕ ਪੀਰੀਅਡ ਆਇਆ ਸੀ ईसा पूर्व दे विच ही बिफोर क्राइस्ट दे टाइम 1100 तो 800 ईसा पूर्व। अच्छा जेड़ा आफ्टर क्राइस्ट है या एडी या जेड़ा वर्तमान दौर है वो ऐदा चलता है कि पहला पहला साल आया फिर दूजा आया फिर दसवां आया फिर 100 साल फिर 1000 2000 हुण 2026वां साल चलता है अगला साल 2027वां होगा ये तो बाद अज तो 100 साल बाद 2026वां साल होगा। सो इस तरीके दे नाल काम करनगे ये पर जेड़ा बिफोर क्राइस्ट सी वह पुट्ठी चलती सी घड़ी वो जिमें एक एक दो तीन चार की बजाय वह इदा चलती सी कि पहला 2000 साल फिर 1900 फिर 1800 फिर इदा। सो उस तरीके दे नाल जेड़ा 1100 तो 800 ईसा पूर्व का समा सी वह डार्क टाइम उत्थे दा ग्रीस का मनिया जाता है और ऐसे टाइम के उत्ते एथन स्पार्टा मैसेडोनिया ये सारे राजकाल जड़े सीगे खंड जड़े सीगे उत्थे पैदा होंदे हैगे ने और ऐसे टाइम के दरम्यान साइंस की शुरुआत होंगी ऐसे टाइम के दरम्यान फिलोसफी की शुरुआत होंगी और ऐसे टाइम के दरम्यान एक हिंदुस्तान आले पासे मैथ्स ते चाइना आले पासे जड़े ने कैलकुलेशनस बनिया बिगड़निया शुरू होंदिया है ने। और फिर उधरले पासे जदों एक टाइम के उत्ते ग्रीक बड़े टॉप का दुनिया के विच राज करते होंदे सीगे 500 ईसा पूर्व तो बाद बिफोर क्राइस्ट तो बाद ग्रीस थले जाने शुरू हो गए तो रोमनस तगड़े होने लग गए तो उदों ग्रीस जिहड़े सी ओह टुटन लग गए रोमनस ने राज करना शुरू करता बाद दे विच फिर रोमनस छड़ गए वह दुनिया के होर पासे चले जाण लग पए तो ग्रीस जिहड़ा सी पूरी तरह के नाल बिखर गया सी। और इस टाइम के दरम्यान जदों बिखरिया होया ग्रीस सी इस टाइम के दरम्यान 300-350 BC के आस पास एलैगजेंडर द ग्रेट आंदा है और उस एलैगजेंडर द ग्रेट या जिन्हों सिकंदर असी कह लें उदे समय के दरम्यान ही अरस्तू जड़े ने वह पैदा होंगे ने ते अरस्तू दे फादर कहिंदे ने कि एलैगजेंडर दे टाइम दे उत्ते आप एक डॉक्टर सी। सो उस समय दे विच रोम दे अंदर या ग्रीस दे अंदर या पूरे दे पूरा जड़ा अज दी तरीक दे विच जिन्हों यूरोप मान लें उत्थे साइंस ने फिलोसफी ने बड़ा चंगा एक कह सकते हैं कि जन्म हो गया सीगा जन्म तो बाद वह बड़ी तेजी दे नाल वध रहा सीगा साइंस फिलोसफी राजनीति शास्त्र इतिहास नीति शास्त्र ये सारे सबजैक्ट्स लिटरेचर स्पैशली आर्ट क्राफ्ट ये बहुत ज़्यादा उत्थे फैलन फुलन लग पे सीगे। आओ हुण इन्नी क गल तां जिहड़ी रही एरिस्टोटल दी रही ये भूमिका बननी इस करके जरूरी सी क्योंकि हुण तुहानू ये समझ जिहड़ी वह अगे दी होएगी कि हुण जिस पासे नूं असीं गल करन लगे हां किन्ने ओह लोग विकसित हो चुके सी बेशक बिफोर क्राइस्ट दी असीं गल कर रहे हां अज तो लगभग किन्ने संदीप जी मेरे ख्याल दे नाल 3000 साल पहलां दी आपां गल कर रहे
1: हां जी 2-3000
0: जी ते सॉरी मैं एवें थोड़ा जिहा ज्यादा टाइम ला लिया मैं क्या एक तुहाडे लई स्टेज सैट करिए ते हुण तुसीं आ जाओ माइक फड़ के
1: नहीं नहीं मैनूं बहुत वधिया लग रिहा सी इदां लग रिहा सी जिवें स्कूल च पढ़ांदे हुंदे क्योंकि मैं हुण बहुत टाइम तो मतलब अपना फिलोसफी नहीं पढ़ी है ना साइंस ही पढ़नी ते मैनूं बहुत मजा आया थैंक यू तुसीं इन्ना वधिया सानूं सारे नूं समझाता ना
0: अगे तो ला लिया करांगे फिर हिस्ट्री दी क्लास जे आए लगदा
1: नहीं बिल्कुल सही गल है मैनूं काफी इंटरेस्ट हैगा जदों मैं स्कूल च सी मैनूं बहुत वधिया लगदी हिस्ट्री इवन हुण वी मैनूं आदत हैगी है सुनण दी जां देखण दी
0: हुण आपां सुनदे ना साडे जिहड़े पुराने सरकारी स्कूलां दे मास्टर ने सानूं जिद्दां पढ़ाया जिद्दां चंडिया गया वह हुण तक वो चीज़ा याद रह जांदियां हैगियां जिद्दां डेढ़ा दा पहाड़ा पढ़ाया ढाई दे पहाड़े पढ़ाए आ हिस्टरी जिद्दां पढ़ाई कालखंड दे विच दस दस के वह मोटिया मोटिया जिहियां चीज़ां तुहाडे ता उमर याद रहिंदियां ने अदरवाइज तुसीं मतलब मॉडर्न स्कूलों के या होर भी जिन्हें सरकारी स्कूलों च भी जो मर्जी पढ़ी जाओ एकेडेमिकली किताबा पढ़ो लिखो पास होवो फेल होवो कुछ नहीं याद रहिंदा ये जिवें उह कहिंदे ना कि सियाणियां दा किहा ते औलियां दा खादा मतलब नहीं पता चलता हुण पता चल रहा है कि मास्टर जिहड़े उदों चाक छड़ के ब्लैकबोर्ड छड़ के कुर्सी दे उत्ते बह के लत्तां चक के जो पढ़ा दिंदे सीगे ते जदों दिल दी गल कर जांदे सीगे उह दिल तक हुण तक याद रहिंदी हैगी। सो थैंक यू साडे मास्टरां दा ते थैंक यू संदीप जी तुहाडा भी क्योंकि तुसीं भी डीप टॉक दे विच हुण तक जो पढ़ाया हैगा ते उहदियां फीडबैक जिहड़ियां उह हुण वी आ रहियां रह रह के आंदियां रहिंदियां पुराने एपीसोड्स दे बारे लोग पुछदे रहिंदे हैगे ने वो अलग अलग है साडे तों निकलदे नहीं पुराने एपीसोड। सो कोशिश कर लिया करो कि उदों ही सुन के उदों ही समझ लिया करो ते बहुत ही बार फिर पुराने एपीसोड रिकवर करने भी बड़े 3-3 साल पुराने 2 साल पुराने बड़े मुश्किल हो जाते हैं। सो एनीवेज एरिस्टोटल वाल आईए तो फिर आप अज्ज दे जिहड़े टॉपिक का जिहड़ा ਵਿਸਥਾਰ ਹੈਗਾ ਜਿਹਦੇ ਵਿੱਚ ਮੇਰੇ ਖਿਆਲ ਦੇ ਨਾਲ ਸਮਝਣਾ ਔਰ ਬੜਾ ਇੰਟਰਸਟਿੰਗ ਟੌਪਿਕ ਹੈਗਾ ਅਤੇ ਉਹਦੇ ਬਾਰੇ ਜਿਹੜਾ ਜਾਣਨਾ ਬਹੁਤ ਜ਼ਰੂਰੀ ਹੈ ਨਿਊਰੋਸਾਇੰਸ ਦੇ ਬਾਰੇ। ਔਰ ਜਿੱਦਾਂ ਤੁਸੀਂ ਇੱਕ ਬੜਾ ਹਿੰਟ ਜਿਹਾ ਦਿੱਤਾ ਹੈ ਕਿ ਐੱਮ ਆਰ ਆਈ ਵਗੈਰਾ ਜਾਂ ਬ੍ਰੇਨ ਦੀ ਜਿਹੜੀ ਮੈਪਿੰਗ ਕੀਤੀ ਜਾਂਦੀ ਹੈ ਜਾਂ ਫਿਰ ਸਕੈਨਸ ਜਿਹੜੇ ਹੁੰਦੇ ਹੈਗੇ ਨੇ ਉਹ ਅੱਜ ਕੱਲ੍ਹ ਕੀ ਦੇਖ ਲੈਂਦੇ ਨੇ, ਅਤੇ ਉਸ ਟਾਈਮ ਦੇ ਉੱਤੇ ਜਦੋਂ ਇੰਨੀਆਂ ਤਕਨੀਕਾਂ ਨਹੀਂ ਸੀਗੀਆਂ, ਇੰਨੀਆਂ ਮਸ਼ੀਨਾਂ ਨਹੀਂ ਸੀ ਵਿਕਸਿਤ, ਉਦੋਂ ਵੀ ਇਹਨਾਂ ਚੀਜ਼ਾਂ ਨੂੰ ਕਿਵੇਂ ਸਮਝ ਲਿਆ ਜਾਂਦਾ ਸੀ ਉਹ ਵੀ ਆਪਾਂ ਜਾਣਨ ਦੀ ਅੱਜ ਕੋਸ਼ਿਸ਼ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਐਰਿਸਟੋਟਲ ਦੇ ਹਵਾਲੇ ਦੇ ਨਾਲ ਹੀ ਸ਼ੁਰੂ ਕਰ ਸਕਦੇ ਹੋ, ਜੇ ਥੋੜ੍ਹਾ ਜਿਹਾ ਦੱਸ ਸਕਦੇ ਹੋ ਜੀ ਕਿ ਐਰਿਸਟੋਟਲ ਦਾ ਆਈਡੀਆ ਕੀ ਸੀਗਾ ਨਿਊਰੋਸਾਇੰਸ ਦੇ ਨਾਲ ਜੁੜਿਆ ਹੋਇਆ, ਇਹ ਬ੍ਰੇਨ ਐਨਾਟਮੀ ਦੇ ਨਾਲ ਜੁੜਿਆ ਹੋਇਆ।
1: ਹਾਂਜੀ, ਐਰਿਸਟੋਟਲ ਦਾ ਜਿੱਦਾਂ ਮੈਂ ਪਹਿਲਾਂ ਕਿਹਾ ਹੀ ਹੈ ਕਿ ਉਹਨਾਂ ਦੀ ਜਿਹੜੀ ਮੇਨ ਫਿਲੋਸਫੀ ਸੀ ਉਹ ਇਹੀ ਸੀ ਕਿ ਜਦੋਂ ਅਸੀਂ ਸਾਡਾ ਬਰਥ ਹੁੰਦਾ ਹੈ ਤਾਂ ਅਸੀਂ ਕਿੱਥੇ ਪੈਦਾ ਹੋਏ ਹਾਂ ਜਾਂ ਕੀ ਸਾਡੀ ਫੈਮਿਲੀ ਦਾ ਬੈਕਗਰਾਉਂਡ ਹੈਗਾ ਆ ਉਹਦੇ 'ਤੇ ਇਹ ਡਿਪੈਂਡ ਨਹੀਂ ਕਰਦਾ ਕਿ ਸਾਡੀ ਲਾਈਫ ਕਿਵੇਂ ਨਿਕਲੂਗੀ, ਸਾਡੀ ਹੈਬਿਟਸ ਕੀ ਬਣਨਗੀਆਂ, ਹੈ ਨਾ, ਅਤੇ ਸਾਡਾ ਸੁਭਾਅ ਕਿਵੇਂ ਦਾ ਹੋਊਗਾ। ਤਾਂ ਉਹ ਚੀਜ਼ਾਂ ਡਿਪੈਂਡ ਕਰਦੀਆਂ ਕਿ ਜਿਹੜਾ ਜਿੱਦਾਂ ਇੰਗਲਿਸ਼ 'ਚ ਉਹਨੂੰ ਓਬਵੀਅਸਲੀ ਉਹਨਾਂ ਨੇ ਤਾਂ ਆਪਣੀ ਲੈਂਗੁਏਜ 'ਚ ਲਿਖਿਆ ਸੀ ਤਾਂ ਇੰਗਲਿਸ਼ 'ਚ ਉਹਨੂੰ ਕਹਿ ਦਿੰਦੇ ਕਿ ਕਰੈਕਟਰ ਇਜ਼ ਬਿਲਟ ਥਰੂ ਰੈਪੀਟੇਟਿਡ ਐਕਸ਼ਨਸ, ਹੈ ਨਾ, ਕਿ ਬਾਰ ਬਾਰ ਤੁਸੀਂ ਜਿਹੜੇ ਐਕਸ਼ਨ ਕਰਦੇ ਰਹੋ ਉਹਦੇ ਥਰੂ ਤੁਹਾਡੇ ਕਰੈਕਟਰ ਡਿਵੈਲਪ ਹੁੰਦਾ ਹੈ, ਨਾ ਕਿ ਤੁਹਾਡੀ ਜਿਹੜੀ ਆ ਤੁਹਾਡੀ ਫੈਮਿਲੀ ਬੈਕਗਰਾਉਂਡ ਜਾਂ ਕਿਸੇ ਹੋਰ ਜਾਂ ਇਨਵਾਇਰਮੈਂਟਲ ਬੈਕਗਰਾਉਂਡ ਦੇ ਨਾਲ, ਹੈ ਨਾ, ਕਿ ਜੋ ਤੁਸੀਂ ਸਿੱਖਦੇ ਹੈਗੇ ਆ ਉਹ ਸਾਰੀ ਚੀਜ਼ਾਂ। ਤਾਂ ਉਹਨਾਂ ਦੀ ਮੇਨ ਫਿਲੋਸਫੀ ਇਹੀ ਸੀਗੀ। ਔਰ ਉਹ ਤੋਂ ਇਲਾਵਾ ਓਬਵੀਅਸਲੀ ਇਹ ਇਕੱਲੀ ਜਿਹੜੀ ਉਹਨਾਂ ਨੇ ਇੱਕ ਦੋ ਚੀਜ਼ਾਂ ਨਹੀਂ ਕਹੀਆਂ, ਇੰਨੀਆਂ ਬੁੱਕਸ ਲਿਖੀਆਂ ਤਾਂ ਅਲੱਗ ਅਲੱਗ ਚੀਜ਼ਾਂ ਸੀ, ਬਟ ਸਾਡੇ ਟੌਪਿਕ ਨਾਲ ਰਿਲੇਟਿਡ ਜਿਹੜੀ ਆ ਇਹ ਕੁਛ ਕੁ ਫਿਲੋਸਫੀਜ਼ ਹੈਗੀਆਂ ਕਿ ਸਾਡਾ ਬ੍ਰੇਨ ਚੇਂਜ ਕਰਦਾ ਹੈ ਜਦੋਂ ਅਸੀਂ ਕੋਈ ਚੀਜ਼ ਰਿਪੀਟ ਕਰਦੇ ਰਹਿੰਦੇ ਹਾਂ ਤਾਂ ਹੌਲੀ ਹੌਲੀ ਸਾਡਾ ਬ੍ਰੇਨ ਉਹਨੂੰ ਚੀਜ਼ ਨੂੰ, ਹੈ ਨਾ, ਸਮਝਣ ਲੱਗ ਜਾਂਦਾ। ਮਤਲਬ ਬ੍ਰੇਨ ਨੂੰ ਵੀ ਇੱਕ ਤਰ੍ਹਾਂ ਆਦਤ ਪੈ ਜਾਂਦੀ ਹੈ ਉਹਨਾਂ ਚੀਜ਼ਾਂ ਦੀ ਜਿਹੜੀ ਉਹ ਡੇਲੀ ਕਰਦਾ, ਹੈ ਨਾ। ਅਸੀਂ ਜਦੋਂ ਹੁਣ ਕਰਾਂਗੇ ਤਾਂ ਅਸੀਂ ਇੱਕ ਮੈਮਰੀ ਦੇ ਉੱਤੇ ਵੀ, ਤੁਸੀਂ ਮੈਮਰੀ ਦੀ ਗੱਲ ਕੀਤੀ ਵੀ ਆਪਾਂ ਨੂੰ ਯਾਦ ਸਾਰਾ, ਆਪਾਂ ਉਹਦੀਆਂ ਵੀ ਮੈਮਰੀ ਤੇ ਵੀ ਇੱਕ ਪੋਡਕਾਸਟ ਜ਼ਰੂਰ ਕਰਾਂਗੇ ਕਿ ਕਿਵੇਂ ਸਾਡੀ ਮੈਮਰੀ ਕੰਮ ਕਰਦੀ ਆ।
0: ਹਾਂਜੀ
1: ਹਾਂਜੀ, ਤੇ ਜਿਹੜਾ ਆ ਕਿ ਇੱਕ ਇਹ ਚੀਜ਼ ਹੋ ਗਈ। ਹੋਰ ਉਹਨਾਂ ਦੀ ਫਿਲੋਸਫੀ ਜਿਹੜੀ ਸਾਡੇ ਅੱਜ ਦੇ ਟੌਪਿਕ ਨਾਲ ਰਿਲੇਟ ਕਰਦੀ ਉਹ ਸੀਗੀ ਕਿ ਪਰਪਸ ਅਗਰ ਤੁਹਾਡੀ ਲਾਈਫ 'ਚ ਹੋਵੇ ਕੋਈ, ਤਾਂ ਤੁਸੀਂ ਜਿਹੜੀ ਆ ਤੁਹਾਡੀ ਜਿਹੜੀ ਵੈਲਬੀਇੰਗ ਆ ਉਹਨੂੰ ਸੁਧਾਰਦਾ ਹੈ ਕਿ ਤੁਹਾਨੂੰ ਇੱਕ ਪਰਪਸ ਮਿਲ ਗਿਆ ਤੁਹਾਨੂੰ ਲਾਈਫ 'ਚ, ਕੋਈ ਵੀ ਹੋ ਸਕਦਾ, ਛੋਟਾ ਪਰਪਸ ਤੁਹਾਡੇ ਕਰੀਅਰ ਵਾਈਜ਼ ਹੋ ਸਕਦਾ, ਕੋਈ ਪਰਸਨਲ ਤੁਹਾਡਾ ਗੋਲ ਹੋ ਸਕਦਾ, ਹੈ ਨਾ। ਔਰ ਇਹ ਹੁੰਦਾ ਵੀ ਹੈ ਕਿ ਜਦੋਂ ਸਾਡਾ ਕੋਈ ਅਸੀਂ ਪਰਸਨਲ ਗੋਲ ਸੈੱਟ ਕਰ ਲੈਂਦੇ, ਪ੍ਰੋਫੈਸ਼ਨਲ ਗੋਲ ਸੈੱਟ ਕਰ ਲੈਂਦੇ, ਤਾਂ ਅਸੀਂ ਅਗਰ ਕੰਮ ਕਰਦੇ ਹਾਂ ਉਹਦੇ 'ਤੇ, ਉਹਦੇ ਬੇਸ 'ਤੇ, ਤਾਂ ਓਬਵੀਅਸਲੀ ਉਹਦੇ ਸਾਨੂੰ ਰਿਜ਼ਲਟਸ ਵੀ ਮਿਲਦੇ ਆ, ਹੈ ਨਾ। ਇਹ ਨਹੀਂ ਹੈਗਾ ਨਿਊ ਈਅਰ ਰੈਜ਼ੋਲਿਊਸ਼ਨ ਦੀ ਮੈਂ ਗੱਲ ਨਹੀਂ ਕਰ ਰਹੀ, ਜੋ ਐਕਚੁਅਲ 'ਚ ਅਸੀਂ ਰੈਜ਼ੋਲਿਊਸ਼ਨ ਕਰਦੇ ਹਾਂ ਕਿ ਅਸੀਂ ਉਹਦੇ 'ਤੇ ਕੰਮ ਵੀ ਕਰਦੇ ਹਾਂ। ਤਾਂ ਉਹ ਸਾਰੀ ਚੀਜ਼ਾਂ ਅਸੀਂ ਜਿਹੜੀਆਂ ਸਾਰੀ ਡਿਵੈਲਪ ਹੁੰਦੀਆਂ ਉਹ ਸਾਡਾ ਕਰੈਕਟਰ ਡਿਵੈਲਪ ਕਰਦੀਆਂ, ਹੈ ਨਾ। ਅਤੇ ਸੈਲਫ ਕੰਟਰੋਲ ਅਗਰ ਅਸੀਂ ਕਰਦੇ ਹਾਂ ਤਾਂ ਉਹ ਸਾਨੂੰ ਪ੍ਰੈਕਟਿਸ ਦੇ ਥਰੂ ਹੀ ਆਉਂਦਾ। ਕਿਸੇ ਚੀਜ਼ 'ਤੇ ਅਸੀਂ ਪ੍ਰੈਕਟਿਸ ਕਰਾਂਗੇ ਤਾਂ ਹੀ ਅਸੀਂ ਆਪਣਾ ਸੈਲਫ ਕੰਟਰੋਲ ਕਰ ਸਕਦੇ, ਜਿਵੇਂ ਅਸੀਂ ਪੁਰਾਣੇ ਦੇਖਦੇ ਆ ਚੀਜ਼ਾਂ ਜਿਹੜੇ ਆਪਣੇ ਪੁਰਾਣੇ
0: ਬੋਧੀ ਭਿਕਸ਼ੂ ਹੁੰਦੇ ਸੀ,
1: ਮਤਲਬ ਜੋ ਵੀ ਆ, ਹਾਂਜੀ, ਉਹਨਾਂ ਦੀ ਗੱਲ ਕਰਦੇ ਆ ਨਾ, ਕਿ ਉਹ ਪ੍ਰੈਕਟਿਸ ਕਰਦੇ ਆ ਉਹਨਾਂ ਚੀਜ਼ਾਂ ਨੂੰ ਤਾਂ ਹੀ ਸੈਲਫ, ਸਾਡੇ ਜਿੱਦਾਂ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਸੀ ਨਾ, ਮਨ ਜੀਤੇ ਜੀਤੇ ਜਗ ਜੀਤ ਕੇ, ਤੁਸੀਂ ਆਪਣੇ ਮਨ ਨੂੰ ਜਿੱਤਦੇ ਆ ਤਾਂ ਤੁਸੀਂ ਸਾਰਾ ਕੁਛ ਜਿੱਤ ਸਕਦੇ ਆ। ਤਾਂ ਉਹਦਾ ਮਤਲਬ ਇਹੀ ਹੈ ਕਿ ਤੁਸੀਂ ਅਗਰ ਮੇਰਾ ਦਿਲ ਨਹੀਂ ਕਰ ਰਿਹਾ ਅੱਜ ਕੁਛ ਕੰਮ ਕਰਨ ਦਾ, ਯੂਟਿਊਬ ਦੇਖਣ ਦਾ ਕਰ ਰਿਹਾ, ਤਾਂ ਅਗਰ ਮੈਂ ਸੋਚਦੀ ਹਾਂ ਕਿ ਨਹੀਂ ਨਹੀਂ ਮੈਨੂੰ ਇਹ ਨਹੀਂ, ਮੈਨੂੰ ਇਹ ਕੰਮ ਕਰਨਾ, ਤਾਂ ਮੈਂ ਸ਼ਾਇਦ ਉਹਦੇ 'ਚ ਸਕਸੈਸਫੁਲ ਹੋ ਜਾਵਾਂ। ਤਾਂ ਇਹ ਸਾਰੀਆਂ ਉਹਨਾਂ ਦੀਆਂ ਓਬਜ਼ਰਵੇਸ਼ਨ ਸੀਗੀਆਂ ਜਿਹੜੀਆਂ ਉਹ ਲੋਕਾਂ ਨੂੰ ਦੇਖਦੇ ਸੀ ਆਪਣੇ ਆਲੇ ਦੁਆਲੇ ਸੋਸਾਇਟੀ 'ਚ ਕੀ ਹੁੰਦਾ ਨਾ, ਕਿਉਂਕਿ ਓਬਵੀਅਸਲੀ ਉਦੋਂ ਨਹੀਂ ਸਾਡੇ ਕੋਲ ਇੰਸਟਰੂਮੈਂਟਸ, ਜਿਹੜੇ ਸਾਇੰਸ ਨੇ ਇੰਨੀ ਕੋਈ ਤਰੱਕੀ ਨਹੀਂ ਸੀਗੀ, ਤੇ ਔਰ ਈਵਨ ਸਾਇੰਸ ਵਰਡ ਵੀ ਸ਼ਾਇਦ ਪਤਾ ਨਹੀਂ ਆਇਆ ਹੋਊਗਾ ਕਿ ਨਹੀਂ ਆਇਆ ਹੋਊਗਾ ਉਸ ਟਾਈਮ, ਹੈ ਨਾ।

0: ਸਾਡਾ ਮਾਇੰਡ ਆ ਇਹਦੀ ਮੈਂ ਜਿਹੜੀ ਆ ਇੱਕ ਇਹ ਵੀ ਦਊਂਗੀ ਕਿ ਮੈਂ ਕਿਉਂ ਯੂਨੀਵਰਸ ਕਹਿ ਰਹੀ ਹਾਂ ਸਾਡੇ ਬ੍ਰੇਨ ਨੂੰ, ਇਹਨੂੰ ਤੁਸੀਂ ਥੋੜ੍ਹਾ ਜਿਹਾ ਇੱਦਾਂ ਵੀ ਕਹਿ ਸਕਦੇ ਕਿ ਸਾਡੀ ਜਿਹੜੀ ਅਗਰ ਅਸੀਂ ਮਿਲਕੀ ਵੇ ਗਲੈਕਸੀ ਦੀ ਗੱਲ ਕਰਦੇ ਹਾਂ ਤਾਂ ਸਾਡੀ ਗਲੈਕਸੀ ਦੇ ਵਿੱਚ 100 ਬਿਲੀਅਨ ਤੋਂ ਲੈ ਕੇ 400 ਬਿਲੀਅਨ ਤੱਕ, ਮਤਲਬ 10,000 ਕਰੋੜ ਤੋਂ ਲੈ ਕੇ 40,000 ਕਰੋੜ ਤੱਕ ਜਿਹੜੇ ਤਾਰੇ ਟੋਟਲ ਇੰਨੇ ਅਸੀਂ ਮੰਨਦੇ ਹਾਂ ਕਿ ਹੈਗੇ ਆ ਹਨਾ। ਪਰ ਜੇ ਅਸੀਂ ਬ੍ਰੇਨ ਦੀ ਗੱਲ ਕਰੀਏ ਤਾਂ ਬ੍ਰੇਨ ਚ ਸਾਡੇ ਨਿਊਰੋਨਸ ਹੁੰਦੇ ਆ, ਜਿਹੜਾ ਸਾਨੂੰ ਪਤਾ ਕਿ ਸੈਲਸ ਹੁੰਦੇ ਸਾਡੀ ਬ੍ਰੇਨ ਦੇ ਵਿੱਚ ਜਿਹੜੇ ਕਨੈਕਸ਼ਨ ਕ੍ਰੀਏਟ ਕਰਦੇ ਆ, ਜਿਹਦੀ ਵਜ੍ਹਾ ਨਾਲ ਹੀ ਸਾਡੀ ਜਿਹੜਾ ਬ੍ਰੇਨ ਜਿਹੜਾ ਆ ਉਹ ਇਮੋਸ਼ਨਸ ਫੀਲ ਕਰ ਸਕਦਾ ਆ, ਸੈਂਸਿਸ ਫੀਲ ਕਰ ਸਕਦਾ ਹੈ ਹਨਾ, ਤੇ ਸਾਡੀ ਬਾਡੀ ਦਾ ਹਰ ਇੱਕ ਸਿਸਟਮ ਰੈਗੂਲੇਟ ਕਰਦਾ, ਸਾਡਾ ਸੈਂਟਰਲ ਨਰਵਸ ਸਿਸਟਮ ਜਿਹੜਾ ਇਹਨਾਂ ਸਾਰੇ ਨਿਊਰੋਨਸ ਤੇ ਉਹਨਾਂ ਦੇ ਕਨੈਕਸ਼ਨ ਦੀ ਵਜ੍ਹਾ ਨਾਲ ਚੱਲਦਾ ਹੈ। ਤੋ ਸਾਡੀ ਬ੍ਰੇਨ ਦੇ ਵਿੱਚ 86 ਬਿਲੀਅਨ ਨਿਊਰੋਨਸ ਹੁੰਦੇ ਆ ਜਿਹਦੇ ਅੱਗੇ ਜਿਹਦੇ ਅੱਗੇ ਬਹੁਤ ਸਾਰੇ ਕਨੈਕਸ਼ਨ ਹੁੰਦੇ ਆ, ਤੇ ਜਦੋਂ ਅਸੀਂ ਸਾਰੇ ਕਨੈਕਸ਼ਨ ਨੂੰ ਜਿਹੜਾ ਆ ਜਿਹੜਾ ਜੋੜਦੇ ਆ ਤਾਂ 100 ਟ੍ਰਿਲੀਅਨ ਤੱਕ ਜਿਹੜੇ ਕਨੈਕਸ਼ਨ ਸਾਡੇ ਬ੍ਰੇਨ ਦੇ ਵਿੱਚ ਹੁੰਦੇ ਆ। ਔਰ ਅਗਰ ਅਸੀਂ ਮਿਲਕੀ ਵੇ ਦੀ ਜਿਵੇਂ ਮੈਂ ਦੱਸਿਆ ਤਾਂ ਉੱਥੇ 100 ਬਿਲੀਅਨ ਤੋਂ ਲੈ ਕੇ 400 ਬਿਲੀਅਨ ਤੱਕ ਕਨੈਕਸ਼ਨ ਹੁੰਦੇ ਆ, ਤਾਂ ਸਾਨੂੰ ਪਤਾ ਕਿ ਹੁਣ ਕਿੰਨੇ ਮਤਲਬ ਕਿੰਨੇ ਗੁਣਾ ਜ਼ਿਆਦਾ ਸਾਡੇ ਬ੍ਰੇਨ ਦੇ ਵਿੱਚ ਕਨੈਕਸ਼ਨ ਆ
1: ਕਰੈਕਟ
0: ਕੰਪੈਰੇਟਿਵਲੀ ਕਿ ਕਿੰਨੇ ਮਿਲਕੀ ਵੇ ਦੇ ਵਿੱਚ ਸਟਾਰਸ ਹੈਗੇ ਆ। ਸੋ ਇਹ ਸਾਡਾ ਜਿਹੜਾ ਬ੍ਰੇਨ ਹੈਗੇ ਆਪਣੇ ਆਪ ਚ ਇੱਕ ਯੂਨੀਵਰਸ ਹੈਗਾ ਆ, ਉਹਨੂੰ ਤੁਸੀਂ ਇੰਟਰਨਲ ਯੂਨੀਵਰਸ ਅਸੀਂ ਕਹਿ ਸਕਦੇ ਹਾਂ ਨਾ। ਔਰ ਇਹ ਚਾਹੇ ਮੈਂ ਜਿੱਦਾਂ ਅਸੀਂ ਸ਼ੁਰੂ ਚ ਗੱਲ ਕੀਤੀ ਹੈ ਕਿ ਬਹੁਤ ਸਾਰੇ ਹੁਣ ਟੈਕਨੋਲੋਜੀ ਸਾਡੇ ਕੋਲ ਹੈਗੀ ਹੈ ਕਿ ਅਸੀਂ ਡਿਵੈਲਪ ਕਰ ਸਕਦੇ ਹਾਂ, ਬਟ ਹਜੇ ਵੀ ਬਹੁਤ ਕੁਛ ਪਿਆ ਜਿਹੜਾ ਸਾਨੂੰ ਜਾਣਨਾ ਹੈ ਹਨਾ, ਕਿ ਕਿਵੇਂ ਬ੍ਰੇਨ ਚ ਕਿਹੜੀ ਐਕਟੀਵਿਟੀ ਹੁੰਦੀ ਹੈ। ਕਿਉਂਕਿ ਇਹ ਨਹੀਂ ਹੈਗਾ ਕਿ ਫੋਰ ਐਗਜ਼ਾਮਪਲ ਕੋਈ ਜਦੋਂ ਇਹ ਸਾਇੰਟਿਸਟ ਜਾਂ ਰਿਸਰਚਰ ਜਾਂ ਡਾਕਟਰਸ ਜਦੋਂ ਆਪਣੀ ਸਟੱਡੀਜ਼ ਕਰਦੇ ਆ, ਜਦੋਂ ਕੋਈ ਸਟਿਮੂਲਾਈ ਦਿੰਦੇ ਆ, ਮੰਨ ਲਓ ਕਿਸੇ 10 ਬੰਦਿਆਂ ਦੇ ਗਰੁੱਪ ਨੂੰ ਉਹਨਾਂ ਨੇ ਟੈਸਟ ਕਰਨਾ ਹੈ ਨਾ, ਤੇ ਉਹਨਾਂ ਨੂੰ ਇੱਕ ਉਹਨਾਂ ਨੇ ਇੱਕ ਸਿਮਿਲਰ ਤਰ੍ਹਾਂ ਦਾ ਇੱਕ ਜਿਹੜਾ ਕਨੈਕਸ਼ਨ ਦੇ ਤਾ ਕਿ ਕੋਈ ਡਰਨ ਵਾਲੀ ਚੀਜ਼ ਜਿਹੜੀ ਉਹਨਾਂ ਦੇ ਸਾਹਮਣੇ ਰੱਖ ਦਿੱਤੀ। ਫੋਰ ਐਗਜ਼ਾਮਪਲ ਇੱਕ ਜਿਹੜਾ ਲਿਟਲ ਐਲਬਰਟ ਕਰਕੇ ਇੱਕ ਬੱਚੇ ਦਾ ਐਕਸਪੈਰੀਮੈਂਟ ਹੈਗਾ ਜਿਹੜਾ ਕੀਤਾ ਸੀਗਾ ਕਾਫੀ ਸਾਲ ਪਹਿਲਾਂ, ਹਾਲਾਂਕਿ ਐਥੀਕਲੀ ਉਹਨੂੰ ਸਹੀ ਨਹੀਂ ਮੰਨਦੇ ਕਿਉਂਕਿ ਉਹਦੇ ਵਿੱਚ ਛੋਟਾ ਬੱਚਾ ਨਹੀਂ ਇੰਜੈਕਸ਼ਨ ਵਾਲਾ ਨੀ 9 ਮਹੀਨੇ ਦਾ ਬੱਚਾ ਸੀਗਾ, ਉਹਨੂੰ ਉਹਨਾਂ ਨੇ ਪਹਿਲਾਂ ਜਿਵੇਂ ਉਹਦੇ ਨਾਲ ਉਹਦੇ ਕੋਲ ਐਨੀਮਲ ਜਿਵੇਂ ਛੋਟੇ ਛੋਟੇ ਪਪੀਜ਼ ਵਗੈਰਾ ਉਹਨਾਂ ਨੇ ਛੱਡੇ ਹਨਾ, ਚੂਹੇ ਜਿਹੜੇ ਮਤਲਬ ਉਹਦੇ ਕੋਲ ਘੁੰਮਦੇ ਸੀ, ਤਾਂ ਹੀ ਵਾਜ਼ ਵੈਰੀ ਹੈਪੀ ਮਤਲਬ ਉਹਨਾਂ ਦੇ ਨਾਲ ਪਲੇ ਕਰ ਰਿਹਾ ਸੀਗਾ ਹਨਾ। ਬਟ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਜਿੱਦਾਂ ਹੌਲੀ ਹੌਲੀ ਸਟਿਮੂਲਾਈ ਦਿੱਤੇ ਕਿ ਉਹਨਾਂ ਨੇ ਕੀ ਕੀਤਾ ਕਿ ਉਹਦੇ ਕੋਲ ਇੱਕ ਚੂਹਾ ਛੱਡ ਦਿੱਤਾ, ਵਾਈਟ ਚੂਹਾ, ਬਟ ਉਹਨਾਂ ਨੇ ਨਾਲ ਬਹੁਤ ਜ਼ੋਰ ਦੀ ਆਵਾਜ਼ ਕੀਤੀ ਹਨਾ ਕਿਸੇ ਚੀਜ਼ ਦੇ ਵਿੱਚ, ਮਤਲਬ ਕੋਈ ਚੀਜ਼ ਮਾਰੀ, ਤਾਂ ਉਹ ਬੱਚਾ ਡਰ ਗਿਆ ਤੇ ਉਹਦਾ ਡਰ ਬੈਠ ਗਿਆ, ਉਹਨੂੰ ਲੱਗਾ ਕਿ ਇਹ ਜਦੋਂ ਚੂਹਾ ਮੇਰੇ ਕੋਲ ਆ ਰਿਹਾ ਤਾਂ ਮਤਲਬ ਇਹ ਕੋਈ ਡਰਨ ਵਾਲੀ ਚੀਜ਼ ਆ, ਕਿਉਂਕਿ ਸਿਰਫ 9 ਮਹੀਨੇ ਦਾ ਬੱਚਾ ਸੀਗਾ ਨਾ। ਤੋ ਉਹਦੀ ਉਹ ਜਿਹੜਾ ਐਕਸਪੈਰੀਮੈਂਟ ਕੀਤਾ ਤਾਂ ਉਹਨਾਂ ਨੇ ਮਤਲਬ ਉਹਦੇ ਚ ਉਹਨਾਂ ਨੇ ਕਿਹਾ ਕਿ ਹਾਂ ਇਹ ਸਟਿਮੂਲਾਈ ਜਿਹੜੇ ਆ ਤੁਸੀਂ ਕਿੱਦਾਂ ਪਰਸੀਵ ਕਰਦੇ ਆ ਚੀਜ਼ਾਂ ਨੂੰ ਉਹਦੇ ਤੇ ਡਿਪੈਂਡ ਕਰਦੇ ਆ, ਹਾਲਾਂਕਿ ਕਿਉਂਕਿ ਸਾਇੰਸ ਦੇ ਵਿੱਚ ਵੀ ਜਦੋਂ ਤੁਸੀਂ ਐਕਸਪੈਰੀਮੈਂਟ ਕਰਦੇ ਆ ਤਾਂ ਤੁਸੀਂ ਐਵੇਂ ਨਹੀਂ ਕਰ ਸਕਦੇ, ਉਸ ਐਕਸਪੈਰੀਮੈਂਟ ਐਥੀਕਲੀ ਵੀ ਰਾਈਟ ਹੋਣੇ ਚਾਹੀਦੇ ਆ, ਕਦੇ ਕਿਸੇ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਨਾ। ਤੋ ਬ੍ਰੇਨ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ, ਤਾਂ ਜਦੋਂ ਮੰਨ ਲਓ ਕਿਸੇ 10 ਅਡਲਟ ਦੇ ਗਰੁੱਪ ਨੂੰ ਤੁਸੀਂ ਕੋਈ ਸੇਮ ਸਟਿਮੂਲਾਈ ਦਿੱਤਾ, ਸੇਮ ਇਹੀ ਤਰ੍ਹਾਂ ਦੀ ਐਗਜ਼ਾਮਪਲ ਲਗਾ ਲਓ ਕੋਈ ਚੂਹਾ ਜਾਂ ਕੋਈ ਵੀ ਚੀਜ਼ ਏਦਾਂ ਦੀ ਉਹਦੇ ਕੋਲ ਉਹਨਾਂ ਦੇ ਕੋਲ ਛੱਡੀ ਹਨਾ, ਤੇ ਜ਼ਰੂਰੀ ਨਹੀਂ ਹੈਗਾ ਕਿ ਉਹ 10 ਦੇ 10 ਬੰਦੇ ਸੇਮ ਤਰ੍ਹਾਂ ਹੀ ਰਿਐਕਟ ਕਰਨਗੇ, ਉਹਨਾਂ ਦਾ ਡਿਫਰੈਂਟ ਰਿਐਕਸ਼ਨ ਹੋ ਸਕਦੀ ਹੈ, ਔਰ ਉਹ ਡਿਪੈਂਡ ਕਰ ਸਕਦੀ ਹੈ ਕਿ ਉਹਨਾਂ ਦੀ ਹਿਸਟਰੀ ਕੀ ਹੈਗੀ ਆ, ਉਹ ਉਹਨਾਂ ਦੀ ਲਾਈਫ ਦੇ ਵਿੱਚ ਕੀ ਕੀ ਚੀਜ਼ਾਂ ਹੋਈਆਂ ਹਨਾ, ਉਹਨਾਂ ਨੂੰ ਕਿਹੜੀ ਹੋ ਸਕਦਾ ਉਹਨਾਂ ਦੇ ਨਾਲ ਕੋਈ ਐਵੇਂ ਦਾ ਇੰਸੀਡੈਂਟ ਹੋਇਆ ਹੋਵੇ ਹਨਾ, ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਕੰਮ ਕਰਦੀਆਂ ਡਿਫਰੈਂਟ ਡਿਫਰੈਂਟ। ਤੋ ਜਿੰਨਾ ਕੁਛ ਹੁਣ ਵੀ ਸਾਡੇ ਕੋਲ ਹੈਗਾ ਉਹਦੇ ਚ ਵੀ ਅਸੀਂ ਅਜੇ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਸਾਰਾ ਕੁਛ ਹੀ ਪਤਾ ਚੱਲ ਗਿਆ ਆ, ਤੇ ਬਟ ਹਜੇ ਵੀ ਕਾਫੀ ਸਾਰੀਆਂ ਰਿਸਰਚ, ਔਰ ਹਜੇ ਵੀ ਜਿਵੇਂ ਮੈਂ ਦੱਸਿਆ ਕਿ 100 ਟ੍ਰਿਲੀਅਨ ਜਿਹੜੇ ਕਨੈਕਸ਼ਨ ਸਾਡੇ ਬ੍ਰੇਨ ਦੇ ਵਿੱਚ ਬਣਦੇ ਆ, ਤਾਂ ਹਰ ਇੱਕ ਕਨੈਕਸ਼ਨ ਨੂੰ ਸਟੱਡੀ ਕਰਨਾ ਇਜ਼ ਵੈਰੀ ਡਿਫਰੈਂਟ ਔਰ ਡਿਫੀਕਲਟ, ਔਰ ਉੱਪਰੋਂ ਹਰ ਇੱਕ ਬਾਡੀ ਦਾ ਜਿਹਦੀ ਬ੍ਰੇਨ ਦਾ ਔਰਗਨ ਹੈਗਾ ਬ੍ਰੇਨ ਸਾਡਾ, ਉਹਦਾ ਹਰ ਇੱਕ ਪਾਰਟ ਡਿਫਰੈਂਟ ਫੰਕਸ਼ਨ ਕਰਦਾ, ਕੋਈ ਮੈਮਰੀ ਨੂੰ ਸਪੋਰਟ ਕਰਦਾ, ਕੋਈ ਇਮੋਸ਼ਨਸ ਨੂੰ ਸਪੋਰਟ ਕਰਦਾ, ਕੋਈ ਸਾਡੀ ਮੂਵਮੈਂਟ ਨੂੰ ਸਪੋਰਟ ਕਰਦਾ ਹਨਾ, ਕੋਈ ਸਾਡੀ ਆਈਜ਼ ਜਿਹੜੀ ਆ ਇੰਟੈਲੀਜੈਂਸ ਨੂੰ ਸਪੋਰਟ ਕਰਦਾ। ਸੋ ਉਹ ਸਾਰੀਆਂ ਚੀਜ਼ਾਂ ਹਰ ਇੱਕ ਜਿਹੜਾ ਪਾਰਟ ਦਾ ਇੱਕ ਆਪਣਾ ਅਲੱਗ ਰੋਲ ਆ ਜਿਹਦਾ ਅਸੀਂ ਅੱਗੇ ਡਿਸਕਸ਼ਨ ਕਰਾਂਗੇ। ਤੇ ਬ੍ਰੇਨ ਸਾਡਾ ਬਹੁਤ ਜਿਹੜਾ ਇੱਕ ਹੈਗਾ ਹੀ, ਮੈਂ ਤੁਹਾਨੂੰ ਦੱਸਿਆ ਹਾਂਜੀ ਕਮਾਲ ਦੀ। ਤੇ ਜਿਵੇਂ ਇੱਕ ਇੱਕ ਮਿਥ ਵੀ ਹੈਗਾ ਕਿ ਅਸੀਂ ਸੁਣਦੇ ਹਾਂ ਕਿ ਬ੍ਰੇਨ ਸਾਡਾ ਸਿਰਫ 10% ਅਸੀਂ ਯੂਜ਼ ਕਰਦੇ ਹਾਂ, ਵਿਚ ਇਜ਼ ਰੋਂਗ, ਇੱਦਾਂ ਦਾ ਕੁਛ ਨਹੀਂ ਹੈਗਾ ਕਿ ਸਿਰਫ 10% ਬ੍ਰੇਨ ਯੂਜ਼ ਕਰਦੇ ਹਾਂ, ਅਸੀਂ ਆਪਣਾ ਸਾਰੇ ਦਾ ਸਾਰਾ ਬ੍ਰੇਨ ਜਿਹੜਾ ਯੂਜ਼ ਕਰਦੇ ਹੈਗੇ ਆ। ਤੇ ਇੱਕ ਆਪਾਂ ਮੰਨ ਲੈਂਦੇ ਕਿ ਸ਼ਾਇਦ ਜਦੋਂ ਕੋਈ ਕੁਛ ਲੋਕ ਜਿਹੜੇ ਜ਼ਿਆਦਾ ਇੰਟੈਲੀਜੈਂਟ ਹੁੰਦੇ ਆ, ਮੇ ਬੀ ਉਹਨਾਂ ਦਾ ਬ੍ਰੇਨ ਜਿਹੜਾ ਬਹੁਤ ਜ਼ਿਆਦਾ ਤੇਜ਼ ਕੰਮ ਕਰਦਾ ਨਾ, ਆਈਨਸਟਾਈਨ ਜਾਂ ਹੋਰ ਵੀ ਸਾਇੰਟਿਸਟ ਹੈਗੇ ਆ, ਸੋ ਉਹਦਾ ਉਹਦਾ ਉਹਦੀ ਇੰਟੈਲੀਜੈਂਸੀ ਮਤਲਬ ਇਹ ਕੋਈ ਜਿਹੜਾ ਮਿਥ ਨਹੀਂ, ਮਤਲਬ ਜਿਹੜਾ ਮਿਥ ਹੈਗਾ ਇਹ ਨਹੀਂ ਹੈਗਾ ਕਿ ਉਹਦਾ क्यों कोई

0: ਬੰਦਾ ਜ਼ਿਆਦਾ ਹੀ ਉਹਨੂੰ ਕੋਈ ਜ਼ਿਆਦਾ ਹੀ ਖਾਸ ਬ੍ਰੇਨ ਮਿਲਿਆ ਇਸ ਲਈ ਉਹ ਜ਼ਿਆਦਾ ਇੰਟੈਲੀਜੈਂਟ ਹੈਗਾ। ਇਹ ਡਿਪੈਂਡ ਕਰਦਾ ਕਿ ਉਹਨਾਂ ਦੇ ਬ੍ਰੇਨ ਦੀ ਜਿਹੜੇ ਆਪਸ ਚ ਕਨੈਕਸ਼ਨ ਬਣਦੇ ਆ ਨਿਊਰੋਨਸ ਦੇ, ਉਹ ਕਨੈਕਸ਼ਨ ਕਿੰਨੇ ਕੁ ਸਟਰੋਂਗ ਹੈਗੇ ਆ, ਤੇ ਉਹ ਕਨੈਕਸ਼ਨ ਸਟਰੋਂਗ ਜਿਹੜੇ ਆ ਉਹ ਬਣਦੇ ਆ। ਜਿੱਦਾਂ ਪ੍ਰੈਕਟਿਸ ਦੀ ਮੈਂ ਗੱਲ ਕੀਤੀ ਆ, ਪ੍ਰੈਕਟਿਸ ਮੇਕਸ ਮੈਨ ਪਰਫੈਕਟ। ਜਦੋਂ ਅਸੀਂ ਪ੍ਰੈਕਟਿਸ ਕਰਦੇ ਆ ਸਾਡੇ ਕਨੈਕਸ਼ਨ ਸਟਰੋਂਗ ਹੁੰਦੇ ਆ, ਤੇ ਇਸ ਲਈ ਜਿਹੜਾ ਕੁਛ ਲੋਕ ਜਿਹੜੇ ਆ ਉਹ ਜ਼ਿਆਦਾ ਸਾਨੂੰ ਲੱਗਦੇ ਆ ਕਿ ਉਹ ਇੰਟੈਲੀਜੈਂਟ ਹੁੰਦੇ ਆ, ਕਿਉਂਕਿ ਓਬਵੀਅਸਲੀ ਉਹ ਆਪਣੇ ਦਿਮਾਗ ਨੂੰ ਯੂਜ਼ ਕਰ ਰਹੇ ਹੁੰਦੇ ਆ ਕਿਸੇ ਪਰਟੀਕੁਲਰ ਹਨਾ ਏਰੀਆ ਜਿਹੜਾ ਹੈਗਾ ਉਹਨਾਂ ਦਾ। ਤੇ ਹੋਰ ਵੀ ਇਸ ਤੋਂ ਇਲਾਵਾ ਬ੍ਰੇਨ ਦੀਆਂ ਬਹੁਤ ਸਾਰੀਆਂ ਖਾਸ ਜਿਹੜੀਆਂ ਚੀਜ਼ਾਂ ਹੈਗੀਆਂ ਕਿ ਸਾਡਾ ਜਿਹੜਾ ਬ੍ਰੇਨ ਆ ਚ ਮੈਮਰੀ ਬਹੁਤ ਸਾਡਾ ਬ੍ਰੇਨ ਜਿਹੜਾ ਸਟੋਰ ਕਰ ਸਕਦਾ ਹੈ। ਇੱਕ ਤਾਂ ਗੀਗਾਬਾਈਟ ਆਪਾਂ ਸਾਰਿਆਂ ਨੇ ਸੁਣਦੇ ਕਿ ਪੀਟਾਬਾਈਟ ਹੁੰਦਾ ਹੈ, ਤੇ 2.5 ਪੀਟਾਬਾਈਟ ਜਿਹੜੀ ਇਨਫੋਰਮੇਸ਼ਨ ਸਟੋਰ ਕਰ ਸਕਦਾ। ਇੱਕ ਪੀਟਾਬਾਈਟ ਦੇ ਵਿੱਚ ਜਿਹੜਾ ਆ 10 ਲੱਖ ਜਿਹੜੇ ਆ ਗੀਗਾਬਾਈਟ ਹੁੰਦੇ ਆ। ਸੋ 2.5 ਜਿਹੜਾ ਪੀਟਾਬਾਈਟ ਯੂਜ ਕਰਦਾ, ਜਿਹਨੂੰ ਅਸੀਂ ਰਫਲੀ ਕਹਿ ਸਕਦੇ ਹਾਂ ਕਿ ਅਗਰ 1300 ਜਿਹੜੀ ਸਾਲ ਦਾ ਜਿਹੜਾ ਟੈਲੀਵਿਜ਼ਨ ਪ੍ਰੋਗਰਾਮ 1300 ਸਾਲ ਚੱਲਣ, ਇੰਨੀ ਇਨਫੋਰਮੇਸ਼ਨ ਸਾਡਾ ਜਿਹੜਾ ਦਿਮਾਗ ਸਟੋਰ ਕਰ ਸਕਦਾ। ਹਾਂਜੀ, ਔਰ ਇਲੈਕਟ੍ਰੀਸਿਟੀ ਜਿਹੜਾ, ਪਰ ਫਿਰ ਵੀ ਦੇਖੋ ਸਿਰਫ 20 ਮੈਗਾਵਾਟ ਜਿਹੜੀ ਹੁੰਦੀ ਆ, ਇੰਨੀ ਕੁ ਇਲੈਕਟ੍ਰੀਸਿਟੀ ਜਿਹੜੀ ਆ 20 ਵਾਟ ਸੋਰੀ ਯੂਜ ਕਰਦਾ ਹੈਗਾ ਸਾਡਾ ਬ੍ਰੇਨ। ਬਟ ਇਲੈਕਟ੍ਰੀਸਿਟੀ ਇੱਕ ਜਿਹੜਾ ਬਲਬ ਹੁੰਦਾ ਨਾ, ਛੋਟਾ ਵਾਟ ਦਾ ਬਲਬ ਹੁੰਦਾ, ਉਹ ਸਾਡੀ ਮਤਲਬ ਇੰਨੀ ਜਿਹੜੀ ਆ ਸਟਰੋਂਗ ਹੁੰਦਾ ਸਾਡਾ ਬ੍ਰੇਨ ਕਿ ਉਹ ਇੱਕ ਬਲਬ ਵੀ ਅਸੀਂ ਸਾਡੇ ਬ੍ਰੇਨ ਦੀ ਇਲੈਕਟ੍ਰੀਸਿਟੀ ਨਾਲ ਜਲਾਇਆ ਜਾ ਸਕਦਾ। ਮੇਰੇ ਖਿਆਲ ਨਾਲ ਇੰਨੀ ਜਿਹੜੀ ਆ ਉਹਦੀ ਇਲੈਕਟ੍ਰੀਸਿਟੀ ਜਿਹੜੀ ਇੰਨੇ ਜਿਹੜੇ ਇਲੈਕਟ੍ਰਿਕ ਸਿਗਨਲ ਜਾਂ ਮਕੈਨਿਕ ਕੈਮੀਕਲ ਸਿਗਨਲ ਪਾਸ ਹੁੰਦੇ ਆ, ਸੋ ਇੰਨੀ ਪਾਵਰ ਹੁੰਦੀ ਆ ਉਹਨਾਂ ਦੀ ਸਾਡੇ ਬ੍ਰੇਨ ਦੀ।
1: ਵਾਹ ਵਾਹ, ਇਹ ਮਤਲਬ ਆਪਣੇ ਆਪ ਦੇ ਵਿੱਚ, ਔਰ ਇਹ ਜਦੋਂ ਫਿਲਮਾਂ ਦੇਖਦੇ ਹਾਂ ਅਸੀਂ, ਜਿਵੇਂ ਉਹ ਸਕਾਰਲੈਟ ਜੌਨਸਨ ਵਾਲੀ ਦੇਖੀ ਸੀਗੀ, ਜੌਨਸਨ ਵਾਲੀ ਲੂਸੀ, ਵੀ ਉਹਦਾ 100% ਬ੍ਰੇਨ ਕੰਮ ਕਰਨ ਲੱਗਿਆ ਮੇਰੇ ਖਿਆਲ ਦੇ ਨਾਲ। ਇਹਦੇ 'ਤੇ ਫਿਰ ਕਿਸੇ ਦਿਨ ਜ਼ਰੂਰ, ਬਟ ਇਹ ਬ੍ਰੇਨ ਦੇ ਜਿਹੜੇ ਦੋ ਹਿੱਸੇ ਹੁੰਦੇ ਨੇ, ਲੈਫਟ ਔਰ ਰਾਈਟ, ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਆ। ਹਾਂ, ਇਹ ਜ਼ਰੂਰ ਹੁੰਦਾ ਕਿ ਕਈ ਜਣੇ ਆਪਣੇ ਸਿਰਫ ਜਿਹੜਾ ਲੈਫਟ ਸਾਈਡ ਵਾਲਾ, ਉਹ ਕਹਿੰਦੇ ਹੁੰਦੇ ਆ ਕਿ ਇੱਕ ਸਿਰਫ ਮੈਮਰੀ ਵਾਲਾ ਪਾਰਟ ਹੁੰਦਾ, ਅਤੇ ਰਾਈਟ ਸਾਈਡ ਵਾਲੇ ਬ੍ਰੇਨ ਦੇ ਪਾਰਟ ਨੂੰ ਵਰਤਦੇ ਹੈਗੇ। ਪਰ ਇਹ ਦੋ ਤਿੰਨ ਚੀਜ਼ਾਂ ਦਾ ਤੁਸੀਂ ਹੈਰਾਨ ਕਰਨ ਵਾਲੀਆਂ ਦੱਸੀਆਂ ਨੇ ਸੰਦੀਪ ਜੀ। ਇੱਕ ਤਾਂ ਨਿਊਰੋਨਸ ਵਾਲੀ ਕਿ 86 ਟ੍ਰਿਲੀਅਨ ਨਿਊਰੋਨਸ ਜਿਹੜੇ ਨੇ ਉਹ ਹੈਗੇ ਨੇ, ਅਤੇ ਫਿਰ ਗਾਂ ਉਹ ਉਹਨਾਂ ਦੇ ਸੈੱਲ ਕਨੈਕਸ਼ਨ, ਉਹ ਗਿਣੇ ਕਿਣੇ ਸੀਗੇ, ਮੈਂ ਤਾਂ ਇਹ ਹੈਰਾਨ ਹੈਗਾ, ਕਾਫੀ ਟਾਈਮ ਲੱਗ
0: ਗਿਆ। ਹਾਂਜੀ, ਰਫਲੀ ਆਈਡੀਆ ਲਗਾ ਦਿੰਦੇ ਨੇ ਕਿ ਕਿਉਂ ਜੋ ਵੀ
1: ਮਿਲੀਅਨ ਤੋਂ ਬਾਅਦ ਅਗਲਾ ਕਹਿੰਦਾ ਹੱਥ ਖੜੇ ਹੋ ਗਏ
0: ਇੰਨਾ ਰਫ ਵੀ ਨਹੀਂ ਹੁੰਦਾ ਹੈਗਾ, ਉਹ ਬਿਲਕੁਲ ਉਹਨਾਂ ਕੋਲ ਇੰਸਟਰੂਮੈਂਟ ਹੁੰਦੇ ਆ ਜੋ ਵੀ ਹੁੰਦੇ ਆ ਨਾ, ਤੇ ਉਹਦੇ ਨਾਲ ਉਹ ਮੈਥਮੈਟੀਕਲ ਕੈਲਕੂਲੇਸ਼ਨ ਵੈਸੇ ਮੋਸਟ ਇੰਪੋਰਟੈਂਟ ਰੋਲ ਪਲੇ ਕਰਦੀਆਂ ਹੈਗੀਆਂ ਇਹਨਾਂ ਚੀਜ਼ਾਂ ਦੇ ਵਿੱਚ। ਕਿਉਂਕਿ ਜਿਹੜੀ ਅਸੀਂ ਗਲੈਕਸੀ ਦੀ ਵੀ ਗੱਲ ਕਰਦੇ ਹਾਂ, ਜਦੋਂ ਅਸੀਂ ਹੁਣ ਤਾਰੇ ਫਿਰ ਵੀ ਦੇਖ ਸਕਦੇ ਹਾਂ ਟੈਲੀਸਕੋਪ ਸੇ, ਬਟ ਜਦੋਂ ਅੱਜ ਤੋਂ 400 ਸਾਲ ਪਹਿਲਾਂ ਜਦੋਂ ਕਿੰਨੇ ਸਿੰਪਲ ਟੈਲੀਸਕੋਪ ਗਲੀਲੀਓ ਵਗੈਰਾ ਨੇ ਬਣਾਏ ਸੀਗੇ, ਤਾਂ ਮੈਥਮੈਟੀਕਲ ਕੈਲਕੂਲੇਸ਼ਨ ਦੇ ਬੇਸ ਤੇ ਉਹਨਾਂ ਨੇ ਉਸ ਟਾਈਮ ਜਿਹੜੀ ਇਹ ਜਿਹੜੀਆਂ ਅਸੀਂ ਮਿਲੀਅਨ ਟ੍ਰਿਲੀਅਨ ਚੀਜ਼ਾਂ 'ਚ ਗੱਲਾਂ ਕਰਦੇ ਹਾਂ, ਮੈਥਮੈਟੀਕਲ ਕੈਲਕੂਲੇਸ਼ਨ ਹੁੰਦੀਆਂ। ਔਰ ਕਹਿੰਦੇ ਆ ਕਿ ਨੇਚਰ ਜਿਹੜੀ ਸਾਡੀ ਆ ਉਹ ਮੈਥਮੈਟੀਕਲ ਤੇ ਫਿਜ਼ਿਕਸ ਲਾਸ ਦੇ ਉੱਤੇ ਚੱਲਦੀ ਹੈਗੀ ਆ, ਤੇ ਮੈਥਮੈਟੀਕਲ ਲਾਸ ਜਿਹੜੇ ਆ ਉਹ ਗਲਤ ਨਹੀਂ ਹੋ ਸਕਦੇ ਹੈਗੇ, ਉਹ ਬਿਲਕੁਲ ਕੈਲਕੂਲੇਸ਼ਨ ਇੱਦਾਂ ਹੀ ਹੁੰਦੀਆਂ ਕਿ ਤੁਸੀਂ ਉਹਨਾਂ ਨੂੰ ਜਿੱਧਰੋਂ ਮਰਜ਼ੀ ਕੈਲਕੂਲੇਟ ਕਰ ਲਓ, ਉਹਨਾਂ ਦਾ ਤੁਹਾਨੂੰ ਸੇਮ ਹੀ ਡਾਟਾ ਮਿਲੂਗਾ। ਤੇ ਹੋਰ ਇੱਕ ਮੈਂ ਦੱਸਣਾ ਰਹਿ ਗਿਆ ਕਿ ਜਿਵੇਂ ਅਸੀਂ ਫਿੰਗਰਪ੍ਰਿੰਟਸ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਕਿ ਫਿੰਗਰਪ੍ਰਿੰਟਸ ਕਿਸੇ ਵੀ ਦੋ ਬੰਦੇ ਦੇ ਸੇਮ ਨਹੀਂ ਹੋ ਸਕਦੇ। ਹਾਂਜੀ, ਸੇਮ ਹੀ ਬ੍ਰੇਨ ਵੀ ਕਿਸੇ ਦੋ ਬੰਦੇ ਦਾ ਸੇਮ ਨਹੀਂ ਹੋ ਸਕਦਾ, ਡਿਫਰੈਂਟ। ਹਾਂਜੀ, ਬਿਲਕੁਲ ਡਿਫਰੈਂਟ ਜਿਹੜੇ ਕਨੈਕਸ਼ਨ, ਫਿਰ ਹੋਈ ਗੱਲ, ਇੰਨੇ ਕਰੋੜ ਕਨੈਕਸ਼ਨ ਹੋ ਗਏ, ਤੇ ਉਹਨਾਂ ਦੇ ਈਵਨ ਜੇ ਤੁਸੀਂ ਟਵਿੰਸ ਦੀ ਵੀ ਗੱਲ ਕਰਦੇ, ਆਇਡੈਂਟੀਕਲ ਟਵਿੰਸ ਜਿਹੜੇ ਆ ਜਿਹਨਾਂ ਦਾ DNA ਜਿਹੜਾ ਆ ਸ਼ੇਅਰ ਕਰਦੇ, ਸੇਮ DNA, ਉਹਨਾਂ ਦੇ ਵੀ ਜਿਹੜੇ ਆ ਨਿਊਰਲ ਜਿਹੜੇ ਆ ਪੈਟਰਨਸ ਉਹ ਡਿਫਰੈਂਟ ਹੋ ਸਕਦੇ ਆ, ਵਿਦ ਟਾਈਮ ਚੇਂਜ ਹੋ ਸਕਦੇ ਆ। ਹਾਂਜੀ,
1: ਰਾਈਟ। ਔਰ ਇਹ ਲਾਈਫ ਲੌਂਗ ਬਦਲਦੇ ਰਹਿੰਦੇ ਹਨ, ਜਦੋਂ ਆਪਾਂ, ਵੈਸੇ ਤਾਂ ਮੈਂ ਟੌਪਿਕ ਦੇ ਬਹੁਤ ਅੱਗੇ ਚਲਾ ਗਿਆ, ਮੈਨੂੰ ਲੱਗਦਾ ਕਿ ਜਿੱਦਾਂ ਤੁਸੀਂ ਬ੍ਰੇਨ ਦਾ ਦੱਸ ਰਹੇ ਸੀਗੇ, ਬਟ ਨਿਊਰੋਨਸ ਦੀ ਸ਼ੇਪ ਜਾਂ ਉਹਨਾਂ ਦੀ ਪੋਜੀਸ਼ਨਿੰਗ ਜਾਂ ਉਹ ਲਾਈਫ ਲੌਂਗ ਬਦਲਦੇ ਰਹਿੰਦੇ ਹੈਗੇ ਨੇ, ਜਾਂ ਜਿਹੜੇ ਇੱਕ ਬੰਦੇ ਦੇ ਨਿਊਰੋਨਸ ਹੋ ਗਏ ਉਦਾਂ ਹੀ ਸੇਮ ਹੀ ਰਹਿੰਦੇ ਨੇ, ਜਿਵੇਂ ਹੱਡੀਆਂ ਕਹਿ ਲੈਂਦੇ ਹੁੰਦੇ ਆ ਕਿ ਛੋਟੇ ਹੁੰਦੇ ਵੱਧ ਹੁੰਦੀਆਂ ਨੇ ਫਿਰ ਘੱਟ ਜਾਂਦੀਆਂ ਨੇ, ਉਦਾਂ ਸਿਸਟਮ।
0: ਹਾਂਜੀ, ਨਿਊਰੋਨ ਦੇ ਜਿਹੜੇ ਸੈੱਲ ਦੀ ਸਟਰਕਚਰ ਜਿਹੜੀ ਹੈਗੀ ਆ ਉਹ ਸੇਮ ਹੀ ਰਹੂਗੀ, ਉਹ ਚੇਂਜ ਨਹੀਂ ਹੁੰਦੀ, ਬਟ ਜਿਹੜਾ ਨੰਬਰ ਦੀ ਇਹਦੇ ਚ ਵੀ ਇਦਾਂ ਕਿ ਜਦੋਂ ਪਹਿਲਾਂ, ਅੱਜ ਤੋਂ ਕਾਫੀ ਮਤਲਬ 100 ਈਅਰਸ ਪਹਿਲਾਂ ਜਦੋਂ ਨਹੀਂ ਇੰਨਾ ਪਤਾ ਸੀਗਾ, ਕੋਈ ਮੈਡੀਕਲ ਐਡਵਾਂਸਿਸ ਇੰਨੇ ਜ਼ਿਆਦਾ ਨਹੀਂ ਸੀ, ਤਾਂ ਇਹ ਮੰਨਿਆ ਜਾਂਦਾ ਸੀ ਕਿ ਜਦੋਂ ਬੱਚਾ ਪੈਦਾ ਹੁੰਦਾ ਉਸ ਟਾਈਮ ਦੇ ਉਹਦੇ ਨਿਊਰਲ ਜਿਹੜੇ ਆ ਨਿਊਰੋਨਸ ਬਹੁਤ ਹੁੰਦੇ ਆ, ਮਤਲਬ ਜ਼ਿਆਦਾ ਹੋਣਦੇ ਰਹਿੰਦੇ ਆ ਜਦੋਂ ਜਿਹੜਾ ਪੈਦਾ ਹੁੰਦਾ ਜਾਂ ਫਿਰ ਇਨਫੈਂਟ ਹੁੰਦਾ ਜਦੋਂ ਨਾ ਛੋਟਾ ਹੀ ਹੁੰਦਾ ਆ, ਤੇ ਉਹ ਮਤਲਬ ਉਹ ਸਟੇਜ ਹੁੰਦੀ ਹੈ ਜਦੋਂ ਮੈਕਸੀਮਮ ਨਿਊਰੋਨਸ ਹੁੰਦੇ ਹੈਗੇ ਆ। ਬਟ ਹੁਣ ਜਿੱਦਾਂ ਜਿੱਦਾਂ ਅਸੀਂ ਇਹਦੀ ਗੱਲ ਕਰਾਂਗੇ ਨਿਊਰੋਪਲਾਸਟੀਸਿਟੀ ਦੀ, ਤਾਂ ਹੁਣ ਸਾਨੂੰ ਇਹ ਪਤਾ ਲੱਗਦਾ ਕਿ ਈਵਨ ਅਡਲਟ ਜਿਹੜਾ ਹਿਊਮਨ ਬ੍ਰੇਨ ਹੈਗਾ ਉਹਦੇ ਚ ਵੀ ਨਿਊਰੋਨਸ ਜਿਹੜੇ ਆ ਉਹ ਬਣਦੇ ਰਹਿੰਦੇ ਆ। ਮਤਲਬ ਪਹਿਲਾਂ ਹੀ ਮੰਨਦੇ ਸੀ ਕਿ ਸ਼ੁਰੂ ਸ਼ੁਰੂ ਚ ਹੀ ਬਣਦੇ ਹੈਗੇ ਆ, ਹਾਲਾਂਕਿ ਹਜੇ ਵੀ ਟਰੂ ਹੈਗਾ ਕਿ ਜਿਹੜੇ ਮੈਕਸੀਮਮ ਸਾਡੇ ਜਿਹੜੇ ਆ ਬਚਪਨ ਦੇ ਵਿੱਚ ਹੀ ਜਦੋਂ ਬੱਚਾ ਪੈਦਾ ਹੁੰਦਾ, ਇਸੇ ਲਈ ਕਹਿੰਦੇ ਆ ਕਿ ਬੱਚੇ ਨੂੰ ਫਸਟ 3 ਈਅਰ ਐਟਲੀਸਟ ਸਕਰੀਨ ਨਾ ਦਿਖਾਓ, ਕਿਉਂਕਿ ਪਹਿਲੇ ਸਾਲ ਜਿਹੜੇ ਆ ਉਹਦੇ ਹਨਾ ਬਹੁਤ ਘੱਟ ਸਾਇਨੈਪਸਿਸ ਹੁੰਦਾ। ਸਾਇਨੈਪਸਿਸ ਮਤਲਬ ਮੰਨ ਲਓ ਰੱਖ ਲਓ ਦੋ ਨਿਊਰੋਨ ਦੇ ਵਿੱਚ ਦਾ ਗੈਪ ਜਿਹੜਾ ਹੁੰਦਾ, ਜਿਹੜਾ ਇੱਕ ਨਿਊਰੋਨ ਤੋਂ ਦੂਜੇ ਨਿਊਰੋਨ ਤੱਕ ਜਿਹੜੀ ਇਨਫੋਰਮੇਸ਼ਨ ਪਹੁੰਚਾਉਂਦਾ ਆ ਹਨਾ, ਉਹ ਜਿਹੜਾ ਆ ਉਹ ਜਿਹੜੇ ਉਹ ਗੈਪ ਹੁੰਦੇ ਆ ਉਹਨਾਂ ਦਾ ਨੰਬਰ ਪਹਿਲੇ 3 ਸਾਲਾਂ ਚ ਕਾਫੀ ਵੱਧਦਾ ਆ, ਤੇ ਇਸ ਲਈ ਅਸੀਂ ਜਿਹੜਾ ਮੰਨਦੇ ਚਲੋ ਮਤਲਬ ਬੱਚਾ ਪੈਦਾ ਹੀ ਹੁੰਦਾ ਉਸ ਟਾਈਮ ਉਹਦੇ 2500 ਜਿਹੜੇ ਇਹ ਸਾਇਨੈਪਸਿਸ ਹੁੰਦੇ ਆ, ਬਟ ਜਿੱਦਾਂ ਜਦੋਂ 3 ਸਾਲ ਦੀ ਏਜ ਤੱਕ ਪਹੁੰਚ ਜਾ ਤਾਂ 15,000 ਜਿਹੜੇ ਸਾਇਨੈਪਸਿਸ ਪਰ ਨਿਊਰੋਨ ਹੋ ਜਾਂਦੇ ਆ, ਮਤਲਬ ਇੱਕ ਨਿਊਰੋਨ ਦੇ ਅੱਗੇ 1500 ਕਨੈਕਸ਼ਨ ਹੋ ਗਏ ਹਨਾ। ਤੇ ਇਸ ਲਈ ਅਸੀਂ ਥੋੜਾ ਜਿਹਾ ਪ੍ਰੈਫਰ ਕਰਦੇ ਹਾਂ ਕਿ ਬੱਚਿਆਂ ਨੂੰ ਮਤਲਬ ਬਚਪਨ ਚ ਹੀ ਜਾਂ ਇਹ ਚੀਜ਼ਾਂ ਨਹੀਂ ਸਕਰੀਨ ਦਿਖਾਣੀ ਨਹੀਂ ਚਾਹੀਦੀ, ਕਿਉਂਕਿ ਬ੍ਰੇਨ ਜਿਹੜੀ ਉਹਦੀ ਡਿਵੈਲਪਮੈਂਟ ਇਫੈਕਟ ਹੁੰਦੀ ਆ। ਸੋ ਹੁਣ ਅਸੀਂ ਹੁਣ ਸਾਨੂੰ ਪਤਾ ਹੈ ਕਿ ਜਿਹੜੀ ਅਡਲਟਹੁੱਡ ਦੇ ਵਿੱਚ ਵੀ ਬ੍ਰੇਨ ਜਿਹੜੇ ਨਿਊਰੋਨ ਸਾਡੇ ਉਹ ਬਣਦੇ ਮਰਦੇ ਤਾਂ ਰਹਿੰਦੇ ਹੀ ਆ ਪਰ ਬਣਦੇ ਵੀ ਰਹਿੰਦੇ ਆ, ਤੇ ਇਹ ਜ਼ਰੂਰੀ ਨਹੀਂ ਆ ਕਿ ਸਿਰਫ ਬਚਪਨ ਦੇ ਵਿੱਚ ਹੀ ਇਹ ਹੁੰਦੇ ਆ। ਤੇ ਇਹ ਲਾਈਫ ਲੌਂਗ ਪ੍ਰੋਸੈਸ ਹੈ ਜਿਹਨੂੰ ਅਸੀਂ ਨਿਊਰੋਜੈਨੇਸਿਸ ਕਹਿੰਦੇ ਹਾਂ। ਸਾਇੰਸ ਦੇ ਵਿੱਚ ਜੈਨੇਸਿਸ ਦਾ ਮਤਲਬ ਹੁੰਦਾ ਕੋਈ ਚੀਜ਼ ਦਾ ਜਿਹੜੇ ਪ੍ਰੋਡਕਸ਼ਨ ਹੋਣੀ ਹੈ ਨਾ, ਸੋ ਨਿਊਰੋਜੈਨੇਸਿਸ ਮਤਲਬ ਨਿਊਰੋਨ ਦੀ ਪ੍ਰੋਡਕਸ਼ਨ ਹੁੰਦੀ ਹੈ।
1: ਮੈਂ ਸਵਾਲ ਹੀ ਭੁੱਲ ਗਿਆ, ਪਰ ਮੈਂ ਇੰਨਾ ਕੰਟੀਨਿਊਲੀ ਇੰਨੀ ਧਿਆਨ ਦੇ ਨਾਲ ਸੁਣਦੇ, ਇਹ ਜਿਹੜੀ ਦਿਮਾਗ ਵਾਲੀ ਚੀਜ਼ ਹੈ ਨਾ, ਮੈਨੂੰ ਲੱਗਦਾ ਇਹਨੂੰ ਆਪਾਂ 2 ਐਪੀਸੋਡ ਦੇ ਵਿੱਚ ਲੈ ਕੇ ਜਾਈਏ। ਹਾਲੇ ਫਿਲੋਸਫਰ ਦੀ ਤਾਂ ਅਰਿਸਟੋਟਲ ਦੀ ਗੱਲ ਤਾਂ ਹਾਲੇ ਬਹੁਤ ਅੱਗੇ ਹੈਗੀ ਹੈ, ਬਟ ਇਹ ਜਿਹੜਾ ਤੁਸੀਂ ਦਿਮਾਗ ਦਾ ਦੱਸਿਆ ਨਾ ਸੰਦੀਪ ਜੀ, ਇਹ ਬੜੀ ਇੰਟਰਸਟਿੰਗ ਚੀਜ਼ ਹੈਗੀ ਹੈ। ਇੱਕ ਤੁਸੀਂ ਬੜੇ ਸਹਿਜ ਸੁਭਾਅ ਜੇ ਕਹਿ ਕੇ ਲੰਘ ਗਏ ਕਿ ਜੋ ਅਰਿਸਟੋਟਲ ਨੇ ਪਾਇਆ ਜਾਂ ਉਸ ਤੋਂ ਬਾਅਦ ਦੇ ਵੀ ਜਿਹਨੇ ਫਿਲੋਸਫਰ ਜਾਂ ਸਾਇੰਟਿਸਟ ਜਾਂ ਜੋ ਸਾਇੰਸ ਜਾਂ ਜੋ ਥਿਊਰੀਜ਼ ਜਿਹੜੀਆਂ ਪ੍ਰੂਵ ਹੁੰਦੀਆਂ ਨੇ, ਉਹ ਇਹ ਹੈ ਕਿ ਆਪਾਂ ਅਕਸਰ ਇਹ ਕਹਿ ਦਿੰਦੇ ਹੁੰਦੇ ਨਾ ਕਿ ਬਹੁਤਾ ਦਿਮਾਗ ਨਾ ਖਾ ਮੇਰਾ, ਹੈ ਨਾ, ਜਾਂ ਪੰਜਾਬੀ ਦੇ ਵਿੱਚ ਜਾਂ ਪੇਰੈਂਟਸ ਕਹਿ ਦਿੰਦੇ ਹੁੰਦੇ ਆ ਬੱਚਿਆਂ ਨੂੰ ਆਪਣਾ, ਜਾਂ ਟੀਚਰ ਕਹਿੰਦੇ ਹੁੰਦੇ ਆ ਕਿ ਐਵੇਂ ਦਿਮਾਗ ਨਾ ਖਰਾਬ ਕਰੋ, ਦਿਮਾਗ ਖਰਾਬ ਕਰੋ, ਦਿਮਾਗ ਖਾਓ। ਇਹ ਜਿੱਦਾਂ ਸੰਦੀਪ ਜੀ ਦੱਸ ਰਹੇ ਨੇ ਕਿ ਦਿਮਾਗ ਬੇਸਿਕਲੀ 2-3 ਤਰ੍ਹਾਂ ਦੇ ਨਾਲ ਜਿਹੜਾ ਦਿਮਾਗ, ਜਾਂ ਅੱਗੇ ਚੱਲ ਕੇ ਆਪਾਂ ਸਮਝਾਂਗੇ ਵੀ, ਪਰ ਮੋਟਾ ਮੋਟਾ ਜਿਹਾ ਜਿਹੜੀ ਮੈਂਟਲ ਸਟਿਮੂਲੇਸ਼ਨ ਹੈ ਨਾ, ਉਹ ਦੀ ਮੋਰ ਯੂ ਲਰਨ ਦੀ ਮੋਰ ਇਟ ਵਰਕਸ ਦੀ ਥਿਊਰੀ ਦੇ ਉੱਤੇ ਕੰਮ ਕਰਦੀ ਹੈ ਕਿ ਜਿੰਨਾ ਜ਼ਿਆਦਾ ਪੜ੍ਹੋਗੇ, ਜਿੰਨਾ ਜ਼ਿਆਦਾ ਸੁਣੋਗੇ, ਜਿੰਨਾ ਜ਼ਿਆਦਾ ਸਮਝੋਗੇ। ਔਰ ਇੱਦਾਂ ਨਹੀਂ ਹੈਗਾ ਕਿ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਲੈ ਵੀ ਉਹਦਾ ਬੰਦੇ ਦਾ ਦਿਮਾਗ ਹੀ ਭਰ ਗਿਆ, ਇੱਦਾਂ ਕਦੇ ਹੋਇਆ ਵੀ ਉਹਦਾ ਦਿਮਾਗ ਭਰ ਗਿਆ ਸੀਗਾ ਅਤੇ ਉਹ ਖਤਮ ਹੋ ਗਿਆ, ਅਤੇ ਅੱਜ ਤੱਕ ਨਹੀਂ ਹੋਇਆ। ਕਿਉਂਕਿ ਜਿੱਦਾਂ ਸੰਦੀਪ ਜੀ ਨੇ ਕਿਹਾ ਕਿ ਇੱਕ ਕਿੰਨੇ ਪੀਟਾ ਬਾਈਟ, ਪਤਾ ਨਹੀਂ ਸਮਥਿੰਗ, ਇੱਕ ਪੀਟਾ ਬਾਈਟ ਤੁਸੀਂ ਕਿੰਨਾ, ਇੱਕ ਪੀਟਾ ਬਾਈਟ ਮੋਟਾ ਮੋਟਾ ਜਿਹਾ ਮੈਂ ਦੇਖ ਰਿਹਾ ਸੀਗਾ, ਅਤੇ ਇੱਕ ਪੀਟਾ ਬਾਈਟ ਦਾ ਮਤਲਬ ਹੋਇਆ ਕਿ ਤੁਸੀਂ ਲਗਭਗ ਜਿਹੜੇ 12,00,000 ਘੰਟੇ ਗਾਣੇ ਜੇ ਸੁਣਦੇ ਰਹੋ, ਯਾਨੀ 130 ਸਾਲ ਜੇ ਕੰਟੀਨਿਊ ਗਾਣੇ ਸੁਣੋ, ਤਾਂ ਜਾ ਕੇ ਤੁਹਾਡਾ ਜਿਹੜਾ ਉਹ ਇੱਕ ਪੀਟਾ ਬਾਈਟ ਮੁੱਕੂਗਾ, ਅਤੇ ਇਹ ਤੁਸੀਂ ਇਹਨੂੰ ਹੁਣ ਇਹਦੇ 'ਚ ਹੋਰ 1.5 ਹੋਰ ਜੋੜ ਲਓ, ਯਾਨੀ 2.5 ਪੀਟਾ ਬਾਈਟ ਇੱਕ ਹਿਊਮਨ ਬ੍ਰੇਨ, 1 ਤੋਂ 2.5 ਮੰਨਿਆ ਜਾਂਦਾ ਹੈਗਾ, 1 ਤੋਂ ਘੱਟ ਤਾਂ ਕਿਹਦਾ ਹੀ ਹੋਣਾ ਹੈਗਾ। ਸੋ ਇਹ ਐਡਾ ਮਤਲਬ ਇਹਦੇ 'ਚ ਇੰਨੀ ਮੈਮਰੀ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ, ਜੇ ਤੁਹਾਨੂੰ ਲੱਗਦਾ ਕਿ ਕਿੰਨੀਆਂ ਕੁ ਗੱਲਾਂ ਯਾਦ ਕਰਾਂਗੇ। ਉਹ 2 ਚੀਜ਼ਾਂ ਜਿੱਦਾਂ ਪਹਿਲਾਂ ਦੱਸੀਆਂ ਸੀਗੀਆਂ ਕਿ ਦਿਮਾਗ ਦੇ ਵਿੱਚ ਸਟੋਰ ਹੋ ਜਾਣੀਆਂ, ਜਿਵੇਂ ਆਪਾਂ ਕੰਪਿਊਟਰ ਦੇ ਵਿੱਚ ਰੈਮ ਅਤੇ ਰੋਮ ਪੜ੍ਹਦੇ ਰਹੇ ਹੈਗੇ ਕਿ ਇੱਕ ਰੈਮ ਹੁੰਦਾ ਜਿਹੜਾ ਕੰਪਿਊਟਰ ਨੂੰ ਚਲਾਉਂਦਾ, ਇੱਕ ਰੋਮ ਹੁੰਦਾ ਰੀਡ ਓਨਲੀ ਮੈਮਰੀ। ਇਹ ਤੁਹਾਡੇ ਦਿਮਾਗ ਦੇ ਰੀਡ ਓਨਲੀ ਮੈਮਰੀ ਦੇ ਵਿੱਚ ਚਲਾ ਜਾਂਦਾ, ਤੁਹਾਡੇ ਕੋਲ ਪਈ ਉਹ ਚੀਜ਼, ਫਿਰ ਜਦੋਂ ਕੋਈ ਤੁਹਾਡੇ ਨਾਲ ਗੱਲ ਕਰਦਾ, ਜਿਵੇਂ ਹੁਣ ਸੰਦੀਪ ਜੀ ਨੇ ਐਪੀਸੋਡ ਦੀ ਸ਼ੁਰੂਆਤ 'ਚ ਹੀ ਕਿਹਾ ਵੀ ਹਾਂਜੀ ਪੜ੍ਹੀਆਂ ਸੀਗੀਆਂ ਉਹ ਚੀਜ਼ਾਂ ਯਾਦ ਆ ਗਈਆਂ, ਹੈ ਨਾ, ਉਹ ਹਿਸਟਰੀ ਦੀਆਂ ਚੀਜ਼ਾਂ ਜਾਂ ਬਚਪਨ ਦੇ ਵਿੱਚ ਕਦੇ ਕੋਈ ਸੁਣੀ ਹੋਵੇ ਜਾਂ ਜਵਾਨੀ ਦੇ ਵਿੱਚ ਕੋਈ ਸੁਣੀ ਹੋਵੇ, ਫਿਰ ਬਾਅਦ ਦੇ ਵਿੱਚ ਕਹਿੰਦੇ ਆਪਾਂ ਹਾਂ ਯਾਦ ਆ ਗਈ। ਜਿਵੇਂ ਮੈਂ ਵਾਪਸ ਆਊਂਗਾ ਫਿਲਮ, ਅੱਜ ਕੱਲ੍ਹ ਤੁਸੀਂ ਦੇਖੀ ਹੋਣੀ ਹੈ ਕਿ ਨਸੀਰੁਦੀਨ ਸ਼ਾਹ ਨੂੰ ਕਿਵੇਂ ਚੀਜ਼ਾਂ ਯਾਦ ਆ ਰਹੀਆਂ ਨੇ ਉਹਦੀਆਂ ਫਿਲਮ ਦੇ ਵਿੱਚ। ਸੋ ਇਸ ਤਰੀਕੇ ਦੇ ਨਾਲ ਹੁੰਦੀਆਂ ਇਹ ਚੀਜ਼ਾਂ। ਸੋ ਚੰਗਾ ਖਾਓ, ਚੰਗਾ ਪੜ੍ਹੋ, ਵੱਧ ਤੋਂ ਵੱਧ ਪੜ੍ਹੋ, ਵੱਧ ਤੋਂ ਵੱਧ ਦਿਮਾਗ ਨੂੰ ਯੂਜ਼ ਕਰੋ, ਔਰ ਟੌਕਸਿਨਸ ਨੂੰ ਘੱਟ ਕਰੋ ਦਿਮਾਗ ਦੇ ਵਿੱਚੋਂ, ਤੇ ਤਾਂ ਕਿ ਉਹ ਜਿਹੜਾ ਇੱਕ ਅੱਜ ਕੱਲ੍ਹ ਇੱਕ ਬਿਮਾਰੀਆਂ ਬੜੀਆਂ ਚੱਲ ਰਹੀਆਂ ਹੈਗੀਆਂ ਨੇ ਨਾ, ਕੋਗਨੀਟਿਵ ਡਿਕਲਾਈਨ ਬੜਾ ਦਿਮਾਗ ਦਾ ਹੋਣ ਲੱਗ ਪੈਂਦਾ, ਡਿਮੈਂਸ਼ੀਆ ਹੋ ਗਿਆ, ਅਲਜ਼ਾਈਮਰ ਹੋ ਗਿਆ, ਇਸ ਕਿਸਮ ਦੀਆਂ ਚੀਜ਼ਾਂ ਹੋਣ ਲੱਗ ਪੈਂਦੀਆਂ ਨੇ। ਅਤੇ ਉਹਦਾ ਇੱਕ ਜਿਹੜੇ ਸਾਇੰਟਿਸਟ ਕਹਿੰਦੇ ਨੇ ਕਿ 40 ਸਾਲ ਤੋਂ ਪਹਿਲਾਂ, ਵੈਸੇ ਤਾਂ ਜੇ ਤੁਸੀਂ ਸ਼ੁਰੂ ਕਰ ਦਿੰਦੇ ਹੋ, ਪਰ 40 ਸਾਲ ਤੋਂ ਬਾਅਦ ਵੀ ਜੇ ਤੁਸੀਂ ਸ਼ੁਰੂ ਕਰ ਦਿਉ ਕਿ ਆਪਣਾ ਜਿੰਨਾ ਓਮੇਗਾ ਲੈਣਾ, ਜਿੰਨੇ ਲੀਫੀ ਗ੍ਰੀਨਸ, ਜਿੰਨੀਆਂ ਬੇਰੀਜ਼, ਵਾਲਨਟਸ, ਓਲਿਵ ਓਇਲਸ, ਇਹਨਾਂ ਦਾ ਇਸਤੇਮਾਲ ਜੇ ਤੁਸੀਂ ਕਰਨ ਲੱਗ ਜਾਂਦੇ ਹੋ ਅਤੇ ਫਿਸ਼ ਓਇਲ ਵਗੈਰਾ ਜਾਂ ਫਿਸ਼ ਖਾਣਾ, ਤਾਂ ਫਿਰ ਚੰਗਾ ਚੱਲਦਾ ਰਹਿੰਦਾ। ਮੈਂ ਇੱਕ ਬ੍ਰੇਕ ਲੈ ਲੈਂਦਾ, ਗੱਲ ਸਿਹਤ ਦੇ ਵੱਲ ਆ ਗਈ, ਗੱਲ ਇੱਕ ਵਾਰ ਫਿਰ ਤੋਂ ਫਿਲੋਸਫੀ ਦੇ ਵੱਲ ਲੈ ਕੇ ਜਾਣੀ ਹੈਗੀ ਹੈ। ਸੰਦੀਪ ਜੀ, ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਕਰੀਏ, ਜੇ ਥੋੜ੍ਹਾ ਕਿ ਮੈਨੂੰ ਲੱਗਦਾ ਇੰਟਰੋਡਕਸ਼ਨ ਦੇ ਸਕਦੇ ਹਾਂ, ਅੱਜ ਜ਼ਿਆਦਾ ਨਹੀਂ ਦੇ ਸਕਾਂਗੇ, ਪਰ ਫਿਰ ਵੀ ਥੋੜ੍ਹੀ ਕੁ ਜਿਹੀ ਤਾਂ ਗੱਲ ਕਰਕੇ ਜਾਈਏ ਅਤੇ ਅਗਲੀ ਵਾਰ ਗੱਲ ਕਰੀਏ ਫਿਰ ਇਹਦੀ ਡਿਟੇਲ ਦੇ ਵਿੱਚ, ਕਿ ਨਹੀਂ?
0: ਹਾਂਜੀ, ਠੀਕ ਹੈ।
1: ਸੋ ਡਾਕਟਰ ਸੰਦੀਪ ਕੌਰ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ ਅਤੇ ਤੁਸੀਂ ਵੀ ਸੁਣਦੇ ਰਹੋ ਪ੍ਰੋਗਰਾਮ ਡੀਪ ਟਾਕ, ਕਿਉਂਕਿ ਪ੍ਰੋਗਰਾਮ ਦੇ ਪਰਲੇ ਹਿੱਸੇ ਦੇ ਵਿੱਚ ਹੁਣ ਥੋੜ੍ਹੀਆਂ ਸਿਆਣੀਆਂ ਗੱਲਾਂ ਹੋ ਗਈਆਂ ਮੇਰੇ ਵਾਲੀਆਂ, ਹੁਣ ਸੰਦੀਪ ਜੀ ਦੀਆਂ ਸੁਣੀਆਂ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਹੋ ਗਈਆਂ ਗੱਲਾਂ ਡਾਇਨਾਸੋਰਾਂ ਦੀਆਂ, ਹੋ ਗਈਆਂ ਸਪੇਸ ਦੀਆਂ, ਹੋ ਗਈਆਂ ਮਰੀਨ ਲਾਈਫ ਦੀਆਂ, ਅਤੇ ਹੁਣ ਗੱਲਾਂ ਸਾਇੰਸ ਪਲੱਸ ਫਿਲੋਸਫੀ ਦੀਆਂ। ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ। ਡਾਕਟਰ ਸੰਦੀਪ ਕੌਰ ਜੀ ਸਾਡੇ ਨਾਲ ਮੌਜੂਦ ਹੈਗੇ ਨੇ ਬ੍ਰੇਕ ਤੋਂ ਬਾਅਦ। ਔਰ ਸੰਦੀਪ ਜੀ, ਗੱਲ ਆਪਾਂ ਮੁੱਦੇ ਦੀ ਲੈ ਕੇ ਆਈਏ, ਲੀਹੇ ਪਾਈਏ, ਜਿਹਦੀ ਗੱਲ ਤੁਸੀਂ ਕਰਨੀ ਸੀ। ਸ਼ੁਰੂ 'ਚ ਕਹਿ ਤਾਂ ਦਿੱਤਾ, ਮੈਂ ਥੋੜ੍ਹਾ ਜ਼ਿਆਦਾ ਲੰਬਾ ਲੈ ਗਿਆ, ਕਿਉਂਕਿ ਇਹ ਚੀਜ਼ਾਂ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਫੈਸੀਨੇਟ ਕਰਦੀਆਂ ਹੈਗੀਆਂ ਨੇ ਬ੍ਰੇਨ। ਜਿੱਦਾਂ ਤੁਸੀਂ ਕਿਹਾ ਕਿ ਇੱਕ ਬੜੀ ਕਮਾਲ ਦੀ ਚੀਜ਼ ਹੈ, ਦੁਨੀਆ ਦਾ ਕਹਿੰਦੇ ਨੇ ਕਿ ਸਭ ਤੋਂ ਖਤਰਨਾਕ ਹਥਿਆਰ ਜਿਹੜਾ ਹੈਗਾ ਉਹ ਦਿਮਾਗ ਹੀ ਹੈ। ਸੋ ਦਿਮਾਗ ਦੀ ਰੈਪਲੀਕਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ, ਜਾਂ ਜਿਹਨੂੰ ਆਪਾਂ AI ਕਹਿ ਲੈਂਦੇ ਹਾਂ, ਆਰਟੀਫਿਸ਼ਲ ਇੰਟੈਲੀਜੈਂਸ। ਆਰਟੀਫਿਸ਼ਲ ਯਾਨੀ ਕਿ ਨਕਲੀ, ਆਈ ਯਾਨੀ ਇੰਟੈਲੀਜੈਂਸ, ਅਤੇ ਦਿਮਾਗ ਦੇ ਵਿੱਚ ਤਾਂ ਇੰਟੈਲੀਜੈਂਸ ਹੀ ਹੁੰਦੀ ਹੈ, ਪਰ ਆਰਟੀਫਿਸ਼ਲ ਚੀਜ਼ ਆਰਟੀਫਿਸ਼ਲ ਹੀ ਹੋਏਗੀ। ਹਾਲ ਫਿਲਹਾਲ ਅਸਲੀ ਦਿਮਾਗ ਦੀ ਗੱਲ ਕਰੀਏ, ਕਿੱਦਾਂ ਇਹ ਦਿਮਾਗ ਸੰਦੀਪ ਜੀ, ਕੀ ਚੀਜ਼ ਹੈਗੀ ਹੈ, ਕਾਹਦਾ ਬਣਿਆ ਹੋਇਆ ਇਹ, ਐਸਾ ਕੀ ਹੈ ਇਹਦੇ 'ਚ ਦਿਮਾਗ ਦੇ ਵਿੱਚ ਕਿ ਦੁਨੀਆ 'ਚ ਇਸ ਚੀਜ਼ ਦਾ ਕੋਈ ਤੋੜ ਨਹੀਂ ਮਿਲ ਸਕਿਆ ਹੈਗਾ।
1: ਹਾਂਜੀ, ਇਹ ਜਿਹਦਾ ਇਹਦੇ 'ਚ ਹੈ ਕੀ ਹੈ ਕਿ ਤੋੜ ਨਹੀਂ ਮਿਲ ਸਕਿਆ, ਉਹ ਤਾਂ ਅਸੀਂ ਹਜੇ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਚਾਹੇ ਅਸੀਂ AI ਦੀ ਗੱਲ ਕਰੀਏ ਤਾਂ AI ਵੀ ਹਜੇ, ਕਿਉਂਕਿ AI ਦਾ ਹੈਗਾ ਕਿ AI ਨੇ ਡਾਟਾ ਯੂਜ਼ ਕਰਨਾ ਜੋ ਸਾਡੇ ਕੋਲ ਅਵੇਲੇਬਲ ਹੈਗਾ, ਹੈ ਨਾ। ਔਰ ਬ੍ਰੇਨ ਸਾਡਾ ਮੇਨਲੀ ਯੂਜ਼ ਕਰਦਾ ਕਿ ਅਸੀਂ ਓਬਜ਼ਰਵ ਕੀ ਕਰ ਰਹੇ ਹਾਂ, ਸਾਡੇ ਆਲੇ ਦੁਆਲੇ ਕੀ ਹੋ ਰਿਹਾ, ਅਸੀਂ ਕੀ ਪੜ੍ਹ ਰਹੇ ਹਾਂ, ਅਸੀਂ ਕਿੱਦਾਂ ਦੀ ਚੀਜ਼ਾਂ ਗ੍ਰਾਸ ਕਰ ਰਹੇ ਹਾਂ, ਉਹ ਚੀਜ਼ਾਂ ਦੇ ਉੱਤੇ ਹੈਗਾ, ਹੈ ਨਾ। ਤੇ AI ਜਿਹੜਾ
0: ਜਿਵੇਂ ਆਪਾਂ ਕਹਿੰਦੇ ਹਾਂ ਕਿ ਮੈਂ ਦਿਲ ਤੋਂ ਸੋਚ ਰਿਹਾ, ਦਿਲ ਤੋਂ ਤਾਂ ਕੋਈ ਨੀ ਸੋਚਦਾ ਹੁੰਦਾ, ਸੋਚਦੇ ਸਾਰੇ ਹੀ ਦਿਮਾਗ ਤੋਂ ਹੁੰਦੇ ਨੇ,
1: ਬਸ ਉਹ ਏਰੀਆ ਤੋਂ ਸੋਚਦੇ ਜਿਹੜਾ ਇਮੋਸ਼ਨਸ ਨੂੰ ਥੋੜਾ ਜ਼ਿਆਦਾ, ਮਤਲਬ ਇਮੋਸ਼ਨਸ ਮੇਨ ਜਿਹੜਾ ਸੈਰੀਬ੍ਰਮ ਸਾਡਾ ਉਹ ਪਾਰਟ ਹੈਗਾ ਬ੍ਰੇਨ ਦਾ, ਜਿਹੜਾ ਇਮੋਸ਼ਨਸ ਨੂੰ ਕੈਰੀ ਕਰਦਾ, ਸੋ ਅਸੀਂ ਉੱਥੇ ਸੋਚਦੇ ਹਾਂ। ਬਟ ਇਹ ਬਹੁਤ ਕੰਪਲੈਕਸ ਹੈਗਾ, ਜਿੱਦਾਂ ਆਪਾਂ ਸਾਰਿਆਂ ਨੂੰ ਪਤਾ, ਚਾਹੇ ਅਸੀਂ ਫਿਲੋਸਫੀ ਦੀ ਗੱਲ ਕਰ ਲਈਏ, ਚਾਹੇ ਅਸੀਂ ਨਿਊਰੋਸਾਇੰਸ ਜਾਂ ਬ੍ਰੇਨ ਦੀ ਜਿਹੜੀ ਆ ਸਟੱਡੀ ਜਿਹੜੀ ਹੈਗੀ ਉਹਦੀ ਗੱਲ ਕਰ ਲਈਏ, ਤੇ ਕੰਪਲੈਕਸ ਔਰਗਨ ਹੈਗਾ ਜਿਹੜਾ ਸਾਡੀ ਹਰ, ਮਤਲਬ ਸਾਡੇ ਨਾਲ ਰਿਲੇਟਡ ਹਰ ਚੀਜ਼ ਨੂੰ ਜਿਹੜਾ ਉਹ ਇਹ ਕੈਰੀ ਕਰਦਾ, ਚਾਹੇ ਉਹ ਸਾਡੀ ਮੈਮਰੀਜ਼ ਆ, ਇਮੋਸ਼ਨਸ ਆ, ਟੱਚ ਆ, ਕੋਈ ਹੋਰ ਸੈਂਸ ਆ, ਸਾਡੀ ਮੋਟਰ ਸਕਿੱਲਸ ਹੈਗੀਆਂ ਨਾ, ਚਾਹੇ ਅਸੀਂ ਸਾਹ ਲੈ ਰਹੇ ਹਾਂ, ਉਹ ਵੀ ਸਾਡੇ ਬ੍ਰੇਨ ਨੂੰ ਜਿਹੜਾ ਆ ਪਤਾ, ਜਿਹੜਾ ਜਿਹੜੀ ਮੈਂ ਅੱਜ ਜਿਹੜੀ ਹੁਣ ਅਸੀਂ ਇਸ ਟਾਈਮ ਗੱਲ ਕਰ ਰਹੇ ਹਾਂ, ਇਹ ਵੀ ਸਾਡੇ ਬ੍ਰੇਨ ਨੇ ਪਹਿਲਾਂ ਹੀ, ਮਤਲਬ ਕੁਛ ਮਿਲੀ ਸੈਕਿੰਡਸ ਪਹਿਲਾਂ ਹੀ ਹਿਸਾਬ ਲਾ ਲਿਆ ਕਿ ਜੋ ਚੀਜ਼ ਮੈਨੂੰ ਪ੍ਰੈਜੈਂਟ ਫੀਲ ਹੋ ਰਹੀ ਆ, ਤੁਹਾਨੂੰ ਪ੍ਰੈਜੈਂਟ ਫੀਲ ਹੋ ਰਹੀ ਆ, ਉਹ ਸਾਡੇ ਬ੍ਰੇਨ 'ਚ ਮਿਲੀ ਸੈਕਿੰਡਸ, ਕਾਫੀ ਮਿਲੀ ਸੈਕਿੰਡਸ, ਹਰ ਡਿਪੈਂਡਿੰਗ ਔਨ ਕਿਹੜਾ ਹਿੱਸਾ ਆ, ਉਹ ਪਹਿਲਾਂ ਹੋ ਚੁੱਕੀ ਆ, ਹੈ ਨਾ। ਤੁਸੀਂ ਕੋਈ ਵੀ ਐਕਟੀਵਿਟੀ ਕਰਦੇ ਆ, ਕੋਈ ਵੀ ਰਿਸਪੋਂਸ ਐਕਸ਼ਨ, ਜਿੱਦਾਂ ਕਹਿੰਦੇ ਕਿ ਐਵਰੀ ਐਕਸ਼ਨ ਹੈਜ਼ ਅ ਰਿਐਕਸ਼ਨ, ਤਾਂ ਉਹ ਜਿਹੜਾ ਰਿਐਕਸ਼ਨ ਹੈਗਾ ਉਹ ਬ੍ਰੇਨ ਪਹਿਲਾਂ ਹੀ, ਇਹ ਤੋਂ ਪਹਿਲਾਂ ਕਿ ਸਾਨੂੰ ਪਤਾ ਲੱਗੇ, ਬ੍ਰੇਨ ਨੂੰ ਪਹਿਲਾਂ ਪਤਾ ਚੱਲ ਜਾਂਦਾ, ਤਾਂ ਜਿਹੜਾ ਇੱਕ ਤਰ੍ਹਾਂ ਅਸੀਂ ਆਪਣੇ ਪ੍ਰੈਜੈਂਟ ਤੇ ਪਾਸਟ ਦੋਨਾਂ 'ਚ ਜੀ ਰਹੇ ਹੁੰਦੇ ਹਾਂ ਇਸ ਮੂਮੈਂਟ 'ਚ, ਹੈ ਨਾ। ਤੇ ਸਾਰੀਆਂ ਚੀਜ਼ਾਂ ਜਿਹੜੀਆਂ ਸਾਡਾ ਬ੍ਰੇਨ ਕਰਦਾ ਹੈ, ਤੇ ਸਾਡੇ ਸੈਂਟਰਲ ਨਰਵਸ ਸਿਸਟਮ ਜਿਹੜਾ ਸਾਡਾ, ਸਾਡੀਆਂ ਨਰਵਸ ਨੂੰ ਜਾਂ ਬਾਕੀ ਸਾਰੇ ਬਾਡੀ ਦੇ ਮੇਨ ਸਿਸਟਮ ਨੂੰ ਜਿਹੜਾ ਕੈਰੀ ਕਰਦਾ, ਬ੍ਰੇਨ ਤੇ ਸਪਾਈਨਲ ਕੋਰਡ ਨੂੰ ਜਿਹੜਾ ਜੋੜਦਾ ਆ, ਉਹ ਵੀ ਜਿਹੜਾ ਆ ਇਹਦਾ ਹੀ ਬ੍ਰੇਨ ਹੀ, ਮਤਲਬ ਉਹਦਾ ਇੱਕ ਇੰਪੋਰਟੈਂਟ ਹਿੱਸਾ ਹੈਗਾ, ਸਪਾਈਨਲ ਕੋਰਡ ਦੇ ਨਾਲ ਮਿਲ ਕੇ ਸੈਂਟਰਲ ਨਰਵਸ ਸਿਸਟਮ ਬਣਾਉਂਦਾ। ਤੇ ਇਹਦੇ 'ਚ ਜਿਹੜੇ ਆ ਬ੍ਰੇਨ ਸਾਡਾ 60% ਫੈਟ ਹੁੰਦਾ, ਅਗਰ ਮੈਂ ਕੰਪੋਜੀਸ਼ਨ ਦੀ ਗੱਲ ਕਰਾਂ, ਤੇ ਬਾਕੀ 40% ਸਾਡਾ ਪਾਣੀ ਹੁੰਦਾ, ਪ੍ਰੋਟੀਨ, ਕਾਰਬਸ ਤੇ ਸਾਲਟ ਜਿਹੜਾ ਉਹ ਮਿਲ ਕੇ ਸਾਰੀਆਂ ਚੀਜ਼ਾਂ ਜਿਹੜੀਆਂ 100% ਬ੍ਰੇਨ ਬਣਾਉਂਦੀਆਂ। ਤੇ ਬ੍ਰੇਨ ਇੱਕੋ ਹੀ ਮਸਲ ਨਹੀਂ ਹੈਗਾ, ਜਿਵੇਂ ਸਾਨੂੰ ਪਤਾ ਹੀ ਹੈ, ਇਹ ਬਲੱਡ ਵੈਸਲਸ ਹੁੰਦੀਆਂ ਇਹਦੇ 'ਚ, ਤੇ ਨਰਵਸ ਹੁੰਦੀਆਂ, ਨਿਊਰੋਨਸ ਹੁੰਦੇ ਆ, ਹੈ ਨਾ, ਤੇ ਡਿਫਰੈਂਟ ਡਿਫਰੈਂਟ ਹੋਰ ਜਿਹੜੇ ਅੱਗੇ ਛੋਟੇ ਛੋਟੇ ਨਿਊਰੋਨਸ ਦੇ ਜਿਹੜੇ ਅੱਗੇ ਪਾਰਟਸ ਹੈਗੇ ਆ, ਉਹ ਸਾਰੇ ਸੈਲਸ ਹੁੰਦੇ ਆ, ਤੇ ਇੱਕ ਗ੍ਰੇ ਮੈਟਰ ਔਰ ਵਾਈਟ ਮੈਟਰ ਹੁੰਦਾ, ਇਹਦੇ ਬਾਰੇ ਆਪਾਂ ਸੁਣਿਆ ਹੁੰਦਾ ਸਾਰਿਆਂ ਨੇ, ਹੈ ਨਾ। ਤੇ ਜਿਹੜਾ ਗ੍ਰੇ ਮੈਟਰ ਇਹਦੇ ਵਿੱਚ ਹੁੰਦਾ ਹੈ, ਸਾਡੀ ਜਿਹੜੀ ਵੀ ਇਨਫੋਰਮੇਸ਼ਨ ਸਾਡੇ ਬ੍ਰੇਨ ਨੂੰ ਮਿਲਦੀ ਆ, ਉਹਨੂੰ ਪ੍ਰੋਸੈਸ ਕਰਦਾ ਤੇ ਇੰਟਰਪ੍ਰੈਟ ਕਰਦਾ, ਮਤਲਬ ਕਿ ਸਾਨੂੰ ਪਤਾ ਚੱਲਦਾ ਕਿ ਅੱਛਾ ਇਹ, ਮਤਲਬ ਜੋ ਵੀ ਕੁਛ ਐਕਟੀਵਿਟੀ ਹੋ ਰਹੀ ਆ, ਮੇਰੇ ਸਾਹਮਣੇ ਮੀਂਹ ਪੈ ਰਿਹਾ, ਤਾਂ ਮੇਰਾ ਬ੍ਰੇਨ ਦਾ ਜਿਹੜਾ ਗ੍ਰੇ ਮੈਟਰ ਹੈਗਾ ਉਹ ਮੈਨੂੰ ਦੱਸਦਾ ਹੈ ਕਿ ਅੱਛਾ ਇਹ ਮੀਂਹ ਪੈ ਰਿਹਾ ਆ ਬਾਹਰ, ਹੈ ਨਾ। ਮਤਲਬ ਛੋਟੀ ਛੋਟੀ ਕੋਈ ਵੀ ਚੀਜ਼, ਕੋਈ ਐਕਟੀਵਿਟੀ ਹੁੰਦੀ ਹੈ। ਤੇ ਜਿਹੜਾ ਆ ਸਾਡਾ ਵਾਈਟ ਮੈਟਰ ਹੁੰਦਾ ਹੈ, ਉਹ ਇਸ ਇਨਫੋਰਮੇਸ਼ਨ ਨੂੰ ਅੱਗੇ ਟਰਾਂਸਮਿਟ ਕਰਦਾ ਸਾਡੀ ਨਰਵਸ ਸਿਸਟਮ ਨੂੰ, ਜਾਣੀ ਕਿ ਉਹ ਮੈਨੂੰ ਦੱਸਦਾ ਕਿ ਬਾਹਰ ਮੀਂਹ ਪੈ ਰਿਹਾ ਤੇ ਮੈਂ ਬਾਹਰ ਨਹੀਂ ਜਾਣਾ, ਮੈਂ ਅੰਦਰ ਹੀ ਰਹਿਣਾ। ਸੋ ਉਹ ਮੇਰਾ ਵਾਈਟ ਮੈਟਰ ਜਿਹੜਾ ਮੇਰੇ ਬ੍ਰੇਨ ਦਾ ਕੰਮ ਕਰ ਰਿਹਾ ਉਹ ਮੈਨੂੰ ਇਹ ਦੱਸਦਾ। ਗ੍ਰੇਨ ਮੈਟਰ ਸਾਨੂੰ ਇਨਫੋਰਮੇਸ਼ਨ ਦਿੰਦਾ, ਤੇ ਅੱਗੇ ਵਾਈਟ ਮੈਟਰ ਉਸ ਇਨਫੋਰਮੇਸ਼ਨ ਨੂੰ ਬਾਕੀ ਸਾਡੀ ਬਾਡੀ ਤੱਕ ਜਿਹੜਾ ਪਹੁੰਚਾਉਂਦਾ, ਹੈ ਨਾ। ਤੇ ਕੰਮ ਵੀ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਕੈਮੀਕਲ ਔਰ ਇਲੈਕਟ੍ਰੀਕਲ ਸਿਗਨਲ ਜਿਹੜੇ ਆ ਥਰੂ ਆਊਟ, ਮਤਲਬ ਪੂਰੀ ਬਾਡੀ ਦੇ ਜਿਹੜਾ ਬ੍ਰੇਨ ਸਾਡਾ ਪੂਰੀ ਬਾਡੀ ਨੂੰ ਸਾਡੇ ਕੈਮੀਕਲ ਸਿਗਨਲ ਦਿੰਦਾ ਹੈ ਜਾਂ ਇਲੈਕਟ੍ਰੀਕਲ ਸਿਗਨਲ ਦਿੰਦਾ ਕਿ ਕਿਵੇਂ ਮੈਂ ਕਿਸੇ ਚੀਜ਼ ਨੂੰ ਲੈ ਕੇ ਰਿਐਕਟ ਕਰਨਾ ਹੈ। ਜਦੋਂ ਮੈਨੂੰ ਭੁੱਖ ਲੱਗਦੀ ਹੈ ਤਾਂ ਮੇਰਾ ਬ੍ਰੇਨ ਮੈਨੂੰ ਦੱਸਦਾ ਹੈ ਕਿ ਹਾਂ ਤੈਨੂੰ ਹੁਣ ਭੁੱਖ ਲੱਗੀ ਆ ਤੇ ਤੂੰ ਉੱਠ ਤੇ ਉੱਠ ਕੇ ਖਾ ਕੁਛ, ਹੈ ਨਾ। ਤੇ ਕੋਈ ਵੀ ਚਾਹੇ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਚੀਜ਼ ਜਿਹੜੀ ਆ ਸਾਡੀ ਬਾਡੀ ਦੀ ਬ੍ਰੇਨ ਹੀ ਕਹਤਾ। ਇਸ ਲਈ ਅਨਫੋਰਚੁਨੇਟਲੀ ਜਦੋਂ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਂਦਾ, ਕੁਛ ਹੋ ਜਾਂਦਾ, ਬ੍ਰੇਨ ਡੈਡ ਹੋ ਜਾਂਦਾ, ਤਾਂ ਮੋਸਟ ਆਫ ਦਾ ਚਾਂਸਿਸ ਇਹੀ ਹੁੰਦੇ ਆ ਕਿ ਪਰਸਨ ਦੀ ਡੈਥ ਹੋ ਜਾਂਦੀ ਹੈ, ਹੈ ਨਾ। ਕਿਉਂਕਿ ਬ੍ਰੇਨ ਕੰਮ ਕਰਨ ਨੂੰ ਹਟ ਗਿਆ ਤਾਂ ਸਾਰੇ ਹੀ ਸਿਸਟਮ ਜਿਹੜੇ ਬਾਡੀ ਦੇ ਕੰਮ ਕਰਨ ਨੂੰ ਜਿਹੜੇ ਆ ਹਟ ਜਾਂਦੇ ਹੈਗੇ ਆ। ਬਟ ਜੇ ਮੈਂ ਬ੍ਰੇਨ ਦੀ ਮੇਨ ਡਿਵੀਜ਼ਨ ਦੀ ਗੱਲ ਕਰਾਂ, ਜਿਹੜੀ ਅਸੀਂ ਤੁਸੀਂ ਵੀ ਹੈਮੀਸਫੇਅਰ ਦੀ ਗੱਲ ਕੀਤੀ ਸੀਗੀ, ਸੱਜਾ ਪਾਸਾ ਖੱਬਾ ਪਾਸਾ ਹੁੰਦਾ ਨਾ, ਤਾਂ ਤਿੰਨ ਮੇਨ ਰੀਜਨ ਹੁੰਦੇ ਹੈਗੇ। ਇੱਕ ਸੈਰੀਬ੍ਰਮ ਉਹਨੂੰ ਕਹਿੰਦੇ ਆ, ਇੱਕ ਸੈਰੀਬੈਲਮ ਹੁੰਦਾ ਹੈ, ਤੇ ਇੱਕ ਬ੍ਰੇਨ ਸਟੈਮ ਕਰਕੇ, ਮਤਲਬ ਤਿੰਨ ਮੇਨ ਹਿੱਸੇ ਹੈਗੇ ਆ। ਪੰਜਾਬੀ ਚ ਤਾਂ ਮੈਨੂੰ ਪਤਾ ਨੀ ਇਹਨਾਂ ਦੇ ਵਰਡ ਕੋਈ ਬਣੇ ਹੋਗੇ ਕਿ ਨਹੀਂ, ਪਰ ਜਿਹੜਾ ਸਾਡੇ ਜਿਹੜਾ ਬ੍ਰੇਨ ਦਾ ਅੱਗੇ ਵਾਲਾ ਹਿੱਸਾ ਹੁੰਦਾ ਸਾਡਾ, ਉਹਨੂੰ ਅਸੀਂ ਸੈਰੀਬੈਰਮ ਕਹਿੰਦੇ ਹਾਂ, ਜਿਹੜਾ ਕਿ ਸਭ ਤੋਂ ਵੱਡਾ ਹਿੱਸਾ ਹੈ ਸਾਡੇ ਬ੍ਰੇਨ ਦਾ। ਤੇ ਹੋਏ ਉਹ ਹਿੱਸਾ ਹੈਗਾ ਜਿਹੜਾ ਸਾਡੀ ਮੂਵਮੈਂਟ ਨੂੰ ਕੋਆਰਡੀਨੇਟ ਕਰਦਾ, ਮਤਲਬ ਅਸੀਂ ਚੱਲਦੇ ਹਾਂ, ਦੌੜਦੇ ਹਾਂ, ਉਹ ਸਾਰਾ ਹਿੱਸਾ ਜਿਹੜਾ ਸਾਡੇ ਬਾਡੀ ਬ੍ਰੇਨ ਦਾ ਫਰੰਟ ਪਾਰਟ ਜਿਹੜਾ ਇਹ ਸਾਨੂੰ ਦੱਸਦਾ ਹੈ ਸਾਡੇ ਬਾਡੀ ਦਾ ਟੈਂਪਰੇਚਰ, ਇਸੇ ਹੀ ਪਾਰਟ ਨੇ ਰੈਗੂਲੇਟ ਕਰਕੇ ਰੱਖਣਾ। ਤੇ ਇਹੀ ਪਾਰਟ ਜਿਹੜਾ ਸਾਨੂੰ ਬੋਲਣ ਲਾਉਂਦਾ ਹੈ, ਸਾਨੂੰ ਜਜਮੈਂਟ ਹੁੰਦੀ ਹੈ ਕਿਸੇ ਚੀਜ਼ ਦੀ, ਹੈ ਨਾ। ਜਿਵੇਂ ਮੈਂ ਮੀਂਹ ਦੀ ਐਗਜ਼ਾਮਪਲ ਦਿੱਤੀ ਆ, ਸਾਨੂੰ ਅਸੀਂ ਸੋਚਦੇ ਜਾਂ ਰੀਜ਼ਨਿੰਗ ਸਾਡੀ ਇਸ ਪਾਰਟ ਦੇ ਵਿੱਚ ਹੀ ਹੁੰਦੀ ਆ, ਲਾਰਜੈਸਟ ਪਾਰਟ ਜਿਹੜਾ। ਚਾਹੇ ਸਾਡੀ ਪ੍ਰੋਬਲਮ ਸੋਲਵਿੰਗ ਸਕਿੱਲਸ ਜਿਹੜੀਆਂ, ਕਿੰਨੇ ਕੋਈ ਪਰਸਨ ਜਿਹੜਾ ਆ ਉਹਦੇ ਚ ਜ਼ਿਆਦਾ ਪ੍ਰੋਬਲਮ ਸੋਲਵਿੰਗ ਸਕਿੱਲਸ ਹੈਗੀਆਂ ਕੰਪੈਰੇਟਿਵਲੀ। ਦੂਸਰਾ ਇਹਦਾ ਮਤਲਬ ਕਿ ਉਹਦੇ ਕਨੈਕਸ਼ਨ, ਉਹ ਆਪਣੇ ਕਨੈਕਸ਼ਨ ਨੂੰ ਜ਼ਿਆਦਾ ਯੂਜ਼ ਕਰ ਰਿਹਾ ਸੈਰੀਬੈਰਮ ਦੇ ਵਿੱਚ, ਜਿਹੜੇ ਉਹਦੇ ਨਿਊਰਲ ਕਨੈਕਸ਼ਨ ਹੈਗੇ ਆ, ਹੈ ਨਾ। ਤੇ ਕੁਛ ਜਿਹੜੇ ਆ ਹੋਰ ਫੰਕਸ਼ਨ ਜਿਹੜੇ ਇਹਦੇ ਹੈਗੇ, ਉਹ ਸਾਡੀ ਸੈਂਸਿਸ ਹੈਗੀਆਂ, ਚਾਹੇ ਉਹ ਹੇਅਰਿੰਗ ਹੋਗੀ, ਜਿਹੜੀ ਵਿਜ਼ਨ ਹੋਗੀ, ਜਾਂ ਫਿਰ ਸਾਡੀ ਟੱਚ ਦੀ ਸੈਂਸ ਹੋਗੀ, ਜਾਂ ਬਾਕੀ ਸੈਂਸਿਸ ਜਿਹੜੀਆਂ ਸਾਡੀਆਂ ਹੁੰਦੀਆਂ ਸਾਨੂੰ ਪਤਾ ਲੱਗਦੀਆਂ। ਤੇ ਇਹ ਉਹ ਜਿਹੜਾ ਪਾਰਟ ਹੈਗਾ ਜਿਹਦਾ, ਜਦੋਂ ਅਸੀਂ ਇਹਨੂੰ ਲੈਫਟ ਔਰ ਰਾਈਟ ਸਾਈਡ ਕਹਿੰਦੇ ਹਾਂ, ਤਾਂ ਮਤਲਬ ਕਿ ਜਿਹੜੇ ਲੋਕ ਜਿਹੜੇ ਆ ਜਿਹਨਾਂ ਦੇ ਲੈਫਟ ਸਾਈਡ ਜਿਹੜੀ ਆ ਸਾਡੀ ਰਾਈਟ ਸਾਈਡ ਬਾਡੀ ਨੂੰ ਕੰਟਰੋਲ ਕਰਦੀ ਆ, ਤੇ ਜਿਹੜੀ ਰਾਈਟ ਸਾਈਡ ਹੁੰਦੀ ਆ ਉਹ ਬ੍ਰੇਨ ਦੀ ਰਾਈਟ ਸਾਈਡ ਹੁੰਦੀ ਆ, ਉਹ ਸਾਡੀ ਲੈਫਟ ਸਾਈਡ ਬਾਡੀ ਨੂੰ ਕੰਟਰੋਲ ਕਰਦੀ ਆ। ਤੇ ਇਸ ਲਈ ਕੁਛ ਲੋਕ ਜਿਹੜੇ ਲੈਫਟ ਹੈਂਡਡ ਰਾਈਟ ਹੈਂਡਡ ਵੀ ਹੁੰਦੇ ਆ, ਹਨਾ। ਤੋ ਉਹ ਜਿਹੜਾ ਸਾਰਾ ਜਿਹੜਾ ਸਭ ਤੋਂ ਵੱਡਾ ਪਾਰਟ ਹੈਗਾ, ਮੇਨ ਪਾਰਟ ਜਿਹੜਾ ਸਭ ਤੋਂ ਵੱਡਾ ਕਹਿ ਸਕਦੇ ਹਾਂ, ਮੇਨ ਤਾਂ ਚਲੋ ਸਾਰੇ ਹੀ ਜ਼ਰੂਰੀ ਪਾਰਟ ਹੈਗੇ, ਉਹ ਸੈਰੀਬੈਰਮ ਹੈਗਾ, ਸੈਰੀਬ੍ਰਮ ਹੈਗਾ ਸੋਰੀ, ਫਿਰ ਸੈਰੀਬੈਲਮ ਜਿਹਨੂੰ ਅਸੀਂ ਲਿਟਲ ਬ੍ਰੇਨ ਵੀ ਕਹਿ ਦਿੰਦੇ ਹਾਂ, ਇਹ ਇੱਕ ਜਿਹਦਾ ਸਾਡੇ ਹੱਥ ਦੀ ਜਿਹੜੀ ਫਿਸਟ ਹੁੰਦੀ ਆ ਉਹਦੇ ਇੱਕ ਜਿੰਨਾ ਪੋਰਸ਼ਨ ਹੈਗਾ, ਜਿਹੜਾ ਸਾਡੇ ਸਿਰ ਦੇ ਪਿਛਲੇ ਹਿੱਸੇ ਤੇ ਲੋਕੇਟਡ ਹੁੰਦਾ, ਇਹਨੂੰ ਅਸੀਂ ਜਿਹੜਾ ਸੈਰੀਬੈਲਮ ਕਹਿੰਦੇ ਹਾਂ। ਤੇ ਇਹਦੇ ਆਊਟਰ ਪੋਰਸ਼ਨ ਦੇ ਵਿੱਚ ਨਿਊਰੋਨ ਹੁੰਦੇ ਆ, ਤੇ ਜਿਹੜਾ ਇਨਰ ਏਰੀਆ ਜਿਹੜਾ ਉਹ ਸੈਰੀਬ੍ਰਮ ਦੇ ਨਾਲ ਜਿਹੜਾ ਕਨੈਕਟ ਕਰਕੇ ਰੱਖਦਾ ਹੈ ਇਹਨੂੰ, ਸਾਡੇ ਬ੍ਰੇਨ ਨੂੰ, ਮਤਲਬ ਦੋ ਹਿੱਸਿਆਂ ਨੂੰ ਆਪਸ ਚ ਕਨੈਕਸ਼ਨ ਰੱਖਦੇ ਆ। ਤੇ ਇਹ ਜਿਹੜਾ ਹਿੱਸਾ ਇਹ ਵੀ ਸਾਨੂੰ ਜਿਹੜਾ ਮਸਲ ਮੂਵਮੈਂਟਸ ਦੇ ਵਿੱਚ ਹੈਲਪ ਕਰਦਾ ਆ, ਔਰ ਪੋਸਚਰ ਮੇਨਟੇਨ ਕਰਨ ਚ ਹੈਲਪ ਕਰਦਾ ਆ, ਜਾਂ ਬੈਲੈਂਸ ਬਣਾਉਣ ਦੇ ਵਿੱਚ ਹੈਲਪ ਕਰਦਾ ਆ, ਤੇ ਇਕਲੀਬਰੀਅਮ ਬਣਾ ਕੇ ਰੱਖਦਾ, ਮਤਲਬ ਇੱਕ ਬ੍ਰੇਨ ਦਾ ਬੈਲੈਂਸ ਜਿਹੜਾ ਬਣਾ ਕੇ ਰੱਖਦਾ ਆ, ਜਿਹੜਾ ਇਹ ਵਾਲਾ ਲਿਟਲ ਬ੍ਰੇਨ ਸਾਡਾ ਹੈਗਾ। ਤੇ ਨਵੀਂ ਜਿਹੜੀ ਸਟੱਡੀਜ਼ ਕੁਛ ਹੋਈਆਂ ਉਹ ਸਾਨੂੰ ਦੱਸਦੀਆਂ ਕਿ ਕਿਵੇਂ ਜਿਹੜੀ ਆ ਥੋਟਸ ਜਾਂ ਇਮੋਸ਼ਨ ਤੇ ਸੋਰਲ ਜਿਹੜੇ ਆ ਸੋਰੀ ਸੋਸ਼ਲ ਬਿਹੇਵੀਅਰ ਆ ਉਹਦੇ ਚ ਵੀ ਇਹ ਹਿੱਸਾ ਜਿਹੜਾ ਪਾਰਟ ਪਲੇ ਕਰਦਾ ਹੈ। ਤੇ ਨਾਲ ਦੀ ਨਾਲ ਜਿਹੜੀਆਂ ਹੋਰ ਕੁਛ ਕੋਈ ਪ੍ਰੋਬਲਮਸ ਹੁੰਦੀਆਂ, ਜਿਵੇਂ ਆਟਿਜ਼ਮ ਹੋ ਗਿਆ ਕਈ ਲੋਕਾਂ ਨੂੰ ਹੁੰਦਾ, ਜਾਂ ਸਕਿਜ਼ੋਫਰੇਨੀਆ ਹੋ ਗਿਆ, ਉਹ ਵੀ ਇਹੀ ਜਿਹੜਾ ਬ੍ਰੇਨ ਦਾ ਪਾਰਟ, ਚਾਹੇ ਲਿਟਲ ਬ੍ਰੇਨ ਇਹਨੂੰ ਅਸੀਂ ਕਹਿੰਦੇ ਹਾਂ, ਬਟ ਫਿਰ ਵੀ ਇਹ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜਾ ਕੰਟਰੋਲ ਕਰਦਾ ਹੈਗਾ ਸਾਡੇ ਬਾਡੀ ਦੀਆਂ। ਤੇ ਇਹਦੀ ਫਿਰ ਜਦੋਂ ਅਸੀਂ ਜਿਹੜਾ ਥੋੜਾ ਜਿਹਾ ਜ਼ਿਆਦਾ ਹੋਰ ਡਿਵਾਈਡ ਕਰੀਏ, ਜਦੋਂ ਅਸੀਂ ਬ੍ਰੇਨ ਵਿੱਚ ਤਾਂ ਮੇਨ ਪਾਰਟਸ ਹੋ ਗਏ, ਤੇ ਉਹਦੇ ਵਿੱਚ ਫਰੰਟਲ ਲੋਬ ਸਭ ਤੋਂ ਪਹਿਲਾਂ ਆ ਜਾਂਦਾ, ਮਤਲਬ ਜਿਹੜਾ ਕਹਿਣ ਦਾ ਮਤਲਬ ਜਿਹੜਾ ਸਭ ਤੋਂ ਵੱਡਾ ਭਾਗ ਜਿਹੜਾ ਹੈਗਾ ਬ੍ਰੇਨ ਦਾ, ਜਿਹੜਾ ਫਰੰਟ ਹੈਡ ਦੇ ਉੱਤੇ ਲੱਗਿਆ, ਜਿਹਨੂੰ ਅਸੀਂ ਸੈਰੀਬ੍ਰਮ ਵੀ ਕਹਿੰਦੇ ਹਾਂ, ਜਿਹੜੇ ਸਾਨੂੰ ਡਿਸੀਜ਼ਨ ਮੇਕਿੰਗ ਚ ਹੈਲਪ ਕਰਦਾ, ਰੀਜ਼ਨਿੰਗ ਚ ਹੈਲਪ ਕਰਦਾ, ਔਰ ਇਹਦੇ ਚ ਇੱਕ ਬਰੋਕਸ ਏਰੀਆ ਕਰਕੇ ਇੱਕ ਪਲੇਸ ਹੁੰਦੀ ਆ, ਜਿਹਨੂੰ ਜਿਹੜੀ ਸਾਨੂੰ ਸਪੀਚ ਐਬਿਲਿਟੀ ਤੁਹਾਡੀ ਜਿਹੜੀ ਆ, ਮਤਲਬ ਕਹਿਣ ਦਾ ਮਤਲਬ ਜਿਹੜੇ ਲੋਕ ਨਹੀਂ ਜਿਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਆ ਬੋਲਣ ਦੇ ਵਿੱਚ, ਉਹਨਾਂ ਦੇ ਬਰੋਕਸ ਏਰੀਆ ਦੇ ਵਿੱਚ ਜਿਹੜੀ ਆ ਨਿਊਰਲ ਕਨੈਕਸ਼ਨ ਦੇ ਵਿੱਚ ਕੋਈ ਇਸ਼ੂ ਹੋ ਸਕਦਾ, ਇਸ ਲਈ ਉਹਨਾਂ ਨੂੰ ਸਪੀਚ ਦੇ ਵਿੱਚ ਜਿਹੜੀ ਪ੍ਰੋਬਲਮ ਹੈਗੀ ਆ। ਤੇ ਫਿਰ ਜਿਹੜਾ ਮਿਡਲ ਪੋਰਸ਼ਨ ਹੁੰਦਾ ਹੈਗਾ ਉਹ ਸਾਨੂੰ ਆਈਡੈਂਟੀਫਾਈ, ਅਸੀਂ ਆਬਜੈਕਟ ਕੋਈ ਵੀ ਮੇਰੇ ਸਾਹਮਣੇ ਗਲਾਸ ਪਿਆ ਤਾਂ ਮੈਨੂੰ ਗਲਾਸ ਆਈਡੈਂਟੀਫਾਈ, ਮੇਰਾ ਜਿਹੜਾ ਮਿਡਲ ਬ੍ਰੇਨ ਹੈਗਾ ਆ ਉਹ ਮੈਨੂੰ ਹੈਲਪ ਕਰਦਾ ਉਹਨੂੰ ਆਈਡੈਂਟੀਫਾਈ ਕਰਨ ਦੇ ਵਿੱਚ ਕਿ ਇਹ ਜਿਹੜੀ ਆ ਇਹ ਗਲਾਸ ਹੈਗਾ ਆ ਜਾਂ ਇਹ ਪਲੇਟ ਹੈਗੀ ਆ, ਹਨਾ। ਜਾਂ ਫਿਰ ਬਾਡੀ ਦੇ ਵਿੱਚ ਜੋ ਤੁਹਾਨੂੰ ਪੇਨ ਫੀਲ ਹੁੰਦਾ ਉਹ ਵੀ ਤੁਹਾਨੂੰ ਬਾਡੀ ਦਾ ਇਹੀ ਜਿਹੜਾ ਸੋਰੀ ਬ੍ਰੇਨ ਦਾ ਇਹੀ ਹਿੱਸਾ ਤੁਹਾਨੂੰ ਇਹ ਦੱਸਦਾ ਪੈਰੇਟਲ ਲੋਭ ਜਿਹੜਾ ਆ ਕਿ ਤੇਰੀ ਪੇਨ ਹੋ ਰਹੀ ਆ ਹਨਾ ਬੋਡੀ ਦੇ ਵਿੱਚ ਤੇ ਤੈਨੂੰ ਮੈਡੀਸਿਨ ਲੈਣੀ ਆ ਜਾਂ ਜੋ ਵੀ ਕੰਨ ਹੈਗਾ। ਤੇ ਇਸਦੇ ਵਿੱਚ ਜਿਹੜਾ ਇੱਕ ਹੋਰ ਏਰੀਆ ਹੁੰਦਾ ਜਿਹਨੂੰ ਅਸੀਂ ਵਰਨੀਕ ਏਰੀਆ ਕਹਿੰਦੇ, ਮਿਡਲ ਪੋਰਸ਼ਨ ਦੇ ਵਿੱਚ ਇੱਕ ਹੋਰ ਛੋਟਾ ਏਰੀਆ ਹੁੰਦਾ ਜਿਹੜਾ ਸਾਨੂੰ ਜਦੋਂ ਕੋਈ ਬੋਲਦਾ ਹੈ ਜਦੋਂ ਤੇ ਅਸੀਂ ਉਹਨੂੰ ਜਿਹੜਾ ਸਮਝ ਪਾਉਂਦੇ ਹਾਂ ਉਹ ਵਰਨੀਕ ਏਰੀਆ ਜਿਹੜਾ ਸਾਡੇ ਬ੍ਰੇਨ ਦਾ ਉਹ ਇੱਕ ਮਤਲਬ ਹਰ ਇੱਕ ਇਹਦਾ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਹਰ ਇੱਕ ਜੋ ਵੀ ਬ੍ਰੇਨ ਦਾ ਸਾਡਾ ਪਾਰਟ ਹੈਗਾ ਉਹ ਡਿਫਰੈਂਟ ਡਿਫਰੈਂਟ ਫੰਕਸ਼ਨ ਸਾਡੇ ਜਿਹੜੇ ਆ ਉਹ ਹੈਂਡਲ ਕਰਦਾ ਹੈਗਾ। ਤੇ ਜਦੋਂ ਪਿਛਲਾ ਪਾਰਟ ਹੈ ਸਾਡੇ ਬ੍ਰੇਨ ਦਾ ਉਹ ਵਿਜ਼ਨ ਦੇ ਵਿੱਚ ਹੈਲਪ ਕਰਦਾ ਹੈਗਾ, ਸਾਈਡਸ ਆ ਬ੍ਰੇਨ ਦੀਆਂ ਸ਼ਾਰਟ ਟਰਮ ਮੈਮਰੀ ਦੇ ਜਿਹੜੀ ਹੈਲਪ ਕਰਦੀਆਂ, ਸਪੀਚ ਜਾਂ ਮਿਊਜ਼ੀਕਲ ਸਿਸਟਮ ਅਸੀਂ ਅੰਡਰਸਟੈਂਡ ਕਰ ਸਕਦੇ ਹਾਂ ਹਨਾ ਉਹ ਸਾਰੀਆਂ ਚੀਜ਼ਾਂ। ਤੇ ਜਿਹੜੀ ਨਿਊਰੋਪਲਾਸਟੀਸਿਟੀ ਦੀ ਅਸੀਂ ਹੁਣ ਸਾਡੇ ਕੋਲ ਟਾਈਮ ਜ਼ਿਆਦਾ ਮੈਨੂੰ ਲੱਗਦਾ ਰਹਿ ਨਹੀਂ ਗਿਆ ਤੇ ਥੋੜ੍ਹੀ ਜਿਹੀ ਹਾਂਜੀ ਮੈਂ ਇਹ ਦੱਸ ਰਹੀ ਕਿ ਕਈ ਵਾਰ ਇੱਦਾਂ ਹੁੰਦਾ ਕਿ ਨਿਊਰੋਪਲਾਸਟੀਸਿਟੀ ਦਾ ਮਤਲਬ ਇਹੀ ਹੈ ਕਿ ਜਿਹੜਾ ਹੈ ਕਿੱਦਾਂ ਸਾਡਾ ਬ੍ਰੇਨ ਆਪਣੇ ਆਪ ਨੂੰ ਅਡੈਪਟ ਕਰ ਲੈਂਦਾ ਡਿਫਰੈਂਟ ਕੰਡੀਸ਼ਨਸ ਦੇ ਅਕੋਰਡਿੰਗ। ਤੋਂ ਕਈ ਵਾਰ ਇਹ ਹੁੰਦਾ ਕਿ ਕਿਸੇ ਦੇ ਜਦੋਂ ਮੈਂ ਪਹਿਲਾਂ ਕਿਹਾ ਕਿ ਮੰਨ ਲਓ ਕਿਸੇ ਦਾ ਐਕਸੀਡੈਂਟ ਹੋ ਗਿਆ ਤਾਂ ਸਮਟਾਈਮਸ ਇਹ ਹੁੰਦਾ ਕਿ ਇੱਕ ਹਿੱਸਾ ਬੋਡੀ ਦਾ ਜਿੱਦਾਂ ਮੈਂ ਪੈਰੀਟਲ ਲੋਬ ਦੀ ਗੱਲ ਕੀਤੀ ਹੈ ਕਿ ਇਹ ਪੇਨ ਨੂੰ ਫੀਲ ਕਰ ਸਕਦਾ ਜਾਂ ਆਈਡੈਂਟੀਫਾਈ ਕਰ ਸਕਦਾ ਓਬਜੈਕਟ ਨੂੰ, ਮੰਨ ਲਓ ਇਸ ਹਿੱਸੇ ਦੇ ਵਿੱਚ ਸੱਟ ਲੱਗ ਗਈ ਕਿਸੇ ਦੇ, ਤਾਂ ਕਈ ਵਾਰ ਇਹ ਹੁੰਦਾ ਕਿ ਬ੍ਰੇਨ ਦਾ ਕੋਈ ਹੋਰ ਪਾਰਟ ਜਿਹੜਾ ਆ ਉਹ ਸਾਰੀ ਐਕਟੀਵਿਟੀਜ਼ ਜਿਵੇਂ ਪੇਨ ਹੋ ਗਿਆ ਜਾਂ ਕੋਈ ਹੋਰ ਐਕਟੀਵਿਟੀਜ਼ ਜਿਹੜਾ ਇੱਕ ਇਹ ਹਿੱਸਾ ਕੈਰੀ ਕਰ ਰਿਹਾ ਸੀਗਾ, ਕਈ ਵਾਰ ਇਹ ਹੁੰਦਾ ਕਿ ਬ੍ਰੇਨ ਦਾ ਕੋਈ ਦੂਸਰਾ ਹਿੱਸਾ ਉਹਦੇ ਵਿੱਚ ਪਾਰਟੀਸਪੇਟ ਕਰਨਾ ਸ਼ੁਰੂ ਕਰ ਜਾਂਦਾ, ਜਦੋਂ ਕੋਈ ਪਰਟੀਕੁਲਰ ਹਿੱਸਾ ਡੈਡ ਹੋ ਜਾਂਦਾ ਤਾਂ ਦੂਜਾ ਪਾਰਟ ਜਿਹੜਾ ਉਹ ਆਪਣਾ ਰੋਲ ਪਲੇ ਕਰਨ ਲੱਗ ਜਾਂਦਾ। ਬਟ ਸਮਟਾਈਮਸ ਇਹ ਨਹੀਂ ਹੁੰਦਾ, ਸਮਟਾਈਮਸ ਇਹ ਨਹੀਂ ਹੁੰਦਾ ਜਦੋਂ ਬਹੁਤ ਮੇਜਰ ਕੋਈ ਤੁਹਾਡੇ ਸੱਟ ਲੱਗ ਜਾਵੇ, ਤੇ ਫਿਰ ਇਹ ਬਹੁਤ ਘੱਟ ਚਾਂਸਿਸ ਹੁੰਦੇ ਆ ਕਿ ਕੋਈ ਹੋਰ ਹਿੱਸਾ ਬ੍ਰੇਨ ਦਾ ਜਿਹੜਾ ਆ ਉਹ ਬਾਕੀ ਫੰਕਸ਼ਨਸ ਨੂੰ ਕਰਨ ਲੱਗ ਜਾਵੇ। ਤੇ ਸਾਰਾ ਅਸੀਂ ਅਗਲੇ ਐਪੀਸੋਡ ਚ ਜਿਹੜਾ ਡਿਸਕਸ ਕਰਾਂਗੇ। ਤੇ
0: ਡੈਫੀਨੇਟਲੀ
1: ਹਾਂਜੀ, ਤੋਂ ਇੱਕ ਸਾਰਾ ਸਾਰਾ ਜਿਹੜਾ ਡਿਫਰੈਂਟ ਜਿਹੜੇ ਇੰਨੇ ਸਾਰੇ ਕਨੈਕਸ਼ਨ ਇੰਨੇ ਟ੍ਰਿਲੀਅਨ ਕਨੈਕਸ਼ਨ ਆਪਾਂ ਗੱਲ ਕਰੀਆ ਉਹ ਸਾਰੇ ਇਸੇ ਲਈ ਹੁੰਦੇ ਆ ਤਾਂ ਕਿ ਸਾਰੀ ਜਿਹੜੀਆਂ ਅਲੱਗ ਅਲੱਗ ਸਾਡਾ ਬ੍ਰੇਨ ਦਾ ਪੁਆਇੰਟ ਅਲੱਗ ਅਲੱਗ ਚੀਜ਼ਾਂ ਦੇ ਉੱਤੇ ਫੋਕਸ ਕਰ ਸਕੇ।
0: ਰਾਈਟ ਰਾਈਟ, ਹਾਲੇ ਮੇਰੇ ਖਿਆਲ ਦੇ ਨਾਲ ਇਸ ਟੌਪਿਕ ਦਾ ਅਸੀਂ 10-20% ਹੀ ਛੇੜਿਆ ਹੈਗਾ। ਉਹ ਸੋਚੋ ਕਿ ਆਪਣੇ ਆਪ ਦੇ ਵਿੱਚ ਇਹ ਟੌਪਿਕ ਕਿੰਨਾ ਵੱਡਾ ਔਰ ਕਿੰਨੀ ਇਹਦੇ 'ਤੇ ਗੱਲ ਕਰਨੀ ਜ਼ਰੂਰੀ ਸੀਗੀ। ਅਸੀਂ ਹੁਣ ਤੱਕ ਬ੍ਰੇਨ ਹੀ ਨਹੀਂ ਲਗਾਇਆ ਕਿ ਇੱਧਰਲੇ ਪਾਸੇ ਵੀ ਗੱਲ ਕੀਤੀ ਜਾਵੇ ਰੇਡੀਓ ਦੇ ਉੱਤੇ, ਬਟ ਨਹੀਂ ਡੈਫੀਨੇਟਲੀ ਇਹ ਡਾਕਟਰ ਸੰਦੀਪ ਕੌਰਾਂ ਹੋਰਾਂ ਦੀ ਕੋਸ਼ਿਸ਼ ਹੈਗੀ ਹੈ ਕਿ ਫਿਲੋਸਫੀ ਦੇ ਉਸ ਪਾਰਟ ਦੇ ਉੱਤੇ ਜਿਹਦੇ 'ਤੇ ਫਿਲੋਸਫੀ ਦੇ ਜਾਂ ਹਿਸਟਰੀ ਦੇ ਮਹਾਨ ਪੋਲੀਮੈਥ ਜਿਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਐਰਿਸਟੋਟਲ ਨੇ ਕਿਵੇਂ ਗੱਲ ਕੀਤੀ ਸੀਗੀ ਨਿਊਰੋਪਲਾਸਟੀ ਦੇ ਉੱਤੇ ਆਪਾਂ ਅਗਲੀ ਵਾਰ ਗੱਲ ਕਰਾਂਗੇ। ਨਿਊਰੋਸਾਇੰਸ ਦੇ ਨਾਲ ਜੁੜੀਆਂ ਹੋਈਆਂ ਜਾਂ ਨਿਊਰਲ ਜਿੰਨੀਆਂ ਵੀ ਬ੍ਰਾਂਚਿਜ਼ ਹੈਗੀਆਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਅਗਲੀ ਵਾਰ ਤੁਹਾਡੇ ਤੱਕ ਲੈ ਕੇ ਆਉਂਦੇ ਹੈਗੇ ਹਾਂ ਅਗਲੇ ਐਪੀਸੋਡ ਦੇ ਵਿੱਚ। ਅੱਜ ਦਾ ਇਹ ਐਪੀਸੋਡ ਜਿੰਨਾ ਕੁ ਵੀ ਆਇਆ ਕਿੱਦਾਂ ਦਾ ਲੱਗਿਆ ਉਹਦੇ ਬਾਰੇ ਆਪਣੀ ਫੀਡਬੈਕ ਜ਼ਰੂਰ ਦਿਓ 0400-72-64-16-74 ਦੇ ਉੱਤੇ ਜਾਂ facebook.com/ਹਾਂਜੀ ਸਿਡਨੀ 'ਤੇ। ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸੰਦੀਪ ਕੌਰ ਜੀ, ਅਤੇ ਧੰਨਵਾਦ ਸਮਾਂ ਦੇਣ ਦੇ ਲਈ।
1: ਥੈਂਕ ਯੂ ਜੀ।
0: ਸੋ ਇਹ ਸੀਗੇ ਜੀ ਸੰਦੀਪ ਜੀ ਸਾਡੇ ਨਾਲ, ਔਰ ਮੈਨੂੰ ਯਾਨੀ ਗੌਤਮ ਕਪਿਲ ਨੂੰ ਵੀ ਦਿਓ ਇਜਾਜ਼ਤ। ਸੁਣਦੇ ਰਹੋ ਰੇਡੀਓ ਹਾਂਜੀ 1674 AM ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ। ਇੰਨਾ ਹੀ, ਧੰਨਵਾਦ, ਟੇਕ ਕੇਅਰ।

0: लग गया ना पता फिर केड़ा रेडियो बजदा।
1: हांजी हांजी हांजी हांजी हांजी हांजी रेडियो हांजी
2: रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
3: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
4: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
5: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
3: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
8: Hi, this is Umang Kumar aur pyar se log mujhe okay kehte hain. Aap sun rahe hain Radio Hanji 1674 AM. Keep listening.
9: Radio Hanji 1674.
6: यार तू इतने इन्नी छेती आके पक्का भी हो गया, की जुगाड़ लाया है?
7: जुगाड़ नहीं, ये है 8 सालां तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू PR दी राह भी विखाई। इन्ना ही नहीं, ये स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
6: नंबर ता दे बंसल इमीग्रेशन वालिया दा।
7: हां जी, अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au।
9: रेडियो हांजी 1674 AM।
10: सुनो जी, गड्डी अक्षरा ज्वेलर्स वाल ले लो।
11: ओ जो हुकम मेरी सरकार।
10: ओ आ किधर, हैरी स्पार्क वाल जाना, तुसी आ किथे जा रहे हो?
11: अक्षरा ज्वेलर्स दी दूजी लोकेशन
10: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
11: आहो जी आहो,
10: अक्षरा ज्वेलर अपनी दूजी लोकेशन 56 गारफील्ड रोड, ईस्ट रिवर्सटन विच वी तुहाडी सेवा विच।
12: ਰੇਡੀਓ ਹਾਂਜੀ 1674 AM ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ, ਜੋ ਵੀ ਵੀਕਐਂਡ ਦਾ ਬੋਝ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਹਸਾਉਣ ਦਾ ਸਮਾਂ ਹੋ ਚੁੱਕਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਅਤੇ ਬੱਚਿਆਂ ਦੇ ਅੱਗੇ, ਬੱਚਿਆਂ ਦੇ ਮੰਮੀ ਡੈਡੀ ਦੇ ਅੱਗੇ ਬੇਨਤੀ ਕਿ ਛੁੱਟੀਆਂ ਦੇ ਵਿੱਚ ਤੁਸੀਂ ਠਾਓ ਬੱਚਿਆਂ ਨੂੰ, ਅਤੇ ਬੱਚੇ ਆਉਣ ਅਤੇ ਚੁਟਕਲੇ ਸੁਣਾਉਣ ਅਤੇ ਸਾਰਿਆਂ ਨੂੰ ਹਸਾਉਣ ਅਤੇ ਆਪਣਾ ਨੇਮ ਰੱਖਣ ਬਰਕਰਾਰ। ਅਤੇ 044-747-1674 ਇਹ ਸਾਡਾ ਨੰਬਰ ਹੈ। ਅਤੇ ਜੇਕਰ ਤੁਸੀਂ ਇਸ ਤੋਂ ਬਲਹਿਦਾ ਕਾਲ ਕਰਨੀ ਹੋਵੇ ਤਾਂ 9956-0344 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਸੋ ਆਓ ਫਿਰ ਵੱਧਦੇ ਹਾਂ ਅੱਗੇ ਪ੍ਰੋਗਰਾਮ। ਹਾਂਜੀ ਮੈਲਬਨ 'ਤੇ ਇਸ ਟਾਈਮ ਚੱਲ ਰਹੀ ਆ ਲਾਫਟਰ ਥੈਰੇਪੀ, ਅਤੇ ਲਾਫਟਰ ਥੈਰੇਪੀ ਦੇ ਵਿੱਚ ਆਪਾਂ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਹੱਸਾਂਗੇ, ਤੁਸੀਂ ਵੀ ਜ਼ਰੂਰ ਹੱਸੋ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਯਸ਼ਪ੍ਰੀਤ।
13: ਹਾਂਜੀ ਬਿਲਕੁਲ, ਅਸੀਂ ਪਹੁੰਚ ਚੁੱਕੇ ਹਾਂ ਹੱਸਣ ਲਈ, ਅਤੇ ਤੁਸੀਂ ਰੈਡੀ ਹੋ ਜਾਓ ਸਾਨੂੰ ਹੱਸਾਉਣ ਲਈ, ਕਿਉਂਕਿ ਅਸੀਂ ਤਾਂ ਵਾਅਦਾ ਕਰ ਲਿਆ ਕਿ ਅਸੀਂ ਤਾਂ ਹੱਸਣਾ ਹੀ ਹੱਸਣਾ, ਭਾਵੇਂ ਜੋਕ ਨਵਾਂ ਹੋਵੇ ਚਾਹੇ ਪੁਰਾਣਾ, ਪਰ ਹੱਸਾਂਗੇ ਜ਼ਰੂਰ। ਅਤੇ ਤੁਸੀਂ ਵੀ ਕਰੋ ਸਾਡੇ ਨਾਲ ਦਿਨ ਦੀ ਸ਼ੁਰੂਆਤ ਹੱਸ ਕੇ।
12: ਮੈਂ ਆਖਰ ਕਹਿਣ ਲੱਗੇ ਵੀ ਜੋਕ ਨਾ ਵੀ ਹੱਸਣ ਵਾਲਾ ਹੋਊਗਾ ਤਾਂ ਵੀ ਹੱਸ ਲਾਂਗੇ,
13: ਕਿਉਂਕਿ ਵਾਅਦਾ ਕੀਤਾ ਤੇ ਵਾਅਦਾ ਤੇ ਨਿਭਾਵਾਂਗੇ।
12: ਹਾਂ, ਵਾਅਦਾ ਕੀਤਾ ਤੇ ਤੁਸੀਂ ਵੀ ਵਾਅਦਾ ਨਿਭਾਇਓ ਬਈ, ਆਪਣੇ ਆਪ ਦੇ ਨਾਲ ਵਾਅਦਾ ਨਿਭਾਇਓ, ਕਿਉਂਕਿ ਹੱਸਣਾ ਜੇ ਸਵੇਰੇ ਸਵੇਰੇ ਹੱਸਣ ਨੂੰ ਮਿਲ ਜਾਏ ਤੇ ਫਿਰ ਹੋਰ ਸਾਨੂੰ ਕੀ ਚਾਹੀਦਾ। ਤੇ ਸਾਡੇ ਨਾਲ ਅਰਨਵ ਆਇਆ ਸੀ ਸਭ ਤੋਂ ਪਹਿਲਾਂ। ਅਰਨਵ ਸਤਿ ਸ੍ਰੀ ਅਕਾਲ।
14: ਸਤਿ
12: ਸ੍ਰੀ ਅਕਾਲ ਅਰਨਵ, ਥੈਂਕ ਯੂ ਤੁਹਾਡਾ, ਤੁਸੀਂ ਛੁੱਟੀ ਵਾਲੇ ਦਿਨ ਵੀ ਟਾਈਮ ਦੇ ਨਾਲ ਉੱਠ ਕੇ ਤੇ ਆ ਗਏ ਹੋ ਚੁਟਕਲਾ ਸੁਣਾਉਣ।
13: ਕੀ ਹਾਲ ਚਾਲ ਨੇ ਤੁਹਾਡੇ?
14: ਵਧੀਆ, ਤੁਹਾਡਾ ਕੀ ਹਾਲ ਆ?
13: ਸਾਡਾ ਵੀ ਵਧੀਆ।
12: ਹੋਰ ਹੋ ਗਈਆਂ ਫਿਰ ਛੁੱਟੀਆਂ ਸਟਾਰਟ?
14: ਹਾਂਜੀ।
12: ਕੀ ਪਲਾਨ ਫਿਰ ਛੁੱਟੀਆਂ ਦਾ?
14: ਕੁਛ ਨਹੀਂ।
12: ਵੈਰੀ ਗੁੱਡ, ਤੁਸੀਂ ਤੇ ਮੇਰੇ ਵਰਗੇ ਹੀ ਹੋ।
13: ਕੋਈ ਬਿਨਾਂ ਪਲਾਨ ਕਰੇ ਵੀ ਉਹ ਵੀ ਇੱਕ ਅਲੱਗ ਅਲੱਗ ਆਨੰਦ ਹੈ ਨਾ, ਇਹ ਦੱਸੀ ਕੀ ਹੈ ਨਾ।
12: ਛੁੱਟੀਆਂ ਦਾ ਕਾਹਦਾ ਪਲਾਨ, ਛੁੱਟੀਆਂ ਦਾ ਪਲਾਨ ਹੈ ਉਹ, ਮਤਲਬ ਛੁੱਟੀਆਂ ਵਾਂ ਤੇ ਛੁੱਟੀਆਂ ਵਾਂ ਨਾ। ਹਾਂ, ਮੰਮੀ ਪਾਪਾ ਦੀ ਹੈਲਪ ਕਰਾਵਾਂਗੇ ਹੈ ਨਾ, ਵੀ
13: ਚਿਲ ਮੋਡ ਔਨ ਹੈ ਨਾ।
12: ਤੇ ਕੀ ਸੁਣਾਓਗੇ?
14: ਅੱਜ ਸੁਣਾਵਾਂਗੇ ਇੱਕ ਬਾਜ਼ਾਰ।
13: ਓਕੇ
12: ਹਾਂਜੀ।
14: ਉਹ ਕਿਹੜੀ ਚੀਜ਼ ਆ ਜਿਹਦਾ ਜਨਮ ਨੱਚਦੇ ਟੱਪਦੇ ਹੁੰਦਾ ਹੈ?
12: ਹੈਂ, ਉਹ ਕਿਹੜੀ ਚੀਜ਼ ਆ ਜਿਹਦਾ ਜਨਮ ਨੱਚਦੇ ਟੱਪਦੇ ਹੁੰਦਾ?
14: ਹਾਂਜੀ।
12: ਵਾਹ, ਇਹ ਤੇ ਰਾਖੀ ਸਾਵੰਤ ਜੀ ਜਾਪਦੀ ਆ। ਚੀਜ਼ ਹੈ ਨੱਚਦੇ ਟੱਪਦੇ, ਕਿਹੜੀ ਚੀਜ਼ ਦਾ ਜਨਮ ਹੁੰਦਾ ਯਾਰ? ਵੈਸੇ ਤੇ ਜਦੋਂ ਹੁੰਦਾ ਨਾ ਆਪਣੇ ਵੱਛੀ ਵੱਛਾ ਹੁੰਦਾ ਜਦੋਂ, ਤੇ ਉਹ ਵੀ ਜਦੋਂ ਜੰਮਦੇ ਹੀ ਨੱਚਣ ਜੇ ਲੱਗ ਪੈਂਦੇ ਹੁੰਦੇ ਆ, ਉਹ ਤੇ ਨੀ ਹੈ?
14: ਨਹੀਂ,
12: ਤੁਸੀਂ ਵੇਖੇ ਕਦੀ ਗਾਈ ਗਾਈ ਮੱਝ ਗਾਈ ਕਦੀ ਸੁਣਦੀ ਵੇਖੀ?
14: ਹਾਂਜੀ, ਉਹ ਦੇਖਿਆ
12: ਹੈ ਨਾ, ਜਦੋਂ ਗਾਈ ਸੁਣਦੀ ਤੇ ਉਹ ਵੱਛੀ ਵੱਛਾ ਜਿਹੜੇ ਆ ਉਹ ਜੰਮਦੇ ਹੀ ਟੱਪਣ ਟੁੱਪਣ ਜਿਹਾ ਲੱਗ ਪੈਂਦੇ ਆ ਨਾ, ਵੀ ਕਿੱਦਾਂ ਮਾਰ ਲੱਗ ਪੈਂਦੇ ਛਾਲਾਂ। ਇਹ ਵੀ ਰੱਖ ਲਈਏ ਫਿਰ ਉਹਦੇ ਚ?
13: ਮੈਨੂੰ ਲੱਗਦਾ ਬੜਾ ਈਜ਼ੀ ਜਿਹਾ ਹੋਣਾ ਇਹਦਾ ਆਨਸਰ, ਲੇਕਿਨ ਹੁਣ ਇਹ ਨਾ ਹੈ। ਹਿੰਟ ਹਿੰਟ ਦੋ, ਦੇ ਸਕਦੇ ਹੋ?
14: ਉਹ ਆਪਾਂ ਖਾ ਸਕਦੇ ਹਾਂ।
12: ਅੱਛਾ, ਉਹ ਚੀਜ਼ ਖਾ ਸਕਦੇ ਹਾਂ? ਲੈ
14: ਹਾਂਜੀ।
12: ਅੱਛਾ, ਤੇ ਉਹਦਾ ਜਨਮ ਹੁੰਦਾ ਤੇ ਆਪਾਂ ਖਾ ਵੀ ਸਕਦੇ ਹਾਂ?
13: ਨੱਚਦੇ ਟੱਪਦੇ,
14: ਹਾਂਜੀ।
12: ਓਕੇ, ਇਹ ਕਿਹੜੀ ਚੀਜ਼ ਆ ਯਾਰ? ਫੁੱਲੇ। ਜੇ ਖਾਣ ਵਾਲੀ ਚੀਜ਼ ਨਾ ਨਾ ਦੱਸ ਦੇ ਤੇ ਫਿਰ ਨਹੀਂ ਪਤਾ ਲੱਗਣਾ, ਫਿਰ ਕੰਮ ਥੋੜਾ ਔਖਾ ਹੈ। ਥੈਂਕ ਯੂ ਅਰਨਵ।
13: ਥੈਂਕ ਯੂ ਅਰਨਵ।
12: ਸਾਡੇ ਨਾਲ ਨੇ ਸ਼੍ਰੇਆ। ਸਤਿ ਸ੍ਰੀ ਅਕਾਲ ਸ਼੍ਰੇਆ, ਤੁਸੀਂ ਆਉਂਦੇ ਰਹੋ। ਇਹ ਤੇ ਮਾਨੂ ਬਿੱਲੀ ਸਵੇਰੇ ਸਵੇਰੇ ਸਵੇਰੇ ਚਾਰਜ ਹੋ ਜਾਂਦੀ ਆ। ਹੈਂ ਸੀ, ਚਾਹ ਚੁੱਪ ਪੀ ਕੇ ਆਏ ਭਾਜੀ? ਹਾਂਜੀ ਬਿਲਕੁਲ ਪੀ ਗਏ।
13: ਇੱਕ ਆਹੀ ਹੈ ਜਿਹੜਾ ਨਾ ਖਿਆਲ ਰੱਖਦਾ, ਪੁੱਛਦਾ ਹੈ ਨਾ,
12: ਹੋਰ ਰੋਟੀ ਖਾਧੀ ਕਿ ਨਹੀਂ, ਇਕੱਲੀ ਮਾਂ ਪੁੱਛਦੀ। ਹੈਂ, ਚਾਹ ਪੀ ਕੇ ਆਏ ਕਿ ਨਹੀਂ ਆਏ, ਇਕੱਲਾ ਅਸੀਸ ਪੁੱਛਦਾ
13: ਹੈ ਨਾ। ਇੱਕ ਸਟਾਈਲ ਵੀ ਨਾ ਚਾਹ ਚੁੱਪ ਪੀ ਲਈ।
12: ਥੈਂਕ ਯੂ ਸੀਸ,
13: ਥੈਂਕ ਯੂ। ਤੁਸੀਂ ਕੀ ਖਾਧਾ?
12: ਹਜੇ ਉੱਠੇ ਹੀ ਪਏ ਹਾਂ।
13: ਤੁਹਾਨੂੰ ਵੇਖ ਕੇ ਤੁਹਾਡੀ ਆਵਾਜ਼ ਨਾਲ ਤੇ ਐਵੇਂ ਲੱਗ ਰਿਹਾ ਤੁਸੀਂ ਤੇ 6 ਵਜੇ ਦੇ ਉੱਠੇ ਹੋਏ ਹੋ। ਇੰਨੀ ਐਕਟਿਵ
14: ਗੈਸ ਕਰੋ ਕੀ ਖਾਣਾ।
12: ਅੱਛਾ, ਗੈਸ ਕਰੋ ਕੀ ਖਾਣਾ। ਅੱਛਾ, ਕੀ ਖਾਣਾ ਦੱਸੋ
13: ਤੁਸੀਂ? ਆਦੇਸ਼ ਕਰੋ, ਮੰਮੀ ਬਣਾ ਦੇ।
12: ਸੈਂਡਵਿਚ ਇਹੋ ਜਿਹੀ ਚੀਜ਼ ਨੀ ਆ ਵੀ ਬੰਦਾ ਗੈਸ ਕਰਾਊਗਾ। ਇਹ ਕੋਈ ਬਣਾਉਣ ਵਾਲੀ ਚੀਜ਼ ਆ ਕੋਈ, ਹੈ ਨਾ? ਤੁਸੀਂ ਕੀ ਖਾਓਗੇ? ਪਾਓ ਭਾਜੀ
13: ਅੱਜ
12: ਤੇ ਕੋਈ ਸਪੈਸ਼ਲ ਖਾ ਲੈਂਦਾ। ਹੈ ਅਸੀਸ,
13: ਅਸੀਸ ਉਹ ਮੇਰੇ ਦਿਮਾਗ ਚ ਸੀਗਾ ਪਰ ਮੈਂ ਕਿਹਾ ਨਹੀਂ ਸਪੈਸ਼ਲ ਤੇ ਨਹੀਂ ਹੈ ਉਹ।
12: ਆਹੋ, ਫਿਰ ਇਹ ਲੱਗਾ ਵੀ ਰੋਜ਼ ਹੀ ਖਾਂਦੇ ਇਹ ਚ ਕੀ ਸਪੈਸ਼ਲ ਆ। ਇਹ ਮੰਮਾ ਨੇ ਤੁਹਾਨੂੰ ਨਾ ਟ੍ਰਿਕ ਕਰਤਾ ਹੀ ਯਾਰ। ਹੈ ਸੀ, ਇਹ ਤੇ ਉਦਣ ਖਾਈਦਾ ਜਿੱਦਣ ਸਕੂਲ ਜਾਈਏ। ਹੈਲੋ, ਹਾਂਜੀ, ਕੀ ਸੁਣਾਓਗੇ ਫਿਰ ਅੱਜ? ਜੋਨੀ ਜੋਨੀ ਯੈਸ ਪਾਪਾ। ਓਕੇ, ਸੁਣਾਓ ਫਿਰ।
14: ਮਛਲੀ ਦਿਲ ਕੀ ਰਾਣੀ ਹੈ, ਜੀਵਨ ਉਸਕਾ ਪਾਣੀ ਹੈ, ਜੀਵਨ ਉਸਕਾ ਪਾਣੀ ਹੈ, ਅਸਰ ਆਉ ਜਾਂ ਜਾਈ ਪਾਣੀ ਵਿੱਚ ਡਾਉ ਮਜ ਜਾਏਗੀ।
13: ਇਹ ਡਾਇਰੈਕਟਰ ਸਾਹਿਬ ਸਕ੍ਰਿਪਟ ਬਦਲ ਗਏ। ਮੈਨੂੰ ਲੱਗਦਾ ਜੋਨੀ ਨੇ ਮੱਛਲੀ ਖਾ ਲਈ। ਵਾਹ ਦੀਦੀ ਉੱਠ ਗਈ ਹੈ?
14: ਨਹੀਂ
13: ਨਹੀਂ ਓ ਜਨਰੇਸ਼ਨ ਮੂਵ ਆਨ ਬੜੀ ਛੇਤੀ ਕਰ ਲੈਂਦੀ।
12: Thank you, sis.
13: Thank you.
12: Hello. Thank you, Manu Billy. ਤੇ ਬਾਅਦ ਵਿੱਚ ਪਰ ਹੁਣ ਤੇ ਛੁੱਟੀਆਂ ਵਾ, ਹੁਣ ਤੇ ਚਲੋ ਬੱਚਿਆਂ ਦਾ ਵੀ ਕੋਈ ਚੱਕਰ ਨਹੀਂ। ਤੇ ਹਾਂਜੀ ਮੰਨਤ ਤੁਸੀਂ ਆਉਂਦੇ ਰਹੋ।
15: ਸਤਿ ਸ੍ਰੀ ਅਕਾਲ ਅੰਕਲ ਜੀ ਨਾਲੇ ਯਸ਼ਮੂ ਜੀ।
12: ਸਤਿ ਸ੍ਰੀ ਅਕਾਲ,
13: ਕੀ ਹਾਲ ਚਾਲ?
15: ਮੈਂ ਵਧੀਆ, ਤੁਸੀਂ ਕਿਵੇਂ ਹੋ?
12: ਬਸ ਅਸੀਂ ਵੀ ਠੀਕ ਆ।
13: ਤੁਹਾਡਾ ਕੀ ਪਲਾਨ ਹੈ ਛੁੱਟੀਆਂ ਦਾ?
15: ਅਸੀਂ ਮਾਊਂਟ ਬੂਲਰ ਜਾਣਾ ਤੇ ਹੋਰ ਬਹੁਤ ਜਗ੍ਹਾ।
13: ਅੱਛਾ
12: ਅੱਛਾ, ਬੱਲੇ ਬੱਲੇ ਬੱਲੇ।
15: ਓਨਲੀ ਜੇ ਅਸੀਂ ਗੁੱਡ ਬਣੇ।
12: ਹੂੰ, ਅੱਛਾ ਜੇ ਗੁੱਡ ਬਣੇ ਫੇਰ ਜਾਣਾ?
13: ਫੇਰ ਉਹ ਤੇ
12: ਤੁਸੀਂ ਤੇ ਆਲਰੇਡੀ ਬਣੇ ਹੋ ਕਿ ਫੇਰ ਬਣਨਾ?
15: ਪਾਪਾ ਨੇ ਫੇਰ ਲੈ ਕੇ ਜਾਣਾ, ਨਹੀਂ ਤਾਂ ਮੈਂ ਤਾਂ ਮੰਮਾ ਨੇ, ਅਸੀਂ ਮੰਮਾ ਨੇ ਲੈ ਜਾਣਾ ਚੋਰੀ ਚੋਰੀ।
12: ਪਰ ਤੁਸੀਂ ਤੇ ਆਲਰੇਡੀ ਗੁੱਡੇ ਹੋ ਯਾਰ, ਫੇਰ ਬਣਨਾ ਤੁਸੀਂ ਗੁੱਡ?
13: ਹੋਰ ਕਿੰਨਾ
12: ਤੁਹਾਨੂੰ ਕਿੰਨਾ ਤੁਹਾਨੂੰ ਵਾਰ ਵਾਰ ਪ੍ਰੂਵ ਕਰਨਾ ਪਊਗਾ ਹੈ? ਮੈਨੂੰ ਤਾਂ ਲੱਗਦਾ ਤੁਸੀਂ ਆਲਰੇਡੀ ਗੁੱਡ ਹੋ। ਕਿੰਨੇ ਬੱਚੇ ਜਿਹੜੇ ਨਹਾਉਂਦੇ ਹੀ ਨੀ ਆ ਸਵੇਰੇ? ਕੋਈ ਜਾਣਦਾ ਤੁਹਾਨੂੰ ਜਿਹੜਾ 1 ਮੰਥ ਇੱਕ ਵਾਰੀ ਨਹਾਉਂਦਾ?
15: ਚਲੋ
12: ਠੀਕ ਆ, ਪੱਪੂ ਦੀ ਸਟੋਰੀ ਇੱਕ ਮਿੰਟ ਆਪਾਂ ਸੁਣਦੇ ਆ। ਪਹਿਲਾਂ ਮੈਂ ਇੱਕ ਕਾਲ ਚੁੱਕ ਕੇ ਤੇ ਸਾਈਡ ਤੇ ਹੋਲ ਤੇ
15: ਰੱਖਾਂਗਾ ਇੱਕ ਵਾਰ ਜੜਤ।
12: ਹਾਂਜੀ
13: ਓਕੇ।
15: ਇੱਕ ਕੁੜੀ ਦੇ ਦੋ
12: ਦੰਦ,
15: ਦੋ ਘਰ, ਇੱਕ ਪੇਕੇ ਇੱਕ ਸਾਰੇ। ਦੂਜਾ ਆਨਸਰ।
12: ਅੱਛਾ, ਇੱਕ ਕੁੜੀ ਦੇ ਦੋ ਘਰ, ਇੱਕ ਪੇਕੇ ਤੇ ਇੱਕ ਸਾਰੇ। ਕੀ ਬੁੱਝਣਾ, ਕੀ ਕੁੜੀ ਦਾ ਨਾਂ ਕੀ ਬੁੱਝਣਾ ਕੀ ਆ? ਆਨਸਰ ਆਹੋ, ਕੀ ਬੁੱਝੀਏ? ਕੀ ਕੁੜੀ ਦਾ ਨਾਂ ਬੁੱਝੀਏ, ਸਹੁਰਿਆਂ ਦਾ ਨਾਂ ਦੱਸੀਏ, ਪੇਕਿਆਂ ਦਾ ਦੱਸੀਏ, ਉਹਦੇ ਸਹੁਰੇ ਦਾ ਦੱਸੀਏ, ਵਿਚੋਲੇ ਦਾ ਨਾਂ ਦੱਸੀਏ, ਕਾਹਦਾ
15: ਕੀ ਚੀਜ਼ ਆ ਇਹ?
12: ਕੀ ਚੀਜ਼ ਆ? ਕੁੜੀ ਆ, ਹੋਰ ਕੀ ਆ?
15: ਹਾਰ ਗਏ ਤੁਸੀਂ,
12: ਐਵੇਂ ਹਾਰ ਗਏ? ਪਹਿਲਾਂ ਕਲੀਅਰ ਕਰੋ ਆਪਣੀ ਬੁਝਾਰ ਤੋਂ ਪਹਿਲਾਂ।
15: ਮੈਨੂੰ ਕੋਈ ਆਉਂਦਾ ਹੀ ਨਹੀਂ ਕਿਉਂ ਇਹਦੇ ਲਈ, ਇਹ ਤਾਂ ਮੰਮਾ ਨੇ ਮੈਨੂੰ ਸਿਖਾ ਦਿੱਤੀ।
12: ਅਗਲੇ ਪਿੰਡ ਤੋਂ ਪਿੱਛੇ ਹੁੰਦੇ ਆ?
15: ਨਹੀਂ, ਹਾਰ ਗਏ।
12: ਦੁਬਾਰਾ ਪੁੱਛ ਲਾ ਯਾਰ, ਮੰਮੀ ਨੂੰ ਦੁਬਾਰਾ ਪੁੱਛ ਲਾ ਤੂੰ। ਕੀ ਦੁਬਾਰਾ ਪੁੱਛੋ ਫਿਰ, ਦੁਬਾਰਾ ਪੁੱਛੋ। ਹਮ
13: ਪੇਕੇ ਤੇ ਸੋਹਰੇ ਸਾਰੀ ਸਾਰੀ
12: ਆਹੋ ਇੱਕ ਵਾਰੀ ਦੁਬਾਰਾ ਪੁੱਛੋ ਨਾ ਸਾਰਾ ਕੁਛ ਹੀ ਚਲੋ ਫਿਰ ਸਾਨੂੰ ਟਾਈਮ ਦੋ ਫਿਰ ਹਲੇ ਹੀ ਨਾ ਸੋ ਮੰਨੀ ਹੋਏ ਹਲੇ ਉੱਠੇ ਨੀ ਆ ਹਲੇ ਸਾਡੇ ਨਾ ਆਂਟੀਆਂ ਨੀ ਉੱਠੀਆਂ
14: ਸਮਾਰਟ
12: ਬ੍ਰੇਨ ਤੁਹਾਡੀ ਤੇ ਕਿੱਦਾਂ ਗੇਟ ਦਾ ਕਿੱਦਾਂ ਸੁੱਕ ਪੱਕੇ ਸੋਹਰੇ ਕਿੱਦਾਂ ਲੌਜਿਕ ਕੀ ਬਣਾਇਆ ਤੁਸੀਂ
14: ਵੀ ਜਿਹੜੇ ਗੇਟ ਵਾ ਉਹਦੇ ਪਿੱਛੇ ਹੁੰਦੇ ਆ ਪੇਕੇ ਸੋਹਰੇ
12: ਗੇਟ ਦੇ ਪਿੱਛੇ
14: ਯੈਸ
12: ਓਕੇ ਤੁਸੀਂ ਐਗਜ਼ਾਮਪਲ ਨਾਲ ਦੱਸੋ
14: ਕਿਹਾ ਵੀ ਸੀ
12: ਐਗਜ਼ਾਮਪਲ ਨਾਲ ਦੱਸੋ ਪੇ ਕਿਹੜੇ ਗੇਟ ਦੇ ਤੁਹਾਡੇ ਘਰ ਹੈਗਾ ਗੇਟ
14: ਦਾ ਬਹੁਤ ਜਾਏ ਗੇਟ ਨੇ
12: ਕਿਹੜੇ
13: ਕਿਹੜੇ
12: ਆ ਕਿੱਥੇ ਆ
13: ਕੋਲ ਗੇਟ
12: ਫਰੰਟ ਗੇਟ ਤੇ ਫਰੰਟ ਗੇਟ ਦੇ ਪਿੱਛੇ ਸੋਹਰੇ ਹੁੰਦੇ ਆ ਤੇ ਪੇਕੇ
14: ਵੀ ਉਹਦੇ ਪਿੱਛੇ ਹੀ ਹੁੰਦੇ ਆ ਦੂਜੇ ਘਰ ਚ
12: ਅੱਛਾ ਉਹ ਦੂਜੇ ਘਰ ਚ ਹੁੰਦੇ ਆ ਪਰ ਉਹ ਵੀ ਗੇਟ ਦੇ ਪਿੱਛੇ ਹੁੰਦੇ ਆ ਹਾਂ ਗੱਲ ਤੇ ਸਹੀ ਆ ਵੈਸੇ ਵੀ ਕੋਈ ਵੀ ਘਰ ਹੋਊਗਾ ਤੇ ਉਹ ਗੇਟ ਵਾਹ ਵਾਹ ਸਕੂਡੀ ਗਾਵਾ
13: ਕਹਿੰਦਾ ਹੋ ਗਏ ਜ਼ਿਆਦਾ ਗਹਿਰਾਈ ਚ ਜਾ ਰਹੇ
12: ਆਉਂਦੇ ਹੈ ਹੈਗੇ ਤੇ ਹੈਗੇ ਹੁਣ ਕੀ ਕਰ ਸਕਦੇ ਮੇਰੀ ਬੁਝਾਰਤ ਮੇਰਾ ਆਨਸਰ ਹੈਲੋ ਮੰਨਤ
16: ਸਤਿ ਸ੍ਰੀ ਅਕਾਲ
13: ਅੰਕਲ ਜੀ ਨਾਲ ਯਸ਼ਦੀਪ ਜੀ ਸਤਿ ਸ੍ਰੀ ਅਕਾਲ ਮੰਨਤ ਜੀ ਕੀ ਹਾਲ ਚਾਲ ਹੈ
16: ਮੈਂ ਠੀਕ ਹਾਂ ਤੁਸੀਂ ਕਿਵੇਂ ਹੋ
13: ਅਸੀਂ ਵਧੀਆ ਤੁਸੀਂ ਕਨਵਿੰਸ ਹੋਏ ਹੋ ਇਹ ਜਿਹੜੀ ਬੁਝਾਰਤ ਸੀਗੀ ਉਹਦੇ ਆਨਸਰ ਨਾਲ
16: ਨਹੀਂ ਇਹ ਤਾਂ ਮੈਨੂੰ ਵੀ ਕਨਫਿਊਜ਼ਿੰਗ ਲੱਗੀ
12: ਯਾਰ ਸਾਡੀ ਕੋਈ ਗੱਲ ਨਹੀਂ ਮੰਨਤ ਤੇਰੇ ਨਾਲ ਲੜਾਈ ਹੋ ਜਾਣੀ
13: ਅਸੀਂ ਤੇ ਦੂਰ ਬੈਠੇ ਹਾਂ
12: ਹੈ ਨਾ ਤੇਰੀ ਤੇਰੀ ਪ੍ਰਧਾਨਗੀ ਤੇ ਵੀਟੋ ਲਾ ਦੇਣੀ ਉਹਨੇ ਫੇਰ
13: ਹੁਣ ਤੇ ਭਾਵੇਂ ਮੁੱਕਰ ਵੀ ਜਾ ਸਾਰੇ ਨੂੰ ਪਤਾ ਹੀ ਹੈ ਕਿ ਕੌਣ ਪ੍ਰਧਾਨ ਹੈ ਹੁਣ ਤੇ ਪਬਲਿਸਿਟੀ ਹੋ ਹੀ ਗਈ ਹੈ
12: ਹਾਂ ਹੁਣ ਤੇ ਵੈਸੇ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਨਾ ਪਰ ਆਹ ਗੱਲ ਮੈਨੂੰ ਸਮਝ ਨੀ ਆਈ ਵੀ ਗੇਟ ਦੇ ਪਿੱਛੇ ਸੋਹਰੇ ਹੁੰਦੇ ਆ ਗੇਟ ਤੇ ਵੇਅਰ ਹਾਊਸ ਦਾ ਵੀ ਹੋਊਗਾ ਹੈ ਮਨ ਇੱਥੇ ਪਰ ਗੇਟ ਕਿੱਥੇ ਹੁੰਦਾ ਇੱਥੇ ਤਾਂ ਉਹ ਨਿੱਕਾ ਜਿਹਾ ਡੋਰ ਜਿਹਾ ਹੁੰਦਾ ਹਾਂ ਗੇਟ ਤੇ ਇੰਡੀਆ ਹੁੰਦਾ
13: ਜਿਹੜੇ ਦੋ ਦਰਵਾਜ਼ੇ ਹਾਂ ਫਿਰ ਵੀ ਆਪਾਂ ਸੋਚ ਸਕਦਾ
12: ਇਹ ਵੇ ਸਾਨੂੰ ਸੋਚਣਾ ਪੈਣਾ ਵਾ ਹੈ ਨਾ ਮੰਨਤ ਤੂੰ ਵੀ ਸਾਡੀ ਹੈਲਪ ਕਰੀ
16: ਠੀਕ ਆ
12: ਓਕੇ ਕੀ ਸੁਣਾਓਗੇ ਫਿਰ
16: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
12: ਓਕੇ
16: ਇੱਕ ਵਾਰੀ ਟੀਨਾ ਪੱਪੂ ਨੂੰ ਕਹਿੰਦੀ ਮੈਂ ਜਿੰਨੀ ਮਰਜ਼ੀ ਠੰਡ ਹੋ ਜਾਏ ਮੈਂ ਰੋਜ਼ ਨਹਾਉਂਦੀ ਆ ਪੱਪੂ ਅੱਛਾ ਮੈਂ ਤਾਂ ਦੋ ਵਾਰ ਨਹਾਉਂਦਾ ਵਾ ਟੀਨਾ ਓ ਵਾਓ ਪੱਪੂ ਕਮਲੀਏ ਮੈਂ ਕਿਹਾ ਦੋ ਵਾਰ ਮੈਂ ਮਹੀਨੇ ਚ ਨਹਾਉਂਦਾ ਵਾ
12: ਅੱਛਾ ਤਾਂ ਹੀ ਉਹ ਕਹਿੰਦਾ ਸੀ ਫਿਰ ਫਤਿਹ
13: ਅੱਜ ਪਤਾ ਲੱਗ ਜਾਏਗਾ
12: ਇੱਕ ਪੱਪੂ ਹੈਗਾ ਇੰਨੀ ਠੰਡ ਚ ਤੇ ਮੰਨਤ ਦੋ ਵਾਰੀ ਹੈ ਨਾ ਜ਼ਿਆਦਾ ਹੀ ਆ ਹੈ ਨਾ ਠੰਡ ਕਿੰਨੀ ਮੰਨਤ ਇਹ ਸੱਚੀ ਨਹਾ ਲੈਂਦਾ ਸਵੇਰੇ ਸਵੇਰੇ ਉੱਠ ਕੇ
16: ਹਾਂਜੀ
12: ਓਕੇ ਫਿਰ ਤੇ ਬੀਬਾ ਪੋਤੇ ਹੈ ਨਾ ਫਿਰ ਤੇ ਨਹੀਂ
13: ਕਿੰਨਾ ਪ੍ਰੂਵ ਕਰੇ ਵਿਚਾਰਾ
16: ਅੱਜ ਮੈਂ ਵੀ ਨਾਲੀ ਸੀਗੀ ਅੱਜ
12: ਹਾਂ ਤੁਸੀਂ ਨਹਾਉਂਦੇ ਹੋ ਫੇਰੀ ਤੇ ਉਹ ਨਹਾਉਂਦਾ ਵਾ ਵੱਡੀ ਭੈਣ ਨੂੰ ਫੋਲੋ ਹੀ ਕਰਦਾ ਉਹ
16: ਨਹੀਂ
12: ਹਾਂ
16: ਉਹ ਪਹਿਲਾਂ ਦਾ ਹੁੰਦਾ ਵਾ ਪਰ ਮੈਂ ਥੋੜੀ ਜਿਹੀ ਲਈ ਸੀ ਕਈ ਵਾਰ ਬਣ ਜਾਂਦੀ
12: ਇਹ ਗੱਲੋਂ ਮੰਨਣ ਤੋਂ ਆਨੈਸਟ ਆ
13: ਹਾਂ ਮੰਨਤ ਹਮੇਸ਼ਾ
12: ਥੈਂਕ ਯੂ ਮੰਨਤ
13: ਥੈਂਕ ਯੂ ਮੰਨਤ
12: ਹਾਲੇ ਤਾਂ ਮੈਂ ਢੋਲ ਵਜਾਉਣ ਲੱਗਾ ਸੀ ਤੇ ਤੂੰ ਵਜਾਉਣ ਨੀ ਦਿੱਤੇ ਕੁੜੀਏ
15: ਕੰਬਲ
12: ਚ ਬੈਠੀਆਂ ਰਜਾਈ ਉੱਤੇ ਪਈ ਆ
13: ਜਰਾਈ
15: ਕੰਬਲ ਦੇ
12: ਫਿਰ ਹੁਣ ਕੀ ਚਾਹੁੰਦੇ ਹੋ ਤੁਸੀਂ ਮਤਲਬ ਜਦੋਂ ਸਵੇਰੇ ਸਵੇਰੇ ਉੱਠਦੇ ਹੋ ਫਿਰ ਤੁਹਾਡਾ ਕੀ ਜੀ ਕਰਦਾ
15: ਗੱਲਾਂ
12: ਸੀ ਅੱਛਾ ਗੱਲਾਂ ਕਰਨੀਆਂ ਓਕੇ ਤੇ ਫਿਰ
15: ਹੁਣ ਸਵੇਰੇ ਹੁਣ ਮੇਰੇ ਸਵੇਰੇ ਤੁਹਾਨੂੰ ਪਤਾ ਅੱਜ ਮੇਰੇ ਵੀ ਜੀ ਦਾ ਬਰਥਡੇ
13: ਅਰੇ
12: ਕਦੋਂ
13: ਅੱਜ
15: ਅੱਜ
12: ਓ

0: 우유 히피
1: 그래
2: 그래
0: 히피
1: 그래
0: 히피
1: 한지
0: ਵੀਰਜੀ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਤੇ ਆ ਤੇ ਬੜਾ ਲੱਕੀ ਲੱਕੀ ਹੋ ਗਿਆ ਵੀ ਛੁੱਟੀਆਂ ਚ ਆਇਆ ਬਰਥਡੇ ਤੇ ਹੁਣ ਤੇ ਫਿਰ ਪੂਰਾ ਫਨ ਹੋਊਗਾ
2: ਹਾਂਜੀ
0: ਵੀਰ ਜੀ ਉੱਠ ਪਏ ਕਿ
2: ਨਹੀਂ
0: ਹੋਏ
1: ਅਸੀਸ ਨੇ ਕੀ ਬਣਾਇਆ ਕਾਰਡ ਬਣਾਇਆ ਵੀਰ ਜੀ ਵਾਸਤੇ
0: ਕੀ ਗਿਫਟ ਦਓਗੇ ਫਿਰ ਵੀਰ ਜੀ
2: ਨੂੰ
0: ਫਿਰ ਏਦਾਂ ਕਰੋ ਨਾ ਵੀਰ ਜੀ ਦੇ ਸੁੱਤੇ ਸੁੱਤੇ ਤੁਸੀਂ ਕਾਰਡ ਬਣਾ ਦੋ ਸਰਪ੍ਰਾਈਜ਼ ਕਰ ਦੋ ਵੀਰ ਜੀ ਨੂੰ ਗੁੱਡ ਆਈਡੀਆ ਕਿ ਨਹੀਂ ਗੁੱਡ ਆਈਡੀਆ ਹੈ ਹਾਂ ਤੁਸੀਂ ਕਾਰਡ ਬਣਾ ਕੇ
2: ਤੇ ਟਾਈਮ ਲੱਗਦਾ
0: ਆਹੋ ਤੇ ਕੋਈ ਨੀ ਟਾਈਮ ਹੀ ਆ ਤੁਹਾਡੇ ਕੋਲ ਤੁਸੀਂ ਕੀ ਕਰਨਾ ਹੁਣ ਕੀ ਗੱਲ ਰੋਟੀਆਂ ਰੋਟੀਆਂ ਬਣਾਉਣੀਆਂ ਆਹੋ ਤੇ ਤੁਸੀਂ ਹਾਈਡ ਹਾਈਡ ਕਰਕੇ ਬਣਾਈ ਜਾਇਓ ਥੋੜਾ ਥੋੜਾ ਹੈਂ
1: ਓਕੇ
0: ਕਾਲ ਤੋਂ ਬਾਅਦ ਕੀ ਗੱਲ ਅੱਜ ਲੇਜ਼ੀ ਲੇਜ਼ੀ ਜੀ ਇਹ ਸਕੂਲ ਜਾ ਕੇ ਕੁੜੀ ਐਕਟਿਵ ਹੁੰਦੀ ਪਾ
2: ਮੈਂ ਵੀ ਬੀਰਾਨਾ ਸਾਨੂੰ ਪਤਾ ਵੀ ਉਹ 17 ਦਾ ਹੋ ਰਿਹਾ
0: ਓਕੇ ਵਾਹ
1: 17
0: ਫਿਰ ਤਾਂ ਆਪਾਂ ਵੈਰੀ ਸੂਨ ਵੀਰੇ ਦਾ ਵਿਆਹ ਵੀ ਕਰਾਂਗੇ ਫਿਰ ਤੇ ਭੰਗੜੇ ਵੀ ਪੈਣਗੇ
2: ਹਾਂਜੀ
0: ਹਾਂਜੀ ਡੰਡ
2: ਵੀਰੇ ਨੂੰ ਖੁਸ਼ ਰੱਖਣਾ ਹਮੇਸ਼ਾ
0: ਹਾਏ ਹਾਏ ਹਾਏ ਤੇ ਅਸੀਂ ਇਸ ਨੂੰ ਸੋਹਣੀ ਜੀ ਭਾਬੀ ਦੇਣ ਵੀਰੇ ਦੀ ਵੋਟੀ ਨੇ ਕਿਹਾ ਕਰਨਾ ਇਹ ਤੇ ਮੇਰੀ ਨਿੱਕੀ ਜੀ ਨਨਾਨ ਬੜੀਆਂ ਸੋਹਣੀਆਂ ਬੋਲੀਆਂ ਪਾਉਂਦੀ ਆ
1: ਜਿਵੇਂ ਉਹ ਕਿਹੜੀ ਮੂਵੀ ਚ ਨੀ ਸੀ ਰੱਬ ਦਾ ਰੇਡੀਓ ਸੀ ਕਿਹੜੀ ਭਾਬੀ ਚਿਹਰਾ ਤਾਂ ਵੀ ਖਾ ਦੇ ਨਿੱਕੇ ਨਿੱਕੇ
0: ਹੈ ਸੀਸ ਦੱਸਦੀ ਨੀ ਕੁੜੀਆਂ ਸਾਨੂੰ ਤੇ ਸੀਕ੍ਰੇਟ ਰੱਖਦੀਆਂ ਦੋ ਦਿਨ
2: ਤੇ ਪਤਾ ਫਰਾਈਡੇ ਨੂੰ ਅਸੀਂ ਮੂਵੀ ਦੇਖ ਕੇ ਆਏ ਸੀ ਮੈਂ ਉਹ ਮੂਵੀ ਦੇਖ ਕੇ ਆਏ ਸੀ ਫਰਾਈਡੇ ਨੂੰ ਅਸੀਂ
0: ਮੈਂ ਵਾਪਸ ਆਉਂਗਾ
2: ਹਾਂਜੀ
0: ਹਾਂ ਠੀਕ
1: ਮੈਂ
0: ਫਿਰ ਤੁਹਾਨੂੰ ਕਿੱਦਾਂ ਲੱਗੀ
2: ਸੋਹਣੀ ਲੱਗੀ
0: ਸੋਹਣੀ ਲੱਗੀ ਕੀ ਸੁਣਾਓਗੇ ਫਿਰ

0: ਮੇਰੇ ਮਾਸੀ ਦੇ ਬੇਟੇ ਹੈ।
1: ਅੱਛਾ, ਮਾਸੀ ਦੇ ਬੇਟੇ ਹੈ, ਓਕੇ ਓਕੇ ਓਕੇ।
0: ਤਾਂ ਸਾਨੂੰ ਪਤਾ ਜਿਹੜੇ ਮਾਸੀ ਤੁਹਾਡੇ ਨਾਲ ਰੇਡੀਓ ਦੀ ਗੱਲ ਕਰਦੇ, ਉਹ ਮਾਸੀ ਦੇ ਬੇਟਾ।
1: ਕਿਹੜੇ ਮਾਸੀ, ਉਹਨਾਂ ਦਾ ਨਾਂ ਕੀ ਆ?
0: ਰਾਡੋ ਮਾਸੀ,
1: ਓਏ
0: ਮੇਰੇ ਮਾਸੀ ਆ।
1: ਤੇ ਸਾਨੂੰ ਤਾਂ ਪਤਾ ਹੀ ਨਹੀਂ, ਉਹ ਆਪਣਾ ਨਾਂ ਹੋਰ ਕੁਛ ਦੱਸਦੇ ਹੋਣੇ ਫਿਰ। ਸਾਨੂੰ ਤਾਂ ਕਦੀ ਨੀ ਕਿਸੇ ਨੇ ਕਿਹਾ ਮੈਂ ਰਾਣੋ ਬੋਲਦੀ ਹਾਂ।
0: ਮੈਂ ਕੀਤਾ ਸੀ ਵੀ ਮੈਂ ਰੇਡੀਓ ਤੇ ਬੋਲਦੀ ਤੇ ਮੈਨੂੰ ਪਤਾ ਸੀ ਤੇ ਫਿਰ ਮੈਂ ਵੀ ਹੁਣ ਸੁਣਨਾ ਜੋਕ ਕਰੀ।
1: ਹਾਂ ਓਕੇ, ਤੁਸੀਂ ਫਿਰ ਸਾਨੂੰ ਟ੍ਰਿਕ ਕਰਦੇ ਹੋ।
2: ਮਾਸੀ ਤੁਹਾਨੂੰ ਟ੍ਰਿਕ ਕਰਦੀ।
1: ਕੀ ਸੁਣਾਓਗੇ ਫਿਰ?
2: ਅੱਜ ਜੇ ਨਾ ਚਾਰਜ ਨਹੀਂ ਹੋਈ ਬੈਟਰੀ।
1: ਹੈਲੋ, ਅੱਛਾ ਹਾਂਜੀ
2: ਹਾਂਜੀ।
0: ਆਵੀ ਰੇਤੇ ਪਹੁੰਚੀ ਬੰਨਾ, ਆਵੀ ਰੇਤੇ ਪਹੁੰਚੀ ਬੰਨਾ, ਲਾ ਕੇ ਸੁਮ ਸਧਾਰੇ ਨੀ ਨੀ ਪੰਜ ਤਵੀਰੇ ਮੈਨੂੰ ਦੇ ਦੇ,
1: ਬਲ ਬਲ ਬਲ ਬਲ ਬਲ,
0: ਪੰਜ ਤਵੀਰੇ ਮੈਨੂੰ ਦੇ ਦੇ, ਪੰਜ ਟੇਕ ਦੀ ਡੇਰੇ ਰੱਬ ਨੇ ਰੂਪ ਦਿੱਤਾ,
1: ਬਲੇ ਬਲੇ।

0: सुस्ती चक दूर जाई,
1: सुस्ती चक्रा।
2: एवं लग गया सी का रिकॉर्ड थोड़ा जा।
0: थैंक यू सुस्ती सस्ती ला के फिर करे हो तुम थैंक यू अंकल जी ते आंटी जी सस्ती काल
2: की हाल चाल है
1: मेरा ठीक है तोड़ा की हाल है
0: साड़ा भी ठीक है ਤੁਸੀਂ ਸਾਰੇ ਉੱਠ ਪਏ ਹੋ ਕਿ ਤੁਹਾਡੇ ਚੋਂ ਵੀ ਕੋਈ ਸੁੱਤਾ ਲੈ
1: ਸਾਰੇ ਉੱਠ ਗਏ
0: ਹੈ ਵਾਹ ਆਪੇ ਹੀ ਉੱਠ ਜਾਂਦੇ ਹੁੰਦੇ ਹੋ ਕਿ ਮੰਮੀ ਪੁੱਛੋ ਫੜ ਫੜ ਠਾਉਂਦੀ ਆ
1: ਮੰਮਾ ਪੁੱਛੋ ਫੜ ਕੇ
0: ਖਾਂਦੇ ਬਟਾਲੇ ਵਾਲੀਆਂ ਮੰਮੀ ਆ ਨਾ ਪੁੱਛੋ ਫੜ ਫੜ ਹੀ ਠਾਉਂਦੀਆਂ ਹੁੰਦੀਆਂ
1: ਮੰਮਾ ਸਾਡੀ ਕਦੀ ਗੁੱਤਾ ਪੁੱਤੇ ਦੀ ਚਾਈ ਲਾ ਕੇ
2: ਮੰਮਾ ਨੇ ਤੂੰ ਫੇਮਸ ਕਰ ਦੇਣਾ
0: ਹਾਂ ਫਿਰ
1: ਵੀਰ ਜੀ ਬੁੱਕਲ ਮਾਰਿਆ ਰਜਾਈ ਦੇ ਨਾਲ
0: ਅੱਛਾ ਵੀਰ ਜੀ ਬੁੱਕਲ ਹੀ ਮਾਰ ਲੈਂਦਾ
1: ਹਾਂਜੀ
0: ਓ ਵੀਰ ਜੀ ਸਭ ਤੋਂ ਸੁਸਤੀ ਹੁੰਦੇ ਹੈ ਨਾ
1: ਹਾਂਜੀ
0: ਮੁੰਡੇ ਸਭ ਤੋਂ ਵੱਡੇ ਸੁਸਤੀ ਹੁੰਦੇ ਉੱਠਦੇ ਨੀ ਛੇਤੀ ਅਸੀਸ ਦਾ ਵੀਰਾ ਵੀ ਸੁੱਤਾ ਵਾਲੇ ਇੱਕ ਸਿਰਫ ਅਰਨਾ ਵੀ ਆ ਝੱਟ ਉੱਠ ਪਿਆ ਵੇਖ ਲਾ
2: ਅਸੀਸ ਵੀ ਉੱਠਿਆ ਹੋਇਆ ਸੀਗਾ
0: ਵੈਸੇ ਤੇ ਫਤਿਹ ਨੇ ਵੀ ਨਹਾ ਲਿਆ ਟਾਈਮ ਨਾਲ ਹੈ
2: ਅਸੀਸ ਆਇਆ ਸੀ ਆਪਾਂ ਨੂੰ ਚਾਹ ਚੂ ਪੁੱਛਣ
0: ਹਾਂ ਹਲੇ ਨਿੱਕਾ ਆਇਆ ਨਾ
1: ਤੁਸੀਂ ਅਮਰੂਦ ਦੇ ਵਿਆਹ ਦੀ ਤਿਆਰੀ ਕਰ ਰਹੇ ਮੈਂ ਪਿੰਡੀ ਦੀ ਵਿਆਹ ਦੀ ਤਿਆਰੀ ਕਰ ਰਹੇ
2: ਮੈਂ ਤੇ ਪੂਰੀ ਸ਼ਾਪਿੰਗ ਕਰ ਗਈ ਸੀਗੀ ਬਹੁਤ ਸਾਰਾ ਸਮਾਨ ਲੈ ਲਿਆ ਮੈਂ
0: ਅੱਛਾ ਅਮਰੂਦ ਦੀ ਆਪਾਂ ਕਰਨੀ ਆ ਤਿਆਰੀ
1: ਹਾਂਜੀ
0: ਚਲੋ ਠੀਕ ਆ ਠੀਕ ਆ ਮੰਡ ਵਰਤ ਕੇ ਹੋ ਜੂਗਾ ਨਾ
2: ਤਾਂ ਹੀ ਤੇ ਫਰਾਈਡੇ ਸੈਟਰਡੇ ਸੰਡੇ ਮੈਂ ਪੂਰੀ ਸ਼ਾਪਿੰਗ ਨੇ ਪੇੜ
0: ਫਿਰ ਆਪਾਂ ਇਦਾਂ ਕਰੀਏ ਕਿਸੇ ਦਿਨ ਗਾਉਣ ਭਾਈਏ ਫਿਰ
1: ਹਾਂਜੀ
0: ਹੈ ਨਾ ਮਿਲ ਕੇ ਭਾਈਏ ਕਿ ਰੇਡੀਓ ਤੇ ਬਾਲੀਏ ਮਿਲਕੇ ਕਰੀਏ ਓਕੇ ਫਿਰ ਤੁਸੀਂ ਤਿਆਰੀ ਕਰ ਲਿਓ ਹੈ ਨਾ ਪਿੰਡੀ ਤੇਰੀ ਵੇ ਮੱਲਾ ਸੋਹਣੀ
2: ਰੈਡ ਜੇ ਸੂਟ ਚ
1: ਪਿੰਡੀ ਪਿੰਡੀ ਦੀ ਸ਼ਰਟ ਹੈ ਉੱਥੇ ਕੱਦੂ ਨੀ ਆਉਣਾ ਚਾਹੀਦਾ
0: ਓਏ ਅੱਛਾ ਕਿਉਂ ਬਣਦੀ ਨੀ ਉਹਦੇ ਨਾਲ
1: ਕੱਦੂ
0: ਨੇ ਨਹੀਂ ਸੱਦਿਆ
2: ਮੂਵ ਆਨ ਕਰਨਾ ਚਾਹੀਦਾ ਨਾ

0: ਚਲੋ ਪੜ ਕੇ ਥੋੜੀ ਨਾ ਪੈਣ ਚਾਹੀਦੀ ਹੈ
1: ਨਹੀਂ ਪਰ ਨਹੀਂ ਕਰਦੇ ਜਾਓ ਨਹੀਂ ਕਰਦੇ
2: ਦੂਜੀ ਸ਼ਰਟ ਹੈ ਅਮਰੂਦ ਨੇ ਵੇਟ ਘਟਾਣਾ
0: ਫਿਰ ਤੇ ਉਹ ਪਿਲਪਿਲਾ ਜਿਹਾ ਹੋ ਜਾਏਗਾ
1: ਕਿੰਨਾ ਕੁ ਵੇਟ ਘਟਾ ਲੂਗਾ ਰਹਿਣਾ ਤੇ ਉਹਨੇ ਗੋਲੂ ਜਿਹਾ ਹੀ ਆ
2: ਦੋ
1: ਕਿਲੋ ਵੇਟ ਘਟਾਉਣਾ ਓਕੇ ਚਲੋ ਠੀਕ ਆ ਹੋਰ
2: ਅਮਰੂਦ ਤੀਰ ਤੇ ਨੀ ਮਾਰਦਾ
1: ਟੀਰ ਅੱਛਾ ਨਹੀਂ ਨਹੀਂ ਨਹੀਂ ਟੀਰ ਨੀ ਮਾਰਦਾ ਪਰ ਅੱਖ ਉਹਦੀ ਇੱਕੋ ਹੀ ਆ ਇੱਕੋ ਹੀ ਅੱਖ ਆ ਉਹਦੀ ਦੋ ਅੱਖਾਂ ਨੀ ਹੈਗੀਆਂ ਪਹਿਲਾਂ ਦੱਸ ਦਈਏ ਪਹਿਲਾਂ ਤੁਹਾਨੂੰ
0: ਕਲੀਅਰ ਕੱਟ
1: ਹੈਗੀ ਵੀ ਤਾਂ ਨੂੰ ਆ
2: ਪੀਲੇ
1: ਕੱਪੜੇ ਪਾਉਣੇ ਓਹਨੇ ਓਕੇ ਚਲੋ ਠੀਕ ਆ ਪੀਲੇ
2: ਪਿੰਡੀ ਦੇ ਸੋਹਰੇ ਨੇ ਲਾਲ ਕੱਪੜੇ ਪਾਣੇ
1: ਅੱਛਾ ਭਿੰਡੀ ਨੇ ਲਾਲ ਪਾਉਣੇ ਆ ਤੇ ਲਾਲ ਤੇ ਉਹ ਤੇ ਫਿਰ ਲਾਲ ਪੀਲੇ ਜੇ ਹੋ ਜਾਣਗੇ ਮੈਚਿੰਗ ਨੀ ਕਰਾਉਣੀ ਅੱਛਾ ਓਕੇ ਚਲੋ ਠੀਕ ਆ ਫੋਟੋਗ੍ਰਾਫਰ ਸਾਂਝਾ ਕਰ ਲਈਏ
2: ਵੇਟ ਲੂਜ਼ ਕਰਦਾ ਤੇ ਫੇਰ ਅਸੀਂ ਉਹਦਾ ਵਿਆਹ ਕਰਾ ਸਕਦੇ ਪਰ ਜੇ ਨਹੀਂ ਕਰਦਾ ਤੇ ਫੇਰ ਅਸੀਂ ਉਹਨੂੰ ਛੱਡਾ ਹੀ ਲੈ ਦੇਣਾ
1: ਓਹੋ
0: ਪਹਿਲਾਂ ਹੀ ਸੁੱਕ ਕੇ ਪੀਲਾ ਪੈ ਗਿਆ
1: ਹਾਂ ਇਹ ਤੇ ਇਹ ਵੇਖੋ ਇਹ ਗੱਲ ਗਲਤ ਹੈ ਹੁਣ ਇਹ ਪਹਿਲਾਂ ਹੁੰਦਾ ਇਹ ਵੇਖਾ ਵਿਖਾਈ ਦੇ ਟਾਈਮ ਗੱਲਾਂ ਕਰਨ ਵਾਲੀਆਂ ਸੀ ਪਹਿਲਾਂ ਤੁਸੀਂ ਰਿਸ਼ਤਾ ਪੱਕਾ ਕਰਕੇ ਹੁਣ ਵਿਆਹ ਧਰਿਆ ਵਾ ਤੇ ਹੁਣ ਤੁਸੀਂ ਸ਼ਰਤਾਂ ਰੱਖਣ ਲੱਗ ਪਏ ਜੇ
2: ਤੁਸੀਂ ਸਾਨੂੰ ਟਾਈਮ ਨਹੀਂ ਦਿੱਤਾ
1: ਓਹੋ ਪਰ ਤੁਸੀਂ ਤੇ ਰਿਸ਼ਤਾ ਇਸੇ ਕਰਕੇ ਕੀਤਾ ਨਾ ਵੀ ਮਰੂਦ ਬਾਹਰ ਪੱਕਾ ਆ ਨਹੀਂ ਤੇ ਤੁਸੀਂ ਏਡੇ ਮੋਟੇ ਨਾ ਕਰਨਾ ਵੀ ਨਹੀਂ ਰਿਸ਼ਤਾ ਤੇ ਹੁਣ ਜਿਹੜੀਆਂ ਤੁਹਾਨੂੰ ਗੱਲਾਂ ਆਉਂਦੀਆਂ ਨਾ
2: ਮੰਮਾ ਨੇ ਦੱਸੀ
1: ਤੁਸੀਂ ਏਦਾਂ ਕਰਿਓ ਤੁਸੀਂ ਨਾ ਸ਼ਰਤਾਂ ਸ਼ੁਰਤਾਂ ਆਪਣੀਆਂ ਇੱਕ ਵਾਰੀ ਲਿਖ ਲਓ ਸਾਰੀਆਂ ਲਿਖ ਲਈਆਂ ਨਾ ਹਾਂ ਫਿਰ ਅਸੀਂ ਸਲਾਹ ਕਰਕੇ ਦੱਸਾਂਗੇ ਐਡਾ ਸਾਡਾ ਮਰੂਦ ਥੁੜਿਆ ਨੀ ਆ ਤੁਹਾਡੀ ਜਲਬੀ ਜੀ ਪਿੰਡੀ ਨਾਲ ਵਿਆਹ ਦੀ ਆਪਾਂ
0: ਆਸਟ੍ਰੇਲੀਅਨ ਪਾਸਪੋਰਟ ਵਾਲਾ ਮਰੂਦ
1: ਆਸਟ੍ਰੇਲੀਅਨ ਪਾਸਪੋਰਟ ਆ ਮਰੂਦ ਕੋਲ
2: ਹਲੇ
1: ਤੁਸੀਂ ਵੇਖਿਆ ਹਲੇ ਤੁਸੀਂ ਵੇਖਿਆ ਨੀ ਲਾਲ ਆ ਅੰਦਰੋਂ
2: ਨਹੀਂ
1: ਚਿੱਟਾ ਹੈਗਾ ਓਕੇ ਚਲੋ ਠੀਕ ਆ ਜੇ ਤੁਸੀਂ ਰਿਸ਼ਤਾ ਕਰਨਾ ਠੀਕ ਆ ਨਹੀਂ ਤੁਸੀਂ ਕੱਟ ਕੇ ਦਿਖਾਈਏ ਕੰਮ ਨਿਬੇੜੀ ਹੈ ਨਾ ਉਹਦਾ ਵੇਟ ਵੂਟ ਪਹਿਲੀ ਗੱਲ ਤੇ ਉਹ ਨੀ ਘਟਣਾ ਜੇ ਵੇਟ ਨੀ
2: ਤੁਸੀਂ ਹਾਫ ਚ ਕਰ ਸਕਦੇ ਇੱਕ ਦੰਦੀ ਪਾ ਸਕਦੇ ਤੇ ਫੇਰ ਜੋੜ ਲਓ ਉਹਨੂੰ
1: ਹਾਂ ਇਹ ਗੱਲ ਠੀਕ ਆ ਆਪਾਂ ਫਿਰ ਏਦਾਂ ਕਰ ਲੈਣੇ ਉਹਦੀ ਨਾ ਉਹ ਕਰਾ ਦੇਣੇ ਲਿਪੋ ਕਰਾ ਦਿੰਦੇ ਠੀਕ ਹੈ
2: ਆਪਾਂ
1: ਰੋਜ਼ ਇੱਕ ਇੱਕ ਮਸਲਾ ਡਿਸਕਸ ਕਰ ਲਾਂਗੇ ਆਪਾਂ
2: ਕੱਲ ਉਹਨਾਂ ਦਾ ਵਿਆਹ ਮੀਆਂ ਮੱਲੇ ਹੋ ਗਿਆ ਬਟਾਲਾ ਚ
1: ਅੱਛਾ ਠੀਕ ਆ
0: ਮੈਨੂੰ ਵੀ ਡਿਸਾਈਡ ਹੋ ਗਿਆ
1: ਚਲੋ ਠੀਕ ਆ ਫਿਰ ਹਲੇ ਤੇ ਅਸੀਂ ਵੇਖੋ ਅਸੀਂ ਆ ਮੁੰਡੇ ਵਾਲੇ ਅਸੀਂ ਸ਼ਰਤਾਂ ਤੇ ਆਪਾਂ ਰੱਖਣੀਆਂ ਹਲੇ
2: ਤੁਸੀਂ ਅਮਰੂਦ ਦੀ ਸ਼ਰਤਾਂ
1: ਰੱਖੋ ਤਾਂ ਚਾਹਾਂ ਆਪਾਂ ਅਮਰੂਦ ਦੀਆਂ ਸ਼ਰਤਾਂ ਰੱਖਾਂਗੇ ਨਾ ਫਿਰ ਲੱਗੂਗਾ ਪਤਾ ਤੁਹਾਨੂੰ
2: ਹਾਂਜੀ
1: ਚਲੋ
0: ਠੀਕ
1: ਹੈ ਪੱਕਾ ਫਿਰ ਤੁਸੀਂ ਲਿਖ ਲਓ ਸ਼ਰਤਾਂ ਸਾਰੀਆਂ ਕੀ ਕੀ ਸੁਣਾਓਗੇ ਅੱਜ ਕਿ ਇਹੋ ਹੀ ਸੁਣਾਉਣਾ ਹੈ ਵਿਆਹ
2: ਇਜਾਜ਼ਤ
1: ਤੁਸੀਂ ਤੇ ਵਿਆਹ ਹੀ ਸੁਣਾ ਦਿਆ ਕਰੋ ਭਾਵੇਂ
2: ਇੱਕ ਆਦਮੀ ਦੇ 60 ਚੱਗੇ
1: ਇੱਕ ਆਦਮੀ ਦੇ
2: 60 ਚੱਗੇ
1: 60 ਚੱਗੇ ओके एक आदमी दे 60 चगे ते फिर भी आदमी सोना ना लगे एदा कर ली
2: नहीं
1: हाँ
2: नहीं
1: एक आदमी दे 60 चगे
3: ओहो
1: 60 की हुंदा 60 की हुंदा भला 60 दा की हुंदा वा 60 वाला की हुंदा वा
3: इन्ने खतरनाक खतरनाक कित्थों लै के आंदा
1: आज ते आंटियां उंटियां भी सुत्तियां मैनूं लगदा सारियां
2: तुसी सब्जी च पाई दी
1: अच्छा
2: पाई
1: दा फिर ते ओ आ प्याज तेन पता प्याज सरबाला बनना वा अमरूद का जे कहे
2: सरबाला बनना बिकॉज ओ मुश्क मारदा
1: हाँ ते जे तुसी रिबन कटाई ते तुहाडियां भिंडियां वाले ने ज्यादा कीती ना खराबी ते फिर ओने उस वेले ही कट भी देना
2: मुश्क बनाना
1: ते ओनू उदो ही आपां गां करना वा जदों तुसी रिबन कटाई ते ज्यादा पैसे मंगे लग गया पता नहीं होना फिर तुम भी लिया उधरों कोई अपनी मुश्की जी सब्जी है करो तुम लसन
2: सा बताओ है सरबाला
1: अच्छा बताऊ है नहीं कुड़ी का थोड़ी सरबाला हों वा ਤੁਸੀਂ ਤੇ ਉਧਰੋਂ ਆਪਣਾ ਸਦੋ ਲਸਣ ਦੇ ਨਾਲ ਨਾ ਤੁਸੀਂ ਹੁਣ ਰਿਸ਼ਤੇਦਾਰੀ ਜਿਹੜੀ ਆ ਉਹ ਦੁਬਾਰਾ ਗੰਢੋ ਤੁਸੀਂ ਮਨਾਓ ਲਸਣ ਨੂੰ ਥੈਂਕ ਯੂ ਬਾਕੀ ਕਿੱਥੇ ਨੇ
2: ਰੂਮ ਚ
1: ਅੱਛਾ ਰੂਮ ਚ
2: ਬੁੱਕਲ ਮਾਰੀ ਹੋਈ ਰਜਾਈ ਦੇ ਨਾਲ
1: ਓਏ ਲਿਆਓ ਫਿਰ ਗੱਲ ਤੇ ਕਰਾਓ ਜੀ ਹੈਲੋ ਕੀ ਅੰਦਰ ਹੀ ਨੇ ਸਤਿ ਸ੍ਰੀ ਅਕਾਲ ਕੀ ਹਾਲ ਨੇ ਵੀਰ ਜੀ
2: ਠੀਕ ਹੈ
1: ਸਰਦਾਰ ਜੀ ਅੱਜ ਰਜਾਈ ਲੈ ਲਈ
2: ਹਾਂਜੀ
1: ਉਹ ਕੋਟੀ ਲੈ ਰਜਾਈ
2: ਠੰਡ ਬੜੀ
1: ਹੈ ਹਾਏ ਠੰਡ ਬੜੀ ਆ ਰਜਾਈ ਚ ਦਿਖ ਨਹੀਂ
3: ਹਾਂ
1: ਦਿਖਦੇ ਨਹੀਂ ਰਜਾਈ ਚ
2: ਸ਼ੈਕ ਕਰਨਗੇ
1: ਹਾਂਜੀ ਸੈਰ ਅੱਛਾ ਸੈਰ ਓਕੇ
2: ਸੈਰ ਕਰਨਗੇ ਅਸੀਂ ਲੋਜ ਜਾਂਦੇ
1: ਓਕੇ ਓਕੇ ਗੁੱਡ ਕਦੇ
2: ਕਦੇ ਅਸੀਂ ਸਾਈਕਲ ਚਲਾਉਂਦੇ
1: ਵੈਰੀ ਨਾਈਸ ਤੇ ਤੁਸੀਂ ਆਲਰੇਡੀ ਸੈਰ ਕਰ ਆਏ ਹੋ
2: ਨਹੀਂ ਅਸੀਂ ਕੱਲ ਨੂੰ ਗਏ ਸੀ ਅਸੀਂ ਅੱਜ ਜਾਓਗੇ ਤੇ ਅਸੀਂ ਹੈਡ ਵਾਸ਼ ਕਰਨਾ
1: ਓਕੇ ਓਕੇ ਗੁੱਡ ਫਿਰ ਤੇ ਕਾਫੀ ਕੰਮ ਨੇ ਅੱਜ ਦੇ
2: ਕਰਦੇ
1: ਸੈਕੀ ਹੋ ਤੁਸੀਂ
2: ਪਰੌਂਠੇ ਖਾ ਲਏ ਉਦੋਂ
1: ਅੱਛਾ ਪਰੌਂਠੇ ਖਾ ਕੇ
2: ਹਾਂਜੀ
1: ਅੱਜ ਕਿਹੜੇ ਖਾਣੇ ਪਰੌਂਠੇ ਉੱਲੀ ਵਾਲੇ ਇਹ ਕਿਹੜੇ ਪਰੌਂਠੇ ਆ ਹੈ ਕਿਹੜੇ ਇਹ ਕਿਹੜੇ ਪਰੌਂਠੇ ਆ ਭਾਈ
2: ਮੂਲੀ
1: ਅੱਛਾ ਮੂਲੀ ਵਾਲੇ ਓਕੇ ਓਕੇ ਮੈਂ ਉੱਲੀ ਵਾਲੇ ਕਿਹੜੇ ਪਰੌਂਠੇ ਆ ਅੱਜ ਤੇ ਫਿਰ ਬੰਦਾ ਤੁਹਾਡਾ ਰਜਾਈ ਘੁੱਟਣੇ ਦੇ
2: ਛੋਟੀ
1: ਦੀਦੀ ਨੇ ਲੱਤ ਮਾਰੀ ਮਸਲੇ ਬੜੇ ਆ ਥੈਂਕ ਯੂ ਸਰਦਾਰ ਜੀ ਛੋਟੀ ਦੀਦੀ ਨਾਲ ਕਰਾ ਦੋ ਫਿਰ ਗੱਲ ਤੁਹਾਡਾ ਕੋਈ ਸਲਾਹ ਸਲੂਹ ਲਈ
3: ਜਿੰਦਾਬਾਦ
2: ਛੋਟੀ ਦੀਦੀ ਸਾਈਕਲ ਚਲਾ ਲਈ ਬੈਡ ਤੇ
1: ਅੱਛਾ ਬੈਡ ਤੇ ਸਾਈਕਲ ਚਲਾਈ ਜਾਂਦੀ ਆ ਵਾਹ ਤੁਹਾਡਾ ਵੀ ਕੋਈ ਤੁਹਾਡਾ ਆਪਣਾ ਸਰਦਾਰ ਜੀ ਕੋਈ ਤੁਹਾਡਾ ਵੀ ਸਲਾਹ ਮਸ਼ਵਰਾ ਕੋਈ ਲੈਂਦਾ ਕਿ ਨਹੀਂ ਭਿੰਡੀ ਦੇ ਵਿਆਹ ਚ?
3: ਛੋਟੀ
1: ਦੀਦੀ ਨਾਲ ਸਤਿ ਸ੍ਰੀ ਅਕਾਲ ਦੀਦੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਅਸ਼ਲੀਨ
2: ਠੀਕ ਹੈ ਤੁਹਾਡਾ ਕੀ ਹਾਲ ਹੈ
1: ਸਾਡਾ ਵੀ ਠੀਕ ਹੈ ਤੁਹਾਨੂੰ ਵੀ ਠੰਡ ਲੱਗਦੀ ਆ ਭਿੰਡੀ ਦੇ ਵਿਆਹ ਚ? ਅੱਛਾ ਤੁਹਾਡੀ ਕੋਈ ਹੈ ਇਨਪੁਟ? ਓਕੇ ਕੀ ਲੀੜੇ ਲੂੜੇ ਬਣਾ ਲਏ ਤੁਸੀਂ? ਪਹਿਲਾਂ ਤੇ ਸਾਡੇ ਮੁੰਡੇ ਦਾ ਨਾਂ ਸਹੀ ਲਓ।
0: ਆਹੋ
2: ਅਮਰੂਦ ਦਾ ਘਰ ਤੇ ਪਾਥੀਆਂ ਨਹੀਂ ਹੋਣੀ ਚਾਹੀਦੀ।
0: ਪਾਥੀਆਂ ਨਹੀਂ ਹੋਣੀ ਚਾਹੀਦੀ?
1: ਕੀ ਨਹੀਂ ਹੋਣੀ ਚਾਹੀਦੀ?
2: ਪਾਥੀਆਂ।
1: ਅੱਛਾ ਅਮਰੂਦ ਦੇ ਘਰ ਪਾਥੀਆਂ ਨਹੀਂ ਹੋਣੀ ਚਾਹੀਦੀਆਂ
0: ਯਾਰ? ਉਹ ਆਸਟ੍ਰੇਲੀਆ ਚ ਪੱਕਾ ਹੈ, ਤੁਸੀਂ ਕੀ?
1: ਉਹ ਉਦਾਂ ਵੀ ਨਹੀਂ ਹੈਗੀ, ਅਮਰੂਦ ਨੇ ਕਿਹੜੀਆਂ ਮੱਝਾਂ ਰੱਖੀਆਂ?
0: ਉਹਦਾ ਤੇ ਡਬਲ ਸਟੋਰੀ ਘਰ ਹੈ।
1: ਆਹ ਤੁਹਾਨੂੰ ਕੀ ਲੱਗਦਾ ਅਮਰੂਦ ਪਾਥੀਆਂ ਚ ਰਹਿੰਦਾ ਵਾ? ਹੈ ਕਮਾਲ ਕਰ ਛੱਡੀ ਤੁਸੀਂ। ਹੈ ਅਮਰੂਦ ਪਤਾ ਕਿੱਡਾ ਅਮੀਰ ਆ? ਕੀ ਸੁਣਾਓਗੇ ਫਿਰ ਤੁਸੀਂ?
2: ਇੱਕ ਬੁਝਾਲ।
1: ਹਾਂਜੀ
2: ਅਮਰੂਦ।
1: ਹਾਂਜੀ
2: ਕਿਹੜੀ ਚੀਜ਼ ਹੈ ਜਿਹੜੀ ਉੱਪਰ ਤੋਂ ਥੱਲੇ ਆਉਂਦੀ ਪਰ ਥੱਲੇ ਤੋਂ ਉੱਪਰ ਨਹੀਂ ਜਾਂਦੀ?
1: ਅੱਛਾ ਥੱਲੇ ਤੋਂ ਉੱਪਰ ਜਾਂਦੀ ਆ
2: ਨਹੀਂ ਜਾਂਦੀ?
1: ਅੱਛਾ ਉੱਪਰ ਤੋਂ ਥੱਲੇ ਆਉਂਦੀ ਬਸ?
2: ਹਾਂਜੀ।
1: ਓਕੇ ਉੱਪਰ ਤੋਂ ਥੱਲੇ ਆਉਂਦੀ ਆ।
0: ਹਾਂ ਤੇ ਵੈਦਰ ਫੋਰਕਾਸਟ ਵਾਲੀ ਗੱਲ ਲੱਗ ਰਹੀ ਹੈ।
1: ਅੱਛਾ ਮੀਂਹ?
2: ਹਾਂਜੀ।
1: ਓ ਵਾਹ ਵਾਹ ਵਾਹ ਵਾਹ ਵਾਹ ਆ ਤੇ ਬੁਝਿਆ ਗਿਆ ਫਿਰ ਤੁਹਾਡਾ। ਉੱਲੀ ਵਾਲੇ ਪਰਾਂਠੇ। ਥੈਂਕ ਯੂ ਬ੍ਰੋਏ ਸਾਹਿਬ, ਤੁਸੀਂ ਆਉਂਦੇ ਰਹੋ। ਹੈਲੋ ਸੋਰੀ ਅਨਹ, ਤੁਸੀਂ ਆਉਂਦੇ ਰਹੋ। ਸਤਿ ਸ੍ਰੀ ਅਕਾਲ ਅਨਹ, ਕੀ ਹਾਲ ਆ? ਵਧੀਆ। ਤੁਹਾਡਾ ਨਾਂ ਅਨਹਦ ਆ ਕਿ ਅਨਾਹਦ ਆ?
2: ਅਨਾਹਤ।
1: ਅੱਛਾ ਅਨਾਹਤ। ਓਕੇ ਤੇ ਤੁਸੀਂ ਕਦੀ ਮੈਨੂੰ ਠੀਕ ਹੀ ਨਹੀਂ ਕੀਤਾ, ਮੈਂ ਤੇ ਗਲਤੀ ਲੈਣਾ ਰੋਜ਼। ਹੈ ਕੋਈ ਨੀ, ਮਾਫ ਕੀਤਾ। ਹੈ ਮਾਫ ਕੀਤਾ
0: ਅਨਾਹਤ
1: ਕਿੱਡੀ ਬੀਬੀ ਕੁੜੀ ਆ। ਅਨਾਹਤ ਕੀ ਕਰ ਰਹੇ ਹੋ ਫਿਰ ਛੁੱਟੀਆਂ ਚ?
0: ਬੜੇ ਸੋਹਣੇ ਜਿਰਾਫ ਵੀ ਹੈ, ਵੱਡੇ ਵੱਡੇ
1: ਟਰੈਕ ਸੂਟ ਵਾਲੇ। ਜ਼ੈਬਰਾ ਟਰੈਕ ਸੂਟ ਪਾ ਕੇ ਰੱਖਦੇ ਨਾ। ਥੈਂਕ ਯੂ। ਤੇ ਕੀ ਸੁਣਾਓਗੇ ਫਿਰ?
2: ਇੱਕ ਬੁਝਾਰਤ।
1: ਓਕੇ
2: ਹਾਥੀ ਦੇ ਅੱਗੇ ਇੱਕ ਸਮੋਸਾ ਰੱਖਿਆ, ਉਹਨੇ ਖਾਧਾ ਕਿਉਂ ਨਹੀਂ?
1: ਅੱਛਾ ਹਾਥੀ ਦੇ ਅੱਗੇ ਇੱਕ ਸਮੋਸਾ ਰੱਖਿਆ ਤੇ ਉਹਨੇ ਖਾਧਾ ਕਿਉਂ ਨਹੀਂ? ਦੱਸ ਵੇ ਹਾਥੀ। ਵੇ ਹਾਥੀ ਦੱਸ ਖਾਂਦਾ ਕਿਉਂ ਨਹੀਂ ਆ ਤੂੰ? ਕਿਉਂਕਿ ਉਹਦੀਆਂ ਤਿੰਨ ਨੁੱਕਰਾਂ ਨਾ, ਉਹਦੀਆਂ ਤਿੰਨ ਨੁੱਕਰਾਂ ਤਾਂ ਕਰਕੇ।
2: ਨਹੀਂ
1: ਹਾਂ
0: ਚਟਨੀ ਨਹੀਂ ਸੀ।
1: ਹਾਂ ਚਟਨੀ ਨਹੀਂ ਹੈਗੀ ਨਾਲ,
2: ਕਿਉਂਕਿ ਸਮੋਸਾ ਪਲਾਸਟਿਕ ਦਾ ਸੀਗਾ।
1: ਓਏ ਓਏ ਹੋਏ ਹੋਏ ਹੋਏ ਹੋਏ ਅੱਛਾ ਤਾਂ ਕਰਕੇ। ਹਾਂਜੀ
0: ਅੱਛਾ ਹਾਂਜੀ।
2: ਇਸ ਵਾਰੀ ਹਾਥੀ ਦੇ ਅੱਗੇ ਪੰਜ ਸਮੋਸੇ ਰੱਖੇ, ਉਹਨੇ ਪੰਜੇ ਨਹੀਂ ਖਾਧੇ, ਕਿਉਂ?
1: ਕਿਉਂਕਿ ਹਾਥੀ ਪਲਾਸਟਿਕ ਦਾ ਸੀ।
2: ਹਾਂਜੀ
0: ਵਾਹ ਵਾਹ ਵਾਹ
1: ਹਾਂਜੀ ਹੋਰ
2: ਮੇਰੇ ਦੀਦੀ ਨੇ ਵੀ ਗੱਲ ਕਰਨੀ
1: ਹਾਂਜੀ ਹਾਂਜੀ
4: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
1: ਸਤਿ ਸ਼੍ਰੀ ਅਕਾਲ
0: ਕੀ ਹਾਲ ਚਾਲ ਹੈ
4: ਮੈਂ ਵਧੀਆ ਤੁਸੀਂ ਦੱਸੋ
1: ਅਸੀਂ ਵੀ ਠੀਕ ਹਾਂ ਬੱਤੋ ਤੁਹਾਡਾ ਕੀ ਨਾਮ ਹੈ
4: ਹਰਗੁਣ ਕੌਰ
1: ਹਰਗੁਣ ਕੌਰ ਓਕੇ ਹਰਗੁਣ ਕੌਰ ਤੁਸੀਂ ਅੱਗੇ ਤੇ ਕਦੀ ਸੁਣਾਇਆ ਨਹੀਂ ਚੁਟਕਲਾ ਛੇਤੀ ਚਲ ਜਾਂਦੇ ਹੋ ਸਕੂਲ
4: ਹਾਂਜੀ
1: ਓਕੇ ਹੁਣ ਛੁੱਟੀਆਂ ਵਾ ਕੀ ਪਲਾਨ ਹੈ ਫਿਰ ਛੁੱਟੀਆਂ ਦਾ ਜਰੂਰੀ ਜਰੂਰੀ ਹੁੰਦਾ ਵਾ ਫਿਰ
0: ਕੌਣ
1: ਕੌਣ ਜਿਆਦਾ ਲੜਾਈ ਪਾਉਂਦਾ
4: ਛੋਟੀ
0: ਬਸ ਹੱਸ ਹੱਸ ਕੇ ਸਹਿ ਲਈਦਾ
1: ਹਾਏ ਛੋਟੀ ਨੂੰ ਪੁੱਛਿਆ ਉਹਨੇ ਕਹਿਣਾ ਵੱਡੀ
4: ਹਾਂ ਉਹਦੇ ਕਰਕੇ ਮੈਨੂੰ ਡਾਂਟ ਪੈ ਜਾਂਦੀ ਹੈ
1: ਓਹੋ
0: ਇਹ ਤੇ ਅਕਸਰ ਵੱਡਿਆਂ ਨਾਲ ਹੁੰਦਾ ਹੈ
1: ਤੁਸੀਂ ਕਿਹੜੀ ਕਲਾਸ ਚ ਹੋ
4: ਮੈਂ 8th
1: 8th ਵਿੱਚ ਓਕੇ ਓਕੇ ਤੁਸੀਂ ਤਾਂ ਫਿਰ ਬਿਗ ਹੋ ਤੇ ਤੁਹਾਡੇ ਨਾਲ ਤੇ ਨਹੀਂ ਲੜਨਾ ਬੰਦਾ ਫਿਰ ਹੈ ਤੁਹਾਡੇ ਨਾਲ ਲੜਨਾ ਤੇ ਡੈਮੇਜ ਹੋ ਸਕਦਾ ਫਿਰ ਉਰੇ ਉਰੇ ਉਰੇ ਪਰੇ ਕਰਕੇ ਕੁੱਟ ਲੈਂਦੇ ਹੁੰਦੇ ਹੋ ਕਿ ਨਹੀਂ
4: ਥੋੜਾ ਜਿਹਾ
1: ਥੋੜਾ ਜਿਹਾ ਕੀ ਸੁਣਾਓਗੇ ਫਿਰ
4: ਕੁਐਸਚਨ ਹੈ ਮੇਰੇ ਛੇ ਛੋਟੇ ਛੋਟੇ ਬਟ ਉਹ ਇੱਕ ਦੂਜੇ ਦੇ ਨਾਲ ਰਿਲੇਟਡ ਹੈ
1: ਓਕੇ
0: ਕੁਐਸਚਨ ਓਕੇ
4: ਇੱਕ ਪਲੇਨ ਜਾ ਰਿਹਾ ਸੀਗਾ ਹਵਾ ਦੇ ਵਿੱਚ ਤੇ ਉਹਦੇ ਵਿੱਚ 300 ਇੱਟਾਂ ਸੀਗੀਆਂ ਤੇ ਇੱਕ ਡਿੱਗ ਗਈ ਤੇ ਕਿੰਨੀਆਂ ਰਹਿ ਗਈਆਂ
1: ਅੱਛਾ 300 ਇੱਟਾਂ ਸੀ
4: ਹਾਂਜੀ
1: ਇੱਕ ਡਿੱਗੀ
4: ਹਾਂਜੀ
1: ਵੀ ਕਿੰਨੀਆਂ ਰਹਿ ਗਈਆਂ 299
4: ਹਾਂਜੀ
1: ਓਕੇ ਆ ਠੀਕ ਹੋ ਗਿਆ
4: ਹਾਂਜੀ ਇਹ ਸਹੀ
1: ਹੋ ਅੱਛਾ ਇਹ ਠੀਕ ਹੋ ਗਿਆ ਓਕੇ ਓਕੇ ਹਾਂਜੀ
4: ਇੱਕ ਹਾਥੀ ਨੂੰ ਫ੍ਰਿਜ ਦੇ ਵਿੱਚ ਪਾਣਾ ਉਹ ਕਿਵੇਂ ਪਾਵਾਂਗੇ
1: ਇੱਕ ਹਾਥੀ ਨੂੰ ਫ੍ਰਿਜ ਦੇ ਵਿੱਚ ਪਾਉਣਾ
4: ਹਾਂਜੀ
1: ਓਕੇ ਹਾਥੀ ਦੀ ਹਵਾ ਕੱਢ ਕੇ
4: ਨਹੀਂ
0: ਦਰਵਾਜ਼ਾ ਖੋਲ ਕੇ
1: ਹੈ ਦਰਵਾਜ਼ਾ ਖੋਲ ਕੇ
4: ਹਾਂਜੀ ਤੁਸੀਂ ਕਲੋਜ਼ ਫੜਾ
1: ਅੱਛਾ
0: ਅੱਛਾ
1: ਓਕੇ
0: ਫ੍ਰਿਜ ਚ ਜਗ੍ਹਾ ਬਣਾਣੀ ਪੈਗੀ ਸਾਰੇ ਡੁੱਬੇ ਡੁੱਬੇ ਆਟੇ ਵਾਲੇ ਡੁੱਬੇ ਸਾਰਾ ਕੁਝ ਕੱਢਣਾ ਪੈਗਾ
4: ਨਹੀਂ ਫ੍ਰਿਜ ਤਾਂ ਖਾਲੀ ਹੋਆ
1: ਫ੍ਰਿਜ ਖਾਲੀ ਆ
0: ਖਾਲੀ ਹੈ
1: ਫ੍ਰਿਜ ਖਾਲੀ ਆ ਹਾਥੀ ਨੂੰ ਵਿੱਚ ਪਾਉਣਾ
4: ਚਾਰ ਸਟੈਪਸ ਦੇ ਵਿੱਚ
1: ਹੈ ਹਾਥੀ ਦਾ ਵੀ ਲਿਪੋ ਕਰਨਾ ਪਊਗਾ ਹਾਥੀ ਨੂੰ ਪਹਿਲਾਂ ਦੌੜ ਦੌੜ ਲਵਾਉਣੀ ਪੈਣੀ ਹੈ ਭੁੱਖੇ ਰੱਖਣਾ ਪੈਣਾ ਹਾਥੀ ਨੂੰ ਹਾਥੀ ਨੂੰ ਪਹਿਲਾਂ ਪਤਲੇ ਕਰਨਾ ਪੈਣਾ ਅਦਨਾਨ ਸਮੀ ਟਾਈਪ ਇਹ ਥੋੜਾ ਜਿਹਾ ਔਖਾ ਆ
4: ਉਹਨੂੰ ਚੁੱਕ ਕੇ ਵਿੱਚ ਪਾ ਕੇ ਫਿਰ ਫ੍ਰਿਜ ਬੰਦ ਕਰਕੇ
0: ਲੈ ਲਓ
1: ਇਜ਼ੀ ਹੀ ਹੈ ਨਾ
0: ਓਹੋ ਇੰਨਾ ਵੱਡਾ ਇਹ ਤੁਰ ਨਹੀਂ ਸਕਦਾ ਹੈ
1: ਨਹੀਂ ਆਪ ਥੋੜੀ ਉਹਨੇ ਤੁਰ ਕੇ ਵਿੱਚ ਵੜ ਜਾਣਾ ਫ੍ਰਿਜ ਦੇ ਓਕੇ ਚਲ ਤੇ ਹੋਰ ਜਿਰਾਫ ਨੂੰ ਵੀ ਪਾਉਣਾ ਵਾ ਓਹਨੂੰ ਏਦਾਂ ਹੀ ਪਾ ਦਿਓਗੇ ਫਿਰ
4: ਚਾਰ ਸਟੈਪਸ ਹੋ ਗਏ ਬਟ ਦੋ ਰਹਿ ਗਏ
1: ਅੱਛਾ ਹੋਰ ਦੋ ਰਹਿ ਗਏ
0: ਏਡਾ ਵੱਡਾ ਫ੍ਰਿਜ ਲੱਭਣਾ ਪੈਗਾ ਪਹਿਲਾਂ ਤੇ ਜਿਰਾਫ ਵਾਸਤੇ
1: ਹੈ
0: ਨਹੀਂ ਪਰ ਰੱਖਣਾ ਹੀ ਕਿਵੇਂ ਇੰਨੀ ਠੰਡ ਵੈਸੇ ਹੀ ਪੈ ਰਹੀ ਹੈ ਫ੍ਰਿਜ ਦੇ ਵਿੱਚ
1: ਰੱਖਣਾ ਤੇ ਰੱਖਣਾ ਆ ਕੇ ਚਲ ਹਾਰ ਗਏ ਆਪਾਂ ਕੁੜੀਏ
4: ਹਾਥੀ ਨੂੰ ਪਹਿਲਾਂ ਕੱਢ ਕੇ ਫਿਰ
1: ਓਏ ਹੋਏ ਅਜਾ ਹਾਥੀ ਨੂੰ ਕੱਢ ਕੇ ਫਿਰ ਜਰਾਫ ਰੱਖ ਲਿਆ ਠੀਕ ਆ ਹੋਰ
4: ਤੇ ਸ਼ੇਰ ਨੇ ਨਾ ਪਾਰਟੀ ਬੁਲਾਈ ਸੀਗੀ ਤੇ ਉੱਥੇ ਸਾਰੇ ਜਾਨਵਰ ਗਏ ਸੀਗੇ ਜੰਗਲ ਦੇ ਬਸ ਇੱਕ ਨੀ ਗਿਆ ਕਿਹੜਾ
1: ਅੱਛਾ ਸਾਰੀ ਪਾਰਟੀ ਬੁਲਾਈ ਉਹ ਨੀ ਗਿਆ ਇਹ ਜਰਾਫ ਨੀ ਗਿਆ ਹੋਣਾ ਫ੍ਰਿਜ ਚ ਬੈਠਾ ਵਾ ਤੇਗ ਸਤਿ ਸ਼੍ਰੀ ਅਕਾਲ ਤੇਗ
5: ਅੰਬਰ
1: ਨੇ ਗੱਲ ਕਰਨੀ ਆ ਵਾਹ ਗੁਡ ਗੁਡ ਗੁਡ ਅੰਬਰ ਠੀਕ ਹੈ ਹੁਣ
5: ਥੋੜੀ
1: ਜੀ ਠੀਕ ਹੋ ਗਈ ਲੜਨ ਜੋਗੀ ਠੀਕ ਹੋ ਗਈ ਕਿ
5: ਨਹੀਂ ਇੰਗਨ ਮਿੰਗਨ ਦਲੀ ਦਲਿੰਗਨ ਕਾਲਾ ਪੀਲਾ ਦੱਕੜਾ ਗੁੜ ਖਾਵਾ ਬੇਲ ਬਦਾਵਾ ਬੂਲੀਆ ਪੱਤਰਾ ਹੱਥ ਕਟਾਰ ਪੱਥਰਾ ਆਲੇ ਖੋੜੇ ਆਇਆ ਹੱਥ ਕਟਾਰੀ ਪੈਰ ਕਟਾਰੀ ਤੇਰੀ ਵਾਰੀ
1: ਇਹ ਤੇ ਇੱਕ ਗੇਮ ਹੁੰਦੀ ਸੀ ਨਾ ਮਾਮਾ ਨੇ ਦੱਸੀ ਤੁਹਾਨੂੰ
5: ਹਾਂਜੀ
1: ਖੇਡੇ ਖੇਡਦੇ ਹੁੰਦੇ ਤੁਸੀਂ
5: ਸਭ
1: ਤੋਂ ਐਕਟਿਵ ਤੇ ਅੱਜ ਐਂਬਰ ਹੀ ਆ ਤੁਹਾਨੂੰ ਪਤਾ ਸਾਰੇ ਬੱਚਿਆਂ ਨਾਲੋਂ ਐਕਟਿਵ ਹੋ ਤੁਸੀਂ ਅੱਜ
0: ਤੁਸੀਂ ਕੀ ਖਾ ਕੀ ਖਾ ਕੇ ਇੰਨੀ એનર્ਜੀ
1: ਫੁੱਲ ਆਫ એનર્ਜੀ
0: ਨਿਊਟ੍ਰੀ ਕੇ
5: ਕੁਛ ਨਹੀਂ ਖਾਇਆ
1: ਕੁਛ ਨਹੀਂ ਖਾਇਆ ਓਏ
5: ਅੱਜ ਹਜੇ ਉੱਠੀ ਸੀ
1: ਵਾਹ ਫੇਰ
0: ਵੀ
1: ਵੈਰੀ ਨਾਈਸ
0: ਵੈਰੀ ਨਾਈਸ
1: ਕੀ ਸੁਣਾਓਗੇ ਫਿਰ
5: ਮੈਂ ਕੁਛ ਨਹੀਂ ਸੁਣਾਉਣਾ
1: ਓਏ
5: ਅੱਜ ਮੈਂ ਖਲੀ ਗੱਲ ਕਰਨਾ
1: ਓਏ ਥੈਂਕ ਯੂ ਬੁੱਤੂ ਥੈਂਕ ਯੂ ਤੁਸੀਂ ਤੇ ਬਹੁਤ ਸੋਹਣੀ એનર્ਜੀ ਦੇਤੀ ਤੁਸੀਂ
0: ਹਾਂ
1: ਥੈਂਕ ਯੂ
5: ਮੈਂ ਇੱਕ ਟੋਏ ਹੈਗਾ ਮੇਰੇ ਹੱਥ ਵਿੱਚ
1: ਕੀ ਸੂਈ
0: ਟੋਏ
5: ਹਾਂਜੀ
1: ਕਿਹੜਾ ਟੈਡੀ ਟੋਏ
5: ਜੇ ਬਲੈਂਕਰ ਜੇ ਬਲੈਂਕਰ
1: ਅੱਛਾ
5: ਬਲੈਂਕਰ
1: ਆ ਕੌਣ ਲੱਗੇ ਗੱਲਾਂ ਕਰਦਾ ਵਾ
5: ਮੈਂ
1: ਨਹੀਂ ਆ ਲੱਗੇ ਹੋਰ ਵੀ ਕੋਈ ਹੈਗਾ ਵਾ ਬੇਬੀ ਕੌਣ ਆ
5: ਤੇਗ ਦੀਦੀ
1: ਹੈ ਮੈਂ ਵੀ ਹੈਲੋ ਕਰਨੀ ਆ
0: ਓਹਨੇ ਵੀ ਆਪਣੀ ਅਟੈਂਡੈਂਸ ਲਗਾ ਲਈ
5: ਛੋਟੀ
1: ਹੈਗਾ
0: ਓਹਦੀ ਆਵਾਜ਼ ਆ ਗਈ ਨਾ ਫਿਰ ਉਹ ਆ ਗਈ ਅਟੈਂਡੈਂਸ ਲੱਗ ਗਈ
1: ਹੋਰ ਉਹ ਮੈਂਬਰ ਬਣ ਗਈ ਲਾਫਟਰ ਥੈਰੇਪੀ ਦੀ ਹੁਣ ਉਹ ਕਰਦੀ ਓ ਹੈ ਨਾ
0: ਹਾਂਜੀ
1: ਥੈਂਕ ਯੂ
5: Thank you, have a nice day.
1: Thank you, Amber. Thank you. Thank you. ਤੁਹਾਡਾ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਲਾਸ ਸਾਡੇ ਨਾਲ ਆਉਣਗੇ ਲਾਲ ਜੀ ਕੀ ਹਾਲ ਨੇ ਹੈਲੋ
0: ਸਤਿ ਸ਼੍ਰੀ ਅਕਾਲ ਜੀ
6: ਕੀ ਹਾਲ ਹੈ ਜੀ
1: ਠੀਕ ਠਾਕ ਜੀ ਤੁਸੀਂ ਸੁਣਾਓ
6: ਵਧੀਆ ਵਧੀਆ ਜੀ ਮੈਂ ਕਿਹਾ ਅਮਰੂਦ ਬਾਹਰ ਪੱਕਣੀ ਅਮਰੂਦ ਬਾਹਰੋਂ ਪੱਕਾ ਹੀ
1: ਕੀ ਕੀ ਕੀ
6: ਅਮਰੂਦ ਬਾਹਰ ਪੱਕਾ ਨਹੀਂ ਸੀ ਅਮਰੂਦ ਬਾਹਰੋਂ ਪੱਕਾ ਹੀ
0: ਨਹੀਂ ਨਹੀਂ ਹੈ ਪੱਕਾ ਹੈ
1: ਐਵੇਂ ਨਾ ਤੁਸੀਂ ਅਮਰੂਦ ਦੀ ਆਕੜ ਚ ਨੋ ਨਹੀਂ ਖੁਬਦਾ
0: ਅਵਕਾਡੋ ਦੇ ਨਾਲ ਬਹਿੰਦਾ ਉਹ ਮਾਰਕੀਟ ਦੇ ਵਿੱਚ ਬਰਾਬਰੀ ਤੇ
6: ਵਿਆਹ ਦਾ ਮਾਹੌਲ ਉਹਨੇ
0: ਮਲਟੀਕਲਚਰ
6: ਵਾਂਗ ਬਣਾਇਆ ਵੀ ਨਾ ਵੀ ਜਿਹੜੇ ਰਿਸ਼ਤੇਦਾਰ ਨਹੀਂ ਬੁਲਾਇਆ ਸੀ ਉਹਨਾਂ ਨੂੰ ਨਹੀਂ
1: ਬੁਲਾਉਣਾ ਠੀਕ ਆ ਕੇ
0: ਕਹਿੰਦੇ ਅਸੀਂ ਨਹੀਂ ਹੁੰਦੇ ਮੂਵ ਔਨ
1: ਇੱਦਾਂ ਕਿੱਦਾਂ
6: ਚਾਸ਼ਨੀ ਡਿੱਗ ਗਿਆ ਸੀ

0: ਆਪਣੇ ਨਾ ਜਸਵਾਲ ਭਾਈ ਦੇ ਨਾ ਲੱਤਾਂ ਬਾਵਾਂ ਦੇ ਸਾਰੇ ਬਾਲ ਉੜ ਜਾਂਦੇ ਹਨਾ, ਤੇ ਭਾਬੀ ਕਹਿੰਦੇ ਵੀ ਤੂੰ ਜਿਹੜੀ ਕੱਲ ਕਰੀਮ ਲਾਈ ਸੀ ਤੇ ਉਹ ਮੇਰੇ ਦੇਖ ਲੱਤਾਂ ਬਾਵਾਂ ਬਾਲ ਉੜ ਗਏ ਹਨਾ, ਉਹ ਕਰੀਮ ਖਰਾਬ ਤਾਂ ਨੀ? ਕਹਿੰਦੀ ਉਹ
1: ਇੱਕੋ ਵਾਰ ਚ ਡੱਬਾ ਖਤਮ,
2: ਇਹਨਾਂ ਸ਼ੁਕਰ ਉਹਨਾਂ ਫਰੂਟ ਕਰੀਮ ਨੀ ਬਣਾ ਲਈ।
0: ਪੀਜੇ ਵਾਲੀ ਸ਼ੋਪ ਤੇ ਗਏ, ਉਹਨੇ ਬੰਦੇ ਨੇ ਪੀਜ਼ਾ ਫੜਾਇਆ ਨਾ, ਜਸਵਾਲ ਕਹਿੰਦੇ ਭਾਈ ਕਹਿੰਦੇ ਦੋ ਮਿੰਟ ਰੁਕੋ, ਕਹਿੰਦੇ ਕੀ ਭਾਈ ਚੱਪਲਾਂ ਤਰ ਕੇ ਫਿਰ ਪੀਜ਼ਾ ਫੜਿਆ ਭਲਾ ਗਿਓ?
2: ਕਿਉਂ?
0: ਉਹ ਪੀਜ਼ਾ ਕੱਲਾ ਗੁਰਦੁਆਰੇ ਫਿਰ ਖਾਂਦੇ ਹੁੰਦੇ ਪਹਿਲਾਂ।
1: ਇਹ ਤੇ ਗੱਲ ਸਹੀ,
2: ਬਾਹਰ ਖਾਧੇ ਨੀ ਕਦੀ। ਥੈਂਕ ਯੂ ਲਾਲ ਜੀ, ਥੈਂਕ ਯੂ ਵੀ, ਤੁਹਾਡਾ ਸਾਰਿਆਂ ਦਾ ਧੰਨਵਾਦ। ਹੱਸਦੇ ਖੇਡਦੇ ਰਹੋ ਤੇ ਧੰਨਵਾਦ, ਬਹੁਤ ਮਿਹਰਬਾਨੀ ਗੁਰਜੀਤ ਜੀ, ਦੇਸ਼ਬੰਧ ਬਾਦਵਾ ਜੀ ਧੰਨਵਾਦ, ਰਜਿੰਦਰ ਬਾਵਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਹਾਡਾ ਵੀ ਦਿਨ ਵਧੀਆ ਰਹੇ। ਮਨਿੰਦਰ ਕੌਰ ਰੱਖੜਾ ਜੀ ਤੁਹਾਡਾ ਵੀ ਧੰਨਵਾਦ, ਸੁਖਦੀਪ ਸਿੰਘ ਘੁੰਮਣ ਜੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਐਪਰੀਸ਼ੀਏਟ ਕਰਨ ਦੇ ਲਈ, ਬਹੁਤ ਮਿਹਰਬਾਨੀ। ਬਾਇਓਗ੍ਰਾਫੀ ਸਟੋਰੀ ਆਫ ਲੇਟ ਵਿਲਮਾ ਵਾਜ਼ ਇੰਸਪਾਇਰਿੰਗ, ਥੈਂਕ ਯੂ ਜੀ, ਮਿਹਰਬਾਨੀ। ਅਤੇ ਜਸਕਿਰ ਜੀ ਕਹਿੰਦੇ ਹਾਥੀ ਬਾਹਰ ਕੱਢ ਕੇ ਫਿਰ, ਅੱਛਾ ਇਹਨਾਂ ਨੂੰ ਪਤਾ ਸੀ ਇਹ ਗੱਲ ਦਾ, ਓਕੇ। ਅਤੇ ਥੈਂਕ ਯੂ ਕਰਮ ਜੀ, ਕਹਿੰਦੇ ਨੇ ਕਿ ਪਿੰਡ ਅਮਰੂਦ ਨੂੰ ਅਮਰੂਦ ਦੀ ਭੈਣ ਪਿੰਕ ਅਮਰੂਦ ਨੂੰ ਨਾਲ ਲੈ ਕੇ ਜਾਣਾ, ਅੱਛਾ ਓਕੇ ਓਕੇ,
1: ਹਾਂ
2: ਪਿੰਕੀ ਨੂੰ, ਓਕੇ ਚਲੋ ਨਾਲ ਲੈ ਕੇ ਜਾਵਾਂਗੇ। ਸਤਿ ਸ਼੍ਰੀ ਅਕਾਲ ਜੀ। ਅਤੇ ਨਵਪ੍ਰੀਤ ਜੀ ਦਿੱਲੀ ਜੂਲਰ ਵਾਲੇ ਕਹਿੰਦੇ 22 ਕੈਰਟ ਦਾ ਰੇਟ ਆ ਜੀ $181 ਹੋ ਗਿਆ ਪ੍ਰਤੀ ਗ੍ਰਾਮ, ਧੰਨਵਾਦ ਜੀ, ਮਿਹਰਬਾਨੀ। ਅਤੇ ਸਾਰੇ ਸੁਣਨ ਵਾਲਿਆਂ ਦੇ ਲਈ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ ਇੱਧਰ ਅੰਮ੍ਰਿਤ ਜੀ, ਬਹੁਤ ਬਹੁਤ ਮਿਹਰਬਾਨੀ, ਗੁਰਵਿੰਦ ਜੀ ਧੰਨਵਾਦ ਆ ਤੁਹਾਡਾ, ਅਤੇ ਹਰਚੰਦ ਸਿੰਘ ਢਿੱਲੋਂ ਜੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ, ਹਾਂਜੀ 1674 AM।

0: लग गया ना पता फिर केड़ा रेडियो बजदा।
1: हांजी हांजी हांजी हांजी हांजी हांजी रेडियो हांजी
2: रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
3: दिस स्टेशन इज नाउ द अल्टीमेट पावर इन द यूनिवर्स।
4: रेडियो हांजी 1674 AM
5: रेडियो हांजी 1674 आस करते हैं दिन तुहाडा वधिया जा रहा होएगा, चढ़दी कला च होगी, चेहरे ते होएगी मुस्कुराहट, जेकर नहीं ते आओ सब तो पहला चेहरे ते खुशी लैके आई है। तो बिल्कुल इस तरह इस खुशी नू अपने चेहरे ते सजा के रखियो। एहो ही है शुकराना उस रब दा। सवेरे सवेरे जे तुसीं चेहरे ते खुशी रखदे हो ते बाकी दिन भी ताड़ा वधिया लंघदा। ताड़े आस पास मौजूद लोग तुहाडे चाहुण वाले तुहानूं वेख के भी खुश हुंदे ने। समां चुकाच दी कहानी दा खलील जबरान दी लिखी एक कहानी है कि एक वारी एक बजुर्ग बंदा फकीर देख रखदा पिंड दे विच आउंदा ते उच्ची उच्ची होका देंदा, जे किसे ने रब नू मिलना ते मैनू दसो, जे किसे ने रब नू मिलना ते मैनू दसो। पर रब नू हुण मिलना कौन चाहे। हर एक दे मन दे विच इह चीज़ बैठी सी कि मरन तों बाद रब नू मिलिया जांदा। कईआं ने इस करके मूँह ना खोलिया, चुप करके जो भी आटा पानी दाल कोई पा देंदे, दान दक्षिणा दे देंदे ते कहिंदे जदों मिलांगे, जदों मिलन दा मन होगा उदों तैनूं जरूर दसांगे। पर लोकां दे विच शरदा बड़ी, एक आसरा जिहा लगदा लोकां नूं कि जदों किते मिलना होगा इहनूं दस देंगे। पर हौसला किसे दा ना पैंदा। किसी के मन के विच ये चलता कि यह राह बड़ा औखा होना, किहड़ा एवें धक्के खांदा फिरू। किसी के मन के विच ये चलता कि जेकर इनू हामी भर दित्ती पिछों घर का काम कार कौन वेखू, बच्चों नू कौन वेखू, गृहस्थी कौन चलाऊ। उधर आपां रब नू मिलन चले जाइए, इधर पिछों टब्बर भुखा मर जाए। हर एक दे मन दे विच अपनी अपनी तरह दे विचार आउंदे। पर ओ फकीर देख वाला बंदा अक्सर ही नगर दे विच आउंदा ते फिर होका देंदा, किसी ने रब नू मिलना ते दस्यो, मैं जानदा रब किथे रहिंदा, मैं मिला सकदा तुहानू रब दे नाल। लम्मा समा बीत गया, कोई ना बौड़िया। उस फकीर नूं भी यह पक्का हो गया कि हुण किसे ने नहीं कहना। ते जिदण फकीर नूं यह महसूस हो गया कि किसे ने नहीं कहना, एक नौजवान आ गया सामने, कहण लगा बाबा जी मैं रब नूं मिलना, मैनूं नाल लै जाओ। कहिंदे ने फकीर नूं हत्थां पैरां दी पै गई, हुण करां ते की करां। सारे पिंड दे सामने कहिंदा ही, लंबे समय तो कहिंदा ही, हुण लैके जाना पैना। उस नौजवान नूं लैके जंगलां दी राह हो तुरिया। उसनूं लगदा सी कि एक दो दिन तक भुखा ते आया अक के वापस मुड़ जूगा। राह च जाके जिथे बैठे नौजवान पुछता, बाबा जी किन्ना क टाइम लगना। उसने जान बुझ के काफ़ी लम्मा समा दस्या, रस्ते दे विच काफ़ी औकड़ां दसियां, पहाड़ भी आने ने, नदियां भी तरनियां पैनियां ने, जंगल भी आने ने, खूंखार जानवर भी हले आने ने, कई जगह ते कई तरह का तलिस्म भी आऊगा। जो भी जिन्ना भी औखा दस सकदा सी उन्ना उस राह नूं औखियां करके दस्या। ਤੇ ਨੌਜਵਾਨ ਘੰਟਾ ਪਹਿਲਾਂ ਫਕੀਰ ਨਾਲੋਂ ਉੱਠ ਕੇ ਕਹਿਣ ਲੱਗਾ, ਉੱਠੋ ਫਕੀਰ ਜੀ ਚੱਲੀਏ। ਜਿੱਥੇ ਫਕੀਰ ਨੂੰ ਲੱਗਦਾ ਸੀ ਕਿ ਉਹ ਨੌਜਵਾਨ ਨੂੰ ਗੱਦੀ ਗੇੜੇ ਪਾਊਗਾ, ਫਕੀਰ ਨੂੰ ਖੁਦ ਮਹਿਸੂਸ ਹੋਣ ਲੱਗ ਪਿਆ ਕਿ ਉਹ ਕਿਹੜੇ ਗੱਦੀ ਗੇੜੇ ਪੈ ਗਿਆ। ਜਦੋਂ ਸ਼ਾਮ ਨੂੰ ਫਕੀਰ ਰੁਕਣ ਦੇ ਲਈ ਕਹਿੰਦਾ, ਨੌਜਵਾਨ ਕਹਿੰਦਾ ਥੋੜ੍ਹਾ ਹੋਰ ਚੱਲ ਲੈਂਦੇ ਹਾਂ, ਥੋੜ੍ਹਾ ਸਫ਼ਰ ਹੋਰ ਮੁਕਾ ਲੈਂਦੇ। ਫਕੀਰ ਨੇ ਬਥੇਰੀ ਖੱਜਲ ਖਰਾਬੀ ਨੌਜਵਾਨ ਦੀ ਕਰਾਉਣੀ ਚਾਹੀ, ਉਹਨਾਂ ਰਾਵਾਂ 'ਤੇ ਵੀ ਲਈ ਫਿਰਦਾ ਰਿਹਾ ਜਿਨ੍ਹਾਂ ਰਾਵਾਂ ਦੇ ਬਾਰੇ ਕੋਈ ਜਾਣਕਾਰੀ ਉਹਨੂੰ ਖੁਦ ਨੂੰ ਨਹੀਂ ਸੀ। ਅਤੇ ਅਗਲਾ ਰਾਹ ਆਉਣ ਵਾਲਾ ਹੋਰ ਵੀ ਔਖਾ ਦੱਸ ਕੇ ਨੌਜਵਾਨ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ, ਪਰ ਨੌਜਵਾਨ ਇਰਾਦਿਆਂ ਦੇ ਉੱਤੇ ਦ੍ਰਿੜ ਸੀ। ਇਸੇ ਤਰ੍ਹਾਂ ਦੇ ਨਾਲ ਕਈ ਦਿਨ ਕਈ ਰਾਤਾਂ ਚੱਲਦੇ ਰਹੇ ਦੋਵੇਂ, ਪਰ ਨੌਜਵਾਨ ਦਾ ਇਰਾਦਾ ਹੋਰ ਵੀ ਪੱਕਾ ਹੁੰਦਾ ਗਿਆ। ਫਕੀਰਾ, ਰੱਬ ਕਿੱਡੀ ਕੁ ਦੂਰ ਹੈ, ਫਕੀਰ ਜੀ ਕਿੰਨੀ ਕੁ ਛੇਤੀ ਮਿਲਾ ਸਕਦੇ ਹੋ, ਜੇ ਕਹੋ ਤਾਂ ਆਪਾਂ ਹੋਰ ਤੇਜ਼ ਚੱਲੀਏ, ਜੇ ਕਹੋ ਤਾਂ ਆਪਾਂ ਰਾਤਾਂ ਨੂੰ ਰੁਕਿਆ ਨਾ ਕਰੀਏ। ਜਦੋਂ ਫਕੀਰ ਨੂੰ ਇਸ ਚੀਜ਼ ਦਾ ਯਕੀਨ ਹੋ ਗਿਆ ਕਿ ਇਹਨੇ ਖਹਿੜਾ ਨਹੀਂ ਛੱਡਣਾ, ਇੱਕ ਜਗ੍ਹਾ 'ਤੇ ਜਾ ਕੇ ਫਕੀਰ ਨੂੰ ਇੱਥੋਂ ਤੱਕ ਮਹਿਸੂਸ ਹੋ ਗਿਆ ਕਿ ਹੁਣ ਉਹਨੂੰ ਪਿੱਛੇ ਦਾ ਰਾਹ ਵੀ ਨਹੀਂ ਯਾਦ ਰਿਹਾ, ਅੱਗੇ ਪਤਾ ਨਹੀਂ ਕਿੱਥੇ ਜਾਣਾ, ਪਿੱਛੇ ਦਾ ਰਾਹ ਭੁੱਲ ਗਿਆ। ਫਕੀਰ ਬੌਂਦਲੇ ਨੇ, ਆਖਿਰਕਾਰ ਨੌਜਵਾਨ ਦੇ ਪੈਰਾਂ 'ਤੇ ਡਿੱਗਣਾ ਜ਼ਿਆਦਾ ਬਿਹਤਰ ਸਮਝਿਆ, ਪੈਰਾਂ 'ਤੇ ਡਿੱਗ ਕੇ ਮਾਫ਼ੀ ਮੰਗੀ, ਕਹਿਣ ਲੱਗਾ, ਮੈਨੂੰ ਨਹੀਂ ਪਤਾ ਰੱਬ ਕਿੱਥੇ ਹੈ, ਮੈਂ ਨਹੀਂ ਜਾਣਦਾ ਰੱਬ ਨੂੰ, ਮੈਨੂੰ ਨਹੀਂ ਸੀ ਪਤਾ, ਤੂੰ ਤਾਂ ਮੇਰੇ ਨਾਲੋਂ ਵੀ ਵੱਡਾ ਭਗਤ ਨਿਕਲਿਆ, ਤੇਰਾ ਮੈਨੂੰ ਪਤਾ ਨਹੀਂ, ਪਰ ਮੈਨੂੰ ਮੇਰਾ ਰੱਬ ਮਿਲ ਗਿਆ। ਜੇ ਤੇਰੇ 'ਚ ਇੰਨੀ ਸ਼ਰਧਾ ਵਾ, ਇੰਨੀ ਨੇਚਾ ਵਾ, ਤੇ ਅੱਜ ਤੋਂ ਤੂੰ ਮੇਰਾ ਗੁਰੂ, ਸੱਚ ਪੁੱਛੇ ਤੇ ਮੈਂ ਗੁਰੂ ਅਖਵਾਉਣ ਦੇ ਕਾਬਲ ਨਹੀਂ ਹਾਂ, ਮੈਂ ਜੋ ਵੀ ਕੀਤਾ ਆਪਣਾ ਢਿੱਡ ਭਰਨ ਦੇ ਲਈ ਕੀਤਾ, ਜੇ ਮੈਨੂੰ ਰੱਬ ਲੱਭਾ ਹੁੰਦਾ ਤੇ ਮੈਂ ਭਲਾ ਇੱਦਾਂ ਧੱਕੇ ਖਾਂਦਾ ਫਿਰਦਾ, ਉਲਟਾ ਤੂੰ ਮੈਨੂੰ ਆਪਣੇ ਚਰਨਾਂ 'ਚ ਰੱਖ ਲਾ, ਜੇ ਕਿਤੇ ਰੱਬ ਮਿਲੇ ਤੇ ਮੈਨੂੰ ਜ਼ਰੂਰ ਦੱਸੀ। ਖਲੀਲ ਜ਼ਿਬਰਾਨ ਦੀ ਲਿਖੀ ਹੋਈ ਇਹ ਕਹਾਣੀ ਅਨੁਵਾਦ ਕਰਦਿਆਂ ਕੋਈ ਉੱਤੇ ਥੱਲੇ ਹੋ ਗਿਆ ਹੋਵੇ ਤੇ ਉਹਦੇ ਲਈ ਮੁਆਫ਼ੀ, ਪਰ ਕਹਾਣੀ ਦਾ ਜੋ ਮਕਸਦ ਆ ਉਹ ਜ਼ਰੂਰ ਤੁਸੀਂ ਸਮਝੇ ਹੋਗੇ, ਜੇਕਰ ਨਹੀਂ ਤੇ ਅੱਜ ਦੇ ਅਜੋਕੇ ਸਮੇਂ ਦੇ ਨਾਲ ਜੋੜ ਕੇ ਜ਼ਰੂਰ ਸਮਝ ਆਓਗੇ। ਅੱਜ ਦੇ ਸਮੇਂ ਦੇ ਵਿੱਚ ਬੜੇ ਬਾਬੇ, ਬੜੇ ਫਕੀਰ, ਬੜੇ ਢੋਂਗੀ, ਸਭ ਆਪਣੇ ਆਪਣੇ ਤਰੀਕਿਆਂ ਦੇ ਨਾਲ ਦਾਅਵੇ ਕਰਦੇ ਨੇ, ਉਹ ਤੁਹਾਨੂੰ ਦੱਸਣਗੇ, ਉਹ ਤੁਹਾਨੂੰ ਮਿਲਾਉਣਗੇ। ਸੱਚ ਜਾਣਿਓ ਤਾਂ ਜਦੋਂ ਆਪਾਂ ਇਹਨਾਂ ਦੇ ਕੋਲ ਜਾਂਦੇ ਹਾਂ ਨਾ, ਕਿਤੇ ਵੀ ਕਿਸੇ ਵੀ ਜਗ੍ਹਾ ਤੁਸੀਂ ਨੇਚਾ ਰੱਖਦੇ ਹੋ, ਉਹ ਤੁਸੀਂ ਆਪ ਸਿਆਣੇ ਹੋ। ਅਤੇ ਉਹਨਾਂ ਸਾਰਿਆਂ ਨੇ ਮਾਪਦੰਡ ਹੀ ਕੁਛ ਐਸੇ ਰੱਖੇ ਨੇ ਕਿ ਉਲਟਾ ਕੇਸ ਤੁਹਾਡੇ ਸਿਰ ਪਾ ਦਿੰਦੇ, ਕਿਸੇ ਨੂੰ ਕੋਈ ਦੁੱਖ ਤਕਲੀਫ ਆ, ਤੁਸੀਂ ਕਿਸੇ ਬਾਬੇ 'ਤੇ ਜਾਂਦੇ ਹੋ ਅਤੇ ਉਹ ਸ਼ਰਤ ਹੀ ਤੁਹਾਨੂੰ ਐਡੀ ਕੁ ਵੱਡੀ ਦੱਸੂਗਾ ਜਿਹੜੀ ਤੁਸੀਂ ਪੂਰੀ ਨਾ ਕਰ ਸਕੋ, ਉਹ ਤੁਹਾਨੂੰ ਪਾਠ ਹੀ ਇੰਨੇ ਦੱਸ ਦੂ ਜਿਹੜੇ ਤੁਹਾਡੇ ਕੋਲ ਹੋਣੇ ਨਹੀਂ, ਜੇ ਤੁਸੀਂ ਕਰ ਲਓ ਤੇ ਉਹ ਕਰਨ ਦੇ ਵਿੱਚ ਹੁਣ ਤਾਈਆਂ ਤੁਹਾਨੂੰ ਇੰਨੀਆਂ ਦੱਸ ਦੂ ਕਿ ਤੁਸੀਂ ਉਲਟਾ ਆਪਣੇ ਆਪ ਨੂੰ ਦੋਸ਼ੀ ਸਮਝਣ ਲੱਗ ਪੈਂਦੇ ਹੋ, ਕਿਉਂਕਿ ਬਾਬੇ ਨੂੰ ਵੀ ਪਤਾ ਅਸਲ ਗੱਲ ਮੇਰੇ ਕੋਲ ਦੱਸੀ ਨਹੀਂ ਜਾਣੀ, ਅਸਲ ਕੰਮ ਮੇਰੇ ਕੋਲ ਕਰਵਾਇਆ ਨਹੀਂ ਜਾਣਾ, ਔਖਾ ਦੱਸੋ, ਜਦੋਂ ਨਾ ਹੋਇਆ ਤੇ ਫਿਰ ਆਪਾਂ ਇਹਨਾਂ 'ਤੇ ਕਹਿਣ ਵਾਲੇ ਬਣਾਂਗੇ, ਤੁਸੀਂ ਕਰ ਨਹੀਂ ਪਾਏ, ਤੁਸੀਂ ਉਹਨੀ ਨੇਚਾ ਨਹੀਂ ਦਿਖਾਈ, ਤੁਸੀਂ ਯਕੀਨ ਸ਼ਰਧਾ ਨਹੀਂ ਰੱਖੀ, ਤੇ ਹੁੰਦਾ ਅਕਸਰ ਹੀ ਇਹੋ ਹੀ ਆ, ਕਿਉਂਕਿ ਜਿਹੜਾ ਆਪ ਹੋਣਾ ਉਹ ਤੁਹਾਨੂੰ ਕੁਛ ਨਹੀਂ ਦੇ ਸਕਦਾ, ਜਿਹਨੂੰ ਆਪ ਨੂੰ ਨਹੀਂ ਪਤਾ ਉਹ ਤੁਹਾਨੂੰ ਕੀ ਦੱਸੂ। ਇਹ ਸਮੱਸਿਆ ਅੱਜ ਦੇ ਸਮੇਂ ਦੇ ਵਿੱਚ ਵੇਖੀ ਜਾ ਸਕਦੀ ਹੈ ਅਤੇ ਆਮ ਹੀ ਵੇਖਣ ਦੇ ਵਿੱਚ ਆਉਂਦੀ। ਕੋਸ਼ਿਸ਼ ਕਰੀਏ ਇਸ ਮੁੱਦੇ ਨੂੰ ਸਮਝਣ ਦੀ। ਹੁਣ ਤਾਂ ਆਪਾਂ ਬਹੁਤ ਵਾਰੀ ਬੜੀਆਂ ਥਾਵਾਂ ਤੋਂ ਸੁਣ ਲਿਆ ਹੋਊਗਾ ਕਿ ਜੇ ਮਿਲਣਾ ਤਾਂ ਤੁਹਾਨੂੰ ਤੁਹਾਡੇ ਅੰਦਰੋਂ ਲੱਭ ਜਾਣਾ, ਅਤੇ ਇਹ ਵੀ ਸਾਰਿਆਂ ਨੂੰ ਪਤਾ ਕਿ ਹੈਗਾ ਤੁਹਾਡੇ ਸਾਡੇ ਕੋਲ ਸਾਰਾ ਕੁਛ, ਪਰ ਫਿਰ ਵੀ ਸਾਡਾ ਧੱਕੇ ਖਾਣ ਨੂੰ ਜੀ ਕਰਦਾ, ਫਿਰ ਵੀ ਸਾਨੂੰ ਲੱਗਦਾ ਕਿ ਨਹੀਂ ਜਿੱਡਾ ਵੱਡਾ ਨਾਂ ਸੀ ਉਹਨਾਂ ਸੌਖਾ ਤਾਂ ਨਹੀਂ ਕਦੀ ਮਿਲ ਸਕਦਾ। ਇਸੇ ਕਰਕੇ ਸਾਰੇ ਧੱਕੇ ਖਾਈ ਜਾਂਦੇ। ਦੱਸਣ ਵਾਲੇ ਕਦੋਂ ਦੇ ਦੱਸ ਗਏ ਕਿ ਉਹ ਤੇਰੇ ਅੰਦਰ, ਅੰਦਰ ਖੁੱਲਣਾ ਹੀ ਸ਼ਾਇਦ ਸਭ ਤੋਂ ਔਖਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

ਦੀ ਕੱਲ ਬਣਦੀ ਐ ਪੜ ਪੜ ਇਲਮ ਕਿਤਾਬਾਂ ਸਭੇ ਨਾਮ ਰੱਖਾ ਲਿਆ ਪੜ ਪੜ ਇਲਮ ਕਿਤਾਬਾਂ ਸਭੇ ਨਾਮ ਰੱਖਾ ਲਿਆ ਨਾਮ ਰੱਖਾ ਲਿਆ ਨਾਮ ਰੱਖਾ ਲਿਆ ਕਾਜੀ ਹੋ ਫੜ ਤਲਵਾਰ ਦਲਾ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

mare, aquí no se hay alcohol.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਰੇਡੀਓ ਹਾਂਜੀ 1674 AM ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ ਜੂਨ ਮਹੀਨੇ ਦੀ 29 ਤਾਰੀਖ ਸੋਮਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ, ਪ੍ਰੋਗਰਾਮ ਨਿਊਜ਼ ਰੂਮ, ਔਰ ਸਭ ਤੋਂ ਪਹਿਲਾਂ ਸ਼ੁਰੂਆਤ ਜੰਗਾਂ ਦੇ ਨਾਲ ਜੁੜੀਆਂ ਹੋਈਆਂ ਕੌਮਾਂਤਰੀ ਖਬਰਾਂ ਦੇ ਨਾਲ। ਨਿਊਜ਼ ਰੂਮ 'ਚ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਖਬਰਾਂ ਦੇ ਵਿੱਚ, ਇੱਕ ਪਾਸੇ ਲੜਾਈ ਰੁਕਣ ਦੀ ਖਬਰ ਅਤੇ ਦੂਜੇ ਪਾਸੇ ਜੰਗ ਵਧਣ ਦੀ ਖਬਰ। ਪਾਕਿਸਤਾਨ ਅਤੇ ਅਫਗਾਨਿਸਤਾਨ ਸਰਹੱਦ ਦੇ ਉੱਤੇ ਜਾਰੀ ਕੀਤੀ ਗਈ ਜ਼ਮੀਨੀ ਕਾਰਵਾਈ ਦੇ ਵਿੱਚ ਘੱਟੋ ਘੱਟ 35 ਲੋਕ ਹੋਰ ਮਾਰੇ ਗਏ ਨੇ। ਪਾਕਿਸਤਾਨ ਨੇ ਸੋਮਵਾਰ ਦੇ ਦਿਨ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ, ਉੱਥੋਂ ਦੇ ਸੂਚਨਾ ਮੰਤਰੀ ਅਤਾ ਤਰਾਰ ਨੇ ਦੱਸਿਆ ਹੈ ਕਿ ਅੱਤਵਾਦੀਆਂ ਦੇ ਟਿਕਾਣਿਆਂ ਦੇ ਉੱਤੇ ਅਤੇ ਸ਼ਰਨ ਸਥਲਾਂ ਦੇ ਉੱਤੇ ਇਹ ਕਾਰਵਾਈ ਸ਼ਨੀਵਾਰ ਦੇ ਦਿਨ ਕਰਾਚੀ ਦੇ ਵਿੱਚ ਪਾਕਿਸਤਾਨ ਰੇਂਜਰਸ ਹੈੱਡਕੁਆਟਰ ਦੇ ਉੱਤੇ ਹੋਏ ਅੱਤਵਾਦੀ ਹਮਲੇ ਦੇ ਜਵਾਬ ਦੇ ਵਿੱਚ ਕੀਤੀ ਗਈ ਸੀ। ਤਰਾੜ ਨੇ ਇਹ ਵੀ ਕਿਹਾ ਹੈ ਕਿ ਇਹ ਕਾਰਵਾਈ ਖੈਬਰ ਪਖਤੂਨਵਾ ਅਤੇ ਬਲੂਚਿਸਤਾਨ ਦੇ ਲੋਕਾਂ ਅਤੇ ਕਰਾਚੀ ਦੇ ਵਿੱਚ ਪਾਕਿਸਤਾਨੀ ਰੇਂਜਰਸ ਕੈਂਪ ਦੇ ਉੱਤੇ ਹਾਲੀਆ ਕੀਤੇ ਗਏ ਅੱਤਵਾਦੀ ਹਮਲਿਆਂ ਦੇ ਜਵਾਬ ਦੇ ਵਿੱਚ ਬਿਲਕੁਲ ਸਟੀਕ ਹਮਲਿਆਂ ਨੂੰ ਅੰਜਾਮ ਦੇ ਕੇ ਕੀਤੀ ਗਈ ਹੈ। ਦੱਸ ਦਈਏ ਕਿ ਐਤਵਾਰ ਰਾਤ ਹੋਏ ਇਹਨਾਂ ਹਮਲਿਆਂ ਦੇ ਵਿੱਚ ਅਫਗਾਨਿਸਤਾਨ ਦੇ ਘੱਟੋ ਘੱਟ 35 ਲੋਕ ਮਾਰਨ ਦਾ ਦਾਅਵਾ ਪਾਕਿਸਤਾਨ ਨੇ ਕੀਤਾ। ਪਾਕਿਸਤਾਨ ਫੌਜ ਨੇ ਇਸ ਤੋਂ ਪਹਿਲਾਂ 29 ਲੜਾਕਿਆਂ ਨੂੰ ਮਾਰਨ ਦਾ ਦਾਅਵਾ ਕੀਤਾ ਸੀ, ਪਰ ਅਫਗਾਨਿਸਤਾਨ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਦੇ ਵਿੱਚ ਆਮ ਲੋਕ ਅਤੇ ਛੋਟੇ ਬੱਚੇ ਵੀ ਸ਼ਾਮਲ ਨੇ। ਇਸ ਕਰਕੇ ਇਹ ਹਮਲੇ ਸਟੀਕ ਤਾਂ ਨਹੀਂ ਮੰਨੇ ਜਾ ਸਕਦੇ। ਇਸ ਤੋਂ ਇਲਾਵਾ 40 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਪਾਕਿਸਤਾਨ ਦੇ ਮੰਤਰੀ ਤਰਾੜ ਨੇ ਇਹ ਵੀ ਦੱਸਿਆ ਕਿ ਸੁਰੱਖਿਆ ਬਲਾਂ ਨੇ ਖੁਫੀਆ ਜਾਣਕਾਰੀ ਦੇ ਆਧਾਰ ਦੇ ਉੱਤੇ ਪਾਕਿਸਤਾਨ ਅਫਗਾਨਿਸਤਾਨ ਸਰਹੱਦ ਦੇ ਉੱਤੇ ਇਹ ਯੋਜਨਾਬੱਧ ਜ਼ਮੀਨੀ ਹਮਲੇ ਕੀਤੇ ਸੀ। ਦੱਸ ਦਈਏ ਕਿ ਪਾਕਿਸਤਾਨ ਨੇ 26 ਫਰਵਰੀ ਨੂੰ ਆਪਰੇਸ਼ਨ ਗਜ਼ਬਲਿਲ ਹੱਕ ਸ਼ੁਰੂ ਕੀਤਾ ਸੀ। ਪਾਕਿਸਤਾਨ ਦਾ ਕਹਿਣਾ ਹੈ ਕਿ ਕਾਰਵਾਈ ਅਫਗਾਨ ਤਾਲਿਬਾਨ ਬਲਾਂ ਦੇ ਦੁਆਰਾ 2600 ਕਿਲੋਮੀਟਰ ਲੰਮੀ ਸਰਹੱਦ ਦੇ ਨਾਲ ਨਾਲ 53 ਥਾਵਾਂ ਦੇ ਉੱਤੇ ਕਥਿਤ ਹਮਲਿਆਂ ਦੇ ਜਵਾਬ ਦੇ ਵਿੱਚ ਸ਼ੁਰੂ ਕੀਤੀ ਗਈ ਹੈ। ਉੱਥੇ ਦੂਸਰੇ ਪਾਸੇ ਮੀਡੀਆ ਰਿਪੋਰਟਸ ਦੇ ਵਿੱਚ ਇੱਕ ਅਮਰੀਕੀ ਅਧਿਕਾਰੀ ਦੇ ਹਵਾਲੇ ਦੇ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁਝ ਦਿਨਾਂ ਦੇ ਵਿੱਚ ਈਰਾਨ ਅਤੇ ਅਮਰੀਕਾ ਦੇ ਦਰਮਿਆਨ ਹਮਲਿਆਂ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਤਣਾਅ ਘੱਟ ਕਰਨ ਅਤੇ ਪਿੱਛੇ ਹਟਣ ਦੇ ਉੱਤੇ ਸਹਿਮਤੀ ਜਤਾ ਦਿੱਤੀ ਗਈ ਹੈ। ਦੱਸ ਦਈਏ ਕਿ ਉਂਝ ਤਾਂ ਜੰਗਬੰਦੀ ਦਾ ਸਮਝੌਤਾ ਚੱਲ ਰਿਹਾ, ਪਰ ਪਿਛਲੇ ਦਿਨਾਂ ਦੇ ਵਿੱਚ ਇਲਜ਼ਾਮ ਇਹ ਲੱਗੇ ਸੀ ਕਿ ਈਰਾਨ ਨੇ ਕੁਝ ਇੱਕ ਬਰਤਾਨਵੀ ਕਰੂਜ਼ ਦੇ ਉੱਤੇ ਜਾਂ ਜਿਹੜੇ ਮਾਲਵਾਹਕ ਜਹਾਜ਼ ਸੀ ਉਹਨਾਂ ਦੇ ਉੱਤੇ ਹਮਲਾ ਕੀਤਾ ਸੀ। ਦੱਸ ਦਈਏ ਕਿ ਸਹਿਮਤੀ ਹੋਰਮੁਜ਼ ਸਟ੍ਰੇਟ ਅਤੇ ਉਸਦੇ ਆਲੇ ਦੁਆਲੇ ਦੇ ਹੋਏ ਇਹਨਾਂ ਇਲਾਕਿਆਂ ਦੇ ਵਿੱਚ ਹਮਲਿਆਂ ਤੋਂ ਬਾਅਦ ਸਾਹਮਣੇ ਆਈ ਹੈ। ਘਟਨਾਵਾਂ ਦੇ ਬਾਅਦ ਦੋਹਾਂ ਦੇਸ਼ਾਂ ਨੇ ਇੱਕ ਦੂਸਰੇ ਦੇ ਉੱਤੇ ਜੰਗਬੰਦੀ ਦੇ ਸਮਝੌਤੇ ਦੀ ਉਲੰਘਣਾ ਦਾ ਦੋਸ਼ ਵੀ ਮੜਿਆ ਸੀ। ਖ਼ਬਰ ਅਦਾਰੇ BBC ਦੇ ਮੁਤਾਬਕ ਅਮਰੀਕੀ ਪਾਰਟਨਰ CBS ਨਿਊਜ਼ ਨੇ ਇਸ ਖ਼ਬਰ ਦੀ ਪੁਸ਼ਟੀ ਵੀ ਕਰ ਦਿੱਤੀ ਹੈ। ਹੁਣ ਜਹਾਜ਼ ਇਸ ਸਮੁੰਦਰੀ ਰਸਤੇ ਤੋਂ ਸੁਤੰਤਰ ਰੂਪ ਦੇ ਵਿੱਚ ਆਵਾਜਾਈ ਕਰ ਸਕਣਗੇ। ਇਹ ਵੀ ਕਿਹਾ ਗਿਆ ਹੈ ਕਿ ਇਹ ਜੰਗ ਖਤਮ ਕਰਨ ਦੇ ਉਦੇਸ਼ ਦੇ ਨਾਲ ਕੀਤੀ ਗਈ ਨਵੀਂ ਗੱਲਬਾਤ ਦਾ ਇੱਕ ਹਿੱਸਾ ਹੈ। ਹੋਰਮੁਜ਼ ਸਟ੍ਰੇਟ ਦੇ ਵਿੱਚ ਹਮਲੇ ਰੋਕਣ ਨੂੰ ਲੈ ਕੇ ਸਹਿਮਤੀ ਦੀਆਂ ਇਹਨਾਂ ਰਿਪੋਰਟਾਂ ਦੇ ਉੱਤੇ ਹਾਲੇ ਤੱਕ ਈਰਾਨ ਨੇ ਤਾਂ ਕੋਈ ਟਿੱਪਣੀ ਨਹੀਂ ਕੀਤੀ ਹੈ। 17 ਜੂਨ ਨੂੰ ਅਮਰੀਕਾ ਅਤੇ ਈਰਾਨ ਨੇ 14 ਬਿੰਦੂਆਂ ਵਾਲੇ ਇੱਕ MOU ਯਾਨੀ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਦੇ ਉੱਤੇ ਹਸਤਾਖਰ ਕੀਤੇ ਸੀ, ਜਿਸ ਦੇ ਵਿੱਚ ਸਾਰੇ ਮੋਰਚਿਆਂ ਦੇ ਉੱਤੇ ਫੌਜੀ ਮੁਹਿੰਮਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰਨ ਅਤੇ ਸਥਾਈ ਰੂਪ ਦੇ ਵਿੱਚ ਫਿਲਹਾਲ ਖਤਮ ਕਰ ਦੇਣ ਦੀ ਜਿਹੜੀ ਗੱਲਬਾਤ ਸਿਰੇ ਚੜ੍ਹੀ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੈਸ਼ਲਸ ਯਾਤਰਾ ਦੇ ਦਰਮਿਆਨ ਭਾਰਤ ਦੇ ਨਾਲ ਕਈ ਸਮਝੌਤਿਆਂ ਦੇ ਉੱਤੇ ਹਸਤਾਖਰ ਹੋਣ ਦੀ ਖਬਰਾਂ ਸਾਹਮਣੇ ਆਈਆਂ ਨੇ। ਪ੍ਰਧਾਨ ਮੰਤਰੀ ਮੋਦੀ ਨੇ X ਦੇ ਉੱਤੇ ਲਿਖਿਆ ਹੈ ਕਿ ਸੈਸ਼ਲਸ ਦੀ ਇਸ ਯਾਤਰਾ ਦੇ ਦਰਮਿਆਨ ਬਹੁਤ ਸਾਰੇ ਨਤੀਜਿਆਂ ਦੇ ਉੱਤੇ ਸਹਿਮਤੀ ਬਣੀ ਹੈ। ਇਸ ਦੇ ਵਿੱਚ ਸੈਸ਼ਲਸ ਦੇ ਅੰਦਰ UPI ਨੂੰ ਲਾਗੂ ਕਰਨ ਦਾ ਸਮਝੌਤਾ ਵੀ ਸ਼ਾਮਲ ਹੈ, ਔਰ ਦਵਾਈਆਂ ਨੂੰ ਲੈ ਕੇ ਇੱਕ ਸਮਝੌਤਾ ਕੀਤਾ ਗਿਆ। ਅਸੀਂ ਕਲਾਈਮੇਟ ਐਕਸ਼ਨ, ਗ੍ਰੀਨ ਹਾਈਡਰੋਜਨ ਐਨਰਜੀ, ਬਲੂ ਇਕੋਨਮੀ ਦੇ ਨਾਲ ਜੁੜੇ ਕਈ ਮਸਲਿਆਂ ਦੇ ਉੱਤੇ ਰਲ ਕੇ ਕੰਮ ਕਰਨਾ ਜਾਰੀ ਰੱਖਾਂਗੇ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਮੁਤਾਬਕ ਭਾਰਤ ਦੇ ਪ੍ਰਧਾਨ ਮੰਤਰੀ ਦੀ ਸੈਸ਼ਲਸ ਯਾਤਰਾ ਦੇ ਦਰਮਿਆਨ ਕੁੱਲ 19 ਮੁੱਦਿਆਂ ਦੇ ਉੱਤੇ ਸਹਿਮਤੀ ਬਣੀ ਹੈ, ਜਿਸ ਦੇ ਵਿੱਚ ਫਾਸਟ ਪੈਟਰੋਲ, ਜਹਾਜ਼, ਐਂਬੂਲੈਂਸ, ਯੂਟੀਲਿਟੀ ਵਹੀਕਲ, ਚਾਵਲ, ਸੀਮੈਂਟ ਵਰਗੀਆਂ ਕਈ ਚੀਜ਼ਾਂ ਸੈਸ਼ਲਸ ਨੂੰ ਦੇਣ ਦੇ ਮੁੱਦੇ ਦੇ ਉੱਤੇ ਸਹਿਮਤੀ ਬਣੀ ਹੈ। ਉਧਰ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਹੁਣ ਅਣਮਿੱਥੇ ਸਮੇਂ ਦੇ ਲਈ ਭੁੱਖ ਹੜਤਾਲ ਦੇ ਉੱਤੇ ਬੈਠੇ ਨੇ। ਕਾਕਰੇਚ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਦੋਸ਼ ਮੜਿਆ ਹੈ ਕਿ ਦਿੱਲੀ ਪੁਲਿਸ ਉਹਨਾਂ ਨੂੰ ਜ਼ਰੂਰੀ ਸਹੂਲਤਾਂ ਨਹੀਂ ਦੇ ਰਹੀ। ਸੋਨਮ ਵਾਂਗਚੁਕ ਨੂੰ ਇੱਕ ਪੋਰਟੇਬਲ ਟੋਇਲਟ ਦਿੱਤੀ ਜਾਣੀ ਚਾਹੀਦੀ ਹੈ। ਪੁਲਿਸ ਇਹ ਕਹਿ ਰਹੀ ਹੈ ਕਿ ਇਸ ਦੀ ਇਜਾਜ਼ਤ ਨਹੀਂ ਹੈ। ਅਜਿਹੀ ਪੋਸਟ
ਕਰਦਿਆਂ ਹੋਇਆਂ ਇੱਕ ਵੀਡੀਓ ਪੋਸਟ ਕਰਦਿਆਂ ਹੋਇਆਂ ਦੀਪਕੇ ਨੇ ਇਹ ਵੀ ਲਿਖਿਆ ਕਿਹਾ ਕਿ ਮੋਬਾਈਲ ਟੋਇਲਟ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ ਇਹ ਆਖਿਰਕਾਰ ਕਿਸ ਦੇ ਲਈ ਹੁੰਦਾ ਇਸ ਤੋਂ ਪਹਿਲਾਂ ਐਤਵਾਰ ਦੇ ਦਿਨ ਅਭਿਜੀਤ ਦੀਪਕੇ ਨੇ ਐਕਸ ਦੇ ਉੱਤੇ ਪੋਸਟ ਕਰਕੇ ਦਿੱਲੀ ਪੁਲਿਸ ਦੇ ਉੱਤੇ ਸਹਿਯੋਗ ਨਾ ਦੇਣ ਦਾ ਦੋਸ਼ ਮੜਿਆ ਸੀ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਅਯੋਧਿਆ ਦੇ ਵਿੱਚ ਰਾਮ ਮੰਦਰ ਚੜਾਵੇ ਦੀ ਚੋਰੀ ਦੇ ਨਾਲ ਜੁੜਿਆ ਹੋਇਆ ਮਸਲਾ ਜਿੱਥੇ ਹੁਣ ਅਯੋਧਿਆ ਦੇ ਸਥਾਨਕ ਵਕੀਲਾਂ ਨੇ ਰਲ ਕੇ ਇੱਕ ਫੈਸਲਾ ਲਿਆ ਕਿਹਾ ਹੈ ਕਿ ਇਸ ਚੋਰੀ ਵਿਵਾਦ ਦੇ ਵਿੱਚ ਦੋਸ਼ੀਆਂ ਦਾ ਕੋਈ ਵੀ ਅਯੋਧਿਆ ਦਾ ਵਕੀਲ ਤਾਂ ਘੱਟੋ ਘੱਟ ਕੇਸ ਨਹੀਂ ਲੜੇਗਾ ਫੈਜ਼ਾਬਾਦ ਬਾਰ ਐਸੋਸੀਏਸ਼ਨ ਦੇ ਵਿੱਚ ਹੋਈ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਦੱਸ ਦਈਏ ਕਿ ਅਯੋਧਿਆ ਮਾਮਲੇ ਦੇ ਵਿੱਚ ਹੁਣ ਤੱਕ 8 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਇਹਨਾਂ 8 ਕਥਿਤ ਦੋਸ਼ੀਆਂ ਦੇ ਉੱਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਇਹਨਾਂ ਦੇ ਘਰਾਂ ਔਰ ਇਹਨਾਂ ਦੇ ਜਾਣਕਾਰਾਂ ਦੇ ਘਰਾਂ ਦੇ ਉੱਤੇ SIT ਲਗਾਤਾਰ ਛਾਪੇਮਾਰੀ ਵੀ ਕਰ ਰਹੀ ਹੈ ਵਿਰੋਧੀ ਧਿਰ ਦੀ ਤਰਫ ਤੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਪਾਰਦਰਸ਼ਤਾ ਨਹੀਂ ਵਰਤੀ ਜਾ ਰਹੀ ਔਰ ਉੱਤਰ ਪ੍ਰਦੇਸ਼ ਦੀ ਸਰਕਾਰ ਜਿਹੜੀ ਉਹ ਰਲ ਕੇ ਇਸ ਮਾਮਲੇ ਨੂੰ ਦਬਾਉਣਾ ਚਾਹੁੰਦੀ ਹੈ ਦੱਸ ਦਈਏ ਕਿ ਰਾਮ ਮੰਦਰ ਚੜਾਵੇ ਦੇ ਵਿੱਚ ਚੋਰੀ ਦੇ 8 ਦੋਸ਼ੀ ਜਿਹੜੇ ਨੇ ਉਹਨਾਂ 'ਚ ਰਾਮ ਪ੍ਰਕਾਸ਼ ਰਾਮ ਸ਼ੰਕਰ ਯਾਦਵ ਉਰਫ ਟੀਨੂ ਯਾਦਵ ਵੀ ਹੈ ਜੋ ਕਿ ਚੰਪਤ ਰਾਏ ਦੇ ਕਰੀਬੀ ਸਾਬਕਾ ਡਰਾਈਵਰ ਅਤੇ ਰਾਮ ਮੰਦਰ ਦੀ ਵਿਵਸਥਾ ਦੇ ਵਿੱਚ ਅਹਿਮ ਰੋਲ ਰੱਖਣ ਵਾਲੇ ਦੱਸੇ ਜਾ ਰਹੇ ਨੇ ਹਾਲਾਂਕਿ ਕਿਸੇ ਵੀ ਟਰੱਸਟੀ ਦਾ ਨਾਮ ਇਸ ਮਾਮਲੇ 'ਚ ਸਾਹਮਣੇ ਨਹੀਂ ਹੈ ਪਰ ਅਨੁਕਲਪ ਮਿਸ਼ਰਾ ਜਿਨ੍ਹਾਂ ਨੂੰ ਦਾਨ ਦੇ ਮਿਲੇ ਕੈਸ਼ ਨੂੰ ਗਿਣਨ ਦੀ ਜ਼ਿੰਮੇਵਾਰੀ ਸੀ ਇਸ ਤੋਂ ਇਲਾਵਾ ਅਨੁਕਲਪ ਮਿਸ਼ਰਾ ਦੇ ਸਗੇ ਸਾਲੇ ਲਵਕੁਸ਼ ਮਿਸ਼ਰਾ ਰਮਾ ਸ਼ੰਕਰ ਮਿਸ਼ਰਾ ਇਹ ਵੀ ਦਾਨ ਗਿਣਨ ਦੀ ਜਿਹੜੀ ਰਕਮ ਸੀ ਉਸ ਨੂੰ ਗਿਣਨ ਦਾ ਕੰਮ ਕਰਦੇ ਸੀ ਕਰੁਣੇਸ਼ ਪਾਂਡੇ ਇਹ ਸਿੱਧੇ ਤੌਰ ਦੇ ਉੱਤੇ ਦਾਨ ਪਾਤਰ ਦੇ ਵਿੱਚ ਚੜੇ ਚੜਾਵੇ ਦੇ ਲਈ ਜ਼ਿੰਮੇਦਾਰ ਸ਼ਖਸ ਸੀ ਸੁਭਾਸ਼ ਸ਼੍ਰੀਵਾਸਤਵ ਕੈਨਰਾ ਬੈਂਕ ਦਾ ਇੱਕ ਰਿਟਾਇਰਡ ਕਰਮਚਾਰੀ ਕਿਹਾ ਜਾ ਰਿਹਾ ਹੈ ਕਿ ਬੈਂਕਾਂ ਨੂੰ ਇਸ ਤੋਂ ਪਹਿਲਾਂ ਹੀ ਰਾਮ ਮੰਦਰ ਦੇ ਵਿੱਚ ਚੜਾਵੇ ਦੀ ਚੋਰੀ ਦਾ ਪਤਾ ਲੱਗ ਗਿਆ ਸੀ ਮਨੀਸ਼ ਯਾਦਵ ਜੋ ਕਿ ਰਾਮ ਸ਼ੰਕਰ ਯਾਦਵ ਦਾ ਭਤੀਜਾ ਵੀ ਹੈ ਅਤੇ ਅਵਿਨਾਸ਼ ਸ਼ੁਕਲਾ ਇਹ ਵੀ ਸਥਾਨਕ ਵਸਨੀਕ ਦੱਸਿਆ ਜਾ ਰਿਹਾ ਦੱਸ ਦਈਏ ਕਿ ਹੁਣ ਤੱਕ ਪੁਲਿਸ ਨੇ ਜਿਹੜੇ 8 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਜਦਕਿ ਇਹ ਕਰੋੜਾਂ ਰੁਪਏ ਦਾ ਇੱਕ ਫਰਜ਼ੀ ਘੁਟਾਲਾ ਔਰ ਮਾਮਲਾ ਮੰਨਿਆ ਜਾ ਰਿਹਾ ਇਸ ਦੇ ਵਿੱਚ ਕਿਸੇ ਵੀ ਵੱਡੇ ਸ਼ਖਸ ਦਾ ਨਾਮ ਸਾਹਮਣੇ ਨਹੀਂ ਆਇਆ ਉੱਧਰ ਪੱਛਮ ਬੰਗਾਲ ਦੇ ਵਿੱਚ ਸਵੇਂਦੂ ਸਰਕਾਰ ਦੀ ਤਰਫ ਤੋਂ ਅੱਜ ਯਾਨੀ ਸੋਮਵਾਰ ਦੇ ਦਿਨ ਸੂਬੇ ਦੀ ਵਿਧਾਨ ਸਭਾ ਦੇ ਇੱਕ ਰੋਜ਼ਾ ਵਿਸ਼ੇਸ਼ ਸੈਸ਼ਨ ਦੇ ਵਿੱਚ ਕਈ ਅਹਿਮ ਬਿੱਲ ਪੇਸ਼ ਕੀਤੇ ਜਾਣੇ ਇਹਨਾਂ 'ਚੋਂ ਸਭ ਤੋਂ ਜ਼ਿਆਦਾ ਚਰਚਿਤ ਹੈ ਸਿਵਲ ਇਕਸਾਰ ਜਿਹੜਾ ਯੂਨੀਵਰਸਲ ਸਿਵਲ ਕੋਡ ਹੈ UCC ਇਸ ਨੂੰ ਸਰਕਾਰ ਬਿੱਲ ਦੇ ਤੌਰ ਦੇ ਉੱਤੇ ਪੇਸ਼ ਕਰ ਸਕਦੀ ਔਰ UCC ਦੇ ਨਾਲ ਜੁੜਿਆ ਹੋਇਆ ਵਿਸ਼ੇਸ਼ ਸੈਸ਼ਨ 4 ਹੋਰ ਬਿੱਲਾਂ ਦੇ ਨਾਲ ਜੁੜ ਕੇ ਆਇਆ ਦੱਸ ਦਈਏ ਕਿ ਇਹਨਾਂ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਣਾਈਆਂ ਗਈਆਂ ਜਾਇਦਾਦਾਂ ਨੂੰ ਜ਼ਬਤ ਕਰਨ ਨਿਲਾਮੀ ਦੇ ਨਾਲ ਸੰਬੰਧਿਤ ਬਿੱਲ ਵੀ ਸ਼ਾਮਲ ਕੀਤਾ ਜਾਏਗਾ ਇਸ ਤੋਂ ਪਹਿਲਾਂ ਪੱਛਮ ਬੰਗਾਲ ਸਰਕਾਰ ਦੀ ਤਰਫ ਤੋਂ ਸੁਰੱਖਿਆ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਕੰਟਰੋਲ ਕਰਨ ਵਾਲਾ ਇੱਕ ਬਿੱਲ 2026 ਵੀ ਪੇਸ਼ ਕਰਨ ਦਾ ਦਾਅਵਾ ਕੀਤਾ ਗਿਆ ਸੀ ਉੱਥੇ ਹੀ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਅਤੇ ਆਸਟ੍ਰੇਲੀਆ ਦਾ ਇੱਕ ਇਤਿਹਾਸਕ ਸਮਝੌਤਾ ਗੁਆਂਢੀ ਟਾਪੂ ਮੁਲਕ ਵਨੂਆਤੂ ਦੇ ਨਾਲ ਹੋਇਆ ਦੱਸ ਦਈਏ ਕਿ ਇਸ ਦੇਸ਼ ਦੇ ਪ੍ਰਧਾਨ ਮੰਤਰੀ ਜੌਥਮ ਨਪਾਤ ਇਸ ਵਕਤ ਆਸਟ੍ਰੇਲੀਆ ਦੌਰੇ ਦੇ ਉੱਤੇ ਨੇ ਕੱਲ੍ਹ ਦੇ ਦਿਨ ਜਿਹੜਾ ਇਹ ਆਸਟ੍ਰੇਲੀਆ ਦੇ ਵਿੱਚ ਲੈਂਡ ਕੀਤੇ ਅਤੇ ਇਸ ਦਰਮਿਆਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਨਾਲ ਨਕਮਾਲ ਅਗਰੀਮੈਂਟ ਕੈਨਬਰਾ ਦੇ ਵਿੱਚ ਸਾਈਨ ਕੀਤਾ ਗਿਆ ਦੱਸ ਦਈਏ ਕਿ ਉਹੀ ਸਮਝੌਤਾ ਹੈ ਜਿਹੜਾ 10 ਮਹੀਨਿਆਂ ਪਹਿਲਾਂ ਵਨੂਆਤੂ ਦੇ ਪ੍ਰਧਾਨ ਮੰਤਰੀ ਜੌਥਮ ਨਪਾਤ ਦੀ ਤਰਫ ਤੋਂ ਵਾਪਸ ਖਿੱਚ ਲਿਆ ਗਿਆ ਸੀ ਮੰਨਿਆ ਜਾ ਰਿਹਾ ਸੀ ਕਿ ਉਸ ਵਕਤ ਚੀਨ ਦੇ ਦਬਾਅ ਦੇ ਤਹਿਤ ਇਹ ਸਮਝੌਤੇ ਤੋਂ ਹੱਥ ਪਿਛਾਂ ਖਿੱਚੇ ਗਏ ਸੀ ਹੁਣ ਇੱਕ ਵਾਰ ਫਿਰ ਤੋਂ ਇਸ ਸਮਝੌਤੇ ਦੇ ਉੱਤੇ ਹਸਤਾਖਰ ਕਰਨਾ ਆਸਟ੍ਰੇਲੀਆ ਦੀ ਇੱਕ ਵੱਡੀ ਕਾਮਯਾਬੀ ਮੰਨੀ ਜਾ ਸਕਦੀ ਹੈ ਦੱਸ ਦਈਏ ਕਿ ਇਸ ਦੇ ਤਹਿਤ ਵਨੂਆਤੂ ਦੀ ਕੈਬਨਿਟ ਪਹਿਲਾਂ ਹੀ ਆਸਟ੍ਰੇਲੀਆ ਨੂੰ ਇਸ ਸਮਝੌਤੇ ਦੇ ਬਾਬਤ ਹਰੀ ਝੰਡੀ ਦੇ ਚੁੱਕੀ ਹੈ ਦੋਵੇਂ ਦੇਸ਼ਾਂ ਦੇ ਦਰਮਿਆਨ ਇਸ ਸਮਝੌਤੇ ਦੇ ਸਿਰੇ ਚੜ੍ਹਨ ਤੋਂ ਬਾਅਦ ਬਹੁਤ ਸਾਰੇ ਮਸਲਿਆਂ ਦੇ ਉੱਤੇ ਆਪਸੀ ਸਹਿਮਤੀ ਬਣੇਗੀ ਦੱਸ ਦਈਏ ਕਿ ਚੀਨ ਦੀ ਤਰਫ ਤੋਂ ਇਸ ਵਕਤ ਵਨੂਆਤੂ ਦੇ ਵਿੱਚ ਬੰਦਰਗਾਹਾਂ ਤੋਂ ਲੈ ਕੇ ਹਵਾਈ ਅੱਡਿਆਂ ਤੱਕ ਅਤੇ ਲੋਕਲ ਇਨਫਰਾਸਟ੍ਰਕਚਰ ਤੱਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਇਸ ਤਰੀਕੇ ਦੇ ਨਾਲ ਵਨੂਆਤੂ ਦੇ ਵਿੱਚ ਆਪਣੀ ਮੌਜੂਦਗੀ ਕਰਕੇ ਚੀਨ ਆਸਟ੍ਰੇਲੀਆ ਦੇ ਉੱਤੇ ਸਿੱਧੀ ਨਜ਼ਰ ਰੱਖ ਰਿਹਾ ਇਸ ਦਰਮਿਆਨ ਆਸਟ੍ਰੇਲੀਆ ਦੇ ਲਈ ਇਹ ਸਮਝੌਤਾ ਹੋਣਾ ਜ਼ਰੂਰੀ ਸੀ ਜੋ ਕਿ ਵਨੂਆਤੂ ਦੇ ਕ੍ਰਿਟੀਕਲ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰਨ ਦੇ ਲਈ ਆਸਟ੍ਰੇਲੀਆ ਦੀ ਮਦਦ ਦਏਗਾ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ ਅੱਜ ਦੇ ਦਿਨ ਪ੍ਰਸ਼ਨ ਕਾਲ ਚੱਲ ਰਿਹਾ ਇਸ ਦਰਮਿਆਨ
ਆਸਟ੍ਰੇਲੀਆ ਦੀ ਕਮਿਊਨੀਕੇਸ਼ਨ ਮਿਨਿਸਟਰ ਅਨਿਕਾ ਵੈਲਥ ਨੇ ਇੱਕ ਹੋਰ ਬਿੱਲ ਜਿਹੜਾ ਸੋਸ਼ਲ ਮੀਡੀਆ ਬੈਨ ਦੇ ਨਾਲ ਜੁੜਿਆ ਹੋਇਆ ਉਸ ਦੇ ਨਾਲ ਜੁੜਿਆ ਸੋਧ ਬਿੱਲ ਲਿਆਂਦਾ। ਦੱਸ ਦਈਏ ਕਿ ਆਸਟ੍ਰੇਲੀਆ 'ਚ 16 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਛੋਟੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਦੇ ਉੱਤੇ ਅਲੱਗ ਅਲੱਗ ਖਾਤੇ ਬਣਾਉਣੇ ਯਾਨੀ ਅਕਾਊਂਟਸ ਬਣਾਉਣੇ ਅਤੇ ਉਹਨਾਂ ਨੂੰ ਚੱਲਦਾ ਰੱਖਣਾ ਗੈਰ ਮਨਜ਼ੂਰ ਕੀਤਾ ਗਿਆ ਯਾਨੀ ਕਿ ਇੱਥੇ ਇਹਨਾਂ ਦੀ ਪਾਬੰਦੀ ਹੈ। ਪਰ ਈ ਸੇਫਟੀ ਕਮਿਸ਼ਨਰ ਨੂੰ ਵਧੇਰੇ ਤਾਕਤਾਂ ਦੇਣ ਵਾਲਾ ਬਿੱਲ ਅੱਜ ਦੇ ਦਿਨ ਪੇਸ਼ ਕਰਦਿਆਂ ਹੋਇਆਂ ਮੰਨਿਆ ਜਾ ਰਿਹਾ ਹੈ ਕਿ $99 million ਡਾਲਰ ਦੀ ਪੈਨਲਟੀ ਦੀ ਵਿਵਸਥਾ ਕਰਨ ਵਾਲਾ ਇਹ ਬਿੱਲ ਹੁਣ ਪਾਸ ਕਰ ਦਿੱਤਾ ਗਿਆ। ਇਸ ਦੇ ਨਾਲ ਕਮਿਊਨੀਕੇਸ਼ਨ ਮਿਨਿਸਟਰ ਅਨਿਕਾ ਵੈਲਜ਼ ਦਾ ਕਹਿਣਾ ਹੈ ਕਿ ਇਸ ਬਿੱਲ ਦੇ ਤਹਿਤ ਜਿਹੜੇ ਅਦਾਰੇ ਨੇ ਉਹਨਾਂ ਨੂੰ ਹੋਰ ਵਧੇਰੇ ਜ਼ਿੰਮੇਦਾਰ ਬਣਾਇਆ ਜਾ ਸਕੇਗਾ ਕਿ ਉਹ ਆਸਟ੍ਰੇਲੀਆ ਦੇ ਵਿੱਚ ਅਜਿਹੀ ਕੁਤਾਹੀ ਨਾ ਕਰਨ। ਉੱਥੇ ਹੀ ਅੱਜ ਦੇ ਦਿਨ ਲਿਬਰਲ ਫਰੰਟ ਮੰਚਰ ਮੈਲੀਜ਼ਾ ਮੈਕਿੰਟੋਸ਼ ਦੀ ਤਰਫ ਤੋਂ ਪਾਰਟੀ ਨੂੰ ਇੱਕ ਹਦਾਇਤ ਦਿੱਤੀ ਗਈ। ਦੱਸ ਦਈਏ ਕਿ ਲਗਾਤਾਰ ਆ ਰਹੇ ਓਪੀਨੀਅਨਸ ਦੇ ਚੱਲਦਿਆਂ ਮੈਕਿੰਟੋਸ਼ ਨੇ ਲਿਬਰਲ ਪਾਰਟੀ ਦਾ ਢਾਂਚਾ ਮੁੜ ਤੋਂ ਖੜੀ ਕਰਨ ਦੀ ਗੱਲ ਕੀਤੀ ਹੈ। ਪਿਛਲੇ ਹਫ਼ਤੇ ਦੇ ਦਰਮਿਆਨ ਇੱਕ ਸਰਵੇਖਣ ਦੇ ਵਿੱਚ ਲਿਬਰਲ ਨੈਸ਼ਨਲ ਗਠਜੋੜ ਵਰਗੀ ਵੱਡੀ ਪਾਰਟੀ ਨੂੰ ਜਿੱਥੇ ਦੂਸਰੇ ਨੰਬਰ ਦੇ ਉੱਤੇ ਹੋਣਾ ਚਾਹੀਦਾ ਸੀ ਸੱਤਾਧਾਰੀ ਪਾਰਟੀ ਤੋਂ ਬਾਅਦ, ਉੱਥੇ ਵਨ ਨੇਸ਼ਨ ਵਰਗੀ ਛੋਟੀ ਪਾਰਟੀ ਦੇ ਇੱਕ ਸਾਲ ਦੇ ਅੰਦਰ ਅੰਦਰ ਲਿਬਰਲ ਨੈਸ਼ਨਲ ਗਠਜੋੜ ਨੂੰ ਪਛਾੜ ਕੇ ਅੱਗੇ ਆਉਣ ਦੀ ਉੱਤੇ ਇਤਰਾਜ਼ ਜਤਾਏ ਗਏ ਨੇ। ਦੱਸ ਦਈਏ ਕਿ ਫਰੰਟ ਬੈਂਚਰ ਮੈਲੀਸਾ ਨੇ ਇਹ ਵੀ ਗੱਲ ਕਹੀ ਕਿ ਇਸ ਦੇ ਨਾਲ ਪਾਰਟੀ ਦੀ ਸਾਖ ਨੂੰ ਤਾਂ ਧੱਕਾ ਵੱਜਿਆ ਹੀ ਹੈ, ਇਸ ਕਰਕੇ ਇੱਕ ਨਵੇਂ ਸਿਰੇ ਤੋਂ ਸਾਖ ਬਣਾਉਣੀ ਜ਼ਰੂਰੀ ਹੈ। ਵਿਕਟੋਰੀਆ ਸੂਬੇ ਦੇ ਪ੍ਰੀਮੀਅਰ ਜੈਸਿੰਟਾ ਐਲਨ ਨੇ ਕਿਹਾ ਹੈ ਕਿ ਉਹਨਾਂ ਨੇ ਬਿਗ ਬਿਲਡ ਪ੍ਰੋਜੈਕਟ ਦੇ ਤਹਿਤ ਕਿਸੇ ਵੀ ਕਿਸਮ ਦੀ ਕੋਈ ਗੜਬੜੀ ਨਹੀਂ ਹੋਣ ਦਿੱਤੀ। ਦੱਸ ਦਈਏ ਕਿ ਕਰਪਸ਼ਨ ਦੇ ਇਲਜ਼ਾਮ ਕੰਸਟਰਕਸ਼ਨ ਇੰਡਸਟਰੀ ਦੇ ਨਾਲ ਜੁੜੀ ਹੋਈ ਯੂਨੀਅਨ ਦੇ ਉੱਤੇ ਲਗਾਤਾਰ ਲੱਗ ਰਹੇ ਨੇ। ਜੈਸਿੰਟਾ ਐਲਨ ਨੇ ਕਿਹਾ ਕਿ ਇਸ ਕਿਸਮ ਦੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਤਾਂ ਲੱਗ ਰਹੇ ਨੇ ਪਰ ਸਬੂਤ ਕੋਈ ਨਹੀਂ ਦਿੱਤਾ ਜਾ ਰਿਹਾ। ਘੱਟੋ ਘੱਟ ਵਿਕਟੋਰੀਆ ਪੁਲਿਸ ਨੂੰ ਤਾਂ ਕੋਈ ਵੀ ਸਬੂਤ ਅਜਿਹਾ ਨਹੀਂ ਦਿੱਤਾ ਗਿਆ। ਦੱਸ ਦਈਏ ਕਿ ਫੈਡਰਲ ਵਿਰੋਧੀ ਧਿਰ ਦੀ ਤਰਫ ਤੋਂ ਇਸ ਮਸਲੇ ਦੇ ਉੱਤੇ ਇਹ ਗੱਲ ਕਹੀ ਗਈ ਸੀ ਕਿ ਬਿਗ ਬਿਲਡ ਪ੍ਰੋਜੈਕਟ ਦੇ ਨਾਂ ਦੇ ਉੱਤੇ ਜਿਹੜੇ ਜੈਸਿੰਟਾ ਐਲਨ ਸਰਕਾਰ ਦੀ ਤਰਫ ਤੋਂ ਵੱਡੀਆਂ ਗੜਬੜੀਆਂ ਕੀਤੀਆਂ ਗਈਆਂ ਨੇ। ਇਸ ਦਰਮਿਆਨ CFMEU ਨਾਂ ਦੀ ਜਿਹੜੀ ਯੂਨੀਅਨ ਹੈ ਉਸ ਦੇ ਉੱਤੇ ਇਲਜ਼ਾਮ ਲੱਗੇ ਸੀ ਕਿ ਉਹਨਾਂ ਨੇ ਇਸ ਪੈਸੇ ਦੇ ਵਿੱਚ ਲਗਭਗ $19 billion ਦੀ ਹੇਰਾਫੇਰੀ ਕੀਤੀ ਹੈ, ਗੜਬੜੀ ਕੀਤੀ ਹੈ। ਹਾਲਾਂਕਿ ਵਿਕਟੋਰੀਆ ਸਰਕਾਰ ਦੀ ਤਰਫ ਤੋਂ ਇਸ ਕਿਸਮ ਦਾ ਕੋਈ ਵੀ ਦਾਅਵਾ ਜਿਹੜਾ ਉਸਨੂੰ ਝੁਠਲਾਇਆ ਗਿਆ ਅਤੇ ਕਿਹਾ ਗਿਆ ਕਿ ਅਜਿਹਾ ਕੁਝ ਨਹੀਂ ਹੋਇਆ। ਪਰ CFMEU ਦੀ ਤਰਫ ਤੋਂ ਬਾਰ ਬਾਰ ਇਹ ਮੀਡੀਆ ਨੂੰ ਜ਼ਰੂਰ ਕਹਿ ਦਿੱਤਾ ਗਿਆ ਹੈ ਕਿ ਜੇਕਰ ਇਸ ਕਿਸਮ ਦੀ ਕੋਈ ਗੜਬੜ ਹੋਈ ਹੁੰਦੀ ਤਾਂ ਉਸ ਦੇ ਸਬੂਤ ਸਾਹਮਣੇ ਆਉਣੇ ਚਾਹੀਦੇ ਸੀ। ਉੱਧਰ ਆਸਟ੍ਰੇਲੀਆ ਦੇ ਵਿੱਚ ਕਿਸਾਨ ਇਸ ਸਮੇਂ ਭਿਆਨਕ ਕੁਦਰਤੀ ਸੰਕਟ ਦਾ ਸਾਹਮਣਾ ਕਰ ਰਹੇ ਨੇ। ਚੂਹਿਆਂ ਦੀ ਮਹਾਮਾਰੀ ਦੇਸ਼ ਭਰ ਦੇ ਕਈ ਹਿੱਸਿਆਂ ਦੇ ਵਿੱਚ ਭਾਰੀ ਤਬਾਹੀ ਮਚਾ ਰਹੀ ਹੈ। ਇਸ ਦੇ ਨਾਲ ਨਾ ਕੇਵਲ ਫਸਲਾਂ ਬਲਕਿ ਸਥਾਨਕ ਵਸਨੀਕਾਂ ਨੂੰ ਰਹਿਣ ਦੇ ਵਿੱਚ ਵੀ, ਰੋਜ਼ਾਨਾ ਜੀਵਨ ਦੇ ਵਿੱਚ ਵੀ ਸਮੱਸਿਆਵਾਂ ਸਾਹਮਣੇ ਆ ਰਹੀਆਂ ਨੇ। ਦੱਸ ਦਈਏ ਕਿ ਕਿਸਾਨ ਪਹਿਲਾਂ ਹੀ ਵਾਧੇ ਬਾਲਣ ਅਤੇ ਖਾਦ ਦੀਆਂ ਕੀਮਤਾਂ ਸਪਲਾਈ ਚੇਨ ਦੇ ਮੁੱਦਿਆਂ ਦੇ ਨਾਲ ਜੂਝ ਰਹੇ ਸੀ, ਹੁਣ ਆਸਟ੍ਰੇਲੀਆ ਦੇ ਵਿੱਚ ਚੂਹਿਆਂ ਦੀ ਮਹਾਮਾਰੀ ਵੀ ਇੱਕ ਵੱਡਾ ਝਟਕਾ ਦੇ ਸਕਦੀ ਹੈ। NSW ਦੇ ਖੇਤਰੀ ਇਲਾਕੇ ਡਬੋ ਦੇ ਹਵਾਈ ਅੱਡੇ ਨੂੰ ਹੁਣ ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਦੁਬਾਰਾ ਖੋਲ੍ਹ ਦਿੱਤਾ ਗਿਆ। ਦੱਸ ਦਈਏ ਕਿ ਵੈਸਟਰਨ NSW ਦੇ ਵਿੱਚ ਪੈਂਦੇ ਇਸ ਹਵਾਈ ਅੱਡੇ ਦੇ ਉੱਤੇ ਬੰਬ ਦੀ ਧਮਕੀ ਜਿਹੜੀ ਉਹ ਹਾਸਲ ਹੋਈ ਸੀ, ਜਿਸ ਤੋਂ ਬਾਅਦ ਪੁਲਿਸ, ਫਾਇਰ ਅਤੇ ਪੈਰਾਮੈਡਿਕਸ ਦੇ ਕਰੂ ਨੂੰ ਮੌਕੇ ਦੇ ਉੱਤੇ ਭੱਜਣਾ ਪਿਆ। ਡਬੋ ਦੇ ਮੇਅਰ ਜੋਸ਼ ਬਲੈਕ ਨੇ ਦੱਸਿਆ ਕਿ ਉਹਨਾਂ ਨੇ ਕੌਂਸਲ ਨੂੰ ਵੀ ਇਸ ਬਾਬਤ ਨੋਟੀਫਾਈ ਕਰ ਦਿੱਤਾ ਸੀ, ਪਰ ਇਸ ਮਾਮਲੇ ਦੇ ਵਿੱਚ ਡਬੋ ਦੇ ਅੰਦਰ ਹੁਣ ਆਖਿਰਕਾਰ ਹਵਾਈ ਅੱਡੇ ਨੂੰ ਖੋਲ੍ਹ ਦਿੱਤਾ ਗਿਆ ਅਤੇ ਪਤਾ ਕੀਤਾ ਜਾ ਰਿਹਾ ਹੈ ਕਿ ਬੰਬ ਰੱਖਣ ਦੀ ਧਮਕੀ ਆਖਿਰਕਾਰ ਕਿੱਥੋਂ ਹਾਸਲ ਹੋਈ ਸੀ। ਉੱਥੇ ਜਾਣ ਤੋਂ ਪਹਿਲਾਂ ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀ ਖਬਰ ਦੀ ਸਾਂਝ ਪਾ ਦਈਏ, ਜਿੱਥੇ ਫੀਫਾ ਵਰਲਡ ਕੱਪ ਦੇ ਵਿੱਚ ਨੌਕਆਊਟ ਮੁਕਾਬਲੇ ਦੇ ਅੰਦਰ ਕੈਨੇਡਾ ਨੇ ਸਾਊਥ ਅਫਰੀਕਾ ਨੂੰ 1-0 ਦੇ ਨਾਲ ਹਰਾ ਕੇ ਪਹਿਲੀ ਵਾਰ ਟੌਪ 16 ਦੇ ਵਿੱਚ ਜਾਂ ਰਾਊਂਡ ਆਫ 16 ਦੇ ਵਿੱਚ ਆਪਣੀ ਥਾਂ ਬਣਾਈ ਹੈ। ਕੈਨੇਡਾ ਦੇ ਸਟੀਫਨ ਯੁਸਤਾਨਕੀਓ ਨੇ ਇੰਜਰੀ ਟਾਈਮ ਦੇ ਦੂਸਰੇ ਮਿੰਟ ਦੇ ਵਿੱਚ ਹੀ ਬੜੇ ਨਾਟਕੀ ਢੰਗ ਦੇ ਨਾਲ ਟੀਮ ਨੂੰ ਇਹ ਮੈਚ ਜਿਤਾ ਦਿੱਤਾ। ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਇਸ ਵਾਰ ਵਰਲਡ ਕੱਪ ਦੀ ਮੇਜ਼ਬਾਨੀ ਕਰ ਰਹੇ ਨੇ ਅਤੇ ਤਿੰਨੇ ਟੀਮਾਂ ਰਾਊਂਡ ਆਫ 32 ਜਾਂ ਫਿਰ ਨੌਕਆਊਟ ਰਾਊਂਡ ਦੇ ਵਿੱਚ ਮੌਜੂਦ ਨੇ। ਪਹਿਲੀ ਵਾਰ ਵਰਲਡ ਕੱਪ ਦੇ ਆਖਰੀ 16 ਦੇ ਵਿੱਚ ਪਹੁੰਚਣ ਵਾਲੀ ਕੈਨੇਡਾ ਦੀ ਟੀਮ ਨੇ
ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਤੋਂ ਪਹਿਲਾਂ ਕੈਨੇਡਾ ਵਰਲਡ ਕੱਪ ਦੇ ਵਿੱਚ ਆਪਣੇ ਸਾਰੇ 6 ਮੈਚ ਹਾਰ ਚੁੱਕਿਆ ਸੀ, ਪਰ ਇਸ ਵਾਰ ਉਹਨਾਂ ਦੀ ਟੀਮ ਸ਼ਾਨਦਾਰ ਮੁਹਿੰਮ ਨੂੰ ਜਾਰੀ ਰੱਖ ਰਹੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Stan sees baby.

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਹਾਂਜੀ, ਮੈਂ ਹੋਇਕਾ ਔਰ ਆਪ ਮੇਰੇ ਸੁਣ

0: यार तू इतनी इनी चेती आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. You are listening.
1: Hanji Hanji, Hanji Hanji, Hanji Hanji, Radio Hanji.
2: Radio Hanji, 1674 AM, 24/7 Indian Radio, Sydney ka apna Indian Radio Station.
1: Radio Hanji.
3: Stay tuned.
4: This station is now the ultimate power in the universe.
5: Radio Hanji, 1674 AM.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: रेडियो हाँ जी 1674 AM मैं गौतम कपिल ते प्रोग्राम डीप टॉक शो स्वागत है जी तुहाडा इस नवे नकोर प्रोग्राम दे विच नवे नवे एपीसोड दे विच और जे तुसी सानू पॉडकास्ट तो सुन रहे हो शुक्रिया रेडियो फ्रीक्वेंसी तो सुन रहे हो धन्यवाद ते जे तुसी अपने मोबाइल तो वैबसाइट दे राही या फिर डायल टू लिसन नंबर दे राही सुन रहे हो तां वी थैंक यू अलग अलग भाषावां दे विच अलग अलग तरीकियां दे नाल धन्यवाद करन दा इह तरीका क्यों अपनाया क्योंकि कुछ नवा लैके आए हैं हुण एक नवी सीरीज़ दे विच इंज कह सकदे हो कि तुसी पार्ट टू शुरू हो रहा सीजन टू डीप टॉक शो दा सो वेलकम जी जियान और प्रोग्राम शुरू होने तो पहले ही दस दें कि अपनी फीडबैक 0472-6174 या facebook.com/ हाँ जी सिडनी के उत्ते भेजते रहो आओ स्वागत करते हैं बगैर किसी देरी तो डॉक्टर संदीप कौर होर का जिन्होंने यह प्रोग्राम पेश करना है ते नाल मैं तो माड़ा मोटा जे एक दो सवाल अपनी समझ दे नाल करना पर पूरे प्रोग्राम नू तोड़ना तो संदीप कौर होर ने संदीप जी सत श्री अकाल वेलकम जी की हाल चाल ने
1: मैं ठीक है जी तुसी बिल्कुल सुनाओ
0: की जी जी जी बहुत वधिया बड़ा एक गैप जेड़ा सी साडा रहा सीगा पर हुण एक बार फिर तो शो शुरू कर दिते ने आपा बकायदा ते मेरे ख्याल दे नाल पिछे जे आपा एक गल भी कीती सीगी कि जेड़े हुण शो करने ने उहनां दे विच साइंस दे नाल नाल साइंस दे नाल जुड़दियां होर जेड़ियां वनगियां ने उन्हां नूं भी जोड़िया जावे साइंस दियां होर ब्रांचिज़ भी जिहड़ियां नाल जोड़ियां जाण ये किदां बैठे बैठे खुराफात आई तुहाडे दिमाग दे विच
1: असी इदां गल जदों कर रहे सी पई गल कर रहे सी कि शायद जो साइंस दी गल करदे आ मे बी थोड़ा ज्यादा कई बार कॉम्प्लीकेटेड हो जांदा तां असी थोड़ी जी हुण कोशिश हांजी कि जनरल जिहड़ी आपां अपनी डे टू डे लाइफ च वी देखदे आ जिहड़ी सिद्धा असी मतलब फील करदे आ जिहड़ियां चीजां हैना सानूं लगदा कि साडे एज अ बीइंग साडे नाल जुड़ियां हुंदियां आ जां साडे चाहे वह साडे इमोशंस हो गए चाहे असी जो देखदे आ आले दुआले हो गया हैना परसीव की करदे आ कि मैमरीज जो साडियां हैगियां बचपन तो लैके हुण तक दियां वह सारियां चीजां जिहड़ियां मिला के किवें साडी बॉडी फंक्शन करदी आ तो असी सारा सोच रहे सी कि इनू किदा इंटरेस्टिंग बनाईए तो फिर साढ़े दिमाग च आए कि फिलोसफी एक वधिया जिहड़ी चीज हैगी आ जिहनू आई थिंक मैनूं लगदा सारे ही पसंद करदे आ सुनना है ना ते हर कोई मैनूं लगदा कि फिलोसफर हुंदा ही तो कोई ना कोई फिलोसफी साडी सारिया नहीं हुंदी है ना तो हाँ जी मैनूं लगदा कि सब तो इंटरेस्टिंग टॉपिक फिलोसफी सारिया दे लई मतलब चाहे कोई भी होवे चाहे वो किसी भी पार्ट च रहिंदा होवे वर्ल्ड दे जां किसी भी एज दा जिहड़ा ह्यूमन बीइंग होवे सारिया नूं अट्रैक्ट करदी है ना
0: नहीं ए च कोई शक नहीं हैगा ए तुसीं इक सियाणी गल कहती कि हर बंदा अपने आप दे विच फिलोसफर है हर बंदे दे कोल आपो अपने सिद्धांत हैगे ने ते उहदे च जदों फिलोसफी दी गल आंदी है ते फिलोसफी नूं एक ना जिदा तुसी दस्या कि तुसी परसीव किदा करदे हो यानी कि मैं की गल कही है ते तुसी की समझी है फिलोसफी इहदे च बड़ी डूंघाई दे विच चली जांदी हैगी है जिवें कह दिंदे आपां कि किसे किसे बंदे दी फिलोसफी समझनी बड़ी मुश्किल है छोटे हुंदे सीगे ते हल्का हल्का जिहा सारे फिलोसफर दे बारे आपां नूं सोशल स्टडीज़ च पढ़ाया गया कि सोक्रेट्स या प्लैटो या एरिस्टोटल पर वो पंजाबी च पढ़ाए बड़े हो के कदे जरूरत ही नहीं कीती कि उन्हां दी फिलोसफी नूं कदे समझिए क्योंकि सुकरात अफलातून अरस्तु एदां दे नाम सानूं कासी कदे सीरियस ही नहीं होए हैगे कि बंदे कोई सीरियस गल कर सकदे ने ते एक बड़े वधिया जिहड़े फिलोसफर होए ने फ्रेंच फिलोसफर रेने डेस्क्रेट्स है ना ते वो कहिंदे ने आई थिंक देयरफॉर आई एम लै दसो हुण इह गल इन्नी कु हैगी है ते इनू जे आपां फिल्मी डायलॉग बना दिए ते बड़ा वधिया जचदे ने सलमान खान दे मूहों अक्षय कुमार दे मूहों जो मैं सोचता हूँ वो मैं करता हूँ लगभग ओह ये फिलोसफी दे विचों ही निकल के आईया ने साडियां सारियां चीज़ां हिंदुस्तान दे कोल ਜਾਂ ਇੰਡੀਅਨ ਹਿਸਟਰੀ ਦੇ ਵਿੱਚ ਕੋਈ ਬਹੁਤ ਵੱਡੇ ਵੱਡੇ ਫਿਲੋਸਫਰ ਹੋਏ ਨਹੀਂ ਹੈਗੇ, ਚਿੰਤਕ ਜਾਂ ਪੋਲੀਮੈਥ ਜਿਨ੍ਹਾਂ ਨੂੰ ਕਹਿ ਲਿਆ ਜਾਂਦਾ, ਜਿਨ੍ਹਾਂ ਦੀ ਜਾਣਕਾਰੀ ਦਾ ਦਾਇਰਾ ਬੜਾ ਵਿਸ਼ਾਲ ਹੁੰਦਾ, ਬੜੇ ਆਲੇ ਦੁਆਲੇ ਉਹ ਸੋਚ ਲੈਂਦੇ ਹੈਗੇ ਨੇ। ਮਤਲਬ ਇਹ ਵੀ ਗੱਲ ਸੋਚ ਲਈ, ਉਹ ਵੀ ਸੋਚ ਲਈ, ਉਹ ਵੀ ਸੋਚ ਲਈ, ਹੈ ਨਾ। ਵੀ ਜਿਵੇਂ ਅੱਗੇ ਖੇਡਾਂ ਹੁੰਦੀਆਂ ਹੁੰਦੀਆਂ ਸੀਗੀਆਂ ਕਿ 10 ਖੇਡਾਂ ਮਿਲਾ ਕੇ ਡੈਕਥਲੋਨ ਹੋ ਗਈ, ਹੈ ਨਾ, ਤਾਂ ਉੱਦਾਂ ਹੀ ਇਹ 8-10 ਆਪਾਂ ਬਚਪਨ 'ਚ ਪੜ੍ਹਦੇ ਹੁੰਦੇ ਸੀਗੇ ਕਿ ਬਾਬਾ ਨਾਨਕ ਉਹਨਾਂ ਨੂੰ ਫਾਰਸੀ ਦਾ ਗਿਆਨ ਸੀ, ਅਰਬੀ ਭਾਸ਼ਾ ਦਾ ਗਿਆਨ ਸੀ, ਯੇ ਵੋ ਫਲਾਣਾ ਧਿਮਕਾ, ਨਾ। ਬੜੇ ਲੋਕ ਪੁਰਾਣੇ ਸਮਿਆਂ ਦੇ ਵਿੱਚ ਬੜਾ ਕੁਛ ਪੜ੍ਹ ਜਾਂਦੇ ਹੁੰਦੇ ਸੀ, ਬੜੀਆਂ ਸਾਰੀਆਂ ਚੀਜ਼ਾਂ, ਅਤੇ ਇਹ ਫਿਰ ਵੱਡੇ ਹੋ ਕੇ ਇਹ ਚੀਜ਼ਾਂ ਘੱਟਦੀਆਂ ਗਈਆਂ, ਜਾਂ ਫਿਰ ਮਤਲਬ ਅੱਜ ਦੇ ਦੌਰ ਦੇ ਵਿੱਚ ਤਾਂ ਹੁਣ ਇਹ ਖਤਮ ਹੀ ਹੁੰਦੀਆਂ ਜਾ ਰਹੀਆਂ ਹੈਗੀਆਂ ਨੇ। ਇੱਕ ਸ਼ਖਸ ਜਿਹਨੂੰ ਪੋਲੀਟੀਕਲ ਸਾਇੰਸ ਦਾ ਵੀ ਪਤਾ ਹੋਵੇ, ਜਿਹਨੂੰ ਇਹ ਵੀ ਪਤਾ ਹੋਵੇ ਵੀ ਲਿਟਰੇਚਰ ਕਿੱਦਾਂ ਰਚਨਾ ਹੈ, ਜਿਹਨੂੰ ਮੈਥਸ ਦਾ ਵੀ ਨੌਲੇਜ ਹੋਵੇ, ਜਿਹੜਾ ਸਾਇੰਸ ਦੇ ਵਿੱਚ ਵੀ ਪੂਰਾ ਜਿਹੜਾ ਗਿਆਨੀ ਹੋਵੇ, ਅਤੇ ਜਿਹਨੂੰ ਬਾਇਓਲੋਜੀ ਤੋਂ ਲੈ ਕੇ ਅਤੇ ਫਿਲੋਸਫੀ ਤੱਕ ਸਾਰੇ ਹੀ ਸਬਜੈਕਟ ਦਾ ਪਤਾ ਹੋਵੇ, ਉਹ ਉਸ ਕਿਸਮ ਦੇ ਜਿਹੜੇ ਫਿਲੋਸਫਰਸ ਨੇ, ਉਹਨਾਂ ਦੇ ਨਾਲ ਜੁੜੀਆਂ ਹੋਈਆਂ ਥਿਊਰੀਸ ਅਤੇ ਉਹਨਾਂ ਦੀਆਂ ਜ਼ਿੰਦਗੀਆਂ ਦੇ ਬਾਰੇ ਆਪਾਂ ਗੱਲ ਕਰਾਂਗੇ। ਅਤੇ ਅੱਜ ਪਹਿਲਾਂ ਕਿਹਦੀ ਗੱਲ ਕਰਨੀ ਚਾਹੁੰਦੇ ਹੋ, ਕਿੱਥੋਂ ਸ਼ੁਰੂ ਕਰਨੀ ਚਾਹੁੰਦੇ ਹੋ, ਔਰ ਕਿਸ ਚੀਜ਼ ਦੇ ਨਾਲ ਤੁਸੀਂ ਉਹਨੂੰ ਸਾਇੰਸ ਦੀ, ਤੁਸੀਂ ਕਿਹਾ ਕਿ ਫਿਲੋਸਫੀ ਨੂੰ ਸਾਇੰਸ ਦੀ ਇੱਕ ਬ੍ਰਾਂਚ ਦੇ ਨਾਲ ਜੋੜਨਾ, ਉਹ ਕਿਹੜੀ ਦੇ ਨਾਲ ਤੁਸੀਂ ਜੋੜ ਕੇ ਗੱਲ ਕਰੋਗੇ ਅੱਜ, ਸੰਦੀਪ ਜੀ?
1: ਹਾਂਜੀ, ਅੱਜ ਅਸੀਂ ਗੱਲ ਕਰਨੀ, ਜਿਹੜਾ ਤੁਸੀਂ ਪਹਿਲਾਂ ਨਾਮ ਲਿਆ, ਕਾਫੀ ਸਾਰੇ ਜਿਹਨਾਂ ਨੂੰ ਅਸੀਂ ਪੰਜਾਬੀ ਚ ਅਰਸਤੂ ਕਹਿੰਦੇ ਆ, ਮੈਨੂੰ ਲੱਗਦਾ ਉਹਨਾਂ ਨੂੰ ਕਹਿੰਦੇ ਆ ਅਰਿਸਟੋਟਲ, ਜਿਹਨਾਂ ਦਾ ਐਕਚੁਅਲ ਨਾਮ ਅਰਿਸਟੋਟਲ ਸੀਗਾ, ਤੇ ਉਹ ਗ੍ਰੀਕ ਦੇ ਜਿਹੜੇ ਆ ਉਹ ਉਹਨੂੰ ਮਤਲਬ ਕਿ ਜਿਹੜਾ ਅਸੀਂ ਫਿਲੋਸਫਰ ਜਿਹੜੇ ਆ ਉਹ ਮੰਨਦੇ ਕਿ ਇੱਕ ਟਰੂ ਫਸਟ ਸਾਇੰਟਿਸਟ ਸੀਗਾ ਵਰਲਡ ਦਾ, ਕਿਉਂਕਿ ਉਹਨੇ ਬਹੁਤ ਸਾਰੀਆਂ ਚੀਜ਼ਾਂ ਪੜ੍ਹੀਆਂ ਸੀ ਔਰ ਓਬਜ਼ਰਵ ਕੀਤੀਆਂ ਸੀ, ਜਿਹਦੇ ਬੇਸਿਸ ਤੇ ਉਹਨੇ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਲਿਖੀਆਂ, ਹਨਾ। ਇੱਕ ਇੰਸਟੀਚਿਊਟ ਵੀ ਬਣਾਇਆ ਬਾਅਦ ਚੋਂ, ਔਰ ਉਹਦਾ ਗੁਰੂ ਹੁੰਦਾ ਸੀ ਪਲੈਟੋ, ਉਹ ਵੀ ਇੱਕ ਹੋਰ ਜਿਹੜਾ ਫਿਲੋਸਫਰ ਜਿਹੜਾ ਬਹੁਤ ਵੱਡਾ ਹੋਇਆ। ਹਾਂਜੀ, ਪਰ ਅਸੀਂ ਅੱਜ ਅਰਿਸਟੋਟਲ ਦੀ ਗੱਲ ਕਰਾਂਗੇ, ਕਿਉਂਕਿ ਅਸੀਂ ਕਿਉਂਕਿ ਸਾਇੰਸ ਦੀ ਵੀ ਨਾਲ ਗੱਲ ਕਰਨੀ ਆ, ਫਿਲੋਸਫੀ ਦੀ ਤਾਂ ਮੈਂ ਕਿਹਾ ਹੀ ਕਿ ਸਾਰੇ ਇੰਟਰਸਟਿਡ ਹੁੰਦੇ ਆ, ਪਰ ਅਸੀਂ ਨਾਲ ਗੱਲ ਕਰਨੀ ਆ ਕਿ ਸਾਇੰਸ ਇਹਨਾਂ ਨੂੰ ਕਿਵੇਂ ਜਸਟੀਫਾਈ ਕਰਦੀ ਆ, ਤੇ ਸਾਇੰਸ ਚ ਸਾਨੂੰ ਕੀ ਕੀ ਸਿਮਿਲੈਰਿਟੀਜ਼ ਮਿਲਦੀਆਂ, ਕਿਉਂਕਿ ਜਦੋਂ ਅਸੀਂ ਜਨਰਲੀ ਦੇਖਦੇ ਹਾਂ ਸਾਨੂੰ ਲੱਗਦਾ ਹੈ ਕਿ ਫਿਲੋਸਫੀ ਇੱਕ ਡਿਫਰੈਂਟ ਚੀਜ਼ ਆ ਤੇ ਸਾਇੰਸ ਇੱਕ ਡਿਫਰੈਂਟ ਚੀਜ਼ ਆ, ਹਨਾ। ਔਰ ਅਫਕੋਰਸ ਇਹ ਨਹੀਂ ਹੈਗਾ ਕਿ ਸਿਮਿਲੈਰਿਟੀਜ਼ ਹੀ ਹੈਗੀਆਂ, ਡਿਫਰੈਂਸਿਸ ਵੀ ਹੋ ਗਏ, ਬਹੁਤ ਸਾਰੇ ਫਿਲੋਸਫੀਜ਼ ਐਵੇਂ ਦੀਆਂ ਵੀ ਹੈਗੀਆਂ ਜਿਹੜੀਆਂ ਅਸੀਂ ਜਦੋਂ ਓਬਜ਼ਰਵ ਕਰਦੇ ਹਾਂ ਸਾਨੂੰ ਹੋਰ ਲੱਗਦਾ, ਬਟ ਜਦੋਂ ਅਸੀਂ ਐਕਚੁਅਲ ਜਿਹੜੀ ਆ ਕੈਮੀਕਲ ਐਕਟੀਵਿਟੀ ਸਾਡੇ ਬ੍ਰੇਨ ਚ ਜਾਂ ਬੋਡੀ ਚ ਦੇਖਦੇ ਹਾਂ ਤਾਂ ਉਹਦੇ ਹੋਰ ਰਿਜ਼ਲਟ ਸਾਨੂੰ ਮਿਲਦੇ, ਹਨਾ। ਤੇ ਅਸੀਂ ਉਹਨਾਂ ਸਾਰੇ ਇਹਨਾਂ ਦੀ ਹੀ ਗੱਲ ਕਰਾਂਗੇ। ਤੇ ਕਾਫੀ ਜਿਹੜਾ ਆ ਜਿੱਦਾਂ ਮੈਂ ਕਿਹਾ ਕਿ ਵੱਡਾ ਫਿਲੋਸਫਰ ਸੀਗਾ ਇਹਨੇ, ਜਿਹੜਾ ਅਲੈਗਜ਼ੈਂਡਰ ਦੀ ਗ੍ਰੇਟ ਸੀਗਾ ਉਹਦਾ ਟਿਊਟਰ ਵੀ ਰਿਹਾ। ਹਾਂਜੀ, ਇਹਨੇ ਉਹਨੂੰ ਬਾਇਓਲੋਜੀ ਪੜ੍ਹਾਈ, ਐਥਿਕਸ ਪੜ੍ਹਾਏ, ਲਿਟਰੇਚਰ ਪੜ੍ਹਾਇਆ, ਪੋਲੀਟਿਕਸ, ਸਾਇੰਸ, ਜ਼ੂਲੋਜੀ, ਸਾਰਾ ਕੁਛ ਹੀ ਪੜ੍ਹਾਇਆ, ਮਤਲਬ ਐਨੀਮਲਸ ਦੀ ਲਾਈਫ ਦਾ ਪੜ੍ਹਾਇਆ, ਹਨਾ, ਹਿਊਮਨਸ ਦੀ ਲਾਈਫ ਦਾ ਪੜ੍ਹਾਇਆ, ਤੇ ਜੋ ਵੀ ਐਥਿਕਸ ਵਗੈਰਾ ਮੈਂ ਦੱਸਿਆ ਕਿ ਉਹਦਾ ਟੀਚਰ ਰਿਹਾ ਹੈ। ਬਟ ਉਸ ਤੋਂ ਬਾਅਦ ਜਦੋਂ ਉਹ 16 ਸਾਲ ਦਾ ਹੋਇਆ, ਉਸ ਤੋਂ ਬਾਅਦ ਉਹ ਫਿਰ ਵਾਰਸ ਚ ਚਲਾ ਗਿਆ, ਹਨਾ। ਉਸ ਤੋਂ ਬਾਅਦ ਓਬਵੀਅਸਲੀ ਇਹ ਖਤਮ ਹੋ ਗਈ, ਤੇ ਫਿਰ ਉੱਥੋਂ ਵਾਪਸ ਆ ਕੇ ਇਹਨੇ ਆਪਣਾ ਇੰਸਟੀਚਿਊਟ ਖੋਲ ਲਿਆ, ਜਿੱਥੇ ਅੱਗੇ ਬਹੁਤ ਸਾਰੇ ਇਹਨਾਂ ਦੇ ਵੀ ਸਟੂਡੈਂਟ ਹੋਏ। ਤੇ ਉਹਦੀ ਜਿਹੜੀ ਇੱਕ ਫਿਲੋਸਫੀ ਲਾਈਫ ਦੀ ਮੇਨ ਇਹ ਸੀ ਕਿ ਜਿੰਨੀ ਵੀ ਜਿਹੜੀ ਸਾਡੀ ਕਿਸੇ ਹਿਊਮਨ ਦੇ ਵਿੱਚ ਜਿਹੜੀ ਅਸੀਂ ਐਕਸੀਲੈਂਸੀ ਹੁੰਦੀ ਹੈ ਕਿਸੇ ਵੀ ਹਿਊਮਨ ਬੀਂਗ ਦੇ ਵਿੱਚ, ਜਿਹੜਾ ਅਸੀਂ ਮਤਲਬ ਖਾਸੀਅਤ ਹੁੰਦੀ ਹੈ ਕਿਸੇ ਪਰਸਨ ਦੀ, ਜਾਂ ਸਾਡੇ 'ਚ ਜੋ ਕਰੇਜ ਹੁੰਦੀ ਆ ਤੇ ਜੋ ਕਾਇੰਡਨੈਸ ਆਉਂਦੀ ਆ, ਉਹ ਸਾਰੀ ਉਹ ਇਸ ਬੇਸਿਸ ਤੇ ਨਹੀਂ ਆਉਂਦੀ ਕਿ ਅਸੀਂ ਕਿੱਥੇ ਪੈਦਾ ਹੋਏ ਹਾਂ ਜਾਂ ਕਿਹੜੀ ਫੈਮਿਲੀ 'ਚ ਪੈਦਾ ਹੋਏ ਹਾਂ ਜਾਂ ਕਿਹੜੇ ਏਰੀਆ 'ਚ ਪੈਦਾ ਹੋਏ ਹਾਂ। ਉਹ ਆਉਂਦੀ ਹੈ ਕਿ ਅਸੀਂ ਲਾਈਫ 'ਚ ਕੀ ਦੇਖਿਆ ਆ ਤੇ ਕੀ ਸਾਡੀ ਲਾਈਫ 'ਚ ਜਿਹੜਾ ਆ ਚੀਜ਼ਾਂ ਹੋਈਆਂ ਆ ਜਿਹਦੇ ਨਾਲ ਸਾਡਾ ਬ੍ਰੇਨ ਐਕਟ ਕਰਦਾ। ਅਫਕੋਰਸ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਇੰਨਾ ਨਹੀਂ ਪਤਾ ਸੀ ਕਿ ਬ੍ਰੇਨ ਦੀ ਜਿਹੜੀ ਬ੍ਰੇਨ ਦੀ ਕੈਮੀਕਲੀ ਬ੍ਰੇਨ ਕਿਵੇਂ ਕੰਮ ਕਰਦਾ ਹੈ ਜਾਂ ਇਲੈਕਟ੍ਰੀਕਲੀ ਕਿਵੇਂ ਕੰਮ ਕਰਦਾ ਹੈ, ਬਟ ਉਹ ਹਿਊਮਨਸ ਨੂੰ ਓਬਜ਼ਰਵ ਕਰਕੇ ਜ਼ਰੂਰ ਜਿਹੜਾ ਚਾਹੇ ਉਹ ਅਰਿਸਟੋਟਲ ਹੋ ਗਿਆ ਜਾਂ ਫਿਰ ਦੂਜੇ ਜਿਹੜੇ ਫਿਲੋਸਫਰਸ ਹੋ ਗਏ ਉਹ ਉਸ ਟਾਈਮ ਦੱਸਦੇ ਸੀ, ਕਿਉਂਕਿ ਓਬਵੀਅਸਲੀ ਇਹ ਬਹੁਤ ਜਿਹੜਾ ਪਹਿਲਾਂ ਦੀ ਮੈਂ ਗੱਲ ਕਰ ਰਹੀ ਹਾਂ ਨਾ, 384 BC ਦੇ ਵਿੱਚ ਜਿਹੜਾ ਅਰਿਸਟੋਟਲ ਹੋਇਆ ਸੀਗਾ ਉਸ ਟਾਈਮ ਦੇ ਉੱਤੇ ਕੰਮ ਕਰਦਾ ਸੀ। ਬਟ ਜਿਹੜੀ ਇਹਨਾਂ ਨੇ ਉਸ ਟਾਈਮ ਦੇ ਉੱਤੇ ਕਿਤਾਬਾਂ ਲਿਖੀਆਂ ਉਹ ਅੱਜ ਵੀ ਜਿਹੜੀ ਵੈਸਟਰਨ ਵਰਲਡ ਦੇ ਵਿੱਚ ਸਪੈਸੀਫਿਕਲੀ ਜਿਹੜੀ ਜਿਹੜੀਆਂ ਗੱਲਾਂ ਦੇਖੀਆਂ ਜਾਂਦੀਆਂ ਸੁਣੀਆਂ ਜਾਂਦੀਆਂ, ਮਤਲਬ ਲਿਟਰੇਚਰ ਵੀ ਉਹ ਹਜੇ ਵੀ ਉਹਨਾਂ ਦੀ ਬੁੱਕਸ ਦੇ ਉੱਤੇ ਬੇਸਡ ਹੈਗਾ ਆ। ਤੇ ਜਿਵੇਂ ਅਸੀਂ ਵੀ ਇੱਕ ਜਨਰਲ ਲਾਈਫ 'ਚ ਕਹਿ ਦਿੰਦੇ ਹਾਂ ਕਿ ਹਨਾ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ, ਤੋ ਮਤਲਬ ਕਿ ਜਦੋਂ ਅਸੀਂ ਕੋਈ ਚੀਜ਼ ਪ੍ਰੈਕਟਿਸ ਕਰਦੇ ਰਹਿੰਦੇ ਹਾਂ ਤਾਂ ਇਹਦਾ ਮਤਲਬ ਅਸੀਂ ਪਰਫੈਕਟ ਹੋਣੇ ਹਾਂ ਨਾ ਕਿ ਮੈਨੂੰ ਕੱਲ ਨੂੰ ਗਾਣਾ ਸਿੱਖਣਾ ਮੈਨੂੰ ਕੁਛ ਨਹੀਂ ਆਉਂਦਾ ਪਰ ਜੇ ਮੈਂ ਪ੍ਰੈਕਟਿਸ ਕਰੂੰਗੀ ਹੋ ਸਕਦਾ ਕਿ ਮੈਂ ਵਧੀਆ ਹਨਾ ਗਾ ਸਕਦੀ ਹਾਂ ਤੇ ਕੋਈ ਵੀ ਚੀਜ਼ ਹੈ ਜਦੋਂ ਅਸੀਂ ਚਾਹੁੰਦੇ ਹਾਂ ਔਰ ਅਸੀਂ ਪਹਿਲਾਂ ਸਾਨੂੰ ਔਖੀ ਲੱਗਦੀ ਹੈ ਬਟ ਜਦੋਂ ਅਸੀਂ ਇੱਕ ਵਾਰ ਉਹ ਕਰਨ ਲੱਗ ਜਾਂਦੇ ਹਾਂ ਮਹੀਨੇ ਦੋ ਮਹੀਨੇ ਤਿੰਨ ਮਹੀਨੇ ਬਾਅਦ ਸਾਨੂੰ ਉਹੀ ਚੀਜ਼ ਈਜ਼ੀ ਲੱਗਣ ਲੱਗ ਜਾਂਦੀ ਹੈ ਹਨਾ ਹੌਲੀ ਹੌਲੀ ਅਸੀਂ ਪਰਫੈਕਟ ਹੋ ਜਾਂਦੇ ਇੱਦਾਂ ਅਸੀਂ ਹੈਬਿਟਸ ਦੀ ਗੱਲ ਕਰਦੇ ਹਾਂ ਕਿ ਹੈਬਿਟਸ ਜਿਹੜੀਆਂ ਉਹ ਬਣ ਜਾਂਦੀਆਂ ਹੌਲੀ ਹੌਲੀ ਜਦੋਂ ਤੁਸੀਂ ਸ਼ੁਰੂ ਕਰਦੇ ਆ ਹਨਾ ਤੇ ਇੱਕ ਵਾਰ ਤੁਸੀਂ ਹੈਲਦੀ ਹੈਬਿਟਸ ਸ਼ੁਰੂ ਕਰ ਲਈਆਂ ਤਾਂ ਤੁਸੀਂ ਕੰਟੀਨਿਊ ਰੱਖੀਆਂ ਤਾਂ ਓਬਵੀਅਸਲੀ ਤੁਹਾਨੂੰ ਉਹ ਚੀਜ਼ਾਂ ਈਜ਼ੀ ਲੱਗਣ ਲੱਗ ਜਾਂ ਤੁਹਾਨੂੰ ਆਦਤ ਪੈ ਜਾਂਦੀ ਆ ਤੇ ਉਹ ਸਾਰੀ ਚੀਜ਼ਾਂ ਦੀ ਅੱਜ ਅਸੀਂ ਗੱਲ ਕਰਾਂਗੇ ਤੇ ਕਿਵੇਂ ਇਹ ਚੀਜ਼ਾਂ ਜਿਹੜੀਆਂ ਇਹਨਾਂ ਦੀ ਫਿਲੋਸਫੀ ਚੋਂ ਕੁਛ ਫਿਲੋਸਫੀਜ਼ ਅੱਜ ਦੇ ਜੋ ਸਾਇੰਟਿਸਟ ਦੇਖ ਸਕਦੇ ਆ ਕਿਉਂਕਿ ਹੁਣ ਬਹੁਤ ਜ਼ਿਆਦਾ ਜਿਹੜੀ ਆ ਡਿਵੈਲਪਮੈਂਟ ਹੋਈ ਆ ਹਨਾ ਇੰਸਟਰੂਮੈਂਟ ਸਾਡੇ ਕੋਲ ਬਹੁਤ ਜ਼ਿਆਦਾ ਹੈ ਕਿ ਅਸੀਂ ਬ੍ਰੇਨ 'ਚ ਕੀ ਐਕਟੀਵਿਟੀਜ਼ ਜਦੋਂ ਅਸੀਂ ਕੋਈ ਚੀਜ਼ ਫੀਲ ਕਰਦੇ ਹਾਂ ਜਾਂ ਸਾਨੂੰ ਡਰ ਲੱਗਦਾ ਤਾਂ ਸਾਡੇ ਬ੍ਰੇਨ 'ਚ ਕੀ ਚੇਂਜਿਸ ਆ ਰਹੇ ਆ ਇਹ ਵੀ ਅਸੀਂ ਹੁਣ ਦੇਖ ਸਕਦੇ ਹਾਂ ਹਨਾ ਤੋ ਉਹ ਸਾਰੀਆਂ ਦੀ ਅਸੀਂ ਅੱਜ ਗੱਲ ਕਰਨੀ ਆ ਕਿ ਕਿਵੇਂ ਸਾਡਾ ਬ੍ਰੇਨ ਇਹਨਾਂ ਚੀਜ਼ਾਂ ਨੂੰ ਅਡੈਪਟ ਕਰਦਾ ਹੈ
0: ਰਾਈਟ ਡੈਫੀਨੇਟਲੀ ਇਹ ਉੱਧਰ ਆਪਾਂ ਆਵਾਂਗੇ ਜੀ ਅੱਜ ਦੇ ਦਿਨ ਕਿ ਦਿਮਾਗ ਜਿੱਦਾਂ ਕਹਿੰਦੇ ਆ ਕਿ ਇਨਸਾਨ ਬਦਲ ਜਾਂਦਾ ਹੈ ਉਦਾਂ ਕਹਿੰਦੇ ਆ ਕਿ ਮੇਰਾ ਕੁਛ ਨਹੀਂ ਪਤਾ ਮੇਰਾ ਦਿਮਾਗ ਖਰਾਬ ਹੋ ਗਿਆ ਸੀਗਾ ਤੇ ਮੈਂ ਬਦਲ ਗਿਆ ਤੇ ਉਹ ਦਿਮਾਗ ਕਿੱਦਾਂ ਖਰਾਬ ਹੁੰਦਾ ਉਹ ਵੀ ਦੱਸਾਂਗੇ ਆਪਾਂ ਜਾਂ ਦਿਮਾਗ ਕਿੱਦਾਂ ਬਦਲਦਾ ਉਹ ਵੀ ਦੱਸਾਂਗੇ ਅੱਜ ਦੇ ਪ੍ਰੋਗਰਾਮ 'ਚ ਪਰ ਕਿਉਂਕਿ ਜਿਹੜੇ ਸੰਦੀਪ ਜੀ ਨੇ ਉਹ ਸਾਇੰਸ ਦੇ ਸਟੂਡੈਂਟ ਹੈ ਅਤੇ ਮੈਂ ਹਿਸਟਰੀ ਦਾ ਸਟੂਡੈਂਟ ਅਤੇ ਦੋਵੇਂ ਜਦੋਂ ਕੋਂਬੀਨੇਸ਼ਨ ਹੁੰਦੇ ਨੇ ਤਾਂ ਇੱਕ ਬੜਾ ਡੈਡਲੀ ਕੋਂਬੀਨੇਸ਼ਨ ਬਣਦਾ ਅਤੇ ਉਹਦੇ 'ਚੋਂ ਹੀ ਫਿਲੋਸਫੀ ਨਿਕਲ ਕੇ ਆ ਰਹੀ ਹੈਗੀ ਹੈ ਅਰਸਤੂ ਦੀ ਗੱਲ ਕੀਤੀ ਹੈ ਅਰਿਸਟੋਟਲ ਦੀ ਗੱਲ ਕੀਤੀ ਹੈ ਜਿੱਦਾਂ ਅਸੀਂ ਸ਼ੁਰੂਆਤ ਦੇ ਵਿੱਚ ਵੀ ਆਪਾਂ ਗੱਲ ਕਰ ਰਹੇ ਸੀਗੇ ਕਿ ਸੁਕਰਾਤ ਹੋ ਗਿਆ ਅਫਲਾਤੂਨ ਜਿਹੜਾ ਅਫਲਾਤੂਨ ਜਾਂ ਪਲੈਟੋ ਜਿਹੜਾ ਕਿ ਇਹਨਾਂ ਦਾ ਗੁਰੂ ਵੀ ਸੀਗਾ ਅਰਸਤੂ ਦਾ ਅਤੇ ਉਸ ਤੋਂ ਪਹਿਲਾਂ ਇਹ ਇੱਕ ਗੱਲ ਜ਼ਰੂਰ ਉੱਠਦੀ ਹੈਗੀ ਹੈ ਕਿ ਜਿੰਨੇ ਵੀ ਫਿਲੋਸਫਰ ਸੋ ਕਾਲਡ ਵੈਸਟਰਨ ਕਲਚਰ ਦੇ ਵਿੱਚ ਹੋਏ ਹੈਗੇ ਨੇ ਉਹ ਜਾਂ ਜਰਮਨ ਹੋਏ ਨੇ ਜਾਂ ਗ੍ਰੀਕ ਹੋਏ ਨੇ ਜਾਂ ਫਿਰ ਰੋਮਨ ਹੋਏ ਨੇ ਇਹ ਕਿਉਂ ਹੋਏ ਹੈਗੇ ਨੇ ਇਹਦੇ ਬਹੁਤ ਵੱਡੇ ਕਾਰਨ ਇਹ ਵੀ ਹੋ ਸਕਦੇ ਨੇ ਕਿ ਜਦੋਂ ਇੱਕ ਇਹ ਗੱਲ ਕਹਿ ਲਈ ਜਾਂਦੀ ਹੈ ਕਿ ਵਰਤਾਰਾ ਜਿਹੜਾ ਉਹ ਕਿਹਨੇ ਲਿਖਿਆ ਸੀ ਇਹਨਾਂ ਨੇ ਲਿਖਿਆ ਸੀ ਸੋ ਜਿਹੜਾ ਲਿਖਿਆ ਸੀ ਉਹ ਬਚਿਆ ਰਹਿ ਗਿਆ ਜਿਹੜਾ ਨਹੀਂ ਲਿਖਿਆ ਹੋਇਆ ਉਹ ਗੱਲਾਂ ਹੀ ਨੇ ਅਤੇ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਗ੍ਰੀਕ ਰਾਜ ਦੀ ਦੁਨੀਆ ਦੇ ਸਭ ਤੋਂ ਪੁਰਾਣੇ ਜਿਹੜੇ ਧਰਤੀ ਦੇ ਉੱਤੇ ਕੁਛ ਸਿਵਿਲਾਈਜੇਸ਼ਨਸ ਨੇ ਉਹਨਾਂ ਦੇ ਵਿੱਚੋਂ ਗ੍ਰੀਕ ਸਿਵਿਲਾਈਜੇਸ਼ਨ ਇੱਕ ਸੀਗੀ ਇਹਨਾਂ ਨੇ ਦੱਸਿਆ ਸੰਦੀਪ ਜੀ ਨੇ ਆਪਣੀ ਸ਼ੁਰੂਆਤ 'ਚ ਕਿ 300 BC ਦੇ ਆਸ ਪਾਸ ਜਿਹੜਾ ਸੀਗਾ ਅਰਿਸਟੋਟਲ ਦਾ ਜਿਹੜਾ ਜਨਮ ਕਾਲ ਆ ਉਹਦਾ ਜੋ ਵੀ ਉਹ ਵਿਚ ਰਿਹਾ ਸੀਗਾ ਉਸ 350 BC ਦੇ ਆਸ ਪਾਸ ਐਗਜੈਕਟ ਸੰਦੀਪ ਜੀ ਅੱਗੇ ਚੱਲ ਕੇ ਦੱਸਣਗੇ ਪਰ ਮੋਟਾ ਮੋਟਾ ਜਿਹਾ ਮੈਂ ਤੁਹਾਨੂੰ ਦੱਸ ਦਿੰਦਾ ਜ਼ਿਆਦਾ ਤਰੀਕਾਂ ਦੇ ਵਿੱਚ ਕਈ ਵਾਰ ਜਾਣ ਦੀ ਲੋੜ ਹੁੰਦੀ ਨਹੀਂ ਹੈਗੀ ਮੋਟਾ ਮੋਟਾ ਜਿਹਾ 2-4 ਲਾਈਨਾਂ ਦੇ ਵਿੱਚ ਤੁਹਾਨੂੰ ਇਤਿਹਾਸ ਜੇ ਮੈਂ ਸਮਝਾ ਦੇਵਾਂ ਸਾਰੀ ਉਮਰ ਦੇ ਲਈ ਯਾਦ ਰਹਿ ਜੂਗਾ ਜਿੱਦਾਂ ਸਾਨੂੰ ਸਾਡੇ ਮਾਸਟਰਾਂ ਨੇ ਪੜ੍ਹਾਇਆ ਸੀਗਾ ਤਾਂ ਉਹ ਇਹ ਸੀ ਕਿ ਚਾਹੇ ਇੱਧਰ ਚਾਈਨੀਜ਼ ਸਿਵਿਲਾਈਜੇਸ਼ਨ ਹੋ ਗਈ ਚਾਹੇ ਇੰਡੀਆ ਦੇ ਵਿੱਚ ਇੰਡੀਅਨ ਸਿਵਿਲਾਈਜੇਸ਼ਨ ਹੋ ਗਈ ਜਾਂ ਰੋਮ ਜਾਂ ਗ੍ਰੀਕ ਜਾਂ ਪਰਸ਼ੀਆ ਇਹ ਦੁਨੀਆ ਦੇ ਪੁਰਾਣੇ ਰਾਜ ਸੀਗੇ ਇੱਥੇ ਮਹਾਰਾਜੇ ਜਾਂ ਇੱਥੇ ਰਾਜੇ ਇੱਥੇ ਸਲਤਨਤਾਂ ਜਿਹੜੀਆਂ ਕੰਮ ਕਰਦੀਆਂ ਸੀਗੀਆਂ ਗ੍ਰੀਕ ਜਾਂ ਜਿਹਨੂੰ ਯੂਨਾਨ ਵੀ ਕਹਿ ਲਿਆ ਜਾਂਦਾ ਹੈਗਾ ਉਹ ਇੱਕ ਟਾਈਮ ਦੇ ਉੱਤੇ ਬਹੁਤ ਜ਼ਬਰਦਸਤ ਜਿਹੜੀ ਇੱਕ ਧਰਤੀ ਹੁੰਦਾ ਸੀ ਬੜਾ ਜ਼ਬਰਦਸਤ ਜਿਹੜਾ ਯੂਨਾਨ ਦਾ ਜਾਂ ਗ੍ਰੀਸ ਦਾ ਇੱਕ ਇਤਿਹਾਸ ਰਿਹਾ ਅੱਜ ਕੱਲ੍ਹ ਆਪਾਂ ਗ੍ਰੀਸ ਕਹਿ ਦਿੰਦੇ ਹਾਂ ਅਤੇ ਉਦੋਂ ਜਿਹੜੇ ਲੋਕ ਹੁੰਦੇ ਸੀਗੇ ਮੰਨਿਆ ਗਿਆ ਸੀਗਾ ਕਿ ਇੰਡੀਆ ਤੋਂ ਵੀ ਕੁਛ ਲੋਕ ਮਾਈਗ੍ਰੇਟ ਹੋ ਕੇ ਉੱਧਰਲੇ ਪਾਸੇ ਗਏ ਸੀ ਦੋ ਤਰ੍ਹਾਂ ਦਾ ਸਮਾਂ ਕਾਲ ਹੈਗਾ ਸਮਾਂ ਜਿਹੜਾ ਖੰਡ ਹੈਗਾ ਵੈਸੇ ਤਾਂ ਤੀਜਾ ਵੀ ਹੈਗਾ ਤੀਜਾ ਪਹਿਲਾ ਉਹ ਹੈ ਜਿਹਦੇ 'ਚ ਹੁਣ ਅਸੀਂ ਵਰਤਮਾਨ ਦੇ ਵਿੱਚ ਜੀ ਰਹੇ ਹਾਂ ਜਿਹੜਾ ਈਸਾ ਮਸੀਹ ਦੇ ਜੰਮਣ ਤੋਂ ਬਾਅਦ ਦਾ ਸਮਾਂ ਜਿਹਨੂੰ ਕਹਿ ਲੈਂਦੇ ਇੱਕ ਈਸਾ ਪੂਰਵ ਕਹਿ ਲੈਂਦੇ ਹਾਂ ਜਾਂ ਬਿਫੋਰ ਕ੍ਰਾਈਸਟ ਇੰਗਲਿਸ਼ ਦੇ ਵਿੱਚ ਅਸੀਂ ਮੰਨ ਲੈਂਦੇ ਹਾਂ ਜਾਂ ਰੋਮਨ ਕੈਲੰਡਰ ਦੇ ਅਕੋਰਡਿੰਗ ਉਹਦੇ 'ਚ ਵੀ ਅਲੱਗ ਤੋਂ ਜਿਹੜੇ ਸਾਲ ਹੈਗੇ ਨੇ ਅਤੇ ਉਹਨਾਂ ਦੇ ਬਾਰੇ ਅਲੱਗ ਅਲੱਗ ਦਵੰਧ ਵੀ ਹੈਗੇ ਨੇ ਕਿ 2000 ਸਾਲ ਜਾਂ 2500 ਜਾਂ 4000 ਕੋਈ ਅਲੱਗ ਅਲੱਗ ਤਰੀਕੇ ਦੇ ਨਾਲ ਅਤੇ ਜਿਹੜਾ ਡਾਰਕ ਕੈਲੰਡਰ ਹੈ ਜਦੋਂ ਜਿਹੜਾ ਇੱਕ ਈਸਾ ਪੂਰਵ ਹੋ ਗਿਆ ਅਤੇ ਇੱਕ ਜਿਹੜਾ ਜਿਵੇਂ BC ਜਾਂ AD ਆਪਾਂ ਕਹਿ ਲੈਂਦੇ ਹਾਂ ਦੋ ਤਾਂ ਇਹ ਕਾਲਖੰਡ ਹੋ ਗਏ ਇੱਕ ਉਹ ਕਾਲਖੰਡ ਹੈ ਜਿਹੜਾ BC ਤੋਂ ਵੀ ਪਹਿਲਾਂ ਦਾ ਸੀ ਜਿਹਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਜਦੋਂ ਕਿਸੇ ਨੇ ਕੋਈ ਰਿਕਾਰਡ ਹੀ ਨਹੀਂ ਰੱਖਣੇ ਸ਼ੁਰੂ ਕੀਤੇ ਜਦੋਂ ਭਾਸ਼ਾ ਨਹੀਂ ਸੀ ਜਦੋਂ ਸਿਰਫ ਸੰਕੇਤਕ ਜ਼ਬਾਨ ਹੁੰਦੀ ਸੀ ਤਾਂ ਉਹਨੂੰ ਵੀ ਇੱਕ ਡਾਰਕ ਪੀਰੀਅਡ ਕਹਿ ਲਿਆ ਜਾਂਦਾ ਠੀਕ ਇਸੇ ਤਰੀਕੇ ਦੇ ਨਾਲ ਯੂਨਾਨ ਦੇ ਵਿੱਚ ਵੀ ਇੱਕ ਡਾਰਕ ਪੀਰੀਅਡ ਆਇਆ ਸੀ ईसा पूर्व ਦੇ ਵਿੱਚ ਹੀ ਬਿਫੋਰ ਕ੍ਰਾਈਸਟ ਦੇ ਟਾਈਮ 1100 ਤੋਂ 800 ਈਸਾ ਪੂਰਵ ਅੱਛਾ ਜਿਹੜਾ ਆਫਟਰ ਕ੍ਰਾਈਸਟ ਹੈ ਜਾਂ ਏਡੀ ਜਾਂ ਜਿਹੜਾ ਵਰਤਮਾਨ ਦੌਰ ਹੈ ਉਹ ਇਦਾਂ ਚੱਲਦਾ ਹੈ ਕਿ ਪਹਿਲਾਂ ਪਹਿਲਾ ਸਾਲ ਆਇਆ ਫਿਰ ਦੂਜਾ ਆਇਆ ਫਿਰ ਦਸਵਾਂ ਆਇਆ ਫਿਰ 100 ਸਾਲ ਫਿਰ 1000 2000 ਹੁਣ 2026ਵਾਂ ਸਾਲ ਚੱਲਦਾ ਹੈ ਅਗਲਾ ਸਾਲ 2027ਵਾਂ ਹੋਊਗਾ ਇਹ ਤੋਂ ਬਾਅਦ ਅੱਜ ਤੋਂ 100 ਸਾਲ ਬਾਅਦ 3026ਵਾਂ ਸਾਲ ਹੋਊਗਾ ਸੋ ਇਸ ਤਰੀਕੇ ਦੇ ਨਾਲ ਕੰਮ ਕਰਨਗੇ ਇਹ ਪਰ ਜਿਹੜਾ ਬਿਫੋਰ ਕ੍ਰਾਈਸਟ ਸੀ ਉਹ ਪੁੱਠੀ ਚੱਲਦੀ ਸੀ ਘੜੀ ਉਹ ਜਿਵੇਂ ਇੱਕ ਇੱਕ ਦੋ ਤਿੰਨ ਚਾਰ ਦੀ ਬਜਾਏ ਉਹ ਇੱਦਾਂ ਚੱਲਦੀ ਸੀਗੀ ਕਿ ਪਹਿਲਾਂ 2000 ਸਾਲ ਫਿਰ 1900 ਫਿਰ 1800 ਫਿਰ ਇੱਦਾਂ ਸੋ ਉਸ ਤਰੀਕੇ ਦੇ ਨਾਲ ਜਿਹੜਾ ਉਹ 1100 ਤੋਂ 800 ਈਸਾ ਪੂਰਵ ਦਾ ਸਮਾਂ ਸੀ ਉਹ ਡਾਰਕ ਟਾਈਮ ਉੱਥੇ ਦਾ ਗ੍ਰੀਸ ਦਾ ਮੰਨਿਆ ਜਾਂਦਾ ਔਰ ਇਸੇ ਟਾਈਮ ਦੇ ਉੱਤੇ ਏਥਨ ਸਪਾਰਟਾ ਮੈਸੇਡੋਨੀਆ ਇਹ ਸਾਰੇ ਰਾਜਕਾਲ ਜਿਹੜੇ ਸੀਗੇ ਖੰਡ ਜਿਹੜੇ ਸੀਗੇ ਉੱਥੇ ਪੈਦਾ ਹੁੰਦੇ ਹੈਗੇ ਨੇ ਔਰ ਇਸੇ ਟਾਈਮ ਦੇ ਦਰਮਿਆਨ ਸਾਇੰਸ ਦੀ ਸ਼ੁਰੂਆਤ ਹੁੰਦੀ ਹੈ ਇਸੇ ਟਾਈਮ ਦੇ ਦਰਮਿਆਨ ਫਿਲੋਸਫੀ ਦੀ ਸ਼ੁਰੂਆਤ ਹੁੰਦੀ ਹੈ ਔਰ ਇਸੇ ਟਾਈਮ ਦੇ ਦਰਮਿਆਨ ਇੱਕ ਹਿੰਦੁਸਤਾਨ ਵਾਲੇ ਪਾਸੇ ਮੈਥਸ ਅਤੇ ਚਾਈਨਾ ਵਾਲੇ ਪਾਸੇ ਜਿਹੜੇ ਨੇ ਉਹ ਕੈਲਕੂਲੇਸ਼ਨਸ ਬਣਨੀਆਂ ਵਿਗੜਨੀਆਂ ਸ਼ੁਰੂ ਹੁੰਦੀਆਂ ਹੈਗੀਆਂ ਨੇ ਔਰ ਫਿਰ ਉੱਧਰਲੇ ਪਾਸੇ ਜਦੋਂ ਇੱਕ ਟਾਈਮ ਦੇ ਉੱਤੇ ਗ੍ਰੀਕ ਬੜੇ ਟੌਪ ਦਾ ਦੁਨੀਆਂ ਦੇ ਵਿੱਚ ਰਾਜ ਕਰਦੇ ਹੁੰਦੇ ਸੀਗੇ 500 ਈਸਾ ਪੂਰਵ ਤੋਂ ਬਾਅਦ ਬਿਫੋਰ ਕ੍ਰਾਈਸਟ ਤੋਂ ਬਾਅਦ ਗ੍ਰੀਸ ਥੱਲੇ ਜਾਣੇ ਸ਼ੁਰੂ ਹੋ ਗਏ ਅਤੇ ਰੋਮਨਸ ਤਗੜੇ ਹੋਣ ਲੱਗ ਗਏ ਅਤੇ ਉਦੋਂ ਗ੍ਰੀਸ ਜਿਹੜੇ ਸੀ ਉਹ ਟੁੱਟਣ ਲੱਗ ਗਏ ਰੋਮਨਸ ਨੇ ਰਾਜ ਕਰਨਾ ਸ਼ੁਰੂ ਕਰਤਾ ਬਾਅਦ ਦੇ ਵਿੱਚ ਫਿਰ ਰੋਮਨਸ ਛੱਡ ਗਏ ਉਹ ਦੁਨੀਆਂ ਦੇ ਹੋਰ ਪਾਸੇ ਚਲੇ ਜਾਣ ਲੱਗ ਪਏ ਅਤੇ ਗ੍ਰੀਸ ਜਿਹੜਾ ਸੀ ਪੂਰੀ ਤਰ੍ਹਾਂ ਦੇ ਨਾਲ ਬਿਖਰ ਗਿਆ ਸੀ ਔਰ ਇਸੇ ਟਾਈਮ ਦੇ ਦਰਮਿਆਨ ਜਦੋਂ ਬਿਖਰਿਆ ਹੋਇਆ ਗ੍ਰੀਸ ਸੀ ਇਸੇ ਟਾਈਮ ਦੇ ਦਰਮਿਆਨ 300-350 BC ਦੇ ਆਸ ਪਾਸ ਅਲੈਗਜ਼ੈਂਡਰ ਦੀ ਗ੍ਰੇਟ ਆਉਂਦਾ ਔਰ ਉਸ ਅਲੈਗਜ਼ੈਂਡਰ ਦੀ ਗ੍ਰੇਟ ਜਾਂ ਜਿਹਨੂੰ ਸਿਕੰਦਰ ਅਸੀਂ ਕਹਿ ਲੈਂਦੇ ਹਾਂ ਉਹਦੇ ਸਮੇਂ ਦੇ ਦਰਮਿਆਨ ਹੀ ਅਰਸਤੂ ਜਿਹੜੇ ਨੇ ਉਹ ਪੈਦਾ ਹੁੰਦੇ ਨੇ ਅਤੇ ਅਰਸਤੂ ਦੇ ਫਾਦਰ ਕਹਿੰਦੇ ਨੇ ਕਿ ਅਲੈਗਜ਼ੈਂਡਰ ਦੇ ਟਾਈਮ ਦੇ ਉੱਤੇ ਆਪ ਇੱਕ ਡਾਕਟਰ ਸੀ ਸੋ ਉਸ ਸਮੇਂ ਦੇ ਵਿੱਚ ਰੋਮ ਦੇ ਅੰਦਰ ਜਾਂ ਗ੍ਰੀਸ ਦੇ ਅੰਦਰ ਜਾਂ ਉਹ ਪੂਰੇ ਦੇ ਪੂਰਾ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹਨੂੰ ਯੂਰਪ ਮੰਨ ਲੈਂਦੇ ਹਾਂ ਉੱਥੇ ਸਾਇੰਸ ਨੇ ਫਿਲੋਸਫੀ ਨੇ ਬੜਾ ਚੰਗਾ ਇੱਕ ਕਹਿ ਸਕਦੇ ਹਾਂ ਕਿ ਜਨਮ ਹੋ ਗਿਆ ਸੀਗਾ ਜਨਮ ਤੋਂ ਬਾਅਦ ਉਹ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ ਸੀਗਾ ਸਾਇੰਸ ਫਿਲੋਸਫੀ ਰਾਜਨੀਤੀ ਸ਼ਾਸਤਰ ਇਤਿਹਾਸ ਨੀਤੀ ਸ਼ਾਸਤਰ ਇਹ ਸਾਰੇ ਸਬਜੈਕਟਸ ਲਿਟਰੇਚਰ ਸਪੈਸ਼ਲੀ ਆਰਟ ਕਰਾਫਟ ਇਹ ਬਹੁਤ ਜ਼ਿਆਦਾ ਉੱਥੇ ਫੈਲਣ ਫੁੱਲਣ ਲੱਗ ਪਏ ਸੀਗੇ ਆਓ ਹੁਣ ਇੰਨੀ ਕੁ ਗੱਲ ਤਾਂ ਜਿਹੜੀ ਰਹੀ ਐਰੀਸਟੋਟਲ ਦੀ ਰਹੀ ਇਹਦੇ ਭੂਮਿਕਾ ਬੰਨਣੀ ਇਸ ਕਰਕੇ ਜ਼ਰੂਰੀ ਸੀ ਕਿਉਂਕਿ ਹੁਣ ਤੁਹਾਨੂੰ ਇਹ ਸਮਝ ਜਿਹੜੀ ਉਹ ਅੱਗੇ ਦੀ ਹੋਏਗੀ ਕਿ ਹੁਣ ਜਿਸ ਪਾਸੇ ਨੂੰ ਅਸੀਂ ਗੱਲ ਕਰਨ ਲੱਗੇ ਹਾਂ ਕਿੰਨੇ ਉਹ ਲੋਕ ਵਿਕਸਿਤ ਹੋ ਚੁੱਕੇ ਸੀ ਬੇਸ਼ੱਕ ਬਿਫੋਰ ਕ੍ਰਾਈਸਟ ਦੀ ਅਸੀਂ ਗੱਲ ਕਰ ਰਹੇ ਹਾਂ ਅੱਜ ਤੋਂ ਲਗਭਗ ਕਿੰਨੇ ਸੰਦੀਪ ਜੀ ਮੇਰੇ ਖਿਆਲ ਦੇ ਨਾਲ 3000 ਸਾਲ ਪਹਿਲਾਂ ਦੀ ਆਪਾਂ ਗੱਲ ਕਰ ਰਹੇ
1: ਹਾਂ ਜੀ 2-3000
0: ਜੀ ਅਤੇ ਸੋਰੀ ਮੈਂ ਐਵੇਂ ਥੋੜ੍ਹਾ ਜਿਹਾ ਜ਼ਿਆਦਾ ਟਾਈਮ ਲੈ ਲਿਆ ਮੈਂ ਕਿਹਾ ਇੱਕ ਤੁਹਾਡੇ ਲਈ ਸਟੇਜ ਸੈੱਟ ਕਰੀਏ ਅਤੇ ਹੁਣ ਤੁਸੀਂ ਆ ਜਾਓ ਮਾਈਕ ਫੜ ਕੇ
1: ਨਹੀਂ ਨਹੀਂ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ ਇੱਦਾਂ ਲੱਗ ਰਿਹਾ ਸੀ ਜਿਵੇਂ ਸਕੂਲ 'ਚ ਪੜ੍ਹਾਉਂਦੇ ਹੁੰਦੇ ਕਿਉਂਕਿ ਮੈਂ ਹੁਣ ਬਹੁਤ ਟਾਈਮ ਤੋਂ ਮਤਲਬ ਆਪਣਾ ਹਿਸਟਰੀ ਨਹੀਂ ਪੜ੍ਹੀ ਹੈ ਨਾ ਸਾਇੰਸ ਹੀ ਪੜ੍ਹਦੀ ਅਤੇ ਮੈਨੂੰ ਬਹੁਤ ਮਜ਼ਾ ਆਇਆ ਥੈਂਕ ਯੂ ਤੁਸੀਂ ਇੰਨਾ ਵਧੀਆ ਸਾਨੂੰ ਸਾਰਿਆਂ ਨੂੰ ਸਮਝਾਤਾ ਨਾ
0: ਅੱਗੇ ਤੋਂ ਲਾ ਲਿਆ ਕਰਾਂਗੇ ਫਿਰ ਹਿਸਟਰੀ ਦੀ ਕਲਾਸ ਜੇ ਐਂ ਲੱਗਦਾ
1: ਨਹੀਂ ਬਿਲਕੁਲ ਸਹੀ ਗੱਲ ਹੈ ਮੈਨੂੰ ਕਾਫੀ ਇੰਟਰਸਟ ਹੈਗਾ ਜਦੋਂ ਮੈਂ ਸਕੂਲ 'ਚ ਸੀ ਮੈਨੂੰ ਬਹੁਤ ਵਧੀਆ ਲੱਗਦੀ ਹਿਸਟਰੀ ਈਵਨ ਹੁਣ ਵੀ ਮੈਨੂੰ ਆਦਤ ਹੈਗੀ ਹੈ ਸੁਣਨ ਦੀ ਜਾਂ ਦੇਖਣ ਦੀ
0: ਇਹ ਨਾ ਸਾਡੇ ਜਿਹੜੇ ਪੁਰਾਣੇ ਸਰਕਾਰੀ ਸਕੂਲਾਂ ਦੇ ਮਾਸਟਰ ਨੇ ਸਾਨੂੰ ਜਿੱਦਾਂ ਪੜ੍ਹਾਇਆ ਜਿੱਦਾਂ ਚੰਡਿਆ ਗਿਆ ਉਹ ਹੁਣ ਤੱਕ ਉਹ ਚੀਜ਼ਾਂ ਯਾਦ ਰਹਿ ਜਾਂਦੀਆਂ ਹੈਗੀਆਂ ਜਿੱਦਾਂ ਡੇਢਾ ਦਾ ਪਹਾੜਾ ਪੜ੍ਹਾਇਆ ਢਾਈ ਦੇ ਪਹਾੜੇ ਪੜ੍ਹਾਏ ਆਹ ਹਿਸਟਰੀ ਜਿੱਦਾਂ ਪੜ੍ਹਾਈ ਕਾਲਖੰਡ ਦੇ ਵਿੱਚ ਦੱਸ ਦੱਸ ਕੇ ਉਹ ਮੋਟੀਆਂ ਮੋਟੀਆਂ ਜਿਹੀਆਂ ਚੀਜ਼ਾਂ ਤੁਹਾਡੇ ਤਾ ਉਮਰ ਯਾਦ ਰਹਿੰਦੀਆਂ ਨੇ ਅਦਰਵਾਈਜ਼ ਤੁਸੀਂ ਮਤਲਬ ਮਾਡਰਨ ਸਕੂਲਾਂ ਦੇ ਵਿੱਚ ਜਾਂ ਹੋਰ ਵੀ ਜਿੰਨੇ ਸਰਕਾਰੀ ਸਕੂਲਾਂ 'ਚ ਵੀ ਜੋ ਮਰਜ਼ੀ ਪੜ੍ਹੀ ਜਾਓ ਐਕੇਡੈਮਿਕਲੀ ਕਿਤਾਬਾਂ ਪੜ੍ਹੋ ਲਿਖੋ ਪਾਸ ਹੋਵੋ ਫੇਲ ਹੋਵੋ ਕੁਛ ਨਹੀਂ ਯਾਦ ਰਹਿੰਦਾ ਇਹ ਜਿਵੇਂ ਉਹ ਕਹਿੰਦੇ ਨਾ ਕਿ ਸਿਆਣਿਆਂ ਦਾ ਕਿਹਾ ਅਤੇ ਔਲਿਆਂ ਦਾ ਖਾਧਾ ਮਤਲਬ ਹੀ ਪਤਾ ਚੱਲਦਾ ਹੁਣ ਪਤਾ ਚੱਲ ਰਿਹਾ ਕਿ ਮਾਸਟਰ ਜਿਹੜੇ ਉਦੋਂ ਚੌਕ ਛੱਡ ਕੇ ਬਲੈਕ ਬੋਰਡ ਛੱਡ ਕੇ ਕੁਰਸੀ ਦੇ ਉੱਤੇ ਬਹਿ ਕੇ ਲੱਤਾਂ ਚੱਕ ਕੇ ਜੋ ਪੜ੍ਹਾ ਦਿੰਦੇ ਸੀਗੇ ਅਤੇ ਜਦੋਂ ਦਿਲ ਦੀ ਗੱਲ ਕਰ ਜਾਂਦੇ ਸੀਗੇ ਉਹ ਦਿਲ ਤੱਕ ਹੁਣ ਤੱਕ ਯਾਦ ਰਹਿੰਦੀ ਹੈਗੀ ਸੋ ਥੈਂਕ ਯੂ ਸਾਡੇ ਮਾਸਟਰਾਂ ਦਾ ਅਤੇ ਥੈਂਕ ਯੂ ਸੰਦੀਪ ਜੀ ਤੁਹਾਡਾ ਵੀ ਕਿਉਂਕਿ ਤੁਸੀਂ ਵੀ ਡੀਪ ਟੋਕ ਦੇ ਵਿੱਚ ਹੁਣ ਤੱਕ ਜੋ ਪੜ੍ਹਾਇਆ ਹੈਗਾ ਅਤੇ ਉਹਦੀਆਂ ਫੀਡਬੈਕ ਜਿਹੜੀਆਂ ਉਹ ਹੁਣ ਵੀ ਆ ਰਹੀਆਂ ਰਹਿ ਰਹਿ ਕੇ ਆਉਂਦੀਆਂ ਰਹਿੰਦੀਆਂ ਪੁਰਾਣੇ ਐਪੀਸੋਡ ਦੇ ਬਾਰੇ ਲੋਕ ਪੁੱਛਦੇ ਰਹਿੰਦੇ ਹੈਗੇ ਨੇ ਉਹ ਅਲੱਗ ਅਲੱਗ ਸਾਡੇ ਤੋਂ ਨਿਕਲਦੇ ਨਹੀਂ ਪੁਰਾਣੇ ਐਪੀਸੋਡ ਸੋ ਕੋਸ਼ਿਸ਼ ਕਰ ਲਿਆ ਕਰੋ ਕਿ ਉਦੋਂ ਹੀ ਸੁਣ ਕੇ ਉਦੋਂ ਹੀ ਸਮਝ ਲਿਆ ਕਰੋ ਅਤੇ ਬਹੁਤੀ ਵਾਰ ਫਿਰ ਪੁਰਾਣੇ ਐਪੀਸੋਡ ਰਿਕਵਰ ਕਰਨੇ ਵੀ ਬੜੇ 3-3 ਸਾਲ ਪੁਰਾਣੇ 2 ਸਾਲ ਪੁਰਾਣੇ ਬੜੇ ਮੁਸ਼ਕਲ ਹੋ ਜਾਂਦੇ ਨੇ ਸੋ ਐਨੀਵੇਜ਼ ਐਰੀਸਟੋਟਲ ਵੱਲ ਆਈਏ ਅਤੇ ਫਿਰ ਆਪਾਂ ਅੱਜ ਦੇ ਜਿਹੜੇ ਟੋਪਿਕ ਦਾ ਜਿਹੜਾ ਵਿਸਥਾਰ ਹੈਗਾ ਜਿਹਦੇ 'ਚ ਮੇਰੇ ਖਿਆਲ ਦੇ ਨਾਲ ਸਮਝਣਾ ਔਰ ਬੜਾ ਇੰਟਰਸਟਿੰਗ ਟੌਪਿਕ ਹੈਗਾ ਅਤੇ ਉਹਦੇ ਬਾਰੇ ਜਿਹੜਾ ਜਾਣਨਾ ਬਹੁਤ ਜ਼ਰੂਰੀ ਹੈ ਨਿਊਰੋਸਾਇੰਸ ਦੇ ਬਾਰੇ। ਔਰ ਜਿੱਦਾਂ ਤੁਸੀਂ ਇੱਕ ਬੜਾ ਹਿੰਟ ਜਿਹਾ ਦਿੱਤਾ ਹੈ ਕਿ ਐੱਮ ਆਰ ਆਈ ਵਗੈਰਾ ਜਾਂ ਬ੍ਰੇਨ ਦੀ ਜਿਹੜੀ ਮੈਪਿੰਗ ਕੀਤੀ ਜਾਂਦੀ ਹੈ ਜਾਂ ਫਿਰ ਸਕੈਨਸ ਜਿਹੜੇ ਹੁੰਦੇ ਹੈਗੇ ਨੇ ਉਹ ਅੱਜ ਕੱਲ੍ਹ ਕੀ ਦੇਖ ਲੈਂਦੇ ਨੇ ਅਤੇ ਉਸ ਟਾਈਮ ਦੇ ਉੱਤੇ ਜਦੋਂ ਇੰਨੀਆਂ ਤਕਨੀਕਾਂ ਨਹੀਂ ਸੀਗੀਆਂ ਇੰਨੀਆਂ ਮਸ਼ੀਨਾਂ ਨਹੀਂ ਸੀ ਵਿਕਸਿਤ ਉਦੋਂ ਵੀ ਇਹਨਾਂ ਚੀਜ਼ਾਂ ਨੂੰ ਕਿਵੇਂ ਸਮਝ ਲਿਆ ਜਾਂਦਾ ਸੀ ਉਹ ਵੀ ਆਪਾਂ ਜਾਣਨ ਦੀ ਅੱਜ ਕੋਸ਼ਿਸ਼ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਅਰਿਸਟੋਟਲ ਦੇ ਹਵਾਲੇ ਦੇ ਨਾਲ ਹੀ ਸ਼ੁਰੂ ਕਰ ਸਕਦੇ ਹੋ ਜੇ ਥੋੜ੍ਹਾ ਜਿਹਾ ਦੱਸ ਸਕਦੇ ਹੋ ਜੀ ਕਿ ਅਰਿਸਟੋਟਲ ਦਾ ਆਈਡੀਆ ਕੀ ਸੀਗਾ ਨਿਊਰੋਸਾਇੰਸ ਦੇ ਨਾਲ ਜੁੜਿਆ ਹੋਇਆ ਇਹ ਬ੍ਰੇਨ ਐਨਾਟਮੀ ਦੇ ਨਾਲ ਜੁੜਿਆ ਹੋਇਆ।
1: ਹਾਂਜੀ ਅਰਿਸਟੋਟਲ ਦਾ ਜਿੱਦਾਂ ਮੈਂ ਪਹਿਲਾਂ ਕਿਹਾ ਹੀ ਹੈ ਕਿ ਉਹਨਾਂ ਦੀ ਜਿਹੜੀ ਮੇਨ ਫਿਲੋਸਫੀ ਸੀ ਉਹ ਇਹੀ ਸੀ ਕਿ ਜਦੋਂ ਅਸੀਂ ਸਾਡਾ ਬਰਥ ਹੁੰਦਾ ਹੈ ਤਾਂ ਅਸੀਂ ਕਿੱਥੇ ਪੈਦਾ ਹੋਏ ਹਾਂ ਜਾਂ ਕੀ ਸਾਡੀ ਫੈਮਿਲੀ ਦਾ ਬੈਕਗਰਾਉਂਡ ਹੈਗਾ ਆ ਉਹਦੇ 'ਤੇ ਇਹ ਡਿਪੈਂਡ ਨਹੀਂ ਕਰਦਾ ਕਿ ਸਾਡੀ ਲਾਈਫ ਕਿਵੇਂ ਨਿਕਲੂਗੀ ਸਾਡੀ ਹੈਬਿਟਸ ਕੀ ਬਣਨਗੀਆਂ ਹੈ ਨਾ ਅਤੇ ਸਾਡਾ ਸੁਭਾਅ ਕਿਵੇਂ ਦਾ ਹੋਊਗਾ ਅਤੇ ਉਹ ਚੀਜ਼ਾਂ ਡਿਪੈਂਡ ਕਰਦੀਆਂ ਕਿ ਜਿਹੜਾ ਜਿੱਦਾਂ ਇੰਗਲਿਸ਼ 'ਚ ਉਹਨੂੰ ਓਬਵੀਅਸਲੀ ਉਹਨਾਂ ਨੇ ਤਾਂ ਆਪਣੀ ਲੈਂਗੁਏਜ 'ਚ ਲਿਖਿਆ ਸੀ ਤਾਂ ਇੰਗਲਿਸ਼ 'ਚ ਉਹਨੂੰ ਕਹਿ ਦਿੰਦੇ ਕਿ ਕਰੈਕਟਰ ਇਜ਼ ਬਿਲਟ ਥਰੂ ਰੈਪੀਟੇਟਿਡ ਐਕਸ਼ਨਸ ਹੈ ਨਾ ਕਿ ਬਾਰ ਬਾਰ ਤੁਸੀਂ ਜਿਹੜੇ ਐਕਸ਼ਨ ਕਰਦੇ ਰਹੋ ਉਹਦੇ ਥਰੂ ਤੁਹਾਡੇ ਕਰੈਕਟਰ ਡਿਵੈਲਪ ਹੁੰਦਾ ਹੈ ਨਾ ਕਿ ਤੁਹਾਡੀ ਜਿਹੜੀ ਆ ਜਿਹੜੀ ਆ ਤੁਹਾਡੀ ਫੈਮਿਲੀ ਬੈਕਗਰਾਉਂਡ ਜਾਂ ਕਿਸੇ ਹੋਰ ਜਾਂ ਇਨਵਾਇਰਮੈਂਟਲ ਬੈਕਗਰਾਉਂਡ ਦੇ ਨਾਲ ਹੈ ਨਾ ਕਿ ਜੋ ਤੁਸੀਂ ਸਿੱਖਦੇ ਹੈਗੇ ਆ ਉਹ ਸਾਰੀ ਚੀਜ਼ਾਂ ਤੇ ਉਹਨਾਂ ਦੀ ਮੇਨ ਫਿਲੋਸਫੀ ਇਹੀ ਸੀਗੀ। ਔਰ ਉਹ ਤੋਂ ਇਲਾਵਾ ਓਬਵੀਅਸਲੀ ਇਹ ਇਕੱਲੀ ਜਿਹੜੀ ਉਹਨਾਂ ਨੇ ਇੱਕ ਦੋ ਚੀਜ਼ਾਂ ਨਹੀਂ ਕਹੀਆਂ ਇੰਨੀਆਂ ਬੁੱਕਸ ਲਿਖੀਆਂ ਤਾਂ ਅਲੱਗ ਅਲੱਗ ਚੀਜ਼ਾਂ ਸੀ ਬਟ ਸਾਡੇ ਟੋਪਿਕ ਨਾਲ ਰਿਲੇਟਿਡ ਜਿਹੜੀ ਆ ਇਹ ਕੁਛ ਕੁ ਫਿਲੋਸਫੀਜ਼ ਹੈਗੀਆਂ ਕਿ ਸਾਡਾ ਬ੍ਰੇਨ ਚੇਂਜ ਕਰਦਾ ਹੈ ਜਦੋਂ ਅਸੀਂ ਕੋਈ ਚੀਜ਼ ਰਿਪੀਟ ਕਰਦੇ ਰਹਿੰਦੇ ਹਾਂ ਤਾਂ ਹੌਲੀ ਹੌਲੀ ਸਾਡਾ ਬ੍ਰੇਨ ਉਹਨੂੰ ਚੀਜ਼ ਨੂੰ ਹੈ ਨਾ ਸਮਝਣ ਲੱਗ ਜਾਂਦਾ ਮਤਲਬ ਬ੍ਰੇਨ ਨੂੰ ਵੀ ਇੱਕ ਤਰ੍ਹਾਂ ਆਦਤ ਪੈ ਜਾਂਦੀ ਹੈ ਉਹਨਾਂ ਚੀਜ਼ਾਂ ਦੀ ਜਿਹੜੀ ਉਹ ਡੇਲੀ ਕਰਦਾ ਹੈ ਨਾ ਅਸੀਂ ਜਦੋਂ ਹੁਣ ਕਰਾਂਗੇ ਤਾਂ ਅਸੀਂ ਇੱਕ ਮੈਮਰੀ ਦੇ ਉੱਤੇ ਵੀ ਤੁਸੀਂ ਮੈਮਰੀ ਦੀ ਵੀ ਗੱਲ ਕੀਤੀ ਵੀ ਆਪਾਂ ਨੂੰ ਯਾਦ ਸਾਰਾ ਆਪਾਂ ਉਹਦੀਆਂ ਵੀ ਮੈਮਰੀ ਤੇ ਵੀ ਇੱਕ ਪੋਡਕਾਸਟ ਜ਼ਰੂਰ ਕਰਾਂਗੇ ਕਿ ਕਿਵੇਂ ਸਾਡੀ ਮੈਮਰੀ ਕੰਮ ਕਰਦੀ ਆ।
0: ਹਾਂਜੀ
1: ਹਾਂਜੀ ਤੇ ਜਿਹੜਾ ਆ ਕਿ ਇੱਕ ਇਹ ਚੀਜ਼ ਹੋ ਗਈ ਹੋਰ ਉਹਨਾਂ ਦੀ ਫਿਲੋਸਫੀ ਜਿਹੜੀ ਸਾਡੇ ਅੱਜ ਦੇ ਟੋਪਿਕ ਨਾਲ ਰਿਲੇਟ ਕਰਦੀ ਉਹ ਸੀਗੀ ਕਿ ਪਰਪਸ ਅਗਰ ਤੁਹਾਡੀ ਲਾਈਫ 'ਚ ਹੋਵੇ ਕੋਈ ਤਾਂ ਤੁਸੀਂ ਜਿਹੜੀ ਆ ਤੁਹਾਡੀ ਜਿਹੜੀ ਵੈਲਬੀਇੰਗ ਆ ਉਹਨੂੰ ਸੁਧਾਰਦਾ ਹੈ ਕਿ ਤੁਹਾਨੂੰ ਇੱਕ ਪਰਪਸ ਮਿਲ ਗਿਆ ਤੁਹਾਨੂੰ ਲਾਈਫ 'ਚ ਕੋਈ ਵੀ ਹੋ ਸਕਦਾ ਛੋਟਾ ਪਰਪਸ ਤੁਹਾਡੇ ਕਰੀਅਰ ਵਾਈਜ਼ ਹੋ ਸਕਦਾ ਕੋਈ ਪਰਸਨਲ ਤੁਹਾਡਾ ਗੋਲ ਹੋ ਸਕਦਾ ਹੈ ਨਾ ਔਰ ਇਹ ਹੁੰਦਾ ਵੀ ਹੈ ਕਿ ਜਦੋਂ ਸਾਡਾ ਕੋਈ ਅਸੀਂ ਪਰਸਨਲ ਗੋਲ ਸੈੱਟ ਕਰ ਲੈਂਦੇ ਪ੍ਰੋਫੈਸ਼ਨਲ ਗੋਲ ਸੈੱਟ ਕਰ ਲੈਂਦੇ ਤਾਂ ਅਸੀਂ ਅਗਰ ਕੰਮ ਕਰਦੇ ਹਾਂ ਉਹਦੇ 'ਤੇ ਉਹਦੇ ਬੇਸ 'ਤੇ ਤਾਂ ਓਬਵੀਅਸਲੀ ਉਹਦੇ ਸਾਨੂੰ ਰਿਜ਼ਲਟਸ ਵੀ ਮਿਲਦੇ ਆ ਹੈ ਨਾ ਇਹ ਨਹੀਂ ਹੈਗਾ ਨਿਊ ਈਅਰ ਰੈਜ਼ੋਲਿਊਸ਼ਨ ਦੀ ਮੈਂ ਗੱਲ ਨਹੀਂ ਕਰ ਰਹੀ ਜੋ ਐਕਚੁਅਲ 'ਚ ਅਸੀਂ ਰੈਜ਼ੋਲਿਊਸ਼ਨ ਕਰਦੇ ਹਾਂ ਕਿ ਅਸੀਂ ਉਹਦੇ 'ਤੇ ਕੰਮ ਵੀ ਕਰਦੇ ਹਾਂ ਤਾਂ ਉਹ ਸਾਰੀ ਚੀਜ਼ਾਂ ਅਸੀਂ ਜਿਹੜੀਆਂ ਜਿਹੜੀਆਂ ਸਾਡੀ ਡਿਵੈਲਪ ਹੁੰਦੀਆਂ ਉਹ ਸਾਡਾ ਕਰੈਕਟਰ ਡਿਵੈਲਪ ਕਰਦੀਆਂ ਨਾ ਅਤੇ ਸੈਲਫ ਕੰਟਰੋਲ ਅਗਰ ਅਸੀਂ ਕਰਦੇ ਹਾਂ ਤਾਂ ਉਹ ਸਾਨੂੰ ਪ੍ਰੈਕਟਿਸ ਦੇ ਥਰੂ ਹੀ ਆਉਂਦਾ ਕਿਸੇ ਚੀਜ਼ 'ਤੇ ਅਸੀਂ ਪ੍ਰੈਕਟਿਸ ਕਰਾਂਗੇ ਤਾਂ ਹੀ ਅਸੀਂ ਆਪਣਾ ਸੈਲਫ ਕੰਟਰੋਲ ਕਰ ਸਕਦੇ ਹਾਂ ਜਿਵੇਂ ਅਸੀਂ ਪੁਰਾਣੇ ਦੇਖਦੇ ਹਾਂ ਚੀਜ਼ਾਂ ਜਿਹੜੇ ਆਪਣੇ ਪੁਰਾਣੇ
0: ਮਤਲਬ
1: ਜੋ ਵੀ ਆ ਹਾਂਜੀ ਉਹਨਾਂ ਦੀ ਗੱਲ ਕਰਦੇ ਹਾਂ ਨਾ ਕਿ ਉਹ ਪ੍ਰੈਕਟਿਸ ਕਰਦੇ ਆ ਉਹਨਾਂ ਚੀਜ਼ਾਂ ਨੂੰ ਤਾਂ ਹੀ ਸੈਲਫ ਸਾਡੇ ਜਿੱਦਾਂ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਸੀ ਨਾ ਮਨ ਜੀਗੇ ਜੀਤੇ ਜਗ ਜੀਤ ਕੇ ਤੁਸੀਂ ਆਪਣੇ ਮਨ ਨੂੰ ਜਿੱਤਦੇ ਆ ਤਾਂ ਤੁਸੀਂ ਸਾਰਾ ਕੁਛ ਜਿੱਤ ਸਕਦੇ ਹਾਂ ਤਾਂ ਉਹਦਾ ਮਤਲਬ ਇਹੀ ਹੈ ਕਿ ਤੁਸੀਂ ਅਗਰ ਮੇਰਾ ਦਿਲ ਨਹੀਂ ਕਰ ਰਿਹਾ ਅੱਜ ਕੁਛ ਕੰਮ ਕਰਨ ਦਾ ਯੂਟਿਊਬ ਦੇਖਣ ਦਾ ਕਰ ਰਿਹਾ ਤਾਂ ਅਗਰ ਮੈਂ ਸੋਚਦੀ ਹਾਂ ਕਿ ਨਹੀਂ ਨਹੀਂ ਮੈਨੂੰ ਇਹ ਨਹੀਂ ਮੈਨੂੰ ਇਹ ਕੰਮ ਕਰਨਾ ਤਾਂ ਮੈਂ ਸ਼ਾਇਦ ਉਹਦੇ 'ਚ ਸਕਸੈਸਫੁਲ ਹੋ ਜਾਵਾਂ ਤੇ ਇਹ ਸਾਰੀਆਂ ਉਹਨਾਂ ਦੀਆਂ ਓਬਜ਼ਰਵੇਸ਼ਨ ਸੀਗੀਆਂ ਜਿਹੜੀਆਂ ਉਹ ਲੋਕਾਂ ਨੂੰ ਦੇਖਦੇ ਸੀ ਆਪਣੇ ਆਲੇ ਦੁਆਲੇ ਸੋਸਾਇਟੀ 'ਚ ਕੀ ਹੁੰਦਾ ਨਾ ਕਿਉਂਕਿ ਓਬਵੀਅਸਲੀ ਉਦੋਂ ਨਹੀਂ ਸਾਡੇ ਕੋਲ ਇੰਸਟਰੂਮੈਂਟਸ ਜਿਹੜੇ ਸਾਇੰਸ ਨੇ ਇੰਨੀ ਕੋਈ ਤਰੱਕੀ ਨਹੀਂ ਸੀਗੀ ਤੇ ਔਰ ਈਵਨ ਸਾਇੰਸ ਵਰਡ ਵੀ ਸ਼ਾਇਦ ਪਤਾ ਨਹੀਂ ਆਇਆ ਹੋਊਗਾ ਕਿ ਨਹੀਂ ਆਊਗਾ ਉਸ ਟਾਈਮ ਹੈ ਨਾ ਤੋ ਸਾਰਾ ਓਬਜ਼ਰਵ ਕਰਦੇ ਸੀਗੇ ਤੇ ਇਹ ਜਿੱਦਾਂ ਤੁਸੀਂ ਪਹਿਲਾਂ ਹੀ ਕਿਹਾ ਵੀ ਸਾਡੇ ਦਿਮਾਗ 'ਚ ਇਹ ਆਈ ਵੀ ਗੱਲ ਐਵੇਂ ਕਿ ਜਿਹੜੇ ਪਹਿਲਾਂ ਅਸੀਂ ਪੋਡਕਾਸਟ ਕੀਤੇ ਉਹ ਅਸੀਂ ਸਾਡੇ ਆਊਟਰ ਯੂਨੀਵਰਸ ਦੇ ਕੀਤੇ ਆ ਤੇ ਹੁਣ ਜਿਹੜੇ ਅਸੀਂ ਪੋਡਕਾਸਟ ਜਿਹੜਾ ਨਵਾਂ ਸ਼ੁਰੂ ਕੀਤਾ ਸੀ ਆਪਣਾ ਇੰਟਰਨਲ ਯੂਨੀਵਰਸ ਦੀ ਜਿਹੜੀ ਗੱਲ ਕਰਨੀ ਆ ਜਿਹੜਾ ਸਾਡਾ ਬ੍ਰੇਨ ਤੇ ਸਾਡੀ ਬੋਡੀ ਆ ਜਾਂ ਸਾਡਾ ਮਾਇੰਡ ਆ ਇਹਦੀ ਮੈਂ ਜਿਹੜੀ ਆ ਇੱਕ ਇਹ ਵੀ ਦਊਂਗੀ ਕਿ ਮੈਂ ਕਿਉਂ ਯੂਨੀਵਰਸ ਕਹਿ ਰਹੀ ਹਾਂ ਸਾਡੇ ਬ੍ਰੇਨ ਨੂੰ ਇਹਨੂੰ ਤੁਸੀਂ ਥੋੜ੍ਹਾ ਜਿਹਾ ਇੱਦਾਂ ਵੀ ਕਹਿ ਸਕਦੇ ਕਿ ਸਾਡੀ ਜਿਹੜੀ ਅਗਰ ਅਸੀਂ ਮਿਲਕੀ ਵੇ ਗਲੈਕਸੀ ਦੀ ਗੱਲ ਕਰਦੇ ਹਾਂ ਤਾਂ ਸਾਡੀ ਗਲੈਕਸੀ ਦੇ ਵਿੱਚ 100 ਬਿਲੀਅਨ ਤੋਂ ਲੈ ਕੇ 400 ਬਿਲੀਅਨ ਤੱਕ ਮਤਲਬ 10,000 ਕਰੋੜ ਤੋਂ ਲੈ ਕੇ 40,000 ਕਰੋੜ ਤੱਕ ਜਿਹੜੇ ਤਾਰੇ ਟੋਟਲ ਇੰਨੇ ਅਸੀਂ ਮੰਨਦੇ ਹਾਂ ਹੈਗੇ ਆ ਹਨਾ ਪਰ ਜੇ ਅਸੀਂ ਬ੍ਰੇਨ ਦੀ ਗੱਲ ਕਰੀਏ ਤਾਂ ਬ੍ਰੇਨ 'ਚ ਸਾਡੇ ਨਿਊਰੋਨਸ ਹੁੰਦੇ ਆ ਜਿਹੜਾ ਸਾਨੂੰ ਪਤਾ ਕਿ ਸੈਲਸ ਹੁੰਦੇ ਸਾਡੀ ਬ੍ਰੇਨ ਦੇ ਵਿੱਚ ਜਿਹੜੇ ਕਨੈਕਸ਼ਨ ਕ੍ਰੀਏਟ ਕਰਦੇ ਆ ਜਿਹਦੀ ਵਜ੍ਹਾ ਨਾਲ ਹੀ ਸਾਡੀ ਜਿਹੜਾ ਬ੍ਰੇਨ ਜਿਹੜਾ ਆ ਉਹ ਇਮੋਸ਼ਨਸ ਫੀਲ ਕਰ ਸਕਦਾ ਆ ਸੈਂਸਿਸ ਫੀਲ ਕਰ ਸਕਦਾ ਹੈ ਹਨਾ ਤੇ ਸਾਡੀ ਬੋਡੀ ਦਾ ਹਰ ਇੱਕ ਸਿਸਟਮ ਰੈਗੂਲੇਟ ਕਰਦਾ ਸਾਡਾ ਸੈਂਟਰਲ ਨਰਵਸ ਸਿਸਟਮ ਜਿਹੜਾ ਇਹਨਾਂ ਸਾਰੇ ਨਿਊਰੋਨਸ ਦੇ ਉਹਨਾਂ ਦੇ ਕਨੈਕਸ਼ਨ ਦੀ ਵਜ੍ਹਾ ਨਾਲ ਚੱਲਦਾ ਹੈ। ਤੋ ਸਾਡੀ ਬ੍ਰੇਨ ਦੇ ਵਿੱਚ 86 ਬਿਲੀਅਨ ਨਿਊਰੋਨਸ ਹੁੰਦੇ ਆ ਜਿਹਦੇ ਅੱਗੇ ਜਿਹਦੇ ਅੱਗੇ ਬਹੁਤ ਸਾਰੇ ਕਨੈਕਸ਼ਨ ਹੁੰਦੇ ਆ, ਤੇ ਜਦੋਂ ਅਸੀਂ ਸਾਰੇ ਕਨੈਕਸ਼ਨ ਨੂੰ ਜਿਹੜਾ ਆ ਜਿਹੜਾ ਜੋੜਦੇ ਆ ਤਾਂ 100 ਟ੍ਰਿਲੀਅਨ ਤੱਕ ਜਿਹੜੇ ਕਨੈਕਸ਼ਨ ਸਾਡੇ ਬ੍ਰੇਨ ਦੇ ਵਿੱਚ ਹੁੰਦੇ ਆ। ਔਰ ਅਗਰ ਅਸੀਂ ਮਿਲਕੀ ਵੇ ਦੀ ਜਿਵੇਂ ਮੈਂ ਦੱਸਿਆ ਤਾਂ ਉੱਥੇ 100 ਬਿਲੀਅਨ ਤੋਂ ਲੈ ਕੇ 400 ਬਿਲੀਅਨ ਤੱਕ ਕਨੈਕਸ਼ਨ ਹੁੰਦੇ ਆ। ਤੋ ਸਾਨੂੰ ਪਤਾ ਕਿ ਹੁਣ ਕਿੰਨੇ ਮਤਲਬ ਕਿੰਨੇ ਗੁਣਾ ਜ਼ਿਆਦਾ ਸਾਡੇ ਬ੍ਰੇਨ ਦੇ ਵਿੱਚ ਕਨੈਕਸ਼ਨ ਆ ਕੰਪੈਰੇਟਿਵਲੀ ਕਿ ਕਿੰਨੇ ਮਿਲਕੀ ਵੇ ਦੇ ਵਿੱਚ ਸਟਾਰਸ ਹੈਗੇ ਆ। ਸੋ ਇਹ ਸਾਡਾ ਜਿਹੜਾ ਬ੍ਰੇਨ ਹੈਗੇ ਆਪਣੇ ਆਪ ਚ ਇੱਕ ਯੂਨੀਵਰਸ ਹੈਗਾ ਆ, ਇਹਨੂੰ ਤੁਸੀਂ ਇੰਟਰਨਲ ਯੂਨੀਵਰਸ ਅਸੀਂ ਕਹਿ ਸਕਦੇ ਹਾਂ ਨਾ। ਔਰ ਇਹ ਚਾਹੇ ਮੈਂ ਜਿੱਦਾਂ ਅਸੀਂ ਸ਼ੁਰੂ ਚ ਗੱਲ ਕੀਤੀ ਆ ਕਿ ਬਹੁਤ ਸਾਰੇ ਹੁਣ ਟੈਕਨੋਲੋਜੀ ਸਾਡੇ ਕੋਲ ਹੈਗੀ ਆ ਕਿ ਅਸੀਂ ਡਿਵੈਲਪ ਕਰ ਸਕਦੇ ਹਾਂ, ਬਟ ਹਜੇ ਵੀ ਬਹੁਤ ਕੁਛ ਪਿਆ ਜਿਹੜਾ ਸਾਨੂੰ ਜਾਣਨਾ ਹੈ ਨਾ ਕਿ ਕਿਵੇਂ ਬ੍ਰੇਨ ਚ ਕਿਹੜੀ ਐਕਟੀਵਿਟੀ ਹੁੰਦੀ ਆ। ਕਿਉਂਕਿ ਇਹ ਨਹੀਂ ਹੈਗਾ ਕਿ ਫੋਰ ਐਗਜ਼ਾਮਪਲ ਕੋਈ ਜਦੋਂ ਇਹ ਸਾਇੰਟਿਸਟ ਜਾਂ ਰਿਸਰਚਰ ਜਾਂ ਡਾਕਟਰ ਜਦੋਂ ਆਪਣੀ ਸਟੱਡੀਜ਼ ਕਰਦੇ ਆ, ਜਦੋਂ ਕੋਈ ਸਟਿਮੂਲਾਈ ਦਿੰਦੇ ਆ, ਮੰਨ ਲਓ ਕਿਸੇ 10 ਬੰਦਿਆਂ ਦੇ ਗਰੁੱਪ ਨੂੰ ਉਹਨਾਂ ਨੇ ਟੈਸਟ ਕਰਨਾ ਹੈ ਨਾ, ਤੇ ਉਹਨਾਂ ਨੂੰ ਇੱਕ ਉਹਨਾਂ ਨੇ ਇੱਕ ਸਿਮਿਲਰ ਤਰ੍ਹਾਂ ਦਾ ਇੱਕ ਜਿਹੜਾ ਕਨੈਕਸ਼ਨ ਦੇ ਤਾ ਕਿ ਕੋਈ ਡਰਨ ਵਾਲੀ ਚੀਜ਼ ਜਿਹੜੀ ਉਹਨਾਂ ਦੇ ਸਾਹਮਣੇ ਰੱਖ ਦਿੱਤੀ। ਫੋਰ ਐਗਜ਼ਾਮਪਲ ਇੱਕ ਜਿਹੜਾ ਲਿਟਲ ਐਲਬਰਟ ਕਰਕੇ ਇੱਕ ਬੱਚੇ ਦਾ ਐਕਸਪੈਰੀਮੈਂਟ ਹੈਗਾ ਜਿਹੜਾ ਕੀਤਾ ਸੀਗਾ ਕਾਫੀ ਸਾਲ ਪਹਿਲਾਂ, ਹਾਲਾਂਕਿ ਐਥੀਕਲੀ ਉਹਨੂੰ ਸਹੀ ਨਹੀਂ ਮੰਨਦੇ ਕਿਉਂਕਿ ਉਹਦੇ ਵਿੱਚ ਛੋਟਾ ਬੱਚਾ ਨੀ ਇੰਜੈਕਸ਼ਨ ਵਾਲਾ ਨੀ 9 ਮਹੀਨੇ ਦਾ ਬੱਚਾ ਸੀਗਾ, ਉਹਨੂੰ ਉਹਨਾਂ ਨੇ ਪਹਿਲਾਂ ਜਿਵੇਂ ਉਹਦੇ ਨਾਲ ਉਹਦੇ ਕੋਲ ਐਨੀਮਲ ਜਿਵੇਂ ਛੋਟੇ ਛੋਟੇ ਪਪੀਜ਼ ਵਗੈਰਾ ਉਹਨਾਂ ਨੇ ਛੱਡੇ ਹਨਾ, ਚੂਹੇ ਜਿਹੜੇ ਮਤਲਬ ਉਹਦੇ ਕੋਲ ਘੁੰਮਦੇ ਸੀ, ਤਾਂ ਹੀ ਵਾਜ ਵੈਰੀ ਹੈਪੀ ਮਤਲਬ ਉਹਨਾਂ ਦੇ ਨਾਲ ਪਲੇ ਕਰ ਰਿਹਾ ਸੀਗਾ ਹਨਾ। ਬਟ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਜਿੱਦਾਂ ਹੌਲੀ ਹੌਲੀ ਸਟਿਮੂਲਾਈ ਦਿੱਤੇ ਕਿ ਉਹਨਾਂ ਨੇ ਕੀ ਕੀਤਾ ਕਿ ਉਹਦੇ ਕੋਲ ਇੱਕ ਚੂਹਾ ਛੱਡ ਦਿੱਤਾ, ਵਾਈਟ ਚੂਹਾ, ਬਟ ਉਹਨਾਂ ਨੇ ਨਾਲ ਬਹੁਤ ਜ਼ੋਰ ਦੀ ਆਵਾਜ਼ ਕੀਤੀ ਹਨਾ ਕਿਸੇ ਚੀਜ਼ ਦੇ ਵਿੱਚ ਮਤਲਬ ਕੋਈ ਚੀਜ਼ ਮਾਰੀ, ਤਾਂ ਉਹ ਬੱਚਾ ਡਰ ਗਿਆ ਤੇ ਉਹਦਾ ਡਰ ਬੈਠ ਗਿਆ, ਉਹਨੂੰ ਲੱਗਾ ਕਿ ਇਹ ਜਦੋਂ ਚੂਹਾ ਮੇਰੇ ਕੋਲ ਆ ਰਿਹਾ ਤਾਂ ਮਤਲਬ ਇਹ ਕੋਈ ਡਰਨ ਵਾਲੀ ਚੀਜ਼ ਆ ਕਿਉਂਕਿ ਸਿਰਫ 9 ਮਹੀਨੇ ਦਾ ਬੱਚਾ ਸੀਗਾ ਨਾ। ਤੋ ਉਹਦੀ ਉਹ ਜਿਹੜਾ ਐਕਸਪੈਰੀਮੈਂਟ ਕੀਤਾ ਤਾਂ ਉਹਨਾਂ ਨੇ ਮਤਲਬ ਉਹਦੇ ਚ ਉਹਨਾਂ ਨੇ ਕਿਹਾ ਕਿ ਹਾਂ ਇਹ ਸਟਿਮੂਲਾਈ ਜਿਹੜੇ ਆ ਤੁਸੀਂ ਕਿੱਦਾਂ ਪਰਸੀਵ ਕਰਦੇ ਆ ਚੀਜ਼ਾਂ ਨੂੰ ਉਹਦੇ ਤੇ ਡਿਪੈਂਡ ਕਰਦੇ ਆ, ਹਾਲਾਂਕਿ ਕਿਉਂਕਿ ਸਾਇੰਸ ਦੇ ਵਿੱਚ ਵੀ ਜਦੋਂ ਤੁਸੀਂ ਐਕਸਪੈਰੀਮੈਂਟ ਕਰਦੇ ਆ ਤਾਂ ਤੁਸੀਂ ਐਵੇਂ ਨਹੀਂ ਕੱਸਦੇ, ਉਸ ਐਕਸਪੈਰੀਮੈਂਟ ਐਥੀਕਲੀ ਵੀ ਰਾਈਟ ਹੋਣੇ ਚਾਹੀਦੇ ਆ, ਕਦੇ ਕਿਸੇ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਨਾ। ਤੋ ਬ੍ਰੇਨ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਜਦੋਂ ਮੰਨ ਲਓ ਕਿਸੇ 10 ਅਡਲਟ ਦੇ ਗਰੁੱਪ ਨੂੰ ਤੁਸੀਂ ਕੋਈ ਸੇਮ ਸਟਿਮੂਲਾਈ ਦਿੱਤਾ, ਸੇਮ ਇਹੀ ਤਰ੍ਹਾਂ ਦੀ ਐਗਜ਼ਾਮਪਲ ਲਗਾ ਲਓ ਕੋਈ ਚੂਹਾ ਜਾਂ ਕੋਈ ਵੀ ਚੀਜ਼ ਏਦਾਂ ਦੀ ਉਹਦੇ ਕੋਲ ਉਹਨਾਂ ਦੇ ਕੋਲ ਛੱਡੀ ਹਨਾ, ਤੋ ਇਹ ਜ਼ਰੂਰੀ ਨਹੀਂ ਹੈਗਾ ਕਿ ਉਹ 10 ਦੇ 10 ਬੰਦੇ ਸੇਮ ਤਰ੍ਹਾਂ ਹੀ ਰਿਐਕਟ ਕਰਨਗੇ, ਉਹਨਾਂ ਦਾ ਡਿਫਰੈਂਟ ਰਿਐਕਸ਼ਨ ਹੋ ਸਕਦੀ ਹੈ ਔਰ ਉਹ ਡਿਪੈਂਡ ਕਰ ਸਕਦੀ ਹੈ ਕਿ ਉਹਨਾਂ ਦੀ ਹਿਸਟਰੀ ਕੀ ਹੈਗੀ ਆ, ਉਹ ਉਹਨਾਂ ਦੀ ਲਾਈਫ ਦੇ ਵਿੱਚ ਕੀ ਚੀਜ਼ਾਂ ਹੋਈਆਂ ਹਨਾ, ਉਹਨਾਂ ਨੂੰ ਕਿਹੜੀ ਹੋ ਸਕਦਾ ਉਹਨਾਂ ਦੇ ਨਾਲ ਕੋਈ ਐਵੇਂ ਦਾ ਇੰਸੀਡੈਂਟ ਹੋਇਆ ਹੋਵੇ ਹਨਾ, ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਕੰਮ ਕਰਦੀਆਂ ਡਿਫਰੈਂਟ ਡਿਫਰੈਂਟ। ਤੋ ਜਿੰਨਾ ਕੁਛ ਹੁਣ ਵੀ ਸਾਡੇ ਕੋਲ ਹੈਗਾ ਉਹਦੇ ਚ ਵੀ ਅਸੀਂ ਅਜੇ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਸਾਰਾ ਕੁਛ ਹੀ ਪਤਾ ਚੱਲ ਗਿਆ ਆ, ਤੇ ਬਟ ਹਜੇ ਵੀ ਕਾਫੀ ਸਾਰੀਆਂ ਰਿਸਰਚ, ਔਰ ਹਜੇ ਵੀ ਜਿਵੇਂ ਮੈਂ ਦੱਸਿਆ 100 ਟ੍ਰਿਲੀਅਨ ਜਿਹੜੇ ਕਨੈਕਸ਼ਨ ਸਾਡੇ ਬ੍ਰੇਨ ਦੇ ਵਿੱਚ ਬਣਦੇ ਆ, ਤਾਂ ਹਰ ਇੱਕ ਕਨੈਕਸ਼ਨ ਨੂੰ ਸਟੱਡੀ ਕਰਨਾ ਇਜ਼ ਵੈਰੀ ਡਿਫਰੈਂਟ ਔਰ ਡਿਫੀਕਲਟ, ਔਰ ਉਪਰੋਂ ਹਰ ਇੱਕ ਬਾਡੀ ਦਾ ਜਿਹਦੀ ਬ੍ਰੇਨ ਦਾ ਔਰਗਨ ਹੈਗਾ ਬ੍ਰੇਨ ਸਾਡਾ ਉਹਦਾ ਹਰ ਇੱਕ ਪਾਰਟ ਡਿਫਰੈਂਟ ਫੰਕਸ਼ਨ ਕਰਦਾ, ਕੋਈ ਮੈਮਰੀ ਨੂੰ ਸਪੋਰਟ ਕਰਦਾ, ਕੋਈ ਇਮੋਸ਼ਨਸ ਨੂੰ ਸਪੋਰਟ ਕਰਦਾ, ਕੋਈ ਸਾਡੀ ਮੂਵਮੈਂਟ ਨੂੰ ਸਪੋਰਟ ਕਰਦਾ ਹਨਾ, ਕੋਈ ਸਾਡੀ ਆਈਜ਼ ਜਿਹੜੀ ਆ ਇੰਟੈਲੀਜੈਂਸ ਨੂੰ ਸਪੋਰਟ ਕਰਦਾ। ਸੋ ਉਹ ਸਾਰੀਆਂ ਚੀਜ਼ਾਂ ਹਰ ਇੱਕ ਜਿਹੜਾ ਪਾਰਟ ਦਾ ਇੱਕ ਆਪਣਾ ਅਲੱਗ ਰੋਲ ਆ ਜਿਹਦਾ ਅਸੀਂ ਅੱਗੇ ਡਿਸਕਸ਼ਨ ਕਰਾਂਗੇ। ਤੇ ਬ੍ਰੇਨ ਸਾਡਾ ਬਹੁਤ ਜਿਹੜਾ ਇੱਕ ਹੈਗਾ ਹੀ
0: ਕਮਾਲ ਦੀ ਚੀਜ਼,
1: ਮੈਂ ਤੁਹਾਨੂੰ ਦੱਸਿਆ ਹਾਂਜੀ ਕਮਾਲ ਦੀ। ਤੇ ਜਿਵੇਂ ਇੱਕ ਇੱਕ ਮਿਥ ਵੀ ਹੈਗਾ ਕਿ ਅਸੀਂ ਸੁਣਦੇ ਹਾਂ ਕਿ ਬ੍ਰੇਨ ਸਾਡਾ ਸਿਰਫ 10% ਅਸੀਂ ਯੂਜ਼ ਕਰਦੇ ਹਾਂ, ਵਿਚ ਇਜ਼ ਰੋਂਗ, ਇੱਦਾਂ ਦਾ ਕੁਛ ਨਹੀਂ ਹੈਗਾ ਕਿ ਸਿਰਫ 10% ਬ੍ਰੇਨ ਯੂਜ਼ ਕਰਦੇ ਹਾਂ, ਅਸੀਂ ਆਪਣਾ ਸਾਰੇ ਦਾ ਸਾਰਾ ਬ੍ਰੇਨ ਜਿਹੜਾ ਯੂਜ਼ ਕਰਦੇ ਹੈਗੇ ਆ। ਤੇ ਇੱਕ ਆਪਾਂ ਮੰਨ ਲੈਂਦੇ ਕਿ ਸ਼ਾਇਦ ਜਦੋਂ ਕੋਈ ਕੁਛ ਲੋਕ ਜਿਹੜੇ ਜ਼ਿਆਦਾ ਇੰਟੈਲੀਜੈਂਟ ਹੁੰਦੇ ਆ, ਮੇ ਬੀ ਉਹਨਾਂ ਦਾ ਬ੍ਰੇਨ ਜਿਹੜਾ ਬਹੁਤ ਜ਼ਿਆਦਾ ਤੇਜ਼ ਕੰਮ ਕਰਦਾ ਨਾ, ਆਈਨਸਟਾਈਨ ਜਾਂ ਹੋਰ ਵੀ ਸਾਇੰਟਿਸਟ ਹੈਗੇ ਆ, ਸੋ ਉਹਦਾ ਉਹਦਾ ਉਹਦੀ ਇੰਟੈਲੀਜੈਂਸੀ ਮਤਲਬ ਇਹ ਕੋਈ ਜਿਹੜਾ ਮਿਥ ਨੀ, ਮਤਲਬ ਜਿਹੜਾ ਮਿਥ ਹੈਗਾ ਇਹ ਨੀ ਹੈਗਾ ਕਿ ਉਹਦਾ ਕਿ ਉਹ ਕੋਈ ਇੱਕ ਬੰਦਾ ਜ਼ਿਆਦਾ ਹੀ ਉਹਨੂੰ ਕੋਈ ਜ਼ਿਆਦਾ ਹੀ ਖਾਸ ਬ੍ਰੇਨ ਮਿਲਿਆ ਇਸ ਲਈ ਉਹ ਜ਼ਿਆਦਾ ਇੰਟੈਲੀਜੈਂਟ ਹੈਗਾ। ਇਹ ਡਿਪੈਂਡ ਕਰਦਾ ਕਿ ਉਹਨਾਂ ਦੇ ਬ੍ਰੇਨ ਦੀ ਜਿਹੜੇ ਆਪਸ ਚ ਕਨੈਕਸ਼ਨ ਬਣਦੇ ਆ ਨਿਊਰੋਨਸ ਤੇ, ਉਹ ਕਨੈਕਸ਼ਨ ਕਿੰਨੇ ਕੁ ਸਟਰੋਂਗ ਹੈਗੇ ਆ, ਤੇ ਉਹ ਕਨੈਕਸ਼ਨ ਸਟਰੋਂਗ ਜਿਹੜੇ ਉਹ ਬਣਦੇ ਆ, ਜਿੱਦਾਂ ਪ੍ਰੈਕਟਿਸ ਦੀ ਮੈਂ ਗੱਲ ਕੀਤੀ ਆ, ਪ੍ਰੈਕਟਿਸ ਮੇਕਸ ਮੈਨ ਪਰਫੈਕਟ, ਜਦੋਂ ਅਸੀਂ ਪ੍ਰੈਕਟਿਸ ਕਰਦੇ ਆ ਸਾਡੇ ਕਨੈਕਸ਼ਨ ਸਟਰੋਂਗ ਹੁੰਦੇ ਆ, ਤੇ ਇਸ ਲਈ ਜਿਹੜਾ ਕੁਛ ਲੋਕ ਜਿਹੜੇ ਆ ਉਹ ਜ਼ਿਆਦਾ ਸਾਨੂੰ ਲੱਗਦੇ ਆ ਕਿ ਉਹ ਇੰਟੈਲੀਜੈਂਟ ਹੁੰਦੇ ਆ, ਕਿਉਂਕਿ ਓਬਵੀਅਸਲੀ ਉਹ ਆਪਣੇ ਦਿਮਾਗ ਨੂੰ ਯੂਜ਼ ਕਰ ਰਹੇ ਹੁੰਦੇ ਆ ਕਿਸੇ ਪਰਟੀਕੁਲਰ ਹਨਾ ਏਰੀਆ ਜਿਹੜਾ ਹੈਗਾ ਉਹਨਾਂ ਦਾ। ਤੇ ਹੋਰ ਵੀ ਇਸ ਤੋਂ ਇਲਾਵਾ ਬ੍ਰੇਨ ਦੀਆਂ ਬਹੁਤ ਸਾਰੀਆਂ ਖਾਸ ਜਿਹੜੀਆਂ ਚੀਜ਼ਾਂ ਹੈਗੀਆਂ ਹੈ ਕਿ ਸਾਡਾ ਜਿਹੜਾ ਬ੍ਰੇਨ ਆ ਮੈਮਰੀ ਬਹੁਤ ਸਾਡਾ ਬ੍ਰੇਨ ਜਿਹੜਾ ਸਟੋਰ ਕਰ ਸਕਦਾ ਹੈ। ਇੱਕ ਤਾਂ ਗੀਗਾਬਾਈਟ ਆਪਾਂ ਸਾਰਿਆਂ ਨੇ ਸੁਣਨ ਦੇ ਇੱਕ ਪੀਟਾਬਾਈਟ ਹੁੰਦਾ ਹੈ, ਤੇ 2.5 ਬਿਟ ਪੀਟਾਬਾਈਟ ਜਿਹੜੀ ਇਨਫੋਰਮੇਸ਼ਨ ਸਟੋਰ ਕਰ ਸਕਦਾ। ਇੱਕ ਪੀਟਾਬਾਈਟ ਦੇ ਵਿੱਚ ਜਿਹੜਾ ਆ 10 ਲੱਖ ਜਿਹੜੇ ਆ ਗੀਗਾਬਾਈਟ ਹੁੰਦੇ ਆ। ਸੋ 2.5 ਜਿਹੜਾ ਪੀਟਾਬਾਈਟ ਯੂਜ ਕਰਦਾ, ਜਿਹਨੂੰ ਅਸੀਂ ਰਫਲੀ ਕਹਿ ਸਕਦੇ ਹਾਂ ਕਿ ਅਗਰ 1300 ਜਿਹੜੀ ਸਾਲ ਦਾ ਜਿਹੜਾ ਟੈਲੀਵਿਜ਼ਨ ਪ੍ਰੋਗਰਾਮ 1300 ਸਾਲ ਚੱਲਣ, ਇੰਨੀ ਇਨਫੋਰਮੇਸ਼ਨ ਸਾਡਾ ਜਿਹੜਾ ਦਿਮਾਗ ਸਟੋਰ ਕਰ ਸਕਦਾ ਹੈ। ਹਾਂਜੀ, ਔਰ ਇਲੈਕਟ੍ਰੀਸਿਟੀ ਜਿਹੜਾ ਪਰ ਫਿਰ ਵੀ ਦੇਖੋ ਸਿਰਫ 20 ਜਿੰਨਾ ਤੁਹਾਡਾ 20 ਮੈਗਾਵਾਟ ਜਿਹੜੀ ਹੁੰਦੀ ਆ, ਇੰਨੀ ਕੁ ਇਲੈਕਟ੍ਰੀਸਿਟੀ ਜਿਹੜੀ ਆ 20 ਵਾਟ ਸੋਰੀ ਯੂਜ ਕਰਦਾ ਹੈਗਾ ਸਾਡਾ ਬ੍ਰੇਨ। ਬਟ ਇਲੈਕਟ੍ਰੀਸਿਟੀ ਇੱਕ ਜਿਹੜਾ ਬਲਬ ਹੁੰਦਾ ਨਾ, ਛੋਟਾ ਵਾਟ ਦਾ ਬਲਬ ਹੁੰਦਾ, ਉਹ ਸਾਡੀ ਮਤਲਬ ਇੰਨੀ ਜਿਹੜੀ ਆ ਸਟਰੋਂਗ ਹੁੰਦਾ ਸਾਡਾ ਬ੍ਰੇਨ ਕਿ ਉਹ ਇੱਕ ਬਲਬ ਵੀ ਅਸੀਂ ਸਾਡੇ ਬ੍ਰੇਨ ਦੀ ਇਲੈਕਟ੍ਰੀਸਿਟੀ ਨਾਲ ਜਲਾਇਆ ਜਾ ਸਕਦਾ ਮੇਰੇ ਖਿਆਲ ਨਾਲ। ਇੰਨੀ ਜਿਹੜੀ ਇਹਦੀ ਇਲੈਕਟ੍ਰੀਸਿਟੀ ਜਿਹੜੀ ਇੰਨੇ ਜਿਹੜੇ ਇਲੈਕਟ੍ਰਿਕ ਸਿਗਨਲ ਜਾਂ ਮਕੈਨਿਕ ਕੈਮੀਕਲ ਸਿਗਨਲ ਪਾਸ ਹੁੰਦੇ ਆ, ਸੋ ਇੰਨੀ ਪਾਵਰ ਹੁੰਦੀ ਆ ਉਹਨਾਂ ਦੀ ਸਾਡੇ ਬ੍ਰੇਨ ਦੀ।
0: ਵਾਹ ਵਾਹ, ਇਹ ਮਤਲਬ ਆਪਣੇ ਆਪ ਦੇ ਵਿੱਚ, ਔਰ ਇਹ ਜਦੋਂ ਫਿਲਮਾਂ ਦੇਖਦੇ ਹਾਂ ਅਸੀਂ, ਜਿਵੇਂ ਉਹ ਸਕਾਰਲੈਟ ਜੌਨਸਨ ਵਾਲੀ ਦੇਖੀ ਸੀਗੀ, ਜੌਨਸਨ ਵਾਲੀ ਲੂਸੀ, ਵੀ ਉਹਦਾ 100% ਬ੍ਰੇਨ ਕੰਮ ਕਰਨ ਲੱਗ ਗਿਆ ਮੇਰੇ ਖਿਆਲ ਦੇ ਨਾਲ। ਇਹਦੇ 'ਤੇ ਫੇਰ ਕਿਸੇ ਦਿਨ ਜ਼ਰੂਰ, ਬਟ ਇਹ ਬ੍ਰੇਨ ਦੇ ਜਿਹੜੇ ਦੋ ਹਿੱਸੇ ਹੁੰਦੇ ਨੇ, ਲੈਫਟ ਔਰ ਰਾਈਟ, ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਆ। ਹਾਂ, ਇਹ ਜ਼ਰੂਰ ਹੁੰਦਾ ਕਿ ਕਈ ਜਣੇ ਆਪਣੇ ਸਿਰਫ ਜਿਹੜਾ ਲੈਫਟ ਸਾਈਡ ਵਾਲਾ, ਉਹ ਕਹਿੰਦੇ ਹੁੰਦੇ ਆ ਕਿ ਇੱਕ ਸਿਰਫ ਮੈਮਰੀ ਵਾਲਾ ਪਾਰਟ ਹੁੰਦਾ ਅਤੇ ਰਾਈਟ ਸਾਈਡ ਵਾਲੇ ਬ੍ਰੇਨ ਦੇ ਪਾਰਟ ਨੂੰ ਵਰਤਦੇ ਹੈਗੇ। ਪਰ ਇਹ ਦੋ ਤਿੰਨ ਚੀਜ਼ਾਂ ਤਾਂ ਤੁਸੀਂ ਹੈਰਾਨ ਕਰਨ ਵਾਲੀਆਂ ਦੱਸੀਆਂ ਨੇ ਸੰਦੀਪ ਜੀ। ਇੱਕ ਤਾਂ ਨਿਊਰੋਨਸ ਵਾਲੀ ਕਿ 86 ਟ੍ਰਿਲੀਅਨ ਨਿਊਰੋਨਸ ਜਿਹੜੇ ਨੇ ਉਹ ਹੈਗੇ ਨੇ, ਅਤੇ ਫਿਰ ਗਾਂਹ ਉਹ ਉਹਨਾਂ ਦੇ ਸੈੱਲ ਕਨੈਕਸ਼ਨ, ਉਹ ਗਿਣੇ ਕਿਨੇ ਸੀਗੇ, ਮੈਂ ਤਾਂ ਇਹ ਹੈਰਾਨ ਹੈਗਾ, ਕਾਫੀ ਟਾਈਮ ਲੱਗ ਗਿਆ।
1: ਹਾਂਜੀ, ਰਫਲੀ ਆਈਡੀਆ ਲਗਾ ਲੈਂਦੇ ਨੇ ਕਿ ਕਿਉਂ ਜੋ ਵੀ ਉਹ
0: ਮਿਲੀਅਨ ਕ ਤੋਂ ਬਾਅਦ ਅਗਲਾ ਕਹਿੰਦਾ ਹੱਥ ਖੜੇ ਹੋ ਗਏ
1: ਨਹੀਂ ਇੰਨਾ ਰਫ ਵੀ ਨਹੀਂ ਹੁੰਦਾ ਹੈਗਾ, ਉਹ ਬਿਲਕੁਲ ਉਹਨਾਂ ਕੋਲ ਇੰਸਟਰੂਮੈਂਟ ਹੁੰਦੇ ਆ ਜੋ ਵੀ ਹੁੰਦੇ ਆ ਨਾ, ਤੇ ਉਹਦੇ ਨਾਲ ਉਹ ਮੈਥਮੈਟੀਕਲ ਕੈਲਕੂਲੇਸ਼ਨ ਵੈਸੇ ਮੋਸਟ ਇੰਪੋਰਟੈਂਟ ਰੋਲ ਪਲੇ ਕਰਦੀਆਂ ਹੈਗੀਆਂ ਇਹਨਾਂ ਚੀਜ਼ਾਂ ਦੇ ਵਿੱਚ। ਕਿਉਂਕਿ ਜਿਹੜੀ ਅਸੀਂ ਗਲੈਕਸੀ ਦੀ ਵੀ ਗੱਲ ਕਰਦੇ ਹਾਂ, ਜਦੋਂ ਅਸੀਂ ਹੁਣ ਤਾਰੇ ਫਿਰ ਵੀ ਦੇਖ ਸਕਦੇ ਹਾਂ ਟੈਲੀਸਕੋਪ ਸੇ, ਬਟ ਜਦੋਂ ਅੱਜ ਤੋਂ 400 ਸਾਲ ਪਹਿਲਾਂ ਜਦੋਂ ਕਿੰਨੇ ਸਿੰਪਲ ਟੈਲੀਸਕੋਪ ਗਲੀਲੀਓ ਵਗੈਰਾ ਨੇ ਬਣਾਏ ਸੀਗੇ, ਤਾਂ ਮੈਥਮੈਟੀਕਲ ਕੈਲਕੂਲੇਸ਼ਨ ਦੇ ਬੇਸ ਤੇ ਉਹਨਾਂ ਨੇ ਉਸ ਟਾਈਮ ਜਿਹੜੀ ਇਹ ਜਿਹੜੀਆਂ ਅਸੀਂ ਮਿਲੀਅਨ ਟ੍ਰਿਲੀਅਨ ਚੀਜ਼ਾਂ 'ਚ ਗੱਲਾਂ ਕਰਦੇ ਹਾਂ, ਮੈਥਮੈਟੀਕਲ ਕੈਲਕੂਲੇਸ਼ਨ ਹੁੰਦੀਆਂ। ਔਰ ਕਹਿੰਦੇ ਆ ਕਿ ਨੇਚਰ ਜਿਹੜੀ ਸਾਡੀ ਆ ਉਹ ਮੈਥਮੈਟੀਕਲ ਤੇ ਫਿਜ਼ਿਕਸ ਲਾਸ ਦੇ ਉੱਤੇ ਚੱਲਦੀ ਹੈਗੀ ਆ, ਤੇ ਮੈਥਮੈਟੀਕਲ ਲਾਸ ਜਿਹੜੇ ਆ ਉਹ ਗਲਤ ਨਹੀਂ ਹੋ ਸਕਦੇ ਹੈਗੇ, ਉਹ ਬਿਲਕੁਲ ਕੈਲਕੂਲੇਸ਼ਨ ਇੱਦਾਂ ਹੀ ਹੁੰਦੀਆਂ ਕਿ ਤੁਸੀਂ ਉਹਨਾਂ ਨੂੰ ਜਿੱਧਰੋਂ ਮਰਜ਼ੀ ਕੈਲਕੂਲੇਟ ਕਰ ਲਓ, ਉਹਨਾਂ ਦਾ ਤੁਹਾਨੂੰ ਸੇਮ ਹੀ ਡਾਟਾ ਮਿਲੂਗਾ। ਤੇ ਹੋਰ ਇੱਕ ਮੈਂ ਦੱਸਣਾ ਰਹਿ ਗਿਆ ਕਿ ਜਿਵੇਂ ਅਸੀਂ ਫਿੰਗਰਪ੍ਰਿੰਟਸ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਕਿ ਫਿੰਗਰਪ੍ਰਿੰਟਸ ਕਿਸੇ ਵੀ ਦੋ ਬੰਦੇ ਦੇ ਸੇਮ ਨਹੀਂ ਹੋ ਸਕਦੇ। ਹਾਂਜੀ, ਸੇਮ ਹੀ ਬ੍ਰੇਨ ਵੀ ਕਿਸੇ ਦੋ ਬੰਦੇ ਦਾ ਸੇਮ ਨਹੀਂ ਹੋ ਸਕਦਾ, ਡਿਫਰੈਂਟ। ਹਾਂਜੀ, ਬਿਲਕੁਲ ਡਿਫਰੈਂਟ ਜਿਹੜੇ ਕਨੈਕਸ਼ਨ, ਫਿਰ ਹੋਈ ਗੱਲ, ਇੰਨੇ ਕਰੋੜ ਕਨੈਕਸ਼ਨ ਹੋ ਗਏ। ਤੇ ਉਹਨਾਂ ਦੇ ਈਵਨ ਜੇ ਤੁਸੀਂ ਟਵਿਨਸ ਦੀ ਵੀ ਗੱਲ ਕਰਦੇ, ਆਇਡੈਂਟੀਕਲ ਟਵਿਨਸ ਜਿਹੜੇ ਆ ਜਿਹਨਾਂ ਦਾ DNA ਜਿਹੜਾ ਆ ਸ਼ੇਅਰ ਕਰਦੇ ਸੇਮ DNA, ਉਹਨਾਂ ਦੇ ਵੀ ਜਿਹੜੇ ਆ ਨਿਊਰਲ ਜਿਹੜੇ ਆ ਪੈਟਰਨਸ ਉਹ ਡਿਫਰੈਂਟ ਹੋ ਸਕਦੇ ਆ, ਵਿਦ ਟਾਈਮ ਚੇਂਜ ਹੋ ਸਕਦੇ ਆ।
0: ਰਾਈਟ, ਔਰ ਇਹ ਲਾਈਫ ਲੌਂਗ ਬਦਲਦੇ ਰਹਿੰਦੇ ਹਨ ਜਦੋਂ ਆਪਾਂ, ਵੈਸੇ ਤਾਂ ਮੈਂ ਟੌਪਿਕ ਦੇ ਬਹੁਤ ਅੱਗੇ ਚਲਾ ਗਿਆ ਮੈਨੂੰ ਲੱਗਦਾ, ਕਿ ਜਿੱਦਾਂ ਤੁਸੀਂ ਬ੍ਰੇਨ ਦਾ ਦੱਸ ਰਹੇ ਸੀਗੇ, ਬਟ ਨਿਊਰੋਨਸ ਦੀ ਸ਼ੇਪ ਜਾਂ ਉਹਨਾਂ ਦੀ ਪੋਜੀਸ਼ਨਿੰਗ ਜਾਂ ਉਹ ਲਾਈਫ ਲੌਂਗ ਬਦਲਦੇ ਰਹਿੰਦੇ ਹੈਗੇ ਨੇ, ਜਾਂ ਜਿਹੜੇ ਇੱਕ ਬੰਦੇ ਦੇ ਨਿਊਰੋਨਸ ਹੋ ਗਏ ਉਹ ਉੱਤੇ ਹੀ ਸੇਮ ਹੀ ਰਹਿੰਦੇ ਨੇ, ਜਿਵੇਂ ਹੱਡੀਆਂ ਕਹਿ ਲੈਂਦੇ ਹੁੰਦੇ ਆ ਕਿ ਛੋਟੇ ਹੁੰਦੇ ਵੱਧ ਹੁੰਦੀਆਂ ਨੇ ਫਿਰ ਘੱਟ ਜਾਂਦੀਆਂ ਨੇ, ਉੱਦਾਂ ਸਿਸਟਮ।
1: ਹਾਂਜੀ, ਨਿਊਰੋਨ ਦੇ ਜਿਹੜੇ ਸੈੱਲ ਦੀ ਸਟਰਕਚਰ ਜਿਹੜੀ ਹੈਗੀ ਆ ਉਹ ਸੇਮ ਹੀ ਰਹੂਗੀ, ਉਹ ਚੇਂਜ ਨਹੀਂ ਹੁੰਦੀ। ਬਟ ਜਿਹੜਾ ਨੰਬਰ ਦੀ ਇਹਦੇ ਚ ਵੀ ਇੱਦਾਂ ਹੈ ਕਿ ਜਦੋਂ ਪਹਿਲਾਂ, ਅੱਜ ਤੋਂ ਕਾਫੀ ਮਤਲਬ 100 ਈਅਰਸ ਪਹਿਲਾਂ ਜਦੋਂ ਨਹੀਂ ਇੰਨਾ ਪਤਾ ਸੀਗਾ, ਕੋਈ ਮੈਡੀਕਲ ਐਡਵਾਂਸਿਸ ਇੰਨੇ ਜ਼ਿਆਦਾ ਨਹੀਂ ਸੀ, ਤਾਂ ਇਹ ਮੰਨਿਆ ਜਾਂਦਾ ਸੀ ਕਿ ਜਦੋਂ ਬੱਚਾ ਪੈਦਾ ਹੁੰਦਾ ਉਸ ਟਾਈਮ ਦੇ ਉਹਦੇ ਨਿਊਰਲ ਜਿਹੜੇ ਆ ਨਿਊਰੋਨਸ ਬਹੁਤ ਹੁੰਦੇ ਆ, ਮਤਲਬ ਜ਼ਿਆਦਾ ਹੋਣਦੇ ਰਹਿੰਦੇ ਆ ਜਦੋਂ ਜਿਹੜਾ ਪੈਦਾ ਹੁੰਦਾ ਜਾਂ ਫਿਰ ਇਨਫੈਂਟ ਹੁੰਦਾ ਜਦੋਂ ਨਾ ਛੋਟਾ ਹੀ ਹੁੰਦਾ ਆ, ਤੇ ਉਹ ਮਤਲਬ ਉਹ ਸਟੇਜ ਹੁੰਦੀ ਆ ਜਦੋਂ ਮੈਕਸੀਮਮ ਨਿਊਰੋਨਸ ਹੁੰਦੇ ਹੈਗੇ ਆ। ਬਟ ਹੁਣ ਜਿੱਦਾਂ ਜਿੱਦਾਂ ਅਸੀਂ ਇਹਦੀ ਗੱਲ ਕਰਾਂਗੇ ਨਿਊਰੋਪਲਾਸਟੀਸਿਟੀ ਦੀ, ਤਾਂ ਹੁਣ ਸਾਨੂੰ ਇਹ ਪਤਾ ਲੱਗਦਾ ਕਿ ਈਵਨ ਅਡਲਟ ਜਿਹੜਾ ਹਿਊਮਨ ਬ੍ਰੇਨ ਹੈਗਾ ਉਹਦੇ ਚ ਵੀ ਨਿਊਰੋਨਸ ਜਿਹੜੇ ਆ ਉਹ ਬਣਦੇ ਰਹਿੰਦੇ ਆ, ਮਤਲਬ ਪਹਿਲਾਂ ਹੀ ਮੰਨਦੇ ਸੀ ਕਿ ਸ਼ੁਰੂ ਸ਼ੁਰੂ ਚ ਹੀ ਬਣਦੇ ਹੈਗੇ ਆ, ਹਾਲਾਂਕਿ ਹਜੇ ਵੀ ਟਰੂ ਹੈਗਾ ਆ ਕਿ ਜਿਹੜੇ ਮੈਕਸੀਮਮ ਸਾਡੇ ਜਿਹੜੇ ਆ ਬਚਪਨ ਦੇ ਵਿੱਚ ਹੀ ਜਦੋਂ ਬੱਚਾ ਪੈਦਾ ਹੁੰਦਾ, ਇਸੇ ਲਈ ਕਹਿੰਦੇ ਆ ਕਿ ਬੱਚੇ ਨੂੰ ਫਸਟ 3 ਈਅਰ ਐਟਲੀਸਟ ਸਕਰੀਨ ਨਾ ਦਿਖਾਓ, ਕਿਉਂਕਿ ਪਹਿਲੇ ਸਾਲ ਜਿਹੜੇ ਆ ਉਹਦੇ ਹਨਾ ਬਹੁਤ ਘੱਟ ਸਾਇਨੈਪਸਿਸ ਹੁੰਦਾ, ਸਾਇਨੈਪਸਿਸ ਮਤਲਬ ਮੰਨ ਲਓ ਰੱਖ ਲਓ ਦੋ ਨਿਊਰੋਨ ਦੇ ਵਿੱਚ ਦਾ ਗੈਪ ਜਿਹੜਾ ਹੁੰਦਾ, ਜਿਹੜਾ ਇੱਕ ਨਿਊਰੋਨ ਤੋਂ ਦੂਜੇ ਨਿਊਰੋਨ ਤੱਕ ਜਿਹੜੀ ਇਨਫੋਰਮੇਸ਼ਨ ਪਹੁੰਚਾਉਂਦਾ ਆ ਹਨਾ, ਉਹ ਜਿਹੜਾ ਆ ਉਹ ਜਿਹੜੇ ਉਹ ਗੈਪ ਹੁੰਦੇ ਆ ਉਹਨਾਂ ਦਾ ਨੰਬਰ ਪਹਿਲੇ 3 ਸਾਲਾਂ ਚ ਕਾਫੀ ਵੱਧਦਾ ਆ, ਤੇ ਇਸ ਲਈ ਅਸੀਂ ਜਿਹੜਾ ਮੰਨਦੇ ਚਲੋ ਮਤਲਬ ਬੱਚਾ ਪੈਦਾ ਹੀ ਹੁੰਦਾ ਉਸ ਟਾਈਮ ਉਹਦੇ 2500 ਜਿਹੜੇ ਇਹ ਸਾਇਨੈਪਸਿਸ ਹੁੰਦੇ ਆ, ਬਟ ਜਿੱਦਾਂ ਜਦੋਂ 3 ਸਾਲ ਦੀ ਏਜ ਤੱਕ ਪਹੁੰਚ ਜਾ ਤਾਂ 15,000 ਜਿਹੜੇ ਸਾਇਨੈਪਸਿਸ ਪਰ ਨਿਊਰੋਨ ਹੋ ਜਾਂਦੇ ਆ, ਮਤਲਬ ਇੱਕ ਨਿਊਰੋਨ ਦੇ ਅੱਗੇ 1500 ਕਨੈਕਸ਼ਨ ਹੋ ਗਏ ਹਨਾ, ਤੇ ਇਸ ਲਈ ਅਸੀਂ ਥੋੜਾ ਜਿਹਾ ਪ੍ਰੈਫਰ ਕਰਦੇ ਹਾਂ ਕਿ ਬੱਚਿਆਂ ਨੂੰ ਮਤਲਬ ਬਚਪਨ ਚ ਹੀ ਜਾਂ ਇਹ ਚੀਜ਼ਾਂ ਨਹੀਂ ਸਕਰੀਨ ਦਿਖਾਣੀ ਨਹੀਂ ਚਾਹੀਦੀ, ਕਿਉਂਕਿ ਬ੍ਰੇਨ ਜਿਹੜੀ ਉਹਦੀ ਡਿਵੈਲਪਮੈਂਟ ਇਫੈਕਟ ਹੁੰਦੀ ਆ। ਸੋ ਹੁਣ ਅਸੀਂ ਹੁਣ ਸਾਨੂੰ ਪਤਾ ਹੈ ਕਿ ਜਿਹੜੀ ਅਡਲਟਹੁੱਡ ਦੇ ਵਿੱਚ ਵੀ ਬ੍ਰੇਨ ਜਿਹੜੇ ਨਿਊਰੋਨ ਸਾਡੇ ਉਹ ਬਣਦੇ ਮਰਦੇ ਤਾਂ ਰਹਿੰਦੇ ਹੀ ਆ ਪਰ ਬਣਦੇ ਵੀ ਰਹਿੰਦੇ ਆ, ਤੇ ਜ਼ਰੂਰੀ ਨਹੀਂ ਹੈ ਕਿ ਸਿਰਫ ਬਚਪਨ ਦੇ ਵਿੱਚ ਹੀ ਇਹ ਹੁੰਦੇ ਆ, ਤੇ ਇਹ ਲਾਈਫ ਲੌਂਗ ਪ੍ਰੋਸੈਸ ਹੈ ਜਿਹਨੂੰ ਅਸੀਂ ਨਿਊਰੋਜੈਨੇਸਿਸ ਕਹਿੰਦੇ ਹਾਂ। ਸਾਇੰਸ ਦੇ ਵਿੱਚ ਜੈਨੇਸਿਸ ਦਾ ਮਤਲਬ ਹੁੰਦਾ ਕੋਈ ਚੀਜ਼ ਦਾ ਜਿਹੜੇ ਪ੍ਰੋਡਕਸ਼ਨ ਹੋਣੀ ਹੈ ਨਾ, ਸੋ ਨਿਊਰੋਜੈਨੇਸਿਸ ਮਤਲਬ ਨਿਊਰੋਨ ਦੀ ਪ੍ਰੋਡਕਸ਼ਨ ਹੁੰਦੀ ਹੈ।
0: ਮੈਂ ਸਵਾਲ ਹੀ ਭੁੱਲ ਗਿਆ, ਪਰ ਮੈਂ ਇੰਨਾ ਕੰਟੀਨਿਊਲੀ ਇੰਨੀ ਧਿਆਨ ਦੇ ਨਾਲ ਸੁਣ ਰਿਹਾ, ਇਹ ਜਿਹੜੀ ਦਿਮਾਗ ਵਾਲੀ ਚੀਜ਼ ਹੈ ਨਾ, ਮੈਨੂੰ ਲੱਗਦਾ ਇਹਨੂੰ ਆਪਾਂ 2 ਐਪੀਸੋਡ ਦੇ ਵਿੱਚ ਲੈ ਕੇ ਜਾਈਏ, ਹਾਲੇ ਫਿਲੋਸਫਰ ਦੀ ਤਾਂ ਅਰਿਸਟੋਟਲ ਦੀ ਗੱਲ ਤਾਂ ਹਾਲੇ ਬਹੁਤ ਅੱਗੇ ਹੈਗੀ ਹੈ, ਬਟ ਇਹ ਜਿਹੜਾ ਤੁਸੀਂ ਦਿਮਾਗ ਦਾ ਦੱਸਿਆ ਨਾ ਸੰਦੀਪ ਜੀ, ਇਹ ਬੜੀ ਇੰਟਰਸਟਿੰਗ ਚੀਜ਼ ਹੈਗੀ ਹੈ, ਇੱਕ ਤੁਸੀਂ ਬੜੇ

0: या टीचर कहने होने हैं कि एवं दिमाग ना खराब करो, दिमाग खराब करो, दिमाग खाओ। ये जिद्दां संदीप जी दस रहे ने कि दिमाग बेसिकली दो तीन तरह के नाल जिहड़ा दिमाग या अगे चल के आपां समझांगे भी, पर मोटा मोटा जिहा जिहड़ी मैंटल स्टिमूलेशन है ना, ਉਹ ਦੀ ਮੋਰ ਯੂ ਲਰਨ ਦੀ ਮੋਰ ਇਟ ਵਰਕਸ ਦੀ ਥਿਊਰੀ ਦੇ ਉੱਤੇ ਕੰਮ ਕਰਦੀ ਹੈ ਕਿ ਜਿੰਨਾ ਜ਼ਿਆਦਾ ਪੜ੍ਹੋਗੇ, ਜਿੰਨਾ ਜ਼ਿਆਦਾ ਸੁਣੋਗੇ, ਜਿੰਨਾ ਜ਼ਿਆਦਾ ਸਮਝੋਗੇ। ਔਰ ਇੱਦਾਂ ਨਹੀਂ ਹੈਗਾ ਕਿ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਲੈ ਵੀ ਉਹਦਾ ਬੰਦੇ ਦਾ ਦਿਮਾਗ ਹੀ ਭਰ ਗਿਆ, ਇੱਦਾਂ ਕਦੇ ਹੋਇਆ ਵੀ ਉਹਦਾ ਦਿਮਾਗ ਭਰ ਗਿਆ ਸੀਗਾ ਅਤੇ ਉਹ ਖਤਮ ਹੋ ਗਿਆ? ਅਤੇ ਅੱਜ ਤੱਕ ਨਹੀਂ ਹੋਇਆ, ਕਿਉਂਕਿ ਜਿੱਦਾਂ ਸੰਦੀਪ ਜੀ ਨੇ ਕਿਹਾ ਕਿ ਇੱਕ ਕਿੰਨੇ ਪੀਟਾ ਬਾਈਟ, ਪਤਾ ਨਹੀਂ ਸਮਥਿੰਗ, ਇੱਕ ਪੀਟਾ ਬਾਈਟ ਤੁਸੀਂ ਕਿੰਨਾ ਗਾਣੇ ਜੇ ਸੁਣਦੇ ਰਹੋ, ਯਾਨੀ 130 ਸਾਲ ਜੇ ਕੰਟੀਨਿਊ ਗਾਣੇ ਸੁਣੋ ਤਾਂ ਜਾ ਕੇ ਤੁਹਾਡਾ ਜਿਹੜਾ ਉਹ ਇੱਕ ਪੀਟਾ ਬਾਈਟ ਮੁੱਕੂਗਾ। ਤੇ ਇਹ ਤੁਸੀਂ ਇਹਨੂੰ ਹੁਣ ਇਹਦੇ ਚ ਹੋਰ ਡੇਢ ਹੋਰ ਜੋੜ ਲਓ, ਯਾਨੀ 2.5 ਪੀਟਾ ਬਾਈਟ ਇੱਕ ਹਿਊਮਨ ਬ੍ਰੇਨ, 1 ਤੋਂ 2.5 ਮੰਨਿਆ ਜਾਂਦਾ ਹੈਗਾ, 1 ਤੋਂ ਘੱਟ ਤਾਂ ਕਿਹਦਾ ਹੀ ਹੋਣਾ ਹੈਗਾ। ਸੋ ਇਹ ਐਡਾ ਮਤਲਬ ਇਹਦੇ ਚ ਇੰਨੀ ਮੈਮਰੀ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਕਿੰਨੀਆਂ ਕੁ ਗੱਲਾਂ ਯਾਦ ਕਰਾਂਗੇ। ਉਹ ਦੋ ਚੀਜ਼ਾਂ ਜਿੱਦਾਂ ਪਹਿਲਾਂ ਦੱਸੀਆਂ ਸੀਗੀਆਂ ਕਿ ਦਿਮਾਗ ਦੇ ਵਿੱਚ ਸਟੋਰ ਹੋ ਜਾਣੀਆਂ, ਜਿਵੇਂ ਆਪਾਂ ਕੰਪਿਊਟਰ ਦੇ ਵਿੱਚ ਰੈਮ ਤੇ ਰੋਮ ਪੜ੍ਹਦੇ ਰਹੇ ਹੈਗੇ ਕਿ ਇੱਕ ਰੈਮ ਹੁੰਦਾ ਜਿਹੜਾ ਕੰਪਿਊਟਰ ਨੂੰ ਚਲਾਉਂਦਾ, ਇੱਕ ਰੋਮ ਹੁੰਦਾ ਰੀਡ ਓਨਲੀ ਮੈਮਰੀ। ਇਹ ਤੁਹਾਡੇ ਦਿਮਾਗ ਦੇ ਰੀਡ ਓਨਲੀ ਮੈਮਰੀ ਦੇ ਵਿੱਚ ਚਲਾ ਜਾਂਦਾ, ਤੁਹਾਡੇ ਕੋਲ ਪਈ ਉਹ ਚੀਜ਼। ਫਿਰ ਜਦੋਂ ਕੋਈ ਤੁਹਾਡੇ ਨਾਲ ਗੱਲ ਕਰਦਾ, ਜਿਵੇਂ ਹੁਣ ਸੰਦੀਪ ਜੀ ਨੇ ਐਪੀਸੋਡ ਦੀ ਸ਼ੁਰੂਆਤ 'ਚ ਹੀ ਕਿਹਾ ਵੀ ਹਾਂਜੀ ਪੜ੍ਹੀਆਂ ਸੀਗੀਆਂ ਉਹ ਚੀਜ਼ਾਂ ਯਾਦ ਆ ਗਈਆਂ, ਹੈ ਨਾ, ਉਹ ਹਿਸਟਰੀ ਦੀਆਂ ਚੀਜ਼ਾਂ ਜਾਂ ਉਹ ਬਚਪਨ ਦੇ ਵਿੱਚ ਕਦੇ ਕੋਈ ਸੁਣੀ ਹੋਵੇ ਜਾਂ ਜਵਾਨੀ ਦੇ ਵਿੱਚ ਕੋਈ ਸੁਣੀ ਹੋਵੇ, ਫਿਰ ਬਾਅਦ ਦੇ ਵਿੱਚ ਕਹਿੰਦੇ ਆਪਾਂ ਹਾਂ ਯਾਦ ਆ ਗਈ। ਜਿਵੇਂ ਮੈਂ ਵਾਪਸ ਆਊਂਗਾ ਫਿਲਮ ਅੱਜ ਕੱਲ੍ਹ ਤੁਸੀਂ ਦੇਖੀ ਹੋਣੀ ਹੈ ਕਿ ਨਸੀਰੂਦੀਨ ਸ਼ਾਹ ਨੂੰ ਕਿਵੇਂ ਚੀਜ਼ਾਂ ਯਾਦ ਆ ਰਹੀਆਂ ਨੇ ਉਹਦੀਆਂ ਫਿਲਮ ਦੇ ਵਿੱਚ। ਸੋ ਇਸ ਤਰੀਕੇ ਦੇ ਨਾਲ ਹੁੰਦੀਆਂ ਇਹ ਚੀਜ਼ਾਂ। ਸੋ ਚੰਗਾ ਖਾਓ, ਚੰਗਾ ਪੜ੍ਹੋ, ਵੱਧ ਤੋਂ ਵੱਧ ਪੜ੍ਹੋ, ਵੱਧ ਤੋਂ ਵੱਧ ਦਿਮਾਗ ਨੂੰ ਯੂਜ਼ ਕਰੋ, ਔਰ ਟੋਕਸਿਨਸ ਨੂੰ ਘੱਟ ਕਰੋ ਦਿਮਾਗ ਦੇ ਵਿੱਚੋਂ, ਅਤੇ ਤਾਂ ਕਿ ਉਹ ਜਿਹੜਾ ਇੱਕ ਅੱਜ ਕੱਲ੍ਹ ਇੱਕ ਬਿਮਾਰੀਆਂ ਬੜੀਆਂ ਚੱਲ ਰਹੀਆਂ ਹੈਗੀਆਂ ਨੇ ਨਾ, ਕੋਗਨੀਟਿਵ ਡਿਕਲਾਈਨ ਬੜਾ ਦਿਮਾਗ ਦਾ ਹੋਣ ਲੱਗ ਪੈਂਦਾ, ਡਿਮੈਂਸ਼ੀਆ ਹੋ ਗਿਆ, ਅਲਜ਼ਾਈਮਰ ਹੋ ਗਿਆ, ਇਸ ਕਿਸਮ ਦੀਆਂ ਚੀਜ਼ਾਂ ਹੋਣ ਲੱਗ ਪੈਂਦੀਆਂ ਨੇ। ਅਤੇ ਉਹਦਾ ਇੱਕ ਜਿਹੜੇ ਸਾਇੰਟਿਸਟ ਕਹਿੰਦੇ ਨੇ ਕਿ 40 ਸਾਲ ਤੋਂ ਪਹਿਲਾਂ, ਵੈਸੇ ਤਾਂ ਜੇ ਤੁਸੀਂ ਸ਼ੁਰੂ ਕਰ ਦਿੰਦੇ ਹੋ, ਪਰ 40 ਸਾਲ ਤੋਂ ਬਾਅਦ ਵੀ ਜੇ ਤੁਸੀਂ ਸ਼ੁਰੂ ਕਰ ਦਿਉ ਕਿ ਆਪਣਾ ਜਿੰਨਾ ਓਮੇਗਾ ਲੈਣਾ, ਜਿੰਨੇ ਲੀਫੀ ਗ੍ਰੀਨਸ, ਜਿੰਨੀਆਂ ਬੇਰੀਜ਼, ਵਾਲਨਟਸ, ਓਲਿਵ ਓਇਲਸ, ਇਹਨਾਂ ਦਾ ਇਸਤੇਮਾਲ ਜੇ ਤੁਸੀਂ ਕਰਨ ਲੱਗ ਜਾਂਦੇ ਹੋ, ਅਤੇ ਫਿਸ਼ ਆਇਲ ਵਗੈਰਾ ਜਾਂ ਫਿਸ਼ ਖਾਣਾ, ਤਾਂ ਫਿਰ ਚੰਗਾ ਚੱਲਦਾ ਰਹਿੰਦਾ। ਮੈਂ ਇੱਕ ਬ੍ਰੇਕ ਲੈ ਲੈਂਦਾ, ਗੱਲ ਸਿਹਤ ਦੇ ਵੱਲ ਆ ਗਈ, ਗੱਲ ਇੱਕ ਵਾਰ ਫਿਰ ਤੋਂ ਫਿਲੋਸਫੀ ਦੇ ਵੱਲ ਲੈ ਕੇ ਜਾਣੀ ਹੈਗੀ। ਸੰਦੀਪ ਜੀ, ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਕਰੀਏ, ਜੇ ਥੋੜ੍ਹਾ ਕੁ ਹੀ ਮੈਨੂੰ ਲੱਗਦਾ ਇੰਟਰੋਡਕਸ਼ਨ ਦੇ ਸਕਦੇ ਹਾਂ, ਅੱਜ ਜ਼ਿਆਦਾ ਨਹੀਂ ਦੇ ਸਕਾਂਗੇ, ਪਰ ਫਿਰ ਵੀ ਥੋੜ੍ਹੀ ਕੁ ਜਿਹੀ ਤਾਂ ਗੱਲ ਕਰਕੇ ਜਾਈਏ, ਅਤੇ ਅਗਲੀ ਵਾਰ ਗੱਲ ਕਰੀਏ ਫਿਰ ਇਹਦੀ ਡਿਟੇਲ ਦੇ ਵਿੱਚ, ਕਿ ਨਹੀਂ?
1: ਹਾਂਜੀ, ਠੀਕ ਹੈ।
0: ਸੋ ਡਾਕਟਰ ਸੰਦੀਪ ਕੌਰ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ, ਅਤੇ ਤੁਸੀਂ ਵੀ ਸੁਣਦੇ ਰਹੋ ਪ੍ਰੋਗਰਾਮ ਡੀਪ ਟਾਕ, ਕਿਉਂਕਿ ਪ੍ਰੋਗਰਾਮ ਦੇ ਪਰਲੇ ਹਿੱਸੇ ਦੇ ਵਿੱਚ ਹੁਣ ਥੋੜ੍ਹੀਆਂ ਸਿਆਣੀਆਂ ਗੱਲਾਂ ਹੋ ਗਈਆਂ ਮੇਰੇ ਵਾਲੀਆਂ, ਹੁਣ ਸੰਦੀਪ ਜੀ ਦੀਆਂ ਸੁਣੀਆਂ।
2: ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਹੋ ਗਈਆਂ ਗੱਲਾਂ ਡਾਇਨਾਸੋਰਾਂ ਦੀਆਂ, ਹੋ ਗਈਆਂ ਸਪੇਸ ਦੀਆਂ, ਹੋ ਗਈਆਂ ਮਰੀਨ ਲਾਈਫ ਦੀਆਂ, ਅਤੇ ਹੁਣ ਗੱਲਾਂ ਸਾਇੰਸ ਪਲੱਸ ਫਿਲੋਸਫੀ ਦੀਆਂ। ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ। ਡਾਕਟਰ ਸੰਦੀਪ ਕੌਰ ਜੀ ਸਾਡੇ ਨਾਲ ਮੌਜੂਦ ਹੈਗੇ ਨੇ ਬ੍ਰੇਕ ਤੋਂ ਬਾਅਦ। ਔਰ ਸੰਦੀਪ ਜੀ, ਗੱਲ ਆਪਾਂ ਮੁੱਦੇ ਦੀ ਲੈ ਕੇ ਆਈਏ, ਲੀਹੇ ਪਾਈਏ, ਜਿਹਦੀ ਗੱਲ ਤੁਸੀਂ ਕਰਨੀ ਸੀ। ਸ਼ੁਰੂ 'ਚ ਕਹਿ ਤਾਂ ਦਿੱਤਾ, ਮੈਂ ਥੋੜ੍ਹਾ ਜ਼ਿਆਦਾ ਲੰਬਾ ਲੈ ਗਿਆ, ਕਿਉਂਕਿ ਇਹ ਚੀਜ਼ਾਂ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਫੈਸੀਨੇਟ ਕਰਦੀਆਂ ਹੈਗੀਆਂ ਨੇ ਬ੍ਰੇਨ। ਜਿੱਦਾਂ ਤੁਸੀਂ ਕਿਹਾ ਕਿ ਇੱਕ ਬੜੀ ਕਮਾਲ ਦੀ ਚੀਜ਼ ਹੈ, ਦੁਨੀਆ ਦਾ ਕਹਿੰਦੇ ਨੇ ਕਿ ਸਭ ਤੋਂ ਖਤਰਨਾਕ ਹਥਿਆਰ ਜਿਹੜਾ ਹੈਗਾ ਉਹ ਦਿਮਾਗ ਹੀ ਹੈ। ਸੋ ਦਿਮਾਗ ਦੀ ਰੈਪਲੀਕਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ, ਜਾਂ ਜਿਹਨੂੰ ਆਪਾਂ AI ਕਹਿ ਲੈਂਦੇ ਹਾਂ, ਆਰਟੀਫਿਸ਼ਲ ਇੰਟੈਲੀਜੈਂਸ। ਆਰਟੀਫਿਸ਼ਲ ਯਾਨੀ ਕਿ ਨਕਲੀ, ਆਈ ਯਾਨੀ ਇੰਟੈਲੀਜੈਂਸ, ਅਤੇ ਦਿਮਾਗ ਦੇ ਵਿੱਚ ਤਾਂ ਇੰਟੈਲੀਜੈਂਸ ਹੀ ਹੁੰਦੀ ਹੈ, ਪਰ ਆਰਟੀਫਿਸ਼ਲ ਚੀਜ਼ ਆਰਟੀਫਿਸ਼ਲ ਹੀ ਹੋਏਗੀ। ਹਾਲ ਫਿਲਹਾਲ ਅਸਲੀ ਦਿਮਾਗ ਦੀ ਗੱਲ ਕਰੀਏ, ਕਿੱਦਾਂ ਇਹ ਦਿਮਾਗ ਸੰਦੀਪ ਜੀ, ਕੀ ਚੀਜ਼ ਹੈਗੀ ਹੈ, ਕਾਹਦਾ ਬਣਿਆ ਹੋਇਆ ਇਹ, ਐਸਾ ਕੀ ਹੈ ਇਹਦੇ 'ਚ ਦਿਮਾਗ ਦੇ ਵਿੱਚ ਕਿ ਦੁਨੀਆ 'ਚ ਇਸ ਚੀਜ਼ ਦਾ ਕੋਈ ਤੋੜ ਨਹੀਂ ਮਿਲ ਸਕਿਆ ਹੈਗਾ।
1: ਹਾਂਜੀ, ਇਹ ਜਿਹਦਾ ਇਹਦੇ 'ਚ ਹੈ ਕੀ ਹੈ ਕਿ ਤੋੜ ਨਹੀਂ ਮਿਲ ਸਕਿਆ, ਉਹ ਤਾਂ ਅਸੀਂ ਹਜੇ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਚਾਹੇ ਅਸੀਂ AI ਦੀ ਗੱਲ ਕਰੀਏ ਤਾਂ AI ਵੀ ਹਜੇ, ਕਿਉਂਕਿ AI ਦਾ ਹੈਗਾ ਕਿ AI ਨੇ ਡਾਟਾ ਯੂਜ਼ ਕਰਨਾ ਜੋ ਸਾਡੇ ਕੋਲ ਅਵੇਲੇਬਲ ਹੈਗਾ, ਹੈ ਨਾ। ਔਰ ਬ੍ਰੇਨ ਸਾਡਾ ਮੇਨਲੀ ਯੂਜ਼ ਕਰਦਾ ਕਿ ਅਸੀਂ ਓਬਜ਼ਰਵ ਕੀ ਕਰ ਰਹੇ ਹਾਂ, ਸਾਡੇ ਆਲੇ ਦੁਆਲੇ ਕੀ ਹੋ ਰਿਹਾ, ਅਸੀਂ ਕੀ ਪੜ੍ਹ ਰਹੇ ਹਾਂ, ਅਸੀਂ ਕਿੱਦਾਂ ਦੀ ਚੀਜ਼ਾਂ ਗ੍ਰਾਸ ਕਰ ਰਹੇ ਹਾਂ, ਉਹ ਚੀਜ਼ਾਂ ਦੇ ਉੱਤੇ ਹੈਗਾ, ਹੈ ਨਾ। ਤੇ AI ਜਿਹੜਾ
0: ਉਹ ਜਿਵੇਂ ਆਪਾਂ ਕਹਿੰਦੇ ਕਿ ਮੈਂ ਦਿਲ ਤੋਂ ਸੋਚ ਰਿਹਾ, ਦਿਲ ਤੋਂ ਤਾਂ ਕੋਈ ਨਹੀਂ ਸੋਚਦਾ ਹੁੰਦਾ, ਸੋਚਦੇ ਸਾਰੇ ਹੀ ਦਿਮਾਗ ਤੋਂ ਹੁੰਦੇ ਨੇ,
1: ਦਿਮਾਗ ਤੋਂ ਹੀ ਹੁੰਦੇ ਆ, ਬਸ ਉਹ ਏਰੀਆ ਤੋਂ ਸੋਚਦੇ ਜਿਹੜਾ ਇਮੋਸ਼ਨਸ ਨੂੰ ਥੋੜਾ ਜ਼ਿਆਦਾ, ਮਤਲਬ ਇਮੋਸ਼ਨਸ ਮੇਨ ਜਿਹੜਾ ਸੈਰੀਬ੍ਰਮ ਸਾਡਾ ਉਹ ਪਾਰਟ ਹੈਗਾ ਬ੍ਰੇਨ ਦਾ ਜਿਹੜਾ ਇਮੋਸ਼ਨਸ ਨੂੰ ਕੈਰੀ ਕਰਦਾ, ਸੋ ਅਸੀਂ ਉੱਥੇ ਸੋਚਦੇ ਹਾਂ। ਬਟ ਇਹ ਬਹੁਤ ਕੰਪਲੈਕਸ ਹੈਗਾ, ਜਿੱਦਾਂ ਆਪਾਂ ਸਾਰਿਆਂ ਨੂੰ ਪਤਾ, ਚਾਹੇ ਅਸੀਂ ਫਿਲੋਸਫੀ ਦੀ ਗੱਲ ਕਰ ਲਈਏ, ਚਾਹੇ ਅਸੀਂ ਨਿਊਰੋਸਾਇੰਸ ਜਾਂ ਬ੍ਰੇਨ ਦੀ ਜਿਹੜੀ ਆ ਸਟੱਡੀ ਜਿਹੜੀ ਹੈਗੀ ਉਹਦੀ ਗੱਲ ਕਰ ਲਈਏ, ਤੇ ਕੰਪਲੈਕਸ ਔਰਗਨ ਦਾ ਹੈਗਾ ਜਿਹੜਾ ਸਾਡੀ ਹਰ, ਮਤਲਬ ਸਾਡੇ ਨਾਲ ਰਿਲੇਟਡ ਹਰ ਚੀਜ਼ ਨੂੰ ਜਿਹੜਾ ਉਹ ਇਹ ਕੈਰੀ ਕਰਦਾ, ਚਾਹੇ ਉਹ ਸਾਡੀ ਮੈਮਰੀਜ਼ ਆ, ਇਮੋਸ਼ਨਸ ਆ, ਟੱਚ ਆ, ਕੋਈ ਹੋਰ ਸੈਂਸ ਆ, ਸਾਡੀ ਮੋਟਰ ਸਕਿੱਲਸ ਹੈਗੀਆਂ ਨਾ, ਚਾਹੇ ਅਸੀਂ ਸਾਹ ਲੈ ਰਹੇ ਹਾਂ, ਉਹ ਵੀ ਸਾਡੇ ਬ੍ਰੇਨ ਨੂੰ ਜਿਹੜਾ ਆ ਪਤਾ। ਜਿਹੜਾ ਜਿਹੜੀ ਮੈਂ ਅੱਜ ਜਿਹੜੀ ਹੁਣ ਅਸੀਂ ਇਸ ਟਾਈਮ ਗੱਲ ਕਰ ਰਹੇ ਹਾਂ, ਇਹ ਵੀ ਸਾਡੇ ਬ੍ਰੇਨ ਨੇ ਪਹਿਲਾਂ ਹੀ, ਮਤਲਬ ਕੁਛ ਮਿਲੀ ਸੈਕਿੰਡ ਪਹਿਲਾਂ ਹੀ ਹਿਸਾਬ ਲਾ ਲਿਆ ਕਿ ਜੋ ਚੀਜ਼ ਮੈਨੂੰ ਪ੍ਰੈਜੈਂਟ ਫੀਲ ਹੋ ਰਹੀ ਆ, ਤੁਹਾਨੂੰ ਪ੍ਰੈਜੈਂਟ ਫੀਲ ਹੋ ਰਹੀ ਆ, ਉਹ ਸਾਡੇ ਬ੍ਰੇਨ 'ਚ ਮਿਲੀ ਸੈਕਿੰਡ, ਕਾਫੀ ਮਿਲੀ ਸੈਕਿੰਡ, ਹਰ ਡਿਪੈਂਡਿੰਗ ਔਨ ਕਿਹੜਾ ਹਿੱਸਾ ਆ, ਉਹ ਪਹਿਲਾਂ ਹੋ ਚੁੱਕੀ ਆ, ਹਨਾ। ਤੁਸੀਂ ਕੋਈ ਵੀ ਐਕਟੀਵਿਟੀ ਕਰਦੇ ਆ, ਕੋਈ ਵੀ ਰਿਸਪੋਂਸ ਐਕਸ਼ਨ, ਜਿੱਦਾਂ ਕਹਿੰਦੇ ਕਿ ਐਵਰੀ ਐਕਸ਼ਨ ਹੈਜ਼ ਅ ਰਿਐਕਸ਼ਨ, ਤਾਂ ਉਹ ਜਿਹੜਾ ਰਿਐਕਸ਼ਨ ਹੈਗਾ ਉਹ ਬ੍ਰੇਨ ਪਹਿਲਾਂ ਹੀ, ਇਹ ਤੋਂ ਪਹਿਲਾਂ ਕਿ ਸਾਨੂੰ ਪਤਾ ਲੱਗੇ, ਬ੍ਰੇਨ ਨੂੰ ਪਹਿਲਾਂ ਪਤਾ ਚੱਲ ਜਾਂਦਾ, ਤਾਂ ਜਿਹੜਾ ਇੱਕ ਤਰ੍ਹਾਂ ਅਸੀਂ ਆਪਣੇ ਪ੍ਰੈਜੈਂਟ ਤੇ ਪਾਸਟ ਦੋਨਾਂ 'ਚ ਜੀ ਰਹੇ ਹੁੰਦੇ ਹਾਂ ਇਸ ਮੂਮੈਂਟ 'ਚ, ਹੈ ਨਾ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡਾ ਬ੍ਰੇਨ ਕਰਦਾ ਹੈ, ਤੇ ਸਾਡੇ ਸੈਂਟਰਲ ਨਰਵਸ ਸਿਸਟਮ ਜਿਹੜਾ ਸਾਡਾ, ਸਾਡੀਆਂ ਨਰਵਸ ਨੂੰ ਜਾਂ ਬਾਕੀ ਸਾਰੇ ਬਾਡੀ ਦੇ ਮੇਨ ਸਿਸਟਮ ਨੂੰ ਜਿਹੜਾ ਕੈਰੀ ਕਰਦਾ, ਬ੍ਰੇਨ ਤੇ ਸਪਾਈਨਲ ਕੋਰਡ ਨੂੰ ਜਿਹੜਾ ਜੋੜਦਾ ਆ, ਉਹ ਵੀ ਜਿਹੜਾ ਆ ਇਹਦਾ ਹੀ ਬ੍ਰੇਨ ਹੀ, ਮਤਲਬ ਉਹਦਾ ਇੱਕ ਇੰਪੋਰਟੈਂਟ ਹਿੱਸਾ ਹੈਗਾ, ਸਪਾਈਨਲ ਕੋਰਡ ਦੇ ਨਾਲ ਮਿਲ ਕੇ ਸੈਂਟਰਲ ਨਰਵਸ ਸਿਸਟਮ ਬਣਾਉਂਦਾ ਆ। ਤੇ ਇਹਦੇ 'ਚ ਜਿਹੜੇ ਆ ਬ੍ਰੇਨ ਸਾਡਾ 60% ਫੈਟ ਹੁੰਦਾ, ਅਗਰ ਮੈਂ ਕੰਪੋਜੀਸ਼ਨ ਦੀ ਗੱਲ ਕਰਾਂ, ਤੇ ਬਾਕੀ 40% ਸਾਡਾ ਪਾਣੀ ਹੁੰਦਾ ਆ, ਪ੍ਰੋਟੀਨ, ਕਾਰਬਸ ਤੇ ਸਾਲਟ ਜਿਹੜਾ ਉਹ ਮਿਲ ਕੇ ਸਾਰੀਆਂ ਚੀਜ਼ਾਂ ਜਿਹੜੀਆਂ 100% ਬ੍ਰੇਨ ਬਣਾਉਂਦੀਆਂ। ਤੇ ਬ੍ਰੇਨ ਇੱਕ ਕੋਈ ਮਸਲ ਨਹੀਂ ਹੈਗਾ, ਜਿਵੇਂ ਸਾਨੂੰ ਪਤਾ ਹੀ ਹੈ, ਇਹ ਬਲੱਡ ਵੈਸਲਸ ਹੁੰਦੀਆਂ ਇਹਦੇ 'ਚ, ਤੇ ਨਰਵਸ ਹੁੰਦੀਆਂ, ਨਿਊਰੋਨਸ ਹੁੰਦੇ ਆ, ਹਨਾ, ਤੇ ਡਿਫਰੈਂਟ ਡਿਫਰੈਂਟ ਹੋਰ ਜਿਹੜੇ ਅੱਗੇ ਛੋਟੇ ਛੋਟੇ ਨਿਊਰੋਨਸ ਦੇ ਜਿਹੜੇ ਅੱਗੇ ਪਾਰਟਸ ਹੈਗੇ ਆ, ਉਹ ਸਾਰੇ ਸੈਲਸ ਹੁੰਦੇ ਆ, ਤੇ ਇੱਕ ਗ੍ਰੇ ਮੈਟਰ ਔਰ ਵਾਈਟ ਮੈਟਰ ਹੁੰਦਾ, ਇਹਦੇ ਬਾਰੇ ਆਪਾਂ ਸੁਣਿਆ ਹੁੰਦਾ ਸਾਰਿਆਂ ਨੇ, ਹਨਾ। ਤੇ ਜਿਹੜਾ ਗ੍ਰੇ ਮੈਟਰ ਇਹਦੇ ਵਿੱਚ ਹੁੰਦਾ ਹੈ, ਸਾਡੀ ਜਿਹੜੀ ਵੀ ਇਨਫੋਰਮੇਸ਼ਨ ਸਾਡੇ ਬ੍ਰੇਨ ਨੂੰ ਮਿਲਦੀ ਆ, ਉਹਨੂੰ ਪ੍ਰੋਸੈਸ ਕਰਦਾ ਤੇ ਇੰਟਰਪ੍ਰੈਟ ਕਰਦਾ, ਮਤਲਬ ਕਿ ਸਾਨੂੰ ਪਤਾ ਚੱਲਦਾ ਕਿ ਅੱਛਾ ਇਹ, ਮਤਲਬ ਜੋ ਵੀ ਕੁਛ ਐਕਟੀਵਿਟੀ ਹੋ ਰਹੀ ਆ, ਮੇਰੇ ਸਾਹਮਣੇ ਮੀਂਹ ਪੈ ਰਿਹਾ, ਤਾਂ ਮੇਰਾ ਬ੍ਰੇਨ ਦਾ ਜਿਹੜਾ ਗ੍ਰੇ ਮੈਟਰ ਹੈਗਾ ਉਹ ਮੈਨੂੰ ਦੱਸਦਾ ਹੈ ਕਿ ਅੱਛਾ ਇਹ ਮੀਂਹ ਪੈ ਰਿਹਾ ਆ ਬਾਹਰ, ਹੈ ਨਾ। ਤੇ ਮਤਲਬ ਛੋਟੀ ਛੋਟੀ ਕੋਈ ਵੀ ਚੀਜ਼, ਕੋਈ ਐਕਟੀਵਿਟੀ ਹੁੰਦੀ ਹੈ, ਤੇ ਜਿਹੜਾ ਆ ਸਾਡਾ ਵਾਈਟ ਮੈਟਰ ਹੁੰਦਾ ਹੈ, ਉਹ ਇਸ ਇਨਫੋਰਮੇਸ਼ਨ ਨੂੰ ਅੱਗੇ ਟਰਾਂਸਮਿਟ ਕਰਦਾ ਸਾਡੀ ਨਰਵਸ ਸਿਸਟਮ ਨੂੰ, ਜਾਣੀ ਕਿ ਉਹ ਮੈਨੂੰ ਦੱਸਦਾ ਕਿ ਬਾਹਰ ਮੀਂਹ ਪੈ ਰਿਹਾ ਤੇ ਮੈਂ ਬਾਹਰ ਨਹੀਂ ਜਾਣਾ, ਮੈਂ ਅੰਦਰ ਹੀ ਰਹਿਣਾ। ਸੋ ਉਹ ਮੇਰਾ ਵਾਈਟ ਮੈਟਰ ਜਿਹੜਾ ਮੇਰੇ ਬ੍ਰੇਨ ਦਾ ਕੰਮ ਕਰ ਰਿਹਾ ਉਹ ਮੈਨੂੰ ਇਹ ਦੱਸਦਾ, ਗ੍ਰੇਨ ਮੈਟਰ ਸਾਨੂੰ ਇਨਫੋਰਮੇਸ਼ਨ ਦਿੰਦਾ ਤੇ ਅੱਗੇ ਵਾਈਟ ਮੈਟਰ ਉਸ ਇਨਫੋਰਮੇਸ਼ਨ ਨੂੰ ਬਾਕੀ ਸਾਡੀ ਬਾਡੀ ਤੱਕ ਜਿਹੜਾ ਪਹੁੰਚਾਉਂਦਾ ਹੈ, ਹੈ ਨਾ। ਤੇ ਕੰਮ ਵੀ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਕੈਮੀਕਲ ਔਰ ਇਲੈਕਟ੍ਰੀਕਲ ਸਿਗਨਲ ਜਿਹੜੇ ਆ ਥਰੂ ਆਊਟ ਮਤਲਬ ਪੂਰੀ ਬਾਡੀ ਦੇ ਜਿਹੜਾ ਆ ਬ੍ਰੇਨ ਸਾਡਾ ਪੂਰੀ ਬਾਡੀ ਨੂੰ ਸਾਡੇ ਕੈਮੀਕਲ ਸਿਗਨਲ ਦਿੰਦਾ ਹੈ ਜਾਂ ਇਲੈਕਟ੍ਰੀਕਲ ਸਿਗਨਲ ਦਿੰਦਾ ਕਿ ਕਿਵੇਂ ਮੈਂ ਕਿਸੇ ਚੀਜ਼ ਨੂੰ ਲੈ ਕੇ ਰਿਐਕਟ ਕਰਨਾ ਹੈ। ਜਦੋਂ ਮੈਨੂੰ ਭੁੱਖ ਲੱਗਦੀ ਹੈ ਤਾਂ ਮੇਰਾ ਬ੍ਰੇਨ ਮੈਨੂੰ ਦੱਸਦਾ ਕਿ ਹਾਂ ਤੈਨੂੰ ਹੁਣ ਭੁੱਖ ਲੱਗੀ ਆ ਤੇ ਤੂੰ ਉੱਠ ਤੇ ਉੱਠ ਕੇ ਖਾ ਕੁਛ, ਹੈ ਨਾ। ਤੇ ਕੋਈ ਵੀ ਚਾਹੇ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਚੀਜ਼ ਜਿਹੜੀ ਆ ਸਾਡੀ ਬਾਡੀ ਦੀ ਬ੍ਰੇਨ ਹੀ ਕਰਦਾ। ਇਸੇ ਲਈ ਅਨਫੋਰਚੁਨੇਟਲੀ ਜਦੋਂ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਂਦਾ, ਕੁਛ ਹੋ ਜਾਂਦਾ, ਬ੍ਰੇਨ ਡੈਡ ਹੋ ਜਾਂਦਾ, ਤਾਂ ਮੋਸਟ ਆਫ ਦਾ ਚਾਂਸਿਸ ਇਹੀ ਹੁੰਦੇ ਆ ਕਿ ਪਰਸਨ ਦੀ ਡੈਥ ਹੋ ਜਾਂਦੀ ਹੈ, ਹੈ ਨਾ। ਕਿਉਂਕਿ ਬ੍ਰੇਨ ਕੰਮ ਕਰਨੋਂ ਹਟ ਗਿਆ ਤਾਂ ਸਾਰੇ ਹੀ ਸਿਸਟਮ ਜਿਹੜੇ ਬਾਡੀ ਦੇ ਕੰਮ ਕਰਨੋਂ ਜਿਹੜੇ ਆ ਹਟ ਜਾਂਦੇ ਹੈਗੇ ਆ। ਪਰ ਜੇ ਮੈਂ ਬ੍ਰੇਨ ਦੀ ਮੇਨ ਡਿਵੀਜ਼ਨ ਦੀ ਗੱਲ ਕਰਾਂ, ਜਿਹੜੀ ਅਸੀਂ ਤੁਸੀਂ ਵੀ ਹੈਮੀਸਫੇਅਰ ਦੀ ਗੱਲ ਕੀਤੀ ਸੀ ਕਿ ਸੱਜਾ ਪਾਸਾ ਖੱਬਾ ਪਾਸਾ ਹੁੰਦਾ ਨਾ, ਤਾਂ ਤਿੰਨ ਮੇਨ ਰੀਜਨ ਹੁੰਦੇ ਹੈਗੇ। ਇੱਕ ਸੈਰੀਬ੍ਰੈਮ ਉਹਨੂੰ ਕਹਿੰਦੇ ਆ, ਇੱਕ ਸੈਰੀਬੈਲਮ ਹੁੰਦਾ ਹੈ, ਤੇ ਇੱਕ ਬ੍ਰੇਨ ਸਟੈਮ ਕਰਕੇ, ਮਤਲਬ ਤਿੰਨ ਮੇਨ ਹਿੱਸੇ ਹੈਗੇ ਆ। ਪੰਜਾਬੀ ਚ ਤਾਂ ਮੈਨੂੰ ਪਤਾ ਨੀ ਇਹਨਾਂ ਦੇ ਵਰਡ ਕੋਈ ਬਣੇ ਹੋਗੇ ਕਿ ਨਹੀਂ, ਪਰ ਜਿਹੜਾ ਸਾਡੇ ਜਿਹੜਾ ਬ੍ਰੇਨ ਦਾ ਅੱਗੇ ਵਾਲਾ ਹਿੱਸਾ ਹੁੰਦਾ ਸਾਡਾ, ਉਹਨੂੰ ਅਸੀਂ ਸੈਰੀਬੈਰਮ ਕਹਿੰਦੇ ਹਾਂ, ਜਿਹੜਾ ਕਿ ਸਭ ਤੋਂ ਵੱਡਾ ਹਿੱਸਾ ਆ ਸਾਡੇ ਬ੍ਰੇਨ ਦਾ। ਤੇ ਉਹ ਹਿੱਸਾ ਹੈਗਾ ਜਿਹੜਾ ਸਾਡੀ ਮੂਵਮੈਂਟ ਨੂੰ ਕੋਆਰਡੀਨੇਟ ਕਰਦਾ, ਮਤਲਬ ਅਸੀਂ ਚੱਲਦੇ ਹਾਂ, ਦੌੜਦੇ ਹਾਂ, ਉਹ ਸਾਰਾ ਹਿੱਸਾ ਜਿਹੜਾ ਸਾਡੇ ਬੋਡੀ ਬ੍ਰੇਨ ਦਾ ਫਰੰਟ ਪਾਰਟ ਜਿਹੜਾ ਇਹ ਸਾਨੂੰ ਦੱਸਦਾ ਆ ਸਾਡੇ ਬੋਡੀ ਦਾ ਟੈਂਪਰੇਚਰ, ਇਸੇ ਹੀ ਪਾਰਟ ਨੇ ਰੈਗੂਲੇਟ ਕਰਕੇ ਰੱਖਣਾ। ਤੇ ਇਹੀ ਪਾਰਟ ਜਿਹੜਾ ਸਾਨੂੰ ਬੋਲਣ ਲਾਉਂਦਾ ਆ, ਸਾਨੂੰ ਜਜਮੈਂਟ ਹੁੰਦੀ ਆ ਕਿਸੇ ਚੀਜ਼ ਦੀ, ਹੈ ਨਾ। ਜਿਵੇਂ ਮੈਂ ਮੀਂਹ ਦੀ ਐਗਜ਼ਾਮਪਲ ਦਿੱਤੀ ਆ, ਸਾਨੂੰ ਅਸੀਂ ਸੋਚਦੇ ਜਾਂ ਰੀਜ਼ਨਿੰਗ ਸਾਡੀ ਇਸ ਪਾਰਟ ਦੇ ਵਿੱਚ ਹੀ ਹੁੰਦੀ ਆ, ਲਾਰਜੈਸਟ ਪਾਰਟ ਜਿਹੜਾ। ਚਾਹੇ ਸਾਡੀ ਪ੍ਰੋਬਲਮ ਸੋਲਵਿੰਗ ਸਕਿੱਲਸ ਜਿਹੜੀਆਂ, ਕਿੰਨੇ ਕੋਈ ਪਰਸਨ ਜਿਹੜਾ ਆ ਉਹਦੇ ਚ ਜ਼ਿਆਦਾ ਪ੍ਰੋਬਲਮ ਸੋਲਵਿੰਗ ਸਕਿੱਲਸ ਹੈਗੀਆਂ ਕੰਪੈਰੇਟਿਵਲੀ ਦੂਸਰਾ, ਇਹਦਾ ਮਤਲਬ ਕਿ ਉਹਦੇ ਕਨੈਕਸ਼ਨ, ਉਹ ਆਪਣੇ ਕਨੈਕਸ਼ਨ ਨੂੰ ਜ਼ਿਆਦਾ ਯੂਜ਼ ਕਰ ਰਿਹਾ ਸੈਰੀਬੈਰਮ ਦੇ ਵਿੱਚ, ਜਿਹੜੇ ਉਹਦੇ ਨਿਊਰਲ ਕਨੈਕਸ਼ਨ ਹੈਗੇ ਆ, ਹੈ ਨਾ। ਤੇ ਕੁਛ ਜਿਹੜੇ ਆ ਹੋਰ ਫੰਕਸ਼ਨ ਜਿਹੜੇ ਇਹਦੇ ਹੈਗੇ, ਉਹ ਸਾਡੀ ਸੈਂਸਿਸ ਹੈਗੀਆਂ, ਚਾਹੇ ਉਹ ਹੇਅਰਿੰਗ ਹੋਗੀ, ਜਿਹੜੀ ਵਿਜ਼ਨ ਹੋਗੀ, ਜਾਂ ਫਿਰ ਸਾਡੀ ਟੱਚ ਦੀ ਸੈਂਸ ਹੋਗੀ, ਜਾਂ ਬਾਕੀ ਸੈਂਸਿਸ ਜਿਹੜੀਆਂ ਸਾਡੀਆਂ ਹੁੰਦੀਆਂ ਸਾਨੂੰ ਪਤਾ ਲੱਗਦੀਆਂ। ਤੇ ਇਹ ਉਹ ਜਿਹੜਾ ਪਾਰਟ ਹੈਗਾ ਜਿਹਦਾ, ਜਦੋਂ ਅਸੀਂ ਇਹਨੂੰ ਲੈਫਟ ਔਰ ਰਾਈਟ ਸਾਈਡ ਕਹਿੰਦੇ ਹਾਂ, ਤਾਂ ਮਤਲਬ ਕਿ ਜਿਹੜੇ ਲੋਕ ਜਿਹੜੇ ਆ ਜਿਹਨਾਂ ਦੇ ਲੈਫਟ ਸਾਈਡ ਜਿਹੜੀ ਆ ਸਾਡੀ ਰਾਈਟ ਸਾਈਡ ਬੋਡੀ ਨੂੰ ਕੰਟਰੋਲ ਕਰਦੀ ਆ, ਤੇ ਜਿਹੜੀ ਰਾਈਟ ਸਾਈਡ ਹੁੰਦੀ ਆ ਉਹ ਬ੍ਰੇਨ ਦੀ ਰਾਈਟ ਸਾਈਡ ਹੁੰਦੀ ਆ, ਉਹ ਸਾਡੀ ਲੈਫਟ ਸਾਈਡ ਬੋਡੀ ਨੂੰ ਕੰਟਰੋਲ ਕਰਦੀ ਆ। ਤੇ ਇਸੇ ਲਈ ਕੁਛ ਲੋਕ ਜਿਹੜੇ ਲੈਫਟ ਹੈਂਡਡ ਰਾਈਟ ਹੈਂਡਡ ਵੀ ਹੁੰਦੇ ਆ, ਹਨਾ। ਤੋ ਉਹ ਜਿਹੜਾ ਸਾਰਾ ਜਿਹੜਾ ਸਭ ਤੋਂ ਵੱਡਾ ਪਾਰਟ ਹੈਗਾ, ਮੇਨ ਪਾਰਟ ਜਿਹੜਾ ਸਭ ਤੋਂ ਵੱਡਾ ਕਹਿ ਸਕਦੇ ਆ, ਮੇਨ ਤਾਂ ਚਲੋ ਸਾਰੇ ਹੀ ਜ਼ਰੂਰੀ ਪਾਰਟ ਹੈਗੇ, ਉਹ ਸੈਰੀਬੈਰਮ ਹੈਗਾ, ਸੈਰੀਬ੍ਰਮ ਹੈਗਾ ਸੋਰੀ, ਫਿਰ ਸੈਰੀਬੈਲਮ ਜਿਹਨੂੰ ਅਸੀਂ ਲਿਟਲ ਬ੍ਰੇਨ ਵੀ ਕਹਿ ਦਿੰਦੇ ਹਾਂ, ਇਹ ਇੱਕ ਜਿਹਦੇ ਸਾਡੇ ਹੱਥ ਦੀ ਜਿਹੜੀ ਫਿਸਟ ਹੁੰਦੀ ਆ ਉਹਦੇ ਇੱਕ ਜਿੰਨਾ ਪੋਰਸ਼ਨ ਹੈਗਾ, ਜਿਹੜਾ ਸਾਡੇ ਸਿਰ ਦੇ ਪਿਛਲੇ ਹਿੱਸੇ ਤੇ ਲੋਕੇਟਡ ਹੁੰਦਾ ਆ, ਇਹਨੂੰ ਅਸੀਂ ਜਿਹੜਾ ਸੈਰੀਬੈਲਮ ਕਹਿੰਦੇ ਹਾਂ। ਤੇ ਇਹਦੇ ਆਊਟਰ ਪੋਰਸ਼ਨ ਦੇ ਵਿੱਚ ਨਿਊਰੋਨ ਹੁੰਦੇ ਆ, ਤੇ ਜਿਹੜਾ ਇਨਰ ਏਰੀਆ ਜਿਹੜਾ ਉਹ ਸੈਰੀਬ੍ਰਮ ਦੇ ਨਾਲ ਜਿਹੜਾ ਕਨੈਕਟ ਕਰਕੇ ਰੱਖਦਾ ਹੈ ਇਹਨੂੰ, ਸਾਡੇ ਬ੍ਰੇਨ ਵਾਲੇ ਦੋ ਹਿੱਸਿਆਂ ਨੂੰ ਆਪਸ ਚ ਕਨੈਕਸ਼ਨ ਰੱਖਦੇ ਆ। ਤੇ ਇਹ ਜਿਹੜਾ ਹਿੱਸਾ, ਇਹ ਵੀ ਸਾਨੂੰ ਜਿਹੜਾ ਮਸਲ ਮੂਵਮੈਂਟਸ ਦੇ ਵਿੱਚ ਹੈਲਪ ਕਰਦਾ ਆ, ਔਰ ਪੋਸਚਰ ਮੇਨਟੇਨ ਕਰਨ ਚ ਹੈਲਪ ਕਰਦਾ ਆ, ਜਾਂ ਬੈਲੈਂਸ ਬਣਾਉਣ ਦੇ ਵਿੱਚ ਹੈਲਪ ਕਰਦਾ ਆ, ਤੇ ਇਕਲੀਬਰੀਅਮ ਬਣਾ ਕੇ ਰੱਖਦਾ, ਮਤਲਬ ਇੱਕ ਬ੍ਰੇਨ ਦਾ ਬੈਲੈਂਸ ਜਿਹੜਾ ਬਣਾ ਕੇ ਰੱਖਦਾ ਆ, ਜਿਹੜਾ ਇਹ ਵਾਲਾ ਲਿਟਲ ਬ੍ਰੇਨ ਸਾਡਾ ਹੈਗਾ। ਤੇ ਨਵੀਂ ਜਿਹੜੀ ਸਟੱਡੀਜ਼ ਕੁਛ ਹੋਈਆਂ ਉਹ ਸਾਨੂੰ ਦੱਸਦੀਆਂ ਕਿ ਕਿਵੇਂ ਜਿਹੜੀ ਆ ਥੋਟਸ ਜਾਂ ਇਮੋਸ਼ਨ ਤੇ ਸੋਰਲ ਜਿਹੜੇ ਆ ਸੋਰੀ ਸੋਸ਼ਲ ਬਿਹੇਵੀਅਰ ਆ ਉਹਦੇ ਚ ਵੀ ਇਹ ਹਿੱਸਾ ਜਿਹੜਾ ਪਾਰਟ ਪਲੇ ਕਰਦਾ ਹੈ। ਤੇ ਨਾਲ ਦੀ ਨਾਲ ਜਿਹੜੀਆਂ ਹੋਰ ਕੁਛ ਕੋਈ ਪ੍ਰੋਬਲਮਸ ਹੁੰਦੀਆਂ, ਜਿਵੇਂ ਆਟਿਜ਼ਮ ਹੋ ਗਿਆ ਕਈ ਲੋਕਾਂ ਨੂੰ ਹੁੰਦਾ, ਜਾਂ ਸਕਿਜ਼ੋਫਰੇਨੀਆ ਹੋ ਗਿਆ, ਉਹ ਵੀ ਇਹੀ ਜਿਹੜਾ ਬ੍ਰੇਨ ਦਾ ਪਾਰਟ, ਚਾਹੇ ਲਿਟਲ ਬ੍ਰੇਨ ਇਹਨੂੰ ਅਸੀਂ ਕਹਿੰਦੇ ਆ, ਬਟ ਫਿਰ ਵੀ ਇਹ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜਾ ਕੰਟਰੋਲ ਕਰਦਾ ਹੈਗਾ ਸਾਡੇ ਬੋਡੀ ਦੀਆਂ। ਤੇ ਇਹਦੀ ਫਿਰ ਜਦੋਂ ਅਸੀਂ ਜਿਹੜਾ ਥੋੜਾ ਜਿਹਾ ਜ਼ਿਆਦਾ ਹੋਰ ਡਿਵਾਈਡ ਕਰੀਏ, ਜਦੋਂ ਅਸੀਂ ਬ੍ਰੇਨ ਨੂੰ, ਤਾਂ ਮੇਨ ਪਾਰਟਸ ਹੋ ਗਏ, ਤੇ ਉਹਦੇ ਵਿੱਚ ਫਰੰਟਲ ਲੋਬ ਸਭ ਤੋਂ ਪਹਿਲਾਂ ਆ ਜਾਂਦਾ, ਮਤਲਬ ਜਿਹੜਾ ਕਹਿਣ ਦਾ ਮਤਲਬ ਜਿਹੜਾ ਸਭ ਤੋਂ ਵੱਡਾ ਭਾਗ ਜਿਹੜਾ ਹੈਗਾ ਬ੍ਰੇਨ ਦਾ, ਜਿਹੜਾ ਫਰੰਟ ਹੈਡ ਦੇ ਉੱਤੇ ਲੱਗਿਆ, ਜਿਹਨੂੰ ਅਸੀਂ ਸੈਰੀਬ੍ਰਮ ਵੀ ਕਹਿੰਦੇ ਹਾਂ, ਜਿਹੜੇ ਸਾਨੂੰ ਡਿਸੀਜ਼ਨ ਮੇਕਿੰਗ ਚ ਹੈਲਪ ਕਰਦਾ, ਰੀਜ਼ਨਿੰਗ ਚ ਹੈਲਪ ਕਰਦਾ, ਔਰ ਇਹਦੇ ਚ ਇੱਕ ਬਰੋਕਸ ਏਰੀਆ ਕਰਕੇ ਇੱਕ ਪਲੇਸ ਹੁੰਦੀ ਆ, ਜਿਹਨੂੰ ਜਿਹੜੀ ਸਾਨੂੰ ਸਪੀਚ ਐਬਿਲਿਟੀ ਤੁਹਾਡੀ ਜਿਹੜੀ ਆ, ਮਤਲਬ ਕਹਿਣ ਦਾ ਮਤਲਬ ਜਿਹੜੇ ਲੋਕ ਨਹੀਂ, ਜਿਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਆ ਬੋਲਣ ਦੇ ਵਿੱਚ, ਉਹਨਾਂ ਦੇ ਬਰੋਕਸ ਏਰੀਆ ਦੇ ਵਿੱਚ ਜਿਹੜੀ ਆ ਨਿਊਰਲ ਕਨੈਕਸ਼ਨ ਦੇ ਵਿੱਚ ਕੋਈ ਇਸ਼ੂ ਹੋ ਸਕਦਾ, ਇਸ ਲਈ ਉਹਨਾਂ ਨੂੰ ਸਪੀਚ ਦੇ ਵਿੱਚ ਜਿਹੜੀ ਪ੍ਰੋਬਲਮ ਹੈਗੀ ਆ। ਤੇ ਫਿਰ ਜਿਹੜਾ ਮਿਡਲ ਪੋਰਸ਼ਨ ਹੁੰਦਾ ਹੈਗਾ ਉਹ ਸਾਨੂੰ ਆਈਡੈਂਟੀਫਾਈ ਅਸੀਂ ਆਬਜੈਕਟ ਕੋਈ ਵੀ ਮੇਰੇ ਸਾਹਮਣੇ ਗਲਾਸ ਪਿਆ ਤਾਂ ਮੈਨੂੰ ਗਲਾਸ ਆਈਡੈਂਟੀਫਾਈ ਮੇਰਾ ਜਿਹੜਾ ਮਿਡਲ ਬ੍ਰੇਨ ਹੈਗਾ ਆ ਉਹ ਮੈਨੂੰ ਹੈਲਪ ਕਰਦਾ ਉਹਨੂੰ ਆਈਡੈਂਟੀਫਾਈ ਕਰਨ ਦੇ ਵਿੱਚ ਕਿ ਇਹ ਜਿਹੜੀ ਆ ਇਹ ਗਲਾਸ ਹੈਗਾ ਆ ਜਾਂ ਇਹ ਪਲੇਟ ਹੈਗੀ ਆ ਹਨਾ ਜਾਂ ਫਿਰ ਬੋਡੀ ਦੇ ਵਿੱਚ ਜੋ ਤੁਹਾਨੂੰ ਪੇਨ ਫੀਲ ਹੁੰਦਾ ਉਹ ਵੀ ਤੁਹਾਨੂੰ ਬੋਡੀ ਦਾ ਹੀ ਜਿਹੜਾ ਸੋਰੀ ਬ੍ਰੇਨ ਦਾ ਹੀ ਹਿੱਸਾ ਤੁਹਾਨੂੰ ਇਹ ਦੱਸਦਾ ਪੈਰੀਟਲ ਲੋਬ ਜਿਹੜਾ ਆ ਕਿ ਤੇਰੀ ਪੇਨ ਹੋ ਰਹੀ ਆ ਹਨਾ ਬੋਡੀ ਦੇ ਵਿੱਚ ਤੇ ਤੈਨੂੰ ਮੈਡੀਸਿਨ ਲੈਣੀ ਆ ਜਾਂ ਜੋ ਵੀ ਕਰਨਾ ਹੈਗਾ ਤੇ ਵਿੱਚ ਜਿਹੜਾ ਇੱਕ ਹੋਰ ਏਰੀਆ ਹੁੰਦਾ ਜਿਹਨੂੰ ਅਸੀਂ ਵਰਨੀਕ ਏਰੀਆ ਕਹਿੰਦੇ ਮਿਡਲ ਪੋਰਸ਼ਨ ਦੇ ਵਿੱਚ ਇੱਕ ਹੋਰ ਛੋਟਾ ਏਰੀਆ ਹੁੰਦਾ ਹੈ ਜਿਹੜਾ ਸਾਨੂੰ ਜਦੋਂ ਕੋਈ ਬੋਲਦਾ ਹੈ ਜਦੋਂ ਤੇ ਅਸੀਂ ਉਹਨੂੰ ਜਿਹੜਾ ਸਮਝ ਪਾਉਂਦੇ ਹਾਂ ਉਹ ਵਰਨੀਕ ਏਰੀਆ ਜਿਹੜਾ ਸਾਡੇ ਬ੍ਰੇਨ ਦਾ ਉਹ ਇੱਕ ਮਤਲਬ ਹਰ ਇੱਕ ਇਹਦਾ ਕਹਿਣ ਦਾ ਮੇਰਾ ਮਤਲਬ ਇਹ ਹੈਗਾ ਕਿ ਹਰ ਇੱਕ ਜੋ ਵੀ ਬ੍ਰੇਨ ਦਾ ਸਾਡਾ ਪਾਰਟ ਹੈਗਾ ਉਹ ਡਿਫਰੈਂਟ ਡਿਫਰੈਂਟ ਫੰਕਸ਼ਨ ਸਾਡੇ ਜਿਹੜੇ ਆ ਉਹ ਹੈਂਡਲ ਕਰਦਾ ਹੈਗਾ ਤੇ ਜਿੱਦਾਂ ਪਿਛਲਾ ਪਾਰਟ ਹੈ ਸਾਡੇ ਬ੍ਰੇਨ ਦਾ ਉਹ ਵਿਜ਼ਨ ਦੇ ਵਿੱਚ ਹੈਲਪ ਕਰਦਾ ਹੈਗਾ ਸਾਈਡਸ ਆ ਬ੍ਰੇਨ ਦੀਆਂ ਸ਼ਾਰਟ ਟਰਮ ਮੈਮਰੀ ਦੇ ਜਿਹੜੀ ਹੈਲਪ ਕਰਦੀਆਂ ਸਪੀਚ ਜਾਂ ਮਿਊਜ਼ੀਕਲ ਸਿਸਟਮ ਅਸੀਂ ਅੰਡਰਸਟੈਂਡ ਕਰ ਸਕਦੇ ਹਾਂ ਹਨਾ ਉਹ ਸਾਰੀਆਂ ਚੀਜ਼ਾਂ ਤੇ ਜਿਹੜੀ ਨਿਊਰੋਪਲਾਸਟੀਸਿਟੀ ਦੀ ਅਸੀਂ ਹੁਣ ਸਾਡੇ ਕੋਲ ਟਾਈਮ ਜ਼ਿਆਦਾ ਮੈਨੂੰ ਲੱਗਦਾ ਰਹਿ ਨਹੀਂ ਗਿਆ ਤੇ ਥੋੜੀ ਜਿਹੀ ਹਾਂਜੀ ਮੈਂ ਇਹ ਦੱਸ ਰਹੀ ਕਿ ਕਈ ਵਾਰ ਇੱਦਾਂ ਹੁੰਦਾ ਕਿ ਨਿਊਰੋਪਲਾਸਟੀਸਿਟੀ ਦਾ ਮਤਲਬ ਇਹੀ ਆ ਕਿ ਜਿਹੜਾ ਕਿੱਦਾਂ ਸਾਡਾ ਬ੍ਰੇਨ ਆਪਣੇ ਆਪ ਨੂੰ ਅਡੈਪਟ ਕਰ ਲੈਂਦਾ ਡਿਫਰੈਂਟ ਕੰਡੀਸ਼ਨ ਦੇ ਅਕੋਰਡਿੰਗ ਤੋਂ ਕਈ ਵਾਰ ਇਹ ਹੁੰਦਾ ਕਿ ਕਿਸੇ ਦੇ ਜਦੋਂ ਮੈਂ ਪਹਿਲਾਂ ਕਿਹਾ ਕਿ ਮੰਨ ਲਓ ਕਿਸੇ ਦਾ ਐਕਸੀਡੈਂਟ ਹੋ ਗਿਆ ਤਾਂ ਸਮਟਾਈਮਸ ਇਹ ਹੁੰਦਾ ਕਿ ਇੱਕ ਹਿੱਸਾ ਬੋਡੀ ਦਾ ਜਿੱਦਾਂ ਮੈਂ ਪੈਰੀਟਲ ਲੋਬ ਦੀ ਗੱਲ ਕੀਤੀ ਆ ਕਿ ਇਹ ਪੇਨ ਨੂੰ ਫੀਲ ਕਰ ਸਕਦਾ ਜਾਂ ਆਈਡੈਂਟੀਫਾਈ ਕਰ ਸਕਦਾ ਓਬਜੈਕਟ ਨੂੰ ਮੰਨ ਲਓ ਇਸ ਹਿੱਸੇ ਦੇ ਵਿੱਚ ਸੱਟ ਲੱਗ ਗਈ ਕਿਸੇ ਦੇ ਤਾਂ ਕਈ ਵਾਰ ਇਹ ਹੁੰਦਾ ਕਿ ਬ੍ਰੇਨ ਦਾ ਕੋਈ ਹੋਰ ਪਾਰਟ ਜਿਹੜਾ ਆ ਉਹ ਸਾਰੀ ਐਕਟੀਵਿਟੀਜ਼ ਜਿਵੇਂ ਪੇਨ ਹੋ ਗਿਆ ਜਾਂ ਕੋਈ ਹੋਰ ਐਕਟੀਵਿਟੀਜ਼ ਜਿਹੜਾ ਇੱਕ ਇਹ ਹਿੱਸਾ ਕੈਰੀ ਕਰ ਰਿਹਾ ਸੀਗਾ ਕਈ ਵਾਰ ਇਹ ਹੁੰਦਾ ਕਿ ਬ੍ਰੇਨ ਦਾ ਕੋਈ ਦੂਸਰਾ ਹਿੱਸਾ ਉਹਦੇ ਵਿੱਚ ਪਾਰਟੀਸਪੇਟ ਕਰਨਾ ਸ਼ੁਰੂ ਕਰ ਜਾਂਦਾ ਜਦੋਂ ਕੋਈ ਪਰਟੀਕੁਲਰ ਹਿੱਸਾ ਡੈਡ ਹੋ ਜਾਂਦਾ ਤਾਂ ਦੂਜਾ ਪਾਰਟ ਜਿਹੜਾ ਉਹ ਆਪਣਾ ਰੋਲ ਪਲੇ ਕਰਨ ਲੱਗ ਜਾਂਦਾ ਬਟ ਸਮਟਾਈਮਸ ਇਹ ਨਹੀਂ ਹੁੰਦਾ ਸਮਟਾਈਮਸ ਇਹ ਨਹੀਂ ਹੁੰਦਾ ਜਦੋਂ ਬਹੁਤ ਮੇਜਰ ਕੋਈ ਤੁਹਾਡੇ ਸੱਟ ਲੱਗ ਜਾਵੇ ਤੇ ਫਿਰ ਇਹ ਬਹੁਤ ਘੱਟ ਚਾਂਸਿਸ ਹੁੰਦੇ ਆ ਕਿ ਕੋਈ ਹੋਰ ਹਿੱਸਾ ਬ੍ਰੇਨ ਦਾ ਜਿਹੜਾ ਆ ਉਹ ਬਾਕੀ ਫੰਕਸ਼ਨਸ ਨੂੰ ਕਰਨ ਲੱਗ ਜਾਵੇ ਤੇ ਸਾਰਾ ਅਸੀਂ ਅਗਲੇ ਐਪੀਸੋਡ ਚ ਜਿਹੜਾ ਡਿਸਕਸ ਕਰਾਂਗੇ ਤੇ ਹਾਂਜੀ ਤੋਂ ਇਹ ਸਾਰਾ ਸਾਰਾ ਜਿਹੜਾ ਡਿਫਰੈਂਟ ਜਿਹੜੇ ਇੰਨੇ ਸਾਰੇ ਕਨੈਕਸ਼ਨ ਇੰਨੇ ਟ੍ਰਿਲੀਅਨ ਕਨੈਕਸ਼ਨ ਆਪਾਂ ਗੱਲ ਕਰੀਆ ਉਹ ਸਾਰੇ ਇਸ ਲਈ ਹੁੰਦੇ ਆ ਤਾਂ ਕਿ ਸਾਰੀ ਜਿਹੜੀਆਂ ਅਲੱਗ ਅਲੱਗ ਜਿਹੜਾ ਸਾਡਾ ਬ੍ਰੇਨ ਦਾ ਪੁਆਇੰਟ ਅਲੱਗ ਅਲੱਗ ਚੀਜ਼ਾਂ ਦੇ ਉੱਤੇ ਫੋਕਸ ਕਰ ਸਕੇ
0: ਰਾਈਟ ਰਾਈਟ ਹਾਲੇ ਮੇਰੇ ਖਿਆਲ ਦੇ ਨਾਲ ਇਸ ਟੋਪਿਕ ਦਾ ਅਸੀਂ 10-20% ਹੀ ਛੇੜਿਆ ਹੈਗਾ ਉਹ ਸੋਚੋ ਕਿ ਆਪਣੇ ਆਪ ਦੇ ਵਿੱਚ ਇਹ ਟੋਪਿਕ ਕਿੰਨਾ ਵੱਡਾ ਔਰ ਕਿੰਨੀ ਇਹਦੇ 'ਤੇ ਗੱਲ ਕਰਨੀ ਜ਼ਰੂਰੀ ਸੀਗੀ ਅਸੀਂ ਹੁਣ ਤੱਕ ਬ੍ਰੇਨ ਹੀ ਨਹੀਂ ਲਗਾਇਆ ਕਿ ਇੱਧਰਲੇ ਪਾਸੇ ਵੀ ਗੱਲ ਕੀਤੀ ਜਾਵੇ ਰੇਡੀਓ ਦੇ ਉੱਤੇ ਬਟ ਨਹੀਂ ਡੈਫੀਨੇਟਲੀ ਇਹ ਡਾਕਟਰ ਸੰਦੀਪ ਕੌਰਾਂ ਹੋਰਾਂ ਦੀ ਕੋਸ਼ਿਸ਼ ਹੈਗੀ ਹੈ ਕਿ ਫਿਲੋਸਫੀ ਦੇ ਉਸ ਪਾਰਟ ਦੇ ਉੱਤੇ ਜਿਹਦੇ 'ਤੇ ਫਿਲੋਸਫੀ ਦੇ ਜਾਂ ਹਿਸਟਰੀ ਦੇ ਮਹਾਨ ਪੋਲੀਮੈਥ ਜਿਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਐਰਿਸਟੋਟਲ ਨੇ ਕਿਵੇਂ ਗੱਲ ਕੀਤੀ ਸੀਗੀ ਨਿਊਰੋਪਲਾਸਟੀ ਦੇ ਉੱਤੇ ਆਪਾਂ ਅਗਲੀ ਵਾਰ ਗੱਲ ਕਰਾਂਗੇ ਨਿਊਰੋਸਾਇੰਸ ਦੇ ਨਾਲ ਜੁੜੀਆਂ ਹੋਈਆਂ ਜਾਂ ਨਿਊਰਲ ਜਿੰਨੀਆਂ ਵੀ ਬ੍ਰਾਂਚਿਸ ਹੈਗੀਆਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਅਗਲੀ ਵਾਰ ਤੁਹਾਡੇ ਤੱਕ ਲੈ ਕੇ ਆਉਂਦੇ ਹੈਗੇ ਅਗਲੇ ਐਪੀਸੋਡ ਦੇ ਵਿੱਚ ਅੱਜ ਦਾ ਇਹ ਐਪੀਸੋਡ ਜਿੰਨਾ ਕੁ ਵੀ ਆਇਆ ਕਿੱਦਾਂ ਦਾ ਲੱਗਿਆ ਉਹਦੇ ਬਾਰੇ ਆਪਣੀ ਫੀਡਬੈਕ ਜ਼ਰੂਰ ਦਿਓ 0400-72-64-64-74 ਦੇ ਉੱਤੇ facebook.com/ਹਾਂਜੀ ਸਿਡਨੀ 'ਤੇ ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸੰਦੀਪ ਕੌਰ ਜੀ ਅਤੇ ਧੰਨਵਾਦ ਸਮਾਂ ਦੇਣ ਦੇ ਲਈ
1: ਥੈਂਕ ਯੂ ਜੀ
0: ਸੋ ਇਹ ਸੀਗੇ ਜੀ ਸੰਦੀਪ ਜੀ ਸਾਡੇ ਨਾਲ ਔਰ ਮੈਨੂੰ ਯਾਨੀ ਗੌਤਮ ਕਪਿਲ ਨੂੰ ਵੀ ਦਿਓ ਇਜਾਜ਼ਤ ਸੁਣਦੇ ਰਹੋ ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਇੰਨਾ ਹੀ ਧੰਨਵਾਦ ਟੇਕ ਕੇਅਰ ਸ਼ਬਾ ਖੈਰ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ। ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. Radio Hanji, 1674 AM.

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ, ਅਤੇ ਅੱਜ ਤਾਂ ਹੋਰ ਵੀ ਜ਼ਰੂਰੀ ਆ। ਅੱਜ ਨਵਾਂ ਵਰ੍ਹਾ ਮਿਲਿਆ ਸਾਨੂੰ, ਅਤੇ ਆਓ ਖਿੜੇ ਮੱਥੇ ਇਹਨੂੰ ਜੀ ਆਇਆਂ ਆਖਦੇ ਹਾਂ। ਕੋਈ ਨਵਾਂ ਪ੍ਰਾਹੁਣਾ ਆਵੇ ਨਾ ਜਾਂ ਫਿਰ ਪੁਰਾਣਾ ਹੀ ਆਇਆ ਹੋਵੇ ਚਿਰਾਂ ਬਾਅਦ, ਕਿਸੇ ਨਵੇਂ ਸ਼ਖਸ ਨੂੰ ਮਿਲੀਏ ਖੁਸ਼ੀ ਦੇ ਨਾਲ, ਮਿਲੀਏ ਖਿੜੇ ਮੱਥੇ ਮਿਲੀਏ, ਤੇ ਉਹ ਬੜਾ ਸੋਹਣਾ ਉਹਦੇ ਨਾਲ ਨਾਤਾ ਬਣ ਜਾਂਦਾ, ਉਹ ਲੰਮਾ ਚੱਲਦਾ, ਫਿਰ ਉਹ ਸਾਥ ਬੜਾ ਲਾਭ ਵੀ ਦੇ ਕੇ ਜਾਂਦਾ। ਅਤੇ ਜੇ ਪਹਿਲੇ ਦਿਨ ਹੀ ਮੱਥੇ 'ਤੇ ਤਿਊੜੀਆਂ ਰੱਖੀਏ ਉਹ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਾਤਾ ਖਤਮ ਹੋ ਜਾਂਦਾ। ਇਸ ਕਰਕੇ ਚਿਹਰੇ 'ਤੇ ਖੁਸ਼ੀ ਰੱਖਿਓ। ਬਿਲਕੁਲ ਇਸੇ ਤਰ੍ਹਾਂ ਸਾਰਾ ਦਿਨ ਮੁਸਕਰਾਉਂਦੇ ਰਹੋ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਨੌਜਵਾਨ ਆਪਣੇ ਗੁਰੂ ਦੀ ਭਾਲ ਦੇ ਵਿੱਚ ਚੱਲਿਆ ਗਿਆ। ਮਨ ਦੇ ਵਿੱਚ ਕੁਛ ਸਵਾਲ ਸੀ, ਦੁਨੀਆਦਾਰੀ ਤੋਂ ਮਨ ਟੁੱਟਾ ਸੀ, ਲੱਭਦਾ ਲਭਾਉਂਦਾ ਦੂਰ ਦਰੇਡੇ ਬੜੇ ਔਖੇ ਸੌਖੇ ਰਾਵਾਂ ਨੂੰ ਪਾਰ ਕਰਦਾ ਜਿਹੜੇ ਗੁਰੂ ਦੀ ਭਾਲ ਦੇ ਵਿੱਚ ਗਿਆ ਸੀ। ਕਿਸੇ ਨੇ ਕਿਹਾ ਇਸ ਪਹਾੜੀ ਤੋਂ ਪਰਲੇ ਪਾਸੇ, ਮਨ ਦੇ ਵਿੱਚ ਤੇ ਸੋਚਦਾ ਅੱਗੇ ਬਥੇਰੀਆਂ ਪਹਾੜੀਆਂ ਪਾਰ ਕਰ ਲਈਆਂ, ਬੜਾ ਲੰਮਾ ਰਾਹ ਚੱਲ ਰਿਹਾ, ਪਤਾ ਨਹੀਂ ਅੱਗੇ ਵੀ ਕੁਛ ਹੋਣਾ ਜਾਂ ਨਹੀਂ ਹੋਣਾ। ਪਰ ਫਿਰ ਹਿੰਮਤ ਕਰਕੇ ਪਹਾੜੀ ਚੜ੍ਹੀ ਗਿਆ, ਪਰਲੇ ਪਾਸੇ ਜਾ ਨਹੀਂ ਪਹੁੰਚਿਆ। ਜਾ ਕੇ ਨਮਸਕਾਰ ਕੀਤੀ, ਆਪਣਾ ਮਨੋਰਥ ਦੱਸਿਆ, ਮੈਂ ਜੀ ਤੁਹਾਡੇ ਚਰਨਾਂ 'ਚ ਰਹਿਣਾ ਚਾਹੁੰਦਾ, ਤੁਹਾਡਾ ਚੇਲਾ ਬਣਨਾ ਚਾਹੁੰਦਾ। ਗੁਰੂ ਨੇ ਕਿਹਾ ਘਰ ਬਾਹਰ ਛੱਡ ਕੇ ਕਿਉਂ ਆਇਆ? ਕਹਿਣ ਲੱਗਾ ਜੀ ਜਿਹੜਾ ਵੀ ਸਾਥ ਬਣਦਾ ਉਹ ਟੁੱਟ ਜਾਂਦਾ। ਜੇ ਮੈਂ ਕਿਸੇ ਦੇ ਨਾਲ ਕੋਈ ਗੂੜੀ ਯਾਰੀ ਪਾਉਣਾ ਉਹ ਯਾਰੀ ਮਤਲਬ ਦੀ ਸਾਬਤ ਹੁੰਦੀ ਹੈ, ਉਹ ਲੋਕ ਮਤਲਬ ਕੱਢਦੇ ਨੇ, ਪਾਸੇ ਹੋ ਜਾਂਦੇ ਨੇ। ਇਸੇ ਤਰ੍ਹਾਂ ਰਿਸ਼ਤੇਦਾਰੀਆਂ, ਮੈਂ ਤੇ ਭੈਣ ਭਰਾਵਾਂ 'ਚੋਂ ਵੀ ਇਹੋ ਵੇਖਿਆ। ਗੱਲ ਕਦੀ ਮੇਰਾ ਮਨ ਹੀ ਚੁੱਕਿਆ ਗਿਆ, ਮੈਂ ਰਹਿਣਾ ਹੀ ਨਹੀਂ ਚਾਹੁੰਦਾ ਘਰ, ਮੈਂ ਇਸ ਦੁਨੀਆਦਾਰੀ ਤੋਂ ਅੱਕ ਕੇ ਤੁਹਾਡੇ ਕੋਲ ਆਇਆ। ਗੁਰੂ ਨੇ ਹੱਸ ਕੇ ਕਿਹਾ ਬੜੀ ਸੋਹਣੀ ਗੱਲ ਹੈ, ਪਰ ਇਸ ਤੋਂ ਪਹਿਲਾਂ ਕੁਛ ਇੱਕ ਸੱਚ ਤੇਰੇ ਜੇ ਜਾਣ ਲੈਣੇ ਬੜੇ ਜ਼ਰੂਰੀ ਨੇ। ਜਿਹੜੀ ਵਜ੍ਹਾ ਕਰਕੇ ਤੇਰਾ ਦਿਲ ਟੁੱਟਾ ਉਸ ਚੀਜ਼ ਦੀ ਵਜ੍ਹਾ ਨਹੀਂ ਜਾਣਨਾ ਚਾਹੇਗਾ? ਅਤੇ ਵਜ੍ਹਾ ਜਾਣਨ ਦੇ ਲਈ ਤੈਨੂੰ ਇੱਕ ਛੋਟੀ ਜਿਹੀ ਕਹਾਣੀ ਦੱਸਦਾ। ਇੱਕ ਵਾਰੀ ਇੱਕ ਵਿਅਕਤੀ ਦੂਰ ਦਰੇਡੇ ਕਿਸੇ ਐਸੇ ਰਾਹ ਦੇ ਵਿੱਚ ਫਸ ਗਿਆ ਜਿੱਥੇ ਉਹ ਸਿਰਫ ਜਿਉਂਦਾ ਸੀ, ਸੋਕਾ ਹੁੰਦੇ ਕਰਕੇ ਉਹਨੂੰ ਪਾਣੀ ਤੱਕ ਨਹੀਂ ਸੀ ਲੱਭ ਰਿਹਾ। ਪਾਣੀ ਦੀ ਭਾਲ ਦੇ ਵਿੱਚ ਕਦੀ ਇੱਧਰ ਭੱਜਦਾ ਕਦੀ ਉੱਧਰ ਭੱਜਦਾ। ਇੱਕ ਛੋਟੀ ਜਿਹੀ ਪਹਾੜੀ, ਇੱਕ ਦਿਨ ਉਹਦੇ ਨਾਲ ਢੋਲ ਆ ਕੇ ਬੈਠਾ, ਆਪਣੇ ਆਖਰੀ ਸਾਹ ਗਿਣੀ ਜਾਵੇ, ਹਾਲੇ ਮਰਨ ਵਾਲੀ ਕੋਈ ਗੱਲ ਨਹੀਂ ਸੀ, ਪਰ ਉਹਨੂੰ ਲੱਗਦਾ ਸੀ ਕਿ ਜਿੱਦਾਂ ਹੁਣ ਮੈਨੂੰ ਪਾਣੀ ਮਿਲਣਾ ਹੀ ਨਹੀਂ, ਉਮੀਦ ਛੱਡ ਬੈਠਾ ਸੀ। ਅਚਾਨਕ ਉੱਪਰ ਨੂੰ ਧਿਆਨ ਗਿਆ, ਮਨ ਦੇ ਵਿੱਚ ਵਿਚਾਰ ਲਿਆਂਦਾ, ਰੱਬਾ ਜੇ ਤੂੰ ਮੇਰੀ ਜਾਨ ਬਚਾਉਣੀ ਆ, ਮੇਰੇ ਚਾਰ ਸਾਲ ਲਿਖੇ ਨੇ ਤੇ ਮੀਂਹ ਪਾ ਦੇ, ਇੱਦਾਂ ਧਿਆਈ ਮਾਰ ਦੇਣਾ। ਮੀਂਹ ਤਾਂ ਨਹੀਂ ਪਿਆ, ਪਰ ਕੁਛ ਪਲ ਬਾਅਦ ਜਦੋਂ ਉਹਨੇ ਆਪਣਾ ਹੱਥ ਜ਼ਮੀਨ ਦੇ ਉੱਤੇ ਧਰ ਕੇ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਕੀ ਮਹਿਸੂਸ ਕਰਦਾ ਕਿ ਉੱਥੇ ਥੋੜ੍ਹੀ ਜਿਹੀ ਨਮੀ ਹੈਗੀ ਆ, ਪੱਥਰ ਦੇ ਲਾਗੇ ਥੋੜ੍ਹੀ ਜਿਹੀ ਨਮੀ। ਉਹਦੇ ਮਨ ਦੇ ਵਿੱਚ ਜਿੱਦਾਂ ਚਾਅ ਚੜ੍ਹ ਗਿਆ ਹੋਵੇ। ਉੱਥੋਂ ਉਹਨੇ ਹੌਲੀ ਹੌਲੀ ਰੇਤ ਪੁੱਟਣੀ ਸ਼ੁਰੂ ਕੀਤੀ, ਪੁੱਟਦਿਆਂ ਪੁੱਟਦਿਆਂ ਥੋੜ੍ਹਾ ਹੇਠਾਂ ਗਿਆ ਤਾਂ ਵਾਕਈ ਉਹਨੂੰ ਪਾਣੀ ਲੱਭ ਗਿਆ। ਉਹ ਜਿਹੜਾ ਥੋੜ੍ਹਾ ਜਿਹਾ ਪਾਣੀ ਲੱਭਾ ਉਹਨੇ ਜਿੱਦਾਂ ਉਹਨੂੰ ਇੱਕ ਨਵੀਂ ਜ਼ਿੰਦਗੀ ਦੇ ਦਿੱਤੀ। ਹੁਣ ਉਹਦਾ ਯਕੀਨ ਬਣ ਚੁੱਕਾ ਸੀ ਕਿ ਮੈਂ ਇਸ ਪਹਾੜੀ ਦੇ ਆਲੇ ਦੁਆਲੇ ਕਿਤੇ ਨਾ ਕਿਤੋਂ ਕੱਢ ਕੇ ਪਾਣੀ ਪੀ ਲੈਣਾ, ਆਪਣੀ ਪਿਆਸ ਬੁਝਾ ਲੈਣੀ। ਇੱਕ ਉਮੀਦ ਦੀ ਕਿਰਨ ਜਾ ਕੇ ਕੁਛ ਦਿਨ ਉਸ ਟੋਏ ਦੇ ਵਿੱਚੋਂ ਪਾਣੀ ਪੀਂਦਾ ਰਿਹਾ, ਪਰ ਉਸ ਤੋਂ ਬਾਅਦ ਪਿਆਸ ਲੱਗੀ ਅਤੇ ਉਸ ਟੋਏ ਨੇ ਪਾਣੀ ਨਹੀਂ ਦਿੱਤਾ। ਪਰ ਉਹਨੂੰ ਪਤਾ ਲੱਗ ਗਿਆ ਸੀ ਕਿ ਪਾਣੀ ਇੱਥੇ ਹੈਗਾ ਜ਼ਰੂਰ ਹੈ। ਕੋਈ ਦੋ ਚਾਰ ਫੁੱਟ ਹਟਵਾਂ ਫਿਰ ਉਹਨੇ ਟੋਇਆ ਪੁੱਟਿਆ, ਉਹਦੇ ਵਿੱਚੋਂ ਪਾਣੀ ਨਿਕਲਿਆ। ਦੋ ਚਾਰ ਦਿਨ ਉਹਦੇ ਵਿੱਚੋਂ ਪਾਣੀ ਪੀਤਾ, ਫਿਰ ਅੱਗੇ ਚੱਲ ਕੇ ਟੋਇਆ ਪੁੱਟ ਲਿਆ। ਹੌਲੀ ਹੌਲੀ ਉਸ ਛੋਟੀ ਜਿਹੀ ਪਹਾੜੀ ਦੇ ਆਲੇ ਦੁਆਲੇ ਉਹਨੇ ਕਈ ਟੋਏ ਪੁੱਟ ਲਏ, ਕਈਆਂ 'ਚੋਂ ਪਾਣੀ ਪੀ ਲਿਆ। ਇੱਕ ਦਿਨ ਉਹ ਦੂਸਰੇ ਕਿਨਾਰੇ ਦੇ ਉੱਤੇ ਪਹੁੰਚ ਗਿਆ। ਉੱਥੇ ਜਾ ਕੇ ਸੋਚਦਾ ਹੁਣ ਤੇ ਇੱਥੋਂ ਅੱਗੇ ਖਤਮ ਕਹਾਣੀ, ਹੁਣ ਤੇ ਫਿਰ ਮੈਨੂੰ ਪਾਣੀ ਨਹੀਂ ਲੱਭਣਾ। ਫਿਰ ਦਿਲ ਛੱਡ ਪੈਂਦਾ। ਬੈਠੇ ਬੈਠੇ ਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਮੈਂ ਕਿਉਂ ਨਾ ਫਿਰ ਵਾਪਸ ਜਾ ਕੇ ਉਸੇ ਜਗ੍ਹਾ ਦੇ ਉੱਤੇ ਵੇਖਾਂ ਜਿੱਥੋਂ ਮੈਂ ਸ਼ੁਰੂ ਕੀਤਾ ਸੀ। ਅਤੇ ਉਹਦੇ ਮਨ ਦਾ ਫੁਰਨਾ ਸਹੀ ਨਿਕਲਿਆ। ਜਿੱਥੇ ਉਹਨੇ ਪਹਿਲਾਂ ਟੋਆ ਪੁੱਟਿਆ ਸੀ ਅੱਜ ਕੀ ਵੇਖਦਾ ਕਿ ਉੱਥੇ ਫਿਰ ਪਾਣੀ ਭਰ ਆਇਆ। ਇਸੇ ਤਰ੍ਹਾਂ ਦੇ ਨਾਲ ਵਿਰਲਾ ਵਾਂਝਾ, ਕਦੀ ਇਸ ਟੋਏ ਝਾਤੀ ਮਾਰ, ਕਦੀ ਉਸ ਟੋਏ ਝਾਤੀ ਮਾਰ, ਫਿਰ ਕਿਤੇ ਨਾ ਕਿਤੇ ਉਹਨੂੰ ਪਾਣੀ ਲੱਭ ਹੀ ਜਾਂਦਾ, ਆਪਣੀ ਪਿਆਸ ਫਿਰ ਉਹ ਬੁਝਾ ਹੀ ਲੈਂਦਾ। ਖਾਣ ਪੀਣ ਦਾ ਉਹਦਾ ਆਸ ਪਾਸ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੁੱਖਾਂ ਤੋਂ ਸਰ ਜਾਂਦਾ। ਅਤੇ ਹੁਣ ਉਹਦਾ ਬੜਾ ਸੋਹਣਾ ਇਸੇ ਤਰ੍ਹਾਂ ਦੇ ਨਾਲ ਜੀਵਨ ਨਿਰਵਾਹ ਚੱਲ ਰਿਹਾ ਸੀ। ਇੱਕ ਦਿਨ ਅਚਾਨਕ ਪਿੱਛੋਂ ਕੋਈ ਸੱਜਣ ਆਇਆ, ਉਹ ਵੀ ਉਹਦੇ ਵਾਂਗੂ ਭੁੱਲ ਭੁਲੇਖੇ ਕਿਤੇ ਉਸ ਰਾਹ ਆ ਗਿਆ। ਲੱਭਦਾ ਲਭਾਉਂਦਾ ਜਦੋਂ ਉਹਦੇ ਕੋਲ ਆ ਕੇ ਇਹਨੇ ਵੀ ਪਾਣੀ ਪੁੱਛਿਆ, ਪਾਣੀ ਦਾ ਟੋਇਆ ਤਾਂ ਦੱਸ ਦਿੱਤਾ ਪਰ ਨਾਲ ਉਹਨੇ ਸਾਰੇ ਦੁੱਖੜੇ ਵੀ ਸੁਣਾ ਦਿੱਤੇ। ਮੈਨੂੰ ਪਤਾ ਜਿਹੜੇ ਹਾਲਾਤਾਂ ਦੇ ਵਿੱਚ ਮੈਂ ਇੱਥੇ ਦਿਨ ਕੱਟੇ ਨੇ, ਮੈਂ ਜਿੰਨਾ ਔਖਾ ਰਿਹਾ ਵਾਂ ਤੇਰੇ ਕੋਲ ਨਹੀਂ ਰਹਿ ਜਾਣਾ। ਦੂਸਰਾ ਬੰਦਾ ਕੁਛ ਚੜ੍ਹਦੀ ਕਲਾ ਵਾਲਾ ਸੀ, ਕਹਿਣ ਲੱਗਾ ਇਸ ਪਹਾੜੀ ਨੂੰ ਪਾਰ ਕਰਕੇ ਜੇ ਆਪਾਂ ਪਰਲੇ ਪਾਸੇ ਚਲੇ ਜਾਈਏ ਕਿ ਉੱਥੇ ਪਾਣੀ ਮਿਲਣ ਦੀ ਆਸ ਹੈਗੀ। ਵੈਸੇ ਉਹਨੇ ਇੱਦਾਂ ਕਦੀ ਸੋਚਿਆ ਹੀ ਨਹੀਂ ਸੀ ਅਤੇ ਨਾ ਹੀ ਉਹਨੇ ਇਸ ਚੀਜ਼ ਦੇ ਉੱਤੇ ਹਾਮੀ ਭਰੀ। ਉਲਟਾ ਉਹਨੂੰ ਡਰਾਉਣ ਲੱਗਾ, ਇੱਥੇ ਤਾਂ ਕੋਈ ਚਾਰ ਲੱਪ ਪਾਣੀ ਦੇ ਭਰਾ ਲੱਭਦੇ ਨੇ, ਉੱਧਰ ਪਰਲੇ ਪਾਸੇ ਜਾ ਕੇ ਪਤਾ ਨਹੀਂ ਕਿਹੜੀ ਮੌਤ ਮਰਨਾ, ਇੱਥੇ ਟਿਕੇ ਰਹਿੰਦੇ ਹਾਂ, ਇੱਕ ਦੂਸਰੇ ਦਾ ਸਾਥ ਹੈ, ਔਖੇ ਸੌਖੇ ਗੁਜ਼ਾਰਾ ਚੱਲ ਰਿਹਾ, ਕੋਈ ਨਾ ਕੋਈ ਹੱਲ ਹੋ ਜਾਊਗਾ। ਪਰ ਦੂਸਰਾ ਨੌਜਵਾਨ ਜਿੱਦ ਦੇ ਉੱਤੇ ਅੜਿਆ ਰਿਹਾ, ਔਖੇ ਸੌਖੇ ਹੋ ਕੇ ਉਹਨੇ ਆਪ ਵੀ ਪਹਾੜੀ ਪਾਰ ਕੀਤੀ ਅਤੇ ਨਾਲ ਦੂਸਰੇ ਨੂੰ ਵੀ ਕਰਵਾ ਲਈ। ਪਰਲੇ ਪਾਸੇ ਜਾ ਕੇ ਕੀ ਵੇਖਦੇ ਨੇ, ਉੱਧਰ ਪਾਣੀ ਪਾਣੀ ਹੈ, ਇੱਕ ਵਿਸ਼ਾਲ ਸਮੁੰਦਰ ਵਗਦਾ। ਥੋੜ੍ਹੇ ਚਿਰ ਬਾਅਦ ਹੀ ਉਹਨਾਂ ਨੇ ਅਹਿਸਾਸ ਕੀਤਾ ਕਿ ਉਹ ਜਿਹੜਾ ਉਹ ਨਿੱਕੇ ਨਿੱਕੇ ਟੋਇਆਂ ਦੇ ਵਿੱਚੋਂ ਕੋਈ ਲੱਪ ਪਾਣੀ ਨਿਕਲਦਾ ਸੀ, ਕਿਤੇ ਉਹ ਨਿਕਲਦਾ ਸੀ ਕਿਤੇ ਉਹ ਨਹੀਂ ਸੀ ਨਿਕਲਦਾ, ਉਹ ਸਾਰਾ ਸ਼ਾਇਦ ਉਸੇ ਸਮੁੰਦਰ ਦੇ ਪਾਣੀ ਕਰਕੇ ਹੀ। ਉਹ ਪਰਲੇ ਪਾਸਿਓਂ ਥੋੜ੍ਹਾ ਬਹੁਤਾ ਰਿਸ ਕੇ ਜਿੰਨਾ ਇੱਧਰ ਪਹੁੰਚਦਾ ਸੀ ਉਨੇ ਦੇ ਨਾਲ ਹੀ ਉਹਨਾਂ ਨੇ ਆਪਣਾ ਗੁਜ਼ਾਰਾ ਕਰਨਾ ਸੀ। ਪਰ ਉਹਨੇ ਪਹਾੜੀ ਨਹੀਂ ਪਾਰ ਕੀਤੀ, ਹਿੰਮਤ ਨਹੀਂ ਕੀਤੀ, ਇਸ ਕਰਕੇ ਉਹਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਹੋਇਆ ਕਿ ਪਰਲੇ ਪਾਸੇ ਤਾਂ ਮੇਰੀ ਇਹ ਸਾਰੀ ਸਮੱਸਿਆ ਜਾਂਦੀ ਰਹਿਣੀ। ਹੁਣ ਤੂੰ ਦੱਸ, ਤੂੰ ਇਸ ਕਹਾਣੀ 'ਚੋਂ ਕੀ ਸਿੱਖਿਆ? ਨੌਜਵਾਨ ਕਹਿਣ ਲੱਗਾ, ਜੀ ਹਿੰਮਤ ਕਰਨੀ ਚਾਹੀਦੀ ਹੈ। ਜਿਸ ਤਰੀਕੇ ਦੇ ਨਾਲ ਮੈਂ ਪਹਾੜੀ ਪਾਰ ਕਰਕੇ ਆ ਗਿਆ, ਇੱਦਾਂ ਸਾਨੂੰ ਔਖੇ ਰਾਹਾਂ ਤੋਂ ਨਹੀਂ ਭੱਜਣਾ ਚਾਹੀਦਾ। ਗੁਰੂ ਨੇ ਕਿਹਾ, ਹਾਂ ਬਿਲਕੁਲ ਠੀਕ, ਪਰ ਜਿਹੜੇ ਪੱਖ ਰਹਿ ਗਏ ਨੇ ਉਹ ਤੈਨੂੰ ਮੈਂ ਦੱਸ ਦਿੰਦਾ। ਜਿਹੜੇ ਉਹ ਟੋਏ ਨੇ ਨਾ, ਕਦੀ ਕਿਸੇ 'ਚੋਂ ਪਾਣੀ ਨਿਕਲ ਆਇਆ, ਕਦੀ ਕਿਸੇ 'ਚੋਂ ਨਹੀਂ, ਅੱਜ ਨਿਕਲਿਆ ਕੱਲ੍ਹ ਨਹੀਂ, ਅਤੇ ਫਿਰ ਦੁਬਾਰਾ ਤੋਂ ਜਦੋਂ ਘੁੰਮ ਕੇ ਆਇਆ ਤਾਂ ਫਿਰ ਪਾਣੀ ਭਰਿਆ। ਇਹ ਬੇਸਿਕਲੀ ਅਸਲ ਦੇ ਵਿੱਚ ਤੇਰੀਆਂ ਸਾਂਝਾਂ ਨੇ, ਤੇਰੀਆਂ ਸ਼ਕੀਰੀਆਂ ਨੇ, ਤੇਰੇ ਰਿਸ਼ਤੇ ਨਾਤੇ ਨੇ, ਚਾਹੇ ਉਹ ਖੂਨ ਦੇ ਹੋਣ, ਚਾਹੇ ਤੂੰ ਆਪ ਬਣਾਏ ਹੋਣ। ਜਿਹੜੇ ਯਾਰਾਂ ਦੋਸਤਾਂ ਦੇ ਪਰਿਵਾਰ ਦੇ ਬਾਰੇ ਤੂੰ, ਰਿਸ਼ਤੇਦਾਰਾਂ ਦੇ ਬਾਰੇ ਤੂੰ ਗੱਲਾਂ ਕਰਦਾ, ਇਹ ਉਹੀ ਟੋਏ ਨੇ। ਜਿੰਨਾ ਚਿਰ ਕਿਸੇ ਟੋਏ ਦੇ ਵਿੱਚੋਂ ਕੋਈ ਲੱਪ ਪਾਣੀ ਨਿਕਲਦਾ, ਉਹਨਾਂ ਚਿਰ ਆਪਾਂ ਬੜੇ ਸਵਾਦ ਦੇ ਨਾਲ, ਬੜੇ ਰਸ ਦੇ ਨਾਲ ਪੀਂਦੇ ਹਾਂ। ਪਰ ਜਿਸ ਦਿਨ ਉਸ ਟੋਏ ਦੇ ਵਿੱਚੋਂ ਪਾਣੀ ਨਹੀਂ ਨਿਕਲਦਾ, ਯਾਨੀ ਕਿ ਗਰਜਾਂ ਖਤਮ ਹੋ ਜਾਂਦੀਆਂ ਨੇ, ਉਸ ਦਿਨ ਆਪਾਂ ਉਸ ਟੋਏ ਨੂੰ ਕੋਸਦੇ ਹਾਂ, ਮਿੱਟੀ ਪਾ ਕੇ ਗਾਂਹ ਲੰਘ ਜਾਂਦੇ ਹਾਂ। ਰੱਬ ਵੇਖ ਕਿੱਡਾ ਡਾਢਾ, ਉਹ ਇੱਕ ਨਵੇਂ ਟੋਏ ਦੇ ਵਿੱਚੋਂ ਤੁਹਾਨੂੰ ਪਾਣੀ ਦੇ ਦਿੰਦਾ, ਕਿਸੇ ਹੋਰ ਜੀ ਦੇ ਵਿੱਚੋਂ ਉਹ ਦੋਸਤੀ ਦੇ ਦਿੰਦਾ, ਇੱਕ ਆਸ ਦੀ ਕਿਰਨ ਦੇ ਦਿੰਦਾ, ਅਸੀਂ ਉਹਦੇ ਵਿੱਚੋਂ ਪਾਣੀ ਪੀਣਾ ਸ਼ੁਰੂ ਕਰ ਦਿੰਦੇ ਹਾਂ। ਇਸੇ ਤਰ੍ਹਾਂ ਤੀਸਰਾ, ਚੌਥਾ, ਪਤਾ ਨਹੀਂ ਜ਼ਿੰਦਗੀ ਦੇ ਵਿੱਚ ਹਰ ਰੋਜ਼ ਕਿੰਨੇ ਟੋਏ ਪੁੱਟਦੇ ਹਾਂ ਆਪਾਂ, ਕਿੰਨੀਆਂ ਆਪਾਂ ਸਾਂਝਾਂ ਬਣਾਉਂਦੇ ਹਾਂ, ਉਹਨਾਂ ਸਾਰੀਆਂ ਸਾਂਝਾਂ ਤੋਂ ਆਪਾਂ ਲਾਹਾ ਲੈਂਦੇ ਹਾਂ ਅਤੇ ਫਿਰ ਉਹਦੇ ਵਿੱਚ ਮਿੱਟੀ ਪਾ ਕੇ ਗਾਂਹ ਤੁਰ ਪੈਂਦੇ ਹਾਂ, ਉਹਨੂੰ ਕੋਸਦੇ ਹਾਂ ਕਿ ਇਹਦੇ ਵਿੱਚ ਹੁਣ ਪਾਣੀ ਨਹੀਂ ਰਿਹਾ। ਇਹ ਆਪਾਂ ਭੁੱਲ ਜਾਂਦੇ ਹਾਂ ਕਿ ਇੱਕ ਦਿਨ ਉਸ ਟੋਏ ਨੇ, ਉਸ ਸਾਂਝ ਨੇ ਸਾਡੀ ਪਿਆਸ ਬੁਝਾਈ ਸੀ, ਤਾਂ ਹੀ ਤਾਂ ਸਾਡੀ ਸਾਂਝ ਬਣੀ। ਅਤੇ ਫਿਰ ਜਦੋਂ ਲੋੜ ਪੈਂਦੀ ਆ, ਹੋਰ ਸਾਰੇ ਟੋਏ ਜਾ ਸਾਥ ਛੱਡ ਜਾਂਦੇ ਆ ਅਤੇ ਵਾਪਸ ਫਿਰ ਉਸੇ ਜਗ੍ਹਾ ਤੋਂ, ਉਸੇ ਟੋਏ 'ਚੋਂ ਮਿੱਟੀ ਪੁੱਟਣੀ ਸ਼ੁਰੂ ਕਰ ਦਿੰਦੇ ਹਾਂ। ਫਿਰ ਭਾਵੇਂ ਕਿੰਨੀਆਂ ਵੀ ਔਖੀਆਂ ਸੌਖੀਆਂ ਸਾਡੀਆਂ ਕੌੜੀਆਂ ਮਿੱਠੀਆਂ ਸਾਂਝਾਂ ਹੋਣ, ਯਾਦਾਂ ਹੋਣ, ਕਿੰਨਾ ਵੀ ਉਹਦੇ ਨਾਲ ਗੁੱਸਾ ਗਿਲਾ ਹੋਵੇ, ਉਹ ਸਾਰਾ ਕੁਛ ਭੁੱਲ ਭੁਲਾ ਕੇ ਅਸੀਂ ਫਿਰ ਮਾਫ਼ੀ ਮੰਗਦੇ ਹਾਂ, ਫਿਰ ਥੱਲੇ ਲੱਗ ਕੇ ਉਸ ਬੰਦੇ ਨਾਲ ਸਾਂਝ ਦੁਬਾਰਾ ਵਧਾ ਲੈਂਦੇ ਹਾਂ। ਬੱਲੇ ਬੱਲੇ ਜਾਈਏ ਰੱਬ ਦੇ ਉਹਨਾਂ ਜੀਆਂ ਦੀ, ਉਹ ਸਾਨੂੰ ਫਿਰ ਗੱਲ ਨਾ ਲਾ ਲੈਂਦੇ, ਕਿਉਂਕਿ ਉਹਨਾਂ ਦੀ ਵੀ ਕੋਈ ਔਕਾਤ ਨਹੀਂ ਉਹ ਤੁਹਾਡੇ ਨਾਲ ਮਿਲਣ ਜਾਂ ਨਾ ਮਿਲਣ, ਉਹ ਵੀ ਕਿਸੇ ਦੇ ਹੁਕਮ ਦੇ ਵਿੱਚ ਬੱਧੇ ਆ। ਜਿੰਨਾ ਕੁ ਪਾਣੀ ਉਹ 'ਚ ਇਕੱਠਾ ਹੋਇਆ ਹੁੰਦਾ, ਉਹ ਫਿਰ ਇਜਾਜ਼ਤ ਦਿੰਦੇ ਆ ਪੀਣ ਦੀ। ਅਤੇ ਕਮਾਲ ਦੀ ਗੱਲ ਦੱਸਾਂ, ਸਿਰਫ ਤੈਨੂੰ ਟੋਏ ਨਹੀਂ ਲੱਭਦੇ, ਬੜਿਆਂ ਦੇ ਲਈ ਤੂੰ ਵੀ ਇੱਕ ਟੋਇਆ, ਤੇਰੇ ਵਿੱਚੋਂ ਵੀ ਬੜਿਆਂ ਨੇ ਪਾਣੀ ਪੀਤਾ। ਅਤੇ ਦੁਨੀਆਦਾਰੀ ਇਸੇ ਤਰ੍ਹਾਂ ਦੇ ਨਾਲ ਚੱਲਦੀ ਰਹਿੰਦੀ ਹੈ, ਕਦੀ ਕਿਸੇ ਨੇ ਕਿਸੇ 'ਚੋਂ ਪਾਣੀ ਪੀ ਲਿਆ, ਕਿਸੇ ਨੇ ਕਿਸੇ 'ਚੋਂ ਪੀ ਲਿਆ, ਕਿਸੇ ਨੇ ਕਿਸੇ ਦੀ ਪਿਆਸ ਬੁਝਾ ਦਿੱਤੀ, ਕਿਸੇ ਦੇ ਕੰਮ ਆ ਗਿਆ, ਦੂਸਰੇ ਨੇ ਦੂਸਰੇ ਦੀ ਬੁਝਾ ਦਿੱਤੀ। ਪਰ ਟੋਏ ਨੂੰ ਕੋਈ ਪਤਾ ਥੋੜ੍ਹੀ ਹੁੰਦਾ ਉਹਦੇ ਵਿੱਚੋਂ ਕਿਹੜਾ ਕਿੰਨੀ ਪਿਆਸ ਬੁਝਾ ਰਿਹਾ। ਅਤੇ ਫਿਰ ਗੁਰੂ ਜੀ ਇਹਦਾ ਹੱਲ ਕੀ? ਹੱਲ ਉਹੀ ਜਿਹੜਾ ਤੂੰ ਪਹਿਲਾਂ ਦੱਸਦਾ ਸੀ। ਆਪਾਂ ਇਹਨਾਂ ਨਿੱਕੇ ਨਿੱਕੇ ਟੋਇਆਂ ਦੇ ਵੱਲ, ਇਹਨਾਂ ਦੇ ਆਲੇ ਦੁਆਲੇ ਭੱਜੇ ਫਿਰਦੇ, ਜੇ ਪਹਾੜੀ ਪਾਰ ਕਰਕੇ ਕਿਤੇ ਦੂਸਰੇ ਪਾਸੇ ਸਮੁੰਦਰ ਵੱਲ ਚਲੇ ਜਾਈਏ ਨਾ, ਤੇ ਸਾਰੀਆਂ ਕਿਲਤਾਂ ਹੀ ਸਾਡੀਆਂ ਖਤਮ ਹੋ ਜਾਣ। ਨਾ ਪਿਆਸ ਦੀ ਚਿੰਤਾ ਰਹੇ, ਨਾ ਕਿਸੇ ਦੇ ਨਾਲ ਰਿਸ਼ਤਾ ਨਾਤਾ ਟੁੱਟਣ ਦੀ। ਉਹ ਵਿਸ਼ਾਲ ਸਮੁੰਦਰ ਆ ਗੁਰੂ, ਜਿਹਦੇ ਲੜ ਲੱਗ ਕੇ ਤੁਹਾਡੀਆਂ ਸਾਰੀਆਂ ਆਸਾਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ। ਪਰ ਉਹਦੇ ਲਈ ਤੁਹਾਨੂੰ ਪਹਾੜੀ ਪਾਰ ਕਰਨੀ ਪੈਂਦੀ ਹੈ, ਜਿੱਦਾਂ ਤੂੰ ਅੱਜ ਕਰਕੇ ਆਇਆ, ਤੇ ਬਾਕੀ ਸਾਰੇ ਵੀ ਕੋਸ਼ਿਸ਼ ਕਰਿਓ ਇਹ ਪਹਾੜੀ ਪਾਰ ਕਰਨ ਦੀ। ਕਦੋਂ ਤੱਕ ਇਹਨਾਂ ਨਿੱਕੇ ਨਿੱਕੇ ਟੋਇਆਂ 'ਚੋਂ ਪਾਣੀ ਪੀਂਦੇ ਰਹਾਂਗੇ? ਕਦੋਂ ਤੱਕ ਤੁਸੀਂ ਆਪ ਟੋਏ ਬਣੇ ਰਹੋਗੇ, ਕਿਸੇ ਦੂਸਰੇ ਟੋਏ 'ਤੇ ਆਸ ਰੱਖੋਗੇ? ਕੋਸ਼ਿਸ਼ ਕਰੀਏ ਗੁਰੂ ਦੇ ਲੜ ਲੱਗਣ ਦੀ। ਅੱਜ ਨਵੇਂ ਵਰ੍ਹੇ ਦੇ ਵਿੱਚ ਆਪਾਂ ਕੁਛ ਨਵਾਂ ਸਿੱਖਦੇ ਹਾਂ, ਕੁਛ ਨਵਾਂ ਧਾਰਦਿਆਂ ਅੱਗੇ ਵੱਧਦੇ ਹਾਂ, ਇੱਕ ਇੱਕ ਕਦਮ ਕਰਕੇ ਇਹ ਪਹਾੜੀ ਚੜ੍ਹਨ ਦੀ ਕੋਸ਼ਿਸ਼ ਕਰੀਏ, ਕਿਉਂਕਿ ਪਰਲੇ ਪਾਸੇ ਸਾਨੂੰ ਕਿਸੇ ਕਿਸਮ ਦੀ ਭੁੱਖ ਦੀ ਪਿਆਸ ਦੀ ਕੋਈ ਚਿੰਤਾ ਨਹੀਂ ਰਹਿਣੀ। ਉੱਥੇ ਕਿਸੇ ਟੋਏ ਨੇ ਮਾਣ ਨਹੀਂ ਕਰਨਾ, ਉੱਥੇ ਨਾ ਤੁਸੀਂ ਟੋਏ ਰਹਿਣਾ ਅਤੇ ਨਾ ਅੱਗੇ ਕੋਈ ਟੋਇਆ, ਉੱਥੇ ਤਾਂ ਵਿਸ਼ਾਲ ਸਮੁੰਦਰ ਹੈ। ਜਦੋਂ ਆਪਾਂ ਗੁਰੂ ਦੇ ਲੜ ਲੱਗ ਜਾਂਦੇ ਹਾਂ, ਉੱਥੋਂ ਜਿੰਨਾ ਮਰਜ਼ੀ ਪੀ ਜਾਓ ਤੁਸੀਂ, ਜਿੰਨੀਆਂ ਮਰਜ਼ੀ ਆਪਣੀਆਂ ਆਸਾਂ ਮੁਰਾਦਾਂ ਪੂਰੀਆਂ ਕਰੀ ਜਾਓ, ਉਹ ਪਾਣੀ ਕਿਤੇ ਮੁੱਕਣਾ, ਅਤੇ ਹਰ ਰੋਜ਼ ਨਵਾਂ ਟੋਆ ਪੁੱਟਣ ਦੀ ਵੀ ਲੋੜ ਨਹੀਂ। ਸੋ ਫਿਰ ਨਵੇਂ ਵਰ੍ਹੇ ਦੇ ਵਿੱਚ ਕੁਛ ਇੱਕ ਆਪਾਂ ਰੈਜ਼ੋਲਿਊਸ਼ਨ ਲੈ ਕੇ ਚੱਲਦੇ ਹੁੰਦੇ ਹਾਂ, ਅਤੇ ਆਪਾਂ ਇਹ ਵੀ ਸ਼ਾਮਿਲ ਕਰ ਲਈਏ कि आपां एक एक कदम अपने गुरु वल वधन की कोशिश करांगे। आस करदे हां कि अज की कहानी तुसी पसंद की होएगी। धन्यवाद।
1: नवें साल से मेरी कोशिश है कि मैं अपने अंदर एक पॉजिटिव चेंज लैके आवां। कुछ दिन लिए आनंदपुर साहब जा रहा हूँ। गुरु छठ की गल करें, ख्याल रखियो।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੇ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਤਿਸਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿਰ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
0: ਬੂਝੈ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾ ਕੀ ਗਤਮਿਤ ਕੋਈ ਨ ਲਾਖੈ
1: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਉਚਤੇ ਉਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸੁ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸ ਨ ਕਾਢ ਤੇ ਆਪ ਤਾ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤਬੋ ਪਾਤ ਤਿਸਕੈ ਕਰਤਵ ਬਿਰਥੈ ਜਾਤ
0: ਮਾਰੈ ਨਾ ਰਾਖੈ ਅਬਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
0: ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਕਿਚ ਅਬਰ ਨਾਹੀ ਦਿਸਟਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮਕ ਸੰਗ
1: ਨਾਮ ਰਸ ਚੋ ਜੰਤਪਤਾਨੇ ਮਨ ਤਨ ਨਾਮੈ ਨਾਮ ਸਮਾਨ
0: ਉਠਤ ਬੈਠ ਸੋਭਤ ਨਾਮ ਕਹੁ ਨਾਨਕ ਜਨ ਕੈ ਸਦਕਾਮ
1: ਲੋ ਚਾਚੇ ਬਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
0: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
1: ਜੋ ਹੋ ਆਹੋ ਵਸੂ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
0: ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਹੇ ਏਕ ਨ ਜਾਨੋ
1: ਹਾਠ ਪੈਰ ਪ੍ਰਭ ਸਹਿ ਹਜੂਰੈ ਕਹੋ ਨਾਨਕ ਸੇਈ ਜਨ ਪੂਰੈ
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
1: ਜਿਨ ਜਨ ਆਪਣਾ ਪ੍ਰਭੁ ਪਛਾਤਾ ਸੋ ਜਨ ਸਰਵ ਥੋਕ ਕਾ ਦਾਤਾ
0: ਤਿਸਕੀ ਸ਼ਰਨ ਸਰਬ ਸੁਖ ਪਾਵੈ ਤਿਸਕੈ ਦਰਸਾ ਪਾਪ ਮਿਟਾਵੈ
1: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
0: ਆਵਨ ਜਾਨ ਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8-17 ਸਲੋਕ
0: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਓ ਤਿਸਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖੈ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ
0: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
1: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
0: ਮਨ ਵਿਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇਕਾਮੀ ਤਿਸਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਵਿਸ਼ ਵਿਸ਼ਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ
1: ਸਰਵਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਦਾਤਾ
0: ਬ੍ਰਹਮ ਹੈ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
1: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰ ਉਡਭਾਗੀ ਪਾਈਐ
0: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
1: ਸੰਗਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
0: ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
1: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜੇ ਬਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਵੇ
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
1: ਮੇਰਾ ਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
0: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰ ਹੈ
1: ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
0: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ
1: ਪੁਰਖਾ ਨਾਹੀ ਕਦੇ ਬਿਨਾਸ਼ ਜਾ ਕੇ ਮਨ ਪਟੇ ਗੁਣਤਾਸ
0: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕਉ ਦੇ
1: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੈ ਹਰ ਹਰ ਏਕ
0: ਅੰਧਕਾਰ ਦੀਪਕ ਪਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ
1: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ
0: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ
1: ਪਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ
0: ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ
1: ਚਿਤ ਪਾਈ ਚੁਕੇ ਭਉ ਗਵਨ ਸੁਨ ਨਾਨਕ ਹਰ ਹਾਜਾ ਸਰਵਨ
0: ਨਿਰਗੁਣ ਅਵਸਰ ਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ
1: ਆਪਣੇ ਚਿਤ ਪ੍ਰਭਾਵ ਬਨਾਏ ਆਪਣੀ ਕੀਮਤ ਆਪੇ ਪਾਏ
0: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ
1: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ
0: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8-18 ਸਲੋਕ
0: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵ ਨਾ ਨਾਨਕ ਇਹੋ ਧਨ ਸਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
0: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਧਾਰ ਹੋ
1: ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ
0: ਇਹੋ ਧਨ ਸੰਚੋ ਹੋਵੋ ਭਗਵੰਤ संत जिना का निर्मल

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: सुनो जी, गड्डी अक्षरा ज्वेलर्स वाल ले लो।
4: ओ जो हुकम मेरी सरकार।
3: ओ आ किधर, हैरी स्पार्क वाल जाना, तुसी आ किथे जा रहे हो?
4: अक्षरा ज्वेलर्स दी दूजी लोकेशन रिवर स्टंच।
3: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
4: आहो जी आहो,
3: अक्षरा ज्वेलर अपनी दूजी लोकेशन 56 गारफील्ड रोड, ईस्ट रिवर स्टन विच वी तुहाडी सेवा विच। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
8: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ, ਗਲੇ, ਪਰੇਸ਼ਾਨੀਆਂ, ਜੋ ਵੀ ਵੀਕਐਂਡ ਦਾ ਬੋਝ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਹਸਾਉਣ ਦਾ ਸਮਾਂ ਹੋ ਚੁੱਕਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਅਤੇ ਬੱਚਿਆਂ ਦੇ ਅੱਗੇ, ਬੱਚਿਆਂ ਦੇ ਮੰਮੀ ਡੈਡੀ ਦੇ ਅੱਗੇ ਬੇਨਤੀ ਕਿ ਛੁੱਟੀਆਂ ਦੇ ਵਿੱਚ ਤੁਸੀਂ ਠਾਓ ਬੱਚਿਆਂ ਨੂੰ, ਅਤੇ ਬੱਚੇ ਆਉਣ ਅਤੇ ਚੁਟਕਲੇ ਸੁਣਾਉਣ ਅਤੇ ਸਾਰਿਆਂ ਨੂੰ ਹਸਾਉਣ ਅਤੇ ਆਪਣਾ ਨੇਮ ਰੱਖਣ ਬਰਕਰਾਰ। ਅਤੇ 044-747-1674 ਇਹ ਸਾਡਾ ਨੰਬਰ ਹੈ। ਅਤੇ ਜੇਕਰ ਤੁਸੀਂ ਇਸ ਤੋਂ ਬਲਹਿਦਾ ਕਾਲ ਕਰਨੀ ਹੋਵੇ ਤਾਂ 9956-03-44 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਸੋ ਆਓ ਫਿਰ ਵੱਧਦੇ ਹਾਂ ਅੱਗੇ ਪ੍ਰੋਗਰਾਮ। ਹਾਂਜੀ ਮੈਲਬਨ 'ਤੇ ਇਸ ਟਾਈਮ ਚੱਲ ਰਹੀ ਆ ਲਾਫਟਰ ਥੈਰੇਪੀ, ਅਤੇ ਲਾਫਟਰ ਥੈਰੇਪੀ ਦੇ ਵਿੱਚ ਆਪਾਂ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਹੱਸਾਂਗੇ, ਤੁਸੀਂ ਵੀ ਜ਼ਰੂਰ ਹੱਸੋ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਯਸ਼ਪ੍ਰੀਤ।
9: ਹਾਂਜੀ ਬਿਲਕੁਲ, ਅਸੀਂ ਪਹੁੰਚ ਚੁੱਕੇ ਹਾਂ ਹੱਸਣ ਲਈ, ਅਤੇ ਤੁਸੀਂ ਰੈਡੀ ਹੋ ਜਾਓ ਸਾਨੂੰ ਹੱਸਾਉਣ ਲਈ, ਕਿਉਂਕਿ ਅਸੀਂ ਤਾਂ ਵਾਅਦਾ ਕਰ ਲਿਆ ਕਿ ਅਸੀਂ ਤਾਂ ਹੱਸਣਾ ਹੀ ਹੱਸਣਾ, ਭਾਵੇਂ ਜੋਕ ਨਵਾਂ ਹੋਵੇ ਚਾਹੇ ਪੁਰਾਣਾ, ਪਰ ਹੱਸਾਂਗੇ ਜ਼ਰੂਰ। ਅਤੇ ਤੁਸੀਂ ਵੀ ਕਰੋ ਸਾਡੇ ਨਾਲ ਦਿਨ ਦੀ ਸ਼ੁਰੂਆਤ ਹੱਸ ਕੇ।
8: ਮੈਂ ਖਰੇ ਕਹਿਣ ਲੱਗੇ ਵੀ ਜੋਕ ਨਾ ਵੀ ਹੱਸਣ ਵਾਲਾ ਹੋਊਗਾ ਤਾਂ ਵੀ ਹੱਸ ਲਾਂਗੇ,
9: ਕਿਉਂਕਿ ਵਾਅਦਾ ਕੀਤਾ ਤੇ ਵਾਅਦਾ ਤੇ ਨਿਭਾਵਾਂਗੇ।
8: ਹਾਂ, ਵਾਅਦਾ ਕੀਤਾ ਤੇ ਤੁਸੀਂ ਵੀ ਵਾਅਦਾ ਨਿਭਾਇਓ ਬਈ, ਆਪਣੇ ਆਪ ਦੇ ਨਾਲ ਵਾਅਦਾ ਨਿਭਾਇਓ, ਕਿਉਂਕਿ ਹੱਸਣਾ ਜੇ ਸਵੇਰੇ ਸਵੇਰੇ ਹੱਸਣ ਨੂੰ ਮਿਲ ਜੇ ਤੇ ਫਿਰ ਹੋਰ ਸਾਨੂੰ ਕੀ ਚਾਹੀਦਾ। ਤੇ ਸਾਡੇ ਨਾਲ ਅਰਨਵ ਆਇਆ ਸੀ ਸਭ ਤੋਂ ਪਹਿਲਾਂ। ਅਰਨਵ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਅਰਨਵ, ਥੈਂਕ ਯੂ ਤੁਹਾਡਾ, ਤੁਸੀਂ ਛੁੱਟੀ ਵਾਲੇ ਦਿਨ ਵੀ ਟਾਈਮ ਦੇ ਨਾਲ ਉੱਠ ਕੇ ਤੇ ਆ ਗਏ ਹੋ ਚੁਟਕਲਾ ਸੁਣਾਉਣ।
9: ਕੀ ਹਾਲ ਚਾਲ ਨੇ ਤੁਹਾਡੇ?
10: ਵਧੀਆ, ਤੁਹਾਡਾ ਕੀ ਹਾਲ ਆ?
9: ਸਾਡਾ ਵੀ ਵਧੀਆ।
8: ਹੋਰ ਹੋ ਗਈਆਂ ਫਿਰ ਛੁੱਟੀਆਂ ਸਟਾਰਟ?
10: ਹਾਂਜੀ।
8: ਕੀ ਪਲਾਨ ਫਿਰ ਛੁੱਟੀਆਂ ਦਾ?
10: ਕੁਛ ਨਹੀਂ।
8: ਵੈਰੀ ਗੁੱਡ, ਤੁਸੀਂ ਤੇ ਮੇਰੇ ਵਰਗੇ ਹੀ ਹੋ।
9: ਕੋਈ ਬਿਨਾ ਪਲਾਨ ਕਰੇ ਵੀ ਉਹ ਵੀ ਇੱਕ ਅਲੱਗ ਅਲੱਗ ਆਨੰਦ ਹੈ ਨਾ, ਇਹ ਦੱਸੀ ਕੀ ਹੈ ਨਾ।
8: ਛੁੱਟੀਆਂ ਦਾ ਕਹਦਾ ਪਲਾਨ, ਛੁੱਟੀਆਂ ਦਾ ਪਲਾਨ ਹੈ ਉਹ, ਮਤਲਬ ਛੁੱਟੀਆਂ ਵਾਸਤੇ ਛੁੱਟੀਆਂ ਵਾ ਨਾ। ਹਾਂ, ਮੰਮੀ ਪਾਪਾ ਦੀ ਹੈਲਪ ਕਰਾਵਾਂਗੇ, ਹੈ ਨਾ ਵੀ।
9: ਚਿਲ ਮੋਡ ਔਨ ਹੈ ਨਾ।
8: ਤੇ ਕੀ ਸੁਣਾਓਗੇ
10: ਅੱਜ? ਸੁਣਾਵਾਂਗੇ ਇੱਕ ਬਾਜ਼ਾਰ।
9: ਓਕੇ,
8: ਹਾਂਜੀ।
10: ਉਹ ਕਿਹੜੀ ਚੀਜ਼ ਆ ਜਿਹਦਾ ਜਨਮ ਨੱਚਦੇ ਟੱਪਦੇ ਹੁੰਦਾ ਹੈ?
8: ਹੈਂ, ਉਹ ਕਿਹੜੀ ਚੀਜ਼ ਆ ਜਿਹਦਾ ਜਨਮ ਨੱਚਦੇ ਟੱਪਦੇ ਹੁੰਦਾ?
10: ਹਾਂਜੀ।
8: ਵਾਹ, ਇਹ ਤੇ ਰਾਖੀ ਸਾਵੰਤ ਜੀ ਜਾਪਦੀ ਆ। ਚੀਜ਼ ਹੈ ਨੱਚਦੇ ਟੱਪਦੇ, ਕਿਹੜੀ ਚੀਜ਼ ਦਾ ਜਨਮ ਹੁੰਦਾ ਯਾਰ? ਵੈਸੇ ਤੇ ਜਦੋਂ ਹੁੰਦਾ ਨਾ ਆਪਣੇ ਵੱਛੀ ਵੱਛਾ ਹੁੰਦਾ ਜਦੋਂ, ਤੇ ਉਹ ਵੀ ਜਦੋਂ ਜੰਮਦੇ ਨੱਚਣ ਜੇ ਲੱਗ ਪੈਂਦੇ ਹੁੰਦੇ ਆ, ਉਹ ਤੇ ਨੀ ਹੈ?
10: ਨਹੀਂ,
8: ਤੁਸੀਂ ਵੇਖੇ ਕਦੀ ਗਾਈ ਗਾਈ ਮੱਝ ਗਾਈ ਕਦੀ ਸੁਣਦੀ ਵੇਖੀ?
10: ਨਹੀਂ।
8: ਜਦੋਂ ਗਾਈ ਸੁਣਦੀ ਤੇ ਉਹ ਵੱਛੀ ਵੱਛਾ ਜਿਹੜੇ ਆ ਉਹ ਜੰਮਦੇ ਹੀ ਟੱਪਣ ਟੁੱਪਣ ਜਿਹਾ ਲੱਗ ਪੈਂਦੇ ਹਨਾ, ਵੀ ਕਿੱਦਾਂ ਮਾਰ ਲੱਗ ਪੈਂਦੇ ਛਾਲਾ, ਇਹ ਵੀ ਰੱਖ ਲਈਏ ਫਿਰ ਉਹਦੇ ਚ?
10: ਜਨਮ
8: ਹੁੰਦਾ ਤੇ ਖਾ ਵੀ ਸਕਦੇ ਆ,
9: ਨੱਚਦੇ ਟੱਪਦੇ?
8: ਓਕੇ, ਇਹ ਕਿਹੜੀ ਚੀਜ਼ ਆ ਯਾਰ? ਫੁੱਲੇ? ਫਿਰ ਕੰਮ ਥੋੜਾ ਔਖਾ ਹੈ। ਥੈਂਕ ਯੂ ਅਰਨਵ।
9: ਥੈਂਕ ਯੂ ਅਰਨਵ।
8: ਸਾਡੇ ਨਾਲ ਨੇ ਸ਼੍ਰੇਆ। ਸਤਿ ਸ੍ਰੀ ਅਕਾਲ ਸ਼੍ਰੇਆ, ਤੁਸੀਂ ਆਉਂਦੇ ਰਹੋ। ਇਹ ਤੇ ਮਾਨੂ ਬਿੱਲੀ ਸਵੇਰੇ ਸਵੇਰੇ ਚਾਰਜ ਹੋ ਜਾਂਦੀ ਆ। ਹੈ ਸੀ ਚਾਹ ਚੁ ਪੀ ਕੇ ਆਏ ਭਾਜੀ? ਹਾਂਜੀ ਬਿਲਕੁਲ ਪੀ ਕੇ ਆਏ।
9: ਇੱਕ ਆਹੀ ਹੈ ਜਿਹੜਾ ਨਾ ਖਿਆਲ ਰੱਖਦਾ ਪੁੱਛਦਾ ਹੈ ਨਾ,
8: ਹੋਰ ਰੋਟੀ ਖਾਧੀ ਕਿ ਨਹੀਂ, ਇਕੱਲੀ ਮਾਂ ਪੁੱਛਦੀ। ਹੈ ਨਾ, ਚਾਹ ਪੀ ਕੇ ਆਏ ਕਿ ਨਹੀਂ ਆਏ, ਇਕੱਲਾ ਅਸੀਸ ਪੁੱਛਦਾ
9: ਹੈ ਨਾ। ਇੱਕ ਸਟਾਈਲ ਵੀ ਨਾ ਚਾਹ ਚੁ ਪੀ ਲਈ।
8: ਥੈਂਕ ਯੂ ਸੀਸ।
9: ਥੈਂਕ ਯੂ। ਤੁਸੀਂ ਕੀ ਖਾਦਾ?
10: ਅਜੇ ਉੱਠੇ ਪਏ।
8: ਅਜੇ ਉੱਠੇ ਹੀ ਪਏ ਹਾਂ।
9: ਤੁਹਾਨੂੰ ਵੇਖ ਕੇ ਤੁਹਾਡੀ ਆਵਾਜ਼ ਨਾਲ ਤੇ ਐਵੇਂ ਲੱਗ ਰਿਹਾ ਤੁਸੀਂ ਤੇ 6 ਵਜੇ ਦੇ ਉੱਠੇ ਹੋਏ ਹੋ। ਇੰਨੀ ਐਕਟਿਵ।
10: ਗੈਸ ਕਰੋ ਕੀ ਖਾਣਾ।
8: ਅੱਛਾ, ਗੈਸ ਕਰੋ ਕੀ ਖਾਣਾ?
10: ਆਪਣੇ।
8: ਅੱਛਾ, ਕੀ ਖਾਣਾ ਦੱਸੋ?
9: ਤੁਸੀਂ ਆਦੇਸ਼ ਕਰੋ, ਮੰਮੀ ਬਣਾ ਦੇਗੀ।
8: ਹੈ?
10: ਤੁਸੀਂ ਗੈਸ ਕਰੋ।
9: ਅਸੀਂ ਗੈਸ ਕਰੀਏ।
8: ਅਸੀਂ ਗੈਸ ਕਰੀਏ ਕੀ ਖਾਦਾ ਤੁਸੀਂ? ਕੀ ਕੀ ਖਾਣਾ ਹੈ?
9: ਕੀ ਖਾਣਾ
8: ਅੱਜ ਤੁਸੀਂ? ਖਾਣਾ ਪਰੌਂਠਾ ਆਲੂ ਵਾਲਾ?
10: ਨਹੀਂ
8: ਨਹੀਂ,
9: ਮੈਂ ਤੇ ਸੈਂਡਵਿਚ ਕਿਹਾ ਸੀ।
8: ਸੈਂਡਵਿਚ ਨਹੀਂ, ਸੈਂਡਵਿਚ ਇਹੋ ਜੀ ਚੀਜ਼ ਨਹੀਂ ਆ ਵੀ ਬੰਦਾ ਗੈਸ ਕਰਾਊਗਾ।
9: ਨਹੀਂ, ਡਿਪੈਂਡ ਕਰਦਾ ਕਿਹੜਾ ਵਾਲਾ।
8: ਇਹ ਕੋਈ ਬਣਾਉਣ ਵਾਲੀ ਚੀਜ਼ ਆ ਕੋਈ, ਹੈ ਨਾ? ਤੁਸੀਂ ਕੀ ਖਾਓਗੇ? ਪਾਓ ਭਾਜੀ ਹੈ ਸੀਸ? ਨਹੀਂ,
9: ਆਪਾਂ ਨਾ ਸੁਣਾ ਸੁਣਾ ਕੇ ਸਾਰਿਆਂ ਨੂੰ ਕਰੇਵਿੰਗ ਦਿਲਾ ਦੇਣੀ।
8: ਅੱਜ ਤੇ ਕੋਈ ਸਪੈਸ਼ਲ ਖਾ ਲੈਂਦਾ ਹੈ ਅਸੀਸ।
9: ਅਸੀਸ ਉਹ ਮੇਰੇ ਦਿਮਾਗ ਚ ਸੀਗਾ ਪਰ ਮੈਂ ਕਿਹਾ ਨਹੀਂ, ਸਪੈਸ਼ਲ ਤੇ ਨਹੀਂ ਹੈ ਉਹ।
8: ਆਹੋ, ਫਿਰ ਇਹ ਲੱਗਾ ਵੀ ਰੋਜ਼ ਹੀ ਖਾਂਦੇ ਚ ਕੀ ਸਪੈਸ਼ਲ ਆ। ਇਹ ਮੰਮਾ ਨੇ ਤੁਹਾਨੂੰ ਨਾ ਟ੍ਰਿਕ ਕਰਤਾ ਯਾਰ ਹੈ ਅਸੀਸ। ਇਹ ਤੇ ਉਦਣ ਖਾਈਦਾ ਜਿੱਦਣ ਸਕੂਲ ਜਾਈਏ। ਹੈਲੋ, ਹਾਂਜੀ, ਕੀ ਸੁਣਾਓਗੇ ਫਿਰ ਅੱਜ? ਜੋਨੀ ਜੋਨੀ ਯੈਸ ਪਾਪਾ। ਓਕੇ, ਸੁਣਾਓ ਫਿਰ।
10: ਮਛਲੀ ਗਲ ਕੀ
9: ਤੇ ਡਾਇਰੈਕਟਰ ਸਾਹਿਬ ਸਕ੍ਰਿਪਟ ਬਦਲ ਗਈ। ਮੈਨੂੰ ਲੱਗਦਾ ਜੋਨੀ ਨੇ ਮਛਲੀ ਖਾ ਲਈ। ਵਾਹ, ਦੀਦੀ ਉੱਠ ਗਈ ਹੈ?
10: ਨਹੀਂ
9: ਨਹੀਂ, ਓ
8: ਅਸੀਂ ਵੀ ਨੀ ਕਰਨੀ ਬਾਅਦ ਚੋ। ਕਿਉਂਕਿ ਸੁਸਤੀ ਦੀਦੀ ਹੋਈ ਨੀ ਨਾ ਫਿਰ।
10: ਇਸ ਓਕੇ
8: It's okay.
9: ਇਹ ਜਨਰੇਸ਼ਨ ਮੂਵ ਆਨ ਬੜੀ ਛੇਤੀ ਕਰ ਲੈਂਦੀ
8: ਇਟਸ ਓਕੇ ਥੈਂਕ ਯੂ ਜੀ
9: ਥੈਂਕ ਯੂ
8: ਹੈਲੋ ਚੁਟਕਲੇ ਖਾਸ ਤੌਰ ਦੇ ਉੱਤੇ ਪਹਿਲਾਂ ਬੱਚੇ ਤੇ ਬਾਅਦ ਵਿੱਚ ਪਰ ਹੁਣ ਤੇ ਛੁੱਟੀਆਂ ਵਾ ਹੁਣ ਤੇ ਚਲੋ ਬੱਚਿਆਂ ਦਾ ਵੀ ਕੋਈ ਚੱਕਰ ਨਹੀਂ ਤੇ ਹਾਂਜੀ ਮੰਨਤ ਤੁਸੀਂ ਆਉਂਦੇ ਰਹੋ
9: ਬਣਨਾ
8: ਮੈਨੂੰ ਤਾਂ ਲੱਗਦਾ ਤੁਸੀਂ ਆਲਰੇਡੀ ਗੁੱਡ ਹੋ ਆਹੋ ਤੇ ਹੋਰ ਕੀ ਗੁੱਡ ਹੋਣਾ ਫਿਰ ਹੈ ਕਿੰਨੇ ਬੱਚੇ ਜਿਹੜੇ ਨਹਾਉਂਦੇ ਹੀ ਨਹੀਂ ਆ ਸਵੇਰੇ
10: ਯਾ ਉਹ ਤਾਂ 1 ਮੰਥ ਦੇ ਵਿੱਚ ਇੱਕ ਵਾਰੀ ਨਹਾਉਂਦੇ
9: ਆ ਆਹੋ ਇਹ ਜ਼ਿਆਦਾ ਹੋ ਗਿਆ ਥੋੜਾ 1 ਮੰਥ ਇੱਕ ਵਾਰੀ
8: ਕੋਈ ਜਾਣਦਾ ਤੁਹਾਨੂੰ ਜਿਹੜਾ 1 ਮੰਥ ਇੱਕ ਵਾਰੀ ਨਹਾਉਂਦਾ
10: ਨਹੀਂ
8: ਹਾਂ ਤੇ ਫਿਰ
10: ਐਕਚੁਅਲੀ ਜਿਹੜਾ ਇੱਕ ਬੰਦਾ ਮੈਂ ਜਾਣਦਾ ਜਿਹੜ 2 ਵਾਰੀ ਨਹਾਉਂਦਾ 1 ਮੰਥ ਦੇ ਵਿੱਚ
8: ਆਹਾਂ
10: ਪੱਪੂ
8: ਪੱਪੂ ਦੀ ਸਟੋਰੀ ਇੱਕ ਮਿੰਟ ਆਪਾਂ ਸੁਣਦੇ ਆ ਪਹਿਲਾਂ ਮੈਂ ਇੱਕ ਕਾਲ ਚੁੱਕ ਕੇ ਤੇ ਸਾਈਡ ਤੇ ਹੋਲ ਤੇ ਰੱਖ
10: ਲਾਂਗਾ ਇੱਕ ਵਾਰ ਜੜਤ
8: ਹਾਂਜੀ
9: ਓਕੇ
10: ਇੱਕ ਕੋੜੀ ਦੇ 2
8: ਦੰਦ
10: 2 ਘਰ ਇੱਕ ਪੇਕੇ
8: ਕੁੜੀ ਦਾ ਨਾਂ ਬੁਝੀਏ ਸਹੁਰਿਆਂ ਦਾ ਨਾਂ ਦੱਸੀਏ ਪੇਕਿਆਂ ਦਾ ਦੱਸੀਏ ਉਹਦੇ ਸਹੁਰੇ ਦਾ ਦੱਸੀਏ ਵਿਚੋਲੇ ਦਾ ਨਾਂ ਦੱਸੀਏ ਕਾਹਦਾ
10: ਕੀ
8: ਕੀ ਚੀਜ਼ ਆ ਕੁੜੀ ਆ ਹੋਰ ਕੀ ਆ
10: ਸਾਰੀ
9: ਕੁੜੀਆਂ ਦੇ ਪੇਕੇ ਸਹੁਰੇ
8: ਹਰ ਇੱਕ ਕੁੜੀ ਦੇ ਪੇਕੇ ਵੀ ਹੁੰਦੇ ਤੇ ਸਹੁਰੇ ਵੀ ਹੁੰਦੇ ਜਿਹੜੀ ਵਿਆਹੀ ਜਾਂਦੀ ਆ
10: ਪੇਕੇ ਸਾਰੇ ਕਿੱਥੇ ਹੁੰਦੇ ਆ ਕੀ ਤੋਂ ਪਿੱਛੇ ਹੁੰਦੇ ਆ
8: ਦੁਬਾਰਾ ਪੁੱਛ ਲਾ ਯਾਰ ਮੰਮੀ ਨੂੰ ਦੁਬਾਰਾ ਪੁੱਛ ਲਾ ਤੂੰ
10: ਸਹੀ
8: ਕੀ ਦੁਬਾਰਾ ਪੁੱਛੋ ਫਿਰ ਦੁਬਾਰਾ ਪੁੱਛੋ
9: ਪੇਕੇ ਤੇ ਸਹੁਰੇ ਸਾਰੀ
10: ਸਾਰੀ ਕੀ ਇੱਕ
8: ਆਹੋ ਇੱਕ ਵਾਰੀ ਦੁਬਾਰਾ ਪੁੱਛੋ ਨਾ ਸਾਰਾ ਕੁਛ ਹੀ ਚਲੋ ਫਿਰ ਸਾਨੂੰ ਟਾਈਮ ਦਿਓ ਫਿਰ ਹਾਲੇ ਹੀ ਨਾ ਸੋ ਮੰਨੀ ਹੋਏ ਹਾਲੇ ਉੱਠੇ ਨੀ ਆ ਹਾਲੇ ਸਾਡੇ ਨਾ ਆਂਟੀਆਂ ਨੀ ਉੱਠੀਆਂ
10: ਕਲੈਪਿੰਗ
8: ਕਲੈਪਿੰਗ
9: ਸੋ ਤੋਪਾ ਦੀ ਸਲਾਮੀ
10: ਖੇਡਦੇ ਆ ਪੇਕੇ ਸਾਰੇ ਆ ਗੇਟ ਆ ਤੇ ਪਿੱਛੇ ਉਹ ਹੁੰਦੇ ਆ ਬੰਦੇ
8: ਕੀ
10: ਸਮਾਰਟ ਸਮਾਰਟ ਬ੍ਰੇਨ ਮੇਰੀ
8: ਅੱਛਾ ਸਮਾਰਟ ਬ੍ਰੇਨ ਤੁਹਾਡੀ ਤੇ ਕਿੱਦਾਂ ਗੇਟ ਦਾ ਕਿੱਦਾਂ ਸੁੱਕ ਪੱਕੇ ਸਾਰੇ ਕਿੱਦਾਂ ਲੌਜਿਕ ਕੀ ਬਣਾਇਆ ਤੁਸੀਂ
10: ਵੀ ਜਿਹੜੇ ਗੇਟ ਵਾ ਉਹਦੇ ਪਿੱਛੇ ਹੁੰਦੇ ਆ ਪੇਕੇ ਸਾਰੇ
8: ਗੇਟ ਦੇ ਪਿੱਛੇ
10: ਯੈਸ
8: ਓਕੇ ਤੁਸੀਂ ਐਗਜ਼ਾਮਪਲ ਨਾਲ ਦੱਸੋ
10: ਕਿਹਾ ਵੀ ਸੀ
8: ਐਗਜ਼ਾਮਪਲ ਨਾਲ ਦੱਸੋ ਵੀ ਕਿਹੜੇ ਗੇਟ ਦੇ ਤੁਹਾਡੇ ਘਰ ਹੈਗਾ ਗੇਟ
10: ਡਾ ਬਹੁਤ ਜਾਏ ਗੇਟ ਨੇ
8: ਕਿਹੜੇ
9: ਕਿਹੜੇ ਆ
8: ਕਿੱਥੇ ਆ
9: ਕੋਲ ਗੇਟ
10: ਫਰੰਟ ਗੇਟ
8: ਅੱਛਾ ਫਰੰਟ ਗੇਟ ਹੈ ਤੇ ਫਰੰਟ ਗੇਟ ਦੇ ਪਿੱਛੇ ਸਹੁਰੇ ਹੁੰਦੇ ਆ
10: ਯਾ
8: ਤੇ ਪੇਕੇ
9: ਹੋ ਗਏ ਜ਼ਿਆਦਾ ਗਹਿਰਾਈ ਚ ਜਾ ਰਹੇ
10: ਤੁਸੀਂ
9: ਜਿਹੜੀ ਬੁਝਾਰਤ ਸੀਗੀ ਓਹਦੇ ਆਨਸਰ ਨਾਲ
10: ਨਹੀਂ ਇਹ ਤਾਂ ਮੈਨੂੰ ਵੀ ਕਨਫਿਊਜ਼ਨ ਲੱਗੀ
8: ਯਾਰ ਸਾਡੀ ਕੋਈ ਗੱਲ ਨੀ ਮੰਨਤ ਤੇਰੇ ਨਾਲ ਲੜਾਈ ਹੋ ਜਾਣੀ
9: ਅਸੀਂ ਤੇ ਦੂਰ ਬੈਠੇ ਹਾਂ
8: ਹੈ ਨਾ ਤੇਰੀ ਤੇਰੀ ਪ੍ਰਧਾਨਗੀ ਤੇ ਵੀਟੋ ਲਾ ਦੇਣੀ ਉਹਨੇ ਫੇਰ
10: ਯਾਦ ਰੱਖ ਰਹਾ ਉਹਨੂੰ ਨਹੀਂ ਤਾਂ ਉਹਨੇ ਸੱਚੀ ਜੀ ਮੁੱਕਰ ਜਿਹੜਾ ਦੁਆਰ ਤੋਂ
8: ਹੈ ਨਹੀਂ ਫੇਰ ਕੰਮ ਖਰਾਬ ਹੋ ਜਾਣਾ
9: ਨਹੀਂ ਹੁਣ ਤੇ ਸਾਰੀ ਸਾਰੇ ਲਿਸਨਰਸ ਨੂੰ ਪਤਾ ਹੀ ਲੱਗ ਗਿਆ ਹੈ ਹੁਣ ਤੇ ਭਾਵੇਂ ਮੁੱਕਰ ਵੀ ਜਾਏ ਸਾਰਿਆਂ ਨੂੰ ਪਤਾ ਹੀ ਹੈ ਕਿ ਕੌਣ ਪ੍ਰਧਾਨ ਹੈ
8: ਗੇਟ ਦੇ ਪਿੱਛੇ ਸਹੁਰੇ ਹੁੰਦੇ ਆ ਗੇਟ ਤੇ ਵੇਅਰ ਹਾਊਸ ਦਾ ਵੀ ਹੋਊਗਾ ਹੈ ਮਨ ਇੱਥੇ ਪਰ ਗੇਟ ਕਿੱਥੇ ਹੁੰਦਾ ਇੱਥੇ ਤਾਂ ਉਹ ਨਿੱਕਾ ਜਿਹਾ ਡੋਰ ਜਿਹਾ ਹੁੰਦਾ ਹਾਂ ਗੇਟ ਤੇ ਇੰਡੀਆ ਹੁੰਦਾ ਵਾ
9: ਜਿਹੜੇ ਦੋ ਦਰਵਾਜ਼ੇ ਹਾਂ ਫਿਰ ਵੀ ਆਪਾਂ ਸੋਚ ਸਕਦਾ
8: ਇਹ ਵੇ ਸਾਨੂੰ ਸੋਚਣਾ ਪੈਣਾ ਵਾ ਹੈ ਨਾ ਮੰਨਤ ਤੂੰ ਵੀ ਸਾਡੀ ਹੈਲਪ ਕਰੀ
10: ਠੀਕ ਆ
8: ਓਕੇ
9: ਓਕੇ
8: ਕੀ ਸੁਣਾਓਗੇ ਫਿਰ
10: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
8: ਓਕੇ
10: ਇੱਕ ਵਾਰੀ ਟੀਨਾ ਪੱਪੂ ਨੂੰ ਕਹਿੰਦੀ ਮੈਂ ਜਿੰਨੀ ਮਰਜ਼ੀ ਠੰਡ ਹੋ ਜਾਵੇ ਮੈਂ ਰੋਜ਼ ਨਹਾਉਂਦੀ ਆ ਪੱਪੂ ਅੱਛਾ ਮੈਂ ਤਾਂ ਦੋ ਵਾਰ ਨਹਾਉਂਦਾ ਵਾ ਟੀਨਾ ਉਹ ਵਾਓ ਪੱਪੂ ਕਮਲੀਏ ਮੈਂ ਕਿਹਾ ਦੋ ਵਾਰ ਮੈਂ ਮਹੀਨੇ ਚ ਨਹਾਉਂਦਾ ਵਾ
8: ਅੱਛਾ ਅੱਛਾ ਤਾਂ ਹੀ ਉਹ ਕਹਿੰਦਾ ਸੀ ਫਿਰ ਫਤਿਹ
9: ਅੱਜ ਪਤਾ ਲੱਗ ਜਾਏਗਾ
8: ਇੱਕ ਪੱਪੂ ਹੈਗਾ ਇੰਨੀ ਠੰਡ ਚ ਤੇ ਮੰਨਤ ਦੋ ਵਾਰੀ ਹੈ ਨਾ ਜ਼ਿਆਦਾ ਹੀ ਆ ਹੈ ਨਾ ਠੰਡ ਕਿੰਨੀ ਮੰਨਤ ਇਹ ਸੱਚੀ ਨਹਾ ਲੈਂਦਾ ਸਵੇਰੇ ਸਵੇਰੇ ਉੱਠ ਕੇ
10: ਹਾਂਜੀ
8: ਓਕੇ ਫਿਰ ਤੇ ਬੀਬਾ ਪੋਤੇ ਹੈ ਨਾ ਫਿਰ ਤੇ ਨਹੀਂ
9: ਕਿੰਨਾ ਪ੍ਰੂਵ ਕਰੇ ਵਿਚਾਰਾ
10: ਅੱਜ ਮੈਂ ਵੀ ਨਾਲੀ ਸੀਗੀ ਅੱਜ
8: ਹਾਂ ਤੁਸੀਂ ਨਹਾਉਂਦੇ ਹੋ ਫੇਰੀ ਤੇ ਉਹ ਨਹਾਉਂਦਾ ਵਾ ਵੱਡੀ ਭੈਣ ਨੂੰ ਫੋਲੋ ਕਰਦਾ ਉਹ
10: ਨਹੀਂ
8: ਹਾਂ
10: ਉਹ ਪਹਿਲਾਂ ਨਹਾਉਂਦਾ ਵਾ ਪਰ ਮੈਂ ਥੋੜੀ ਜਿਹੀ ਲਈ ਸੀ ਕਈ ਵਾਰ ਬਣ ਜਾਂਦੀ
8: ਨਹਾਉਂਦੀ ਇਹ ਗੱਲ ਮੰਨਣ ਤੋਂ ਆਨੈਸਟ ਹੈ
9: ਹਾਂ ਮੰਨਤ ਹਮੇਸ਼ਾ
8: ਥੈਂਕ ਯੂ ਮੰਨਤ
9: ਥੈਂਕ ਯੂ ਮੰਨਤ
8: ਹਲੇ ਤਾਂ ਮੈਂ ਢੋਲ ਵਜਾਉਣ ਲੱਗਾ ਸੀ ਤੇ ਤੂੰ ਵਜਾਉਣ ਨੀ ਦਿੱਤੇ ਕੁੜੀਏ ਅਸੀਂ ਠੀਕ ਹਾਂ
9: ਇਗਨੋਰ ਮੋਡ ਚ ਹੈ
8: ਹਾਂ ਰਜਾਈ ਚ ਬੈਠੀ ਨਾ ਜਦੋਂ ਇਹ ਰਜਾਈ ਚ ਬੈਠੀ ਹੁੰਦੀ ਹੈ ਨਾ, ਫਿਰ ਇਹ ਏਦਾਂ ਹੀ ਹੌਲੀ ਹੌਲੀ ਬੋਲਦੀ ਆ।
9: ਸਹੀ ਗੱਲ ਹੈ।
8: ਹੈਂ ਅਸੀਸ,
10: ਕੰਬਲ ਚ ਬੈਠੀ ਨੋ ਜਰਾਈ ਜਰਾਈ ਉੱਪਰ ਪਈ।
8: ਆਹੋ, ਅੱਛਾ ਕੰਬਲ ਚ ਬੈਠੀ ਆ ਤੇ ਰਜਾਈ ਉੱਤੇ ਪਈ ਆ।
9: ਰਜਾਈ ਉੱਤੇ ਪਈ ਜਰਾਈ
10: ਜਰਾਈ ਕੰਬਲ ਦੇ ਜਰਾਈ ਕੰਬਲ ਦੇ ਉੱਤੇ ਪਈ ਆ।
8: ਹਾਂ, ਤੇ ਤੁਸੀਂ ਕੰਬਲ ਦੇ ਵਿੱਚ ਹੋ, ਹੈ ਨਾ।
10: ਹਾਂ,
8: ਓਕੇ। ਜਦੋਂ ਇਹ ਕੰਬਲ ਚ ਹੁੰਦੀ ਆ ਨਾ, ਉਦੋਂ ਇਹ ਹੌਲੀ ਹੌਲੀ ਬੋਲਦੀ ਆ, ਇਦਾਂ ਠੀਕ ਆ। ਫਿਰ ਹੁਣ ਕੀ ਚਾਹੁੰਦੇ ਹੋ ਤੁਸੀਂ, ਮਤਲਬ ਜਦੋਂ ਸਵੇਰੇ ਸਵੇਰੇ ਉੱਠਦੇ ਹੋ ਫਿਰ ਤੁਹਾਡਾ ਕੀ ਜੀ ਕਰਦਾ?
10: ਗੱਲਾਂ ਸੀ।
8: ਹੈਂ, ਅੱਛਾ ਗੱਲਾਂ ਕਰਨੀਆਂ, ਓਕੇ। ਤੇ
10: ਫਿਰ ਹੁਣ ਸਵੇਰੇ ਉੱਠੋ ਨਾ ਮੇਰੇ ਸਵੇਰੇ, ਤੁਹਾਨੂੰ ਪਤਾ ਅੱਜ ਮੇਰੇ ਵੀ ਜੀ ਦਾ ਬਰਥਡੇ।
9: ਅਰੇ,
8: ਕਦੋਂ?
9: ਅੱਜ
10: ਅੱਜ
8: ਓ

0: 유유 히피
1: 그래
2: 그래
0: 히피
1: 그래
0: 히피
1: 한지
0: वीरजी ਤੁਹਾਨੂੰ ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ ਤੇ ਆ ਤੇ ਬੜਾ ਲੱਕੀ ਲੱਕੀ ਹੋ ਗਿਆ ਵੀ ਛੁੱਟੀਆਂ ਚ ਆਇਆ ਬਰਥਡੇ ਤੇ ਹੁਣ ਤੇ ਫਿਰ ਪੂਰਾ ਫਨ ਹੋਊਗਾ
2: ਹਾਂਜੀ
0: ਵੀਰਜੀ ਉੱਠ ਪਏ ਕਿ ਨਹੀਂ
2: ਨਹੀਂ
0: ਓਏ
1: ਅਸੀਸ ਨੇ ਕੀ ਬਣਾਇਆ ਕਾਰਡ ਬਣਾਇਆ ਵੀਰਜੀ ਵਾਸਤੇ
0: ਆਹੋ ਤੇ ਕੋਈ ਨੀ ਟਾਈਮ ਹੀ ਆ ਤੁਹਾਡੇ ਕੋਲ ਤੁਸੀਂ ਕੀ ਕਰਨਾ ਹੁਣ ਕੀ ਗੱਲ ਰੋਟੀਆਂ ਰੋਟੀਆਂ ਬਣਾਉਣੀਆਂ ਆਹੋ ਤੇ ਤੁਸੀਂ ਹਾਈਡ ਹਾਈਡ ਕਰਕੇ ਬਣਾਈ ਜਾਇਓ ਥੋੜਾ ਥੋੜਾ ਹੈਂ
1: ਓਕੇ
0: ਕਾਲ ਤੋਂ ਬਾਅਦ ਕੀ ਗੱਲ ਅੱਜ ਲੇਜ਼ੀ ਲੇਜ਼ੀ ਜੀ ਇਹ ਸਕੂਲ ਜਾ ਕੇ ਕੁੜੀ ਐਕਟਿਵ ਹੁੰਦੀ ਪਤਾ
2: ਅਸੀਸ
0: ਨੂੰ ਸੋਹਣੀ ਜੀ ਭਾਬੀ ਦੇਣ ਫਿਰ ਅਸੀਸ ਕੀ ਬਣ ਜੂਗੀ ਨਨਾਣ ਬਣ ਜੂਗੀ ਅਸੀਸ ਫਿਰ ਹੈ ਵੀਰੇ ਦੀ ਵੋਟੀ ਨੇ ਕਿਹਾ ਕਰਨਾ ਇਹ ਤੇ ਮੇਰੀ ਨਿੱਕੀ ਜੀ ਨਨਾਣ ਬੜੀਆਂ ਸੋਹਣੀਆਂ ਬੋਲੀਆਂ ਪਾਉਂਦੀ ਆ
1: ਜਿਵੇਂ
0: ਦੱਸਦੀ ਨੀ ਕੁੜੀ ਸਾਨੂੰ ਤੇ ਸੀਕ੍ਰੇਟ ਰੱਖਦੀ ਆ ਦੋ
2: ਮੈਂ
0: ਵਾਪਸ ਆਊਂਗਾ ਫਿਰ ਤੁਹਾਨੂੰ ਕਿੱਦਾਂ ਲੱਗੀ
2: ਸੋਹਣੀ ਲੱਗੀ
0: ਸੋਹਣੀ ਲੱਗੀ ਕੀ ਸੁਣਾਓਗੇ ਫਿਰ
1: ਕੰਬਲ ਚ ਬਹਿ ਕੇ ਰਜਾਈ ਉੱਪਰ ਹੈ
0: ਹਾਂ ਕੰਬਲ ਚ ਬਹਿ ਕੇ ਰਜਾਈ ਉੱਤੇ
1: ਰਜਾਈ ਨਹੀਂ ਜਰਾਈ ਜਰਾਈ
0: ਜਰਾਈ
2: ਉੱਤੇ
0: ਹਾਂਜੀ
2: ਭਈ ਅਬ ਸੈਟਰਡੇ ਨੂੰ ਮੇਰਾ ਵੀਰਾ ਵੀ ਆਇਆ ਸੀ ਜੋਤ ਵੀਰਾ
0: ਅੱਛਾ ਕਿੱਥੇ ਕਿੱਥੇ
2: ਉਹ ਮੇਰੇ ਮਾਸੀ ਦੇ ਬੇਟੇ ਹੈ
0: ਅੱਛਾ ਮਾਸੀ ਦੇ ਬੇਟੇ ਹੈ ਓਕੇ ਓਕੇ ਓਕੇ
2: ਤੁਹਾਨੂੰ ਪਤਾ ਜਿਹੜੇ ਮਾਸੀ ਤੁਹਾਡੇ ਨਾਲ ਰੇਡੀਓ ਦੀ ਗੱਲ ਕਰਦੇ ਉਹ ਮਾਸੀ ਦੇ ਬੇਟਾ
0: ਕਿਹੜੇ ਮਾਸੀ ਉਹਨਾਂ ਦਾ ਨਾਂ ਕੀ ਆ
2: ਰਾਡੋ ਮਾਸੀ
0: ਓਏ
2: ਮੇਰੇ ਮਾਸੀ ਆ
0: ਤੇ ਸਾਨੂੰ ਤਾਂ ਪਤਾ ਹੀ ਨਹੀਂ ਉਹ ਆਪਣਾ ਨਾਂ ਹੋਰ ਕੁਝ ਦੱਸਦੇ ਹੋਣੇ ਫਿਰ ਸਾਨੂੰ ਤਾਂ ਕਦੀ ਨਹੀਂ ਕਿਸੇ ਨੇ ਕਿਹਾ ਮੈਂ ਰਾਣੋ ਬੋਲਦੀ ਹਾਂ
2: ਮੈਂ ਕੀਤਾ ਸੀ ਵੀ ਮੈਂ ਰੇਡੀਓ ਤੇ ਬੋਲਦੀ ਤੇ ਮੈਨੂੰ ਪਤਾ ਸੀ ਤੇ ਫਿਰ ਮੈਂ ਵੀ ਹੁਣ ਸੁਣਨਾ ਜੋਕ ਕਰੀ
0: ਹਾਂ ਓਕੇ ਤੁਸੀਂ ਫਿਰ ਸਾਨੂੰ ਟ੍ਰਿਕ ਕਰਦੇ ਹੋ
1: ਮਾਸੀ ਤੁਹਾਨੂੰ ਟ੍ਰਿਕ ਕਰਦੀ
0: ਕੀ ਸੁਣਾਓਗੇ ਫਿਰ
1: ਅੱਜ ਨਾ ਚਾਰਜ ਨਹੀਂ ਹੋਈ ਬੈਟਰੀ
0: ਹੈਲੋ ਅੱਛਾ ਹਾਂਜੀ
1: ਹਾਂਜੀ
2: ਆਵੀ ਰੇ ਤੇਰੇ ਪਹੁੰਚੀ ਬੰਨਾ ਆਵੀ ਰੇ ਤੇ ਪਹੁੰਚੀ ਬੰਨਾ ਲਾ ਕੇ ਸੁਮ ਸਧਾਰੇ ਨੀ ਨੀ ਪੰਜ ਤਵੀਰੇ ਮੈਨੂੰ ਦੇ ਦੇ
0: ਬੱਲੇ ਬੱਲੇ ਬੱਲੇ ਬੱਲੇ ਬੱਲੇ
2: ਪੰਜ ਤਵੀਰੇ ਮੈਨੂੰ ਦੇ ਦੇ ਪੰਜ ਟੇਕ ਦੀ ਡੇਰੇ ਰੱਬ ਨੇ ਰੂਪ ਦਿੱਤਾ
0: ਰੂਪ ਦਿੱਤਾ ਬਨ ਸਕਣਾ ਦੇ ਸਿਰੇ ਰੱਬ ਨੇ
2: ਰੂਪ ਦਿੱਤਾ ਬੱਲੇ ਬੱਲੇ

0: सुस्ती चक दूर जाई,
1: एवं लगे सी का रिकॉर्ड थोड़ा जा।
0: थैंक यू सुस्ती सस्ती ला के फिर करे हो तुम थैंक यू बाय बाय सत श्रीकाल तवनीत सत श्रीकाल अंकल जी ते आंटी जी सत श्रीकाल
1: की हाल चाल है?
2: मेरा ठीक है, तुहाडा की हाल है?
0: साडा भी ठीक है। ਤੁਸੀਂ ਸਾਰੇ ਉੱਠ ਪਏ ਹੋ ਕਿ ਤੁਹਾਡੇ ਚੋਂ ਵੀ ਕੋਈ ਸੁੱਤਾ ਹਲੇ?
2: ਸਾਰੇ ਉੱਠ ਗਏ
0: ਹੈਂ? ਵਾਹ ਵਾਹ, ਆਪੇ ਹੀ ਉੱਠ ਜਾਂਦੇ ਹੁੰਦੇ ਹੋ ਕਿ ਮੰਮੀ ਪੁੱਛੋਂ ਫੜ ਫੜ ਠਾਉਂਦੀ ਆ?
2: ਮੰਮਾ ਪੁੱਛੋਂ ਫੜ ਕੇ
0: ਖਾਂਦੇ। ਓਹੋ, ਬਟਾਲੇ ਵਾਲੀਆਂ ਮੰਮੀ ਆ ਨਾ, ਪੁੱਛੋਂ ਫੜ ਫੜ ਹੀ ਠਾਉਂਦੀਆਂ ਹੁੰਦੀਆਂ।
2: ਮੰਮਾ ਸਾਡੀ ਕਦੀ ਗੁੱਤਾ ਪੁੱਤੇ ਦੀ ਤਿੰਨ ਚਾਈ ਲਾ ਕੇ,
1: ਮੰਮਾ ਨੇ ਤੂੰ ਫੇਮਸ ਕਰ ਦੇਣਾ।
0: ਹਾਂ, ਫਿਰ
2: ਤੇ ਵੀਰ ਜੀ ਬੁੱਕਲ ਮਾਰਿਆ ਰਜਾਈ ਦੇ ਨਾਲ।
0: ਅੱਛਾ, ਵੀਰ ਜੀ ਬੁੱਕਲ ਹੀ ਮਾਰ ਲੈਂਦਾ?
2: ਹਾਂਜੀ।
0: ਓ, ਵੀਰ ਜੀ ਸਭ ਤੋਂ ਸੁਸਤੀ ਹੁੰਦੇ ਆ ਨਾ?
2: ਹਾਂਜੀ,
0: ਮੁੰਡੇ ਸਭ ਤੋਂ ਵੱਡੇ ਸੁਸਤੀ ਹੁੰਦੇ, ਉੱਠਦੇ ਨੀ ਛੇਤੀ। ਅਸੀਸ ਦਾ ਵੀਰਾ ਵੀ ਸੁੱਤਾ ਵਾਲੇ, ਇੱਕ ਸਿਰਫ ਅਰਨਾ ਵੀ ਆ ਝੱਟ ਉੱਠ ਪਿਆ ਵੇਖ ਲਾ ਅੱਜ।
2: ਹਾਂਜੀ,
1: ਅਸੀਸ ਵੀ ਉੱਠਿਆ ਹੋਇਆ ਸੀਗਾ
0: ਵੈਸੇ ਤੇ, ਫਤਿਹ ਨੇ ਵੀ ਨਹਾ ਲਿਆ ਟਾਈਮ ਨਾਲ। ਹੈ,
1: ਅਸੀਸ ਆਇਆ ਸੀ ਆਪਾਂ ਨੂੰ ਚਾਹ ਚੂ ਪੁੱਛਣ।
0: ਹਾਂ, ਹਲੇ ਨਿੱਕਾ ਆਇਆ ਨਾ।
2: ਤੇ ਤੁਸੀਂ ਅਮਰੂਦ ਦੇ ਵਿਆਹ ਦੀ ਤਿਆਰੀ ਕਰ ਰਹੇ? ਮੈਂ ਪਿੰਡੀ ਦੀ ਵਿਆਹ ਦੀ ਤਿਆਰੀ ਕਰ ਰਹੇ।
1: ਅੱਛਾ, ਮੈਂ ਤੇ ਪੂਰੀ ਸ਼ਾਪਿੰਗ ਤੇ ਗਈ ਸੀਗੀ, ਬਹੁਤ ਸਾਰਾ ਸਮਾਨ ਲੈ ਲਿਆ ਮੈਂ।
0: ਅੱਛਾ, ਅਮਰੂਦ ਦੀ ਆਪਾਂ ਕਰਨੀ ਆ ਤਿਆਰੀ?
2: ਹਾਂਜੀ।
0: ਚਲੋ ਠੀਕ ਆ, ਆ ਠੀਕ ਆ, ਵੰਡ ਵਰਤ ਕੇ ਹੋ ਜੂਗਾ ਨਾ।
1: ਤਾਂ ਹੀ ਤੇ ਫਰਾਈਡੇ ਸੈਟਰਡੇ ਸੰਡੇ ਮੈਂ ਪੂਰੀ ਸ਼ਾਪਿੰਗ ਨੇ ਪੇੜ।
0: ਫਿਰ ਆਪਾਂ ਇਦਾਂ ਕਰੀਏ, ਕਿਸੇ ਦਿਨ ਗਾਉਣ ਭਾਈਏ ਫਿਰ।
2: ਹਾਂਜੀ,
0: ਹੈ ਨਾ, ਮਿਲ ਕੇ ਭਾਈਏ ਕਿ ਰੇਡੀਓ ਤੇ ਬਾਲੀਏ? ਮਿਲ ਕੇ ਕਰੀਏ। ਓਕੇ, ਫਿਰ ਤੁਸੀਂ ਤਿਆਰੀ ਕਰ ਲਿਓ, ਹੈਨਾ। ਪਿੰਡੀ ਤੇਰੀ ਵੇ ਮੱਲਾ ਸੋਹਣੀ,
1: ਰੈਡ ਜੇ ਸੂਟ ਚ
2: ਪਿੰਡੀ, ਪਿੰਡੀ ਦੀ ਸ਼ਰਟ ਆ, ਉੱਥੇ ਕੱਦੂ ਨੀ ਆਉਣਾ ਚਾਹੀਦਾ।
0: ਓਏ, ਅੱਛਾ, ਕਿਉਂ ਬੰਦੀ ਨੀ ਉਹਦੇ ਨਾਲ?
2: ਕੱਦੂ
0: ਨੇ ਨਹੀਂ ਸੱਦਿਆ,
1: ਮੂਵ ਔਨ ਕਰਨਾ ਚਾਹੀਦਾ ਨਾ, ਐਵੇਂ ਗੱਲਾਂ ਥੋੜੀ ਨਾ ਪੈਣ ਚਾਹੀਦੀ।
2: ਨਹੀਂ ਪਰ
0: ਨਹੀਂ ਕਰਦੇ, ਜਾਓ ਨਹੀਂ ਕਰਦੇ।
2: ਦੂਜੀ ਸ਼ਰਟ ਹੈ, ਅਮਰੂਦ ਨੇ ਵੇਟ ਕਟਾਣਾ।
1: ਫਿਰ ਤੇ ਉਹ ਪਿਲਪਿਲਾ ਜਿਹਾ ਹੋ ਜਾਏਗਾ।
0: ਕਿੰਨਾ ਕੁ ਵੇਟ ਘਟਾ ਲੂਗਾ, ਰਹਿਣਾ ਤੇ ਉਹਨੇ ਗੋਲੂ ਜਿਹਾ ਹੀ ਆ।
2: 2 ਕਿਲੋ
0: ਵੇਟ ਘਟਾਉਣਾ। ਓਕੇ, ਚਲੋ ਠੀਕ ਆ। ਹੋਰ
2: ਤੇ ਅਮਰੂਦ ਤੀਰ ਤੇ ਨੀ ਮਾਰਦਾ?
0: ਟੀਰ? ਅੱਛਾ, ਨਹੀਂ ਨਹੀਂ ਨਹੀਂ, ਟੀਰ ਨੀ ਮਾਰਦਾ, ਪਰ ਅੱਖ ਉਹਦੀ ਇੱਕੋ ਹੀ ਆ। ਇੱਕੋ ਹੀ ਅੱਖ ਆ ਉਹਦੀ, ਦੋ ਅੱਖਾਂ ਨੀ ਹੈਗੀਆਂ, ਇਹ ਪਹਿਲਾਂ ਦੱਸ ਦਈਏ ਪਹਿਲਾਂ ਤੁਹਾਨੂੰ।
1: ਕਲੀਅਰ ਕੱਟ
0: ਹੈਗੀ ਵੀ ਤਾਂ ਨੂੰ ਆ,
2: ਚੈੱਕ ਕਰੋ, ਟੀਰ ਨੀ ਮਾਰਦਾ।
0: ਨਹੀਂ, ਟੀਰ ਨੀ ਮਾਰਦਾ, ਉਹਦੀ ਇੱਕ ਹੀ ਤੇ ਅੱਖ ਆ।
2: ਫੇਰ ਕੋਈ ਨਾ, ਵੇ ਬਰਾਤ ਤੇ ਅਮਰੂਦ ਦੀ ਬਰਾਤ ਤੇ ਪੀਲੇ ਕੱਪੜੇ ਪਾ ਰਹੇ।
0: ਅੱਛਾ, ਪੀਲੇ ਕੱਪੜੇ ਪਾਉਣੇ ਉਹਨੇ? ਓਕੇ, ਚਲੋ ਠੀਕ ਆ, ਪੀਲੇ ਪਾ ਦਾਂਗੇ।
2: ਪਿੰਡੀ ਤੇ ਪਿੰਡੀ ਦੇ ਸੋਹਰੇ ਨੇ ਲਾਲ ਕੱਪੜੇ ਪਾਣੇ।
0: ਅੱਛਾ, ਪਿੰਡੀ ਨੇ ਲਾਲ ਪਾਉਣੇ ਆ, ਤੇ ਲਾਲ ਤੇ ਉਹ ਤੇ ਫਿਰ ਲਾਲ ਪੀਲੇ ਜੇ ਹੋ ਜਾਣਗੇ।
2: ਹਾਂਜੀ,
0: ਮੈਚਿੰਗ ਨੀ ਕਰਾਉਣੀ?
2: ਨਹੀਂ।
0: ਅੱਛਾ, ਓਕੇ, ਚਲੋ ਠੀਕ ਆ, ਫੋਟੋਗ੍ਰਾਫਰ ਸਾਂਝਾ ਕਰ ਲਈਏ?
2: ਨਹੀਂ।
0: ਅੱਛਾ, ਆਪੋ
1: ਪਾਰਟੀ ਤੇ ਸਾਂਝੀ ਸੋਹਣੀ ਸੀਗੀ, ਫੋਟੋਗ੍ਰਾਫਰ ਸਾਂਝਾ।
2: ਤੇ ਇੱਕ ਹੋਰ ਸ਼ਰਤ, ਜੇ ਅਮਰੂਦ ਤੀਰ ਨਹੀਂ ਮਾਰਦਾ ਤੇ ਵੇਟ ਲੂਜ਼ ਕਰਦਾ ਤੇ ਫੇਰ ਅਸੀਂ ਉਹਦਾ ਵਿਆਹ ਕਰਾ ਸਕਦੇ, ਪਰ ਜੇ ਨਹੀਂ ਕਰਦਾ ਤੇ ਫੇਰ ਅਸੀਂ ਉਹਨੂੰ ਛੱਡਾ ਹੀ ਰਹਿ ਦੇਣਾ।
0: ਓਹੋ,
1: ਪਹਿਲਾਂ ਹੀ ਸੁੱਕ ਕੇ ਪੀਲਾ ਪੈ ਗਿਆ।
0: ਹਾਂ, ਇਹ ਤੇ ਇਹ ਵੇਖੋ, ਇਹ ਗੱਲ ਗਲਤ ਹੈ। ਹੁਣ ਇਹ ਪਹਿਲਾਂ ਹੁੰਦਾ, ਇਹ ਵੇਖਾ ਵਿਖਾਈ ਦੇ ਟਾਈਮ ਗੱਲਾਂ ਕਰਨ ਵਾਲੀਆਂ ਸੀ। ਪਹਿਲਾਂ ਤੁਸੀਂ ਰਿਸ਼ਤਾ ਪੱਕਾ ਕਰਕੇ ਹੁਣ ਵਿਆਹ ਧਰਿਆ ਵਾ ਤੇ ਹੁਣ ਤੁਸੀਂ ਸ਼ਰਤਾਂ ਰੱਖਣ ਲੱਗ ਪਏ ਜੇ।
2: ਤੁਸੀਂ ਸਾਨੂੰ ਟਾਈਮ ਨਹੀਂ ਦਿੱਤਾ।
0: ਓਹੋ, ਪਰ ਤੁਸੀਂ ਤੇ ਰਿਸ਼ਤਾ ਇਸੇ ਕਰਕੇ ਕੀਤਾ ਨਾ ਵੀ ਅਮਰੂਦ ਬਾਹਰ ਪੱਕਾ ਆ, ਨਹੀਂ ਤੇ ਤੁਸੀਂ ਏਡੇ ਮੋਟੇ ਨਾ ਕਰਨਾ ਵੀ ਨਹੀਂ ਰਿਸ਼ਤਾ। ਤੇ ਹੁਣ ਜਿਹੜੀਆਂ ਤੁਹਾਨੂੰ ਗੱਲਾਂ ਆਉਂਦੀਆਂ ਨਾ,
2: ਉਹ ਮੰਮਾ ਨੇ ਦੱਸੀ।
0: ਤੁਸੀਂ ਏਦਾਂ ਕਰਿਓ, ਤੁਸੀਂ ਨਾ ਸ਼ਰਤਾਂ ਸ਼ੁਰਤਾਂ ਆਪਣੀਆਂ ਇੱਕ ਵਾਰੀ ਲਿਖ ਲਓ ਸਾਰੀਆਂ।
2: ਲਿਖ
0: ਲਈਆਂ ਨਾ? ਹਾਂ, ਫੇਰ ਅਸੀਂ ਸਲਾਹ ਕਰਕੇ ਦੱਸਾਂਗੇ। ਐਡਾ ਸਾਡਾ ਅਮਰੂਦ ਥੁੜਿਆ ਨੀ ਆ, ਤੁਹਾਡੀ ਜਲਬੀ ਜੀ ਪਿੰਡੀ ਨਾਲ ਵਿਆਹ ਦੀ ਆਪਾਂ।
1: ਆਸਟ੍ਰੇਲੀਅਨ ਪਾਸਪੋਰਟ ਵਾਲਾ ਅਮਰੂਦ,
0: ਆਸਟ੍ਰੇਲੀਅਨ ਪਾਸਪੋਰਟ ਆ ਅਮਰੂਦ ਕੋਲ।
2: ਹਲੇ ਤੁਸੀਂ ਵੇਖਿਆ,
0: ਹਲੇ ਤੁਸੀਂ ਵੇਖਿਆ ਨੀ, ਲਾਲ ਆ ਅੰਦਰੋਂ, ਚਿੱਟਾ ਹੈਗਾ। ਓਕੇ, ਚਲੋ ਠੀਕ ਆ, ਜੇ ਤੁਸੀਂ ਰਿਸ਼ਤਾ ਕਰਨਾ ਠੀਕ ਆ, ਨਹੀਂ ਤੁਸੀਂ ਕੱਟ ਕੇ ਤੇ ਖਾਈਏ। ਕੰਮ ਨਿਬੇੜੀ ਆ ਰੇ, ਉਹਦਾ ਵੇਟ ਵੂਟ ਪਹਿਲੀ ਗੱਲ ਤੇ ਉਹ ਨੀ ਘਟਣਾ, ਜੇ ਵੇਟ ਨੀ ਘਟਣਾ।
2: ਤੁਸੀਂ ਇਦਾਂ ਕਰ ਸਕਦੇ, ਤੁਸੀਂ ਹਾਫ ਚ ਕਰ ਸਕਦੇ, ਇੱਕ ਦੰਦੀ ਪੋ ਸਕਦੇ ਤੇ ਫੇਰ ਜੋੜ ਲੋ ਨੂੰ।
0: ਹਾਂ, ਇਹ ਗੱਲ ਠੀਕ ਆ, ਆਪਾਂ ਫਿਰ ਇੱਦਾਂ ਕਰ ਲੈਨੇ, ਉਹਦੀ ਨਾ ਉਹ ਕਰਾ ਦਿੰਦੇ, ਲਿਪੋ ਕਰਾ ਦਿੰਦੇ, ਠੀਕ ਆ।
1: ਆਪਾਂ
0: ਰੋਜ਼ ਇੱਕ ਇੱਕ ਮਸਲਾ ਡਿਸਕਸ ਕਰ ਲਾਂਗੇ ਆਪਾਂ।
2: ਕੱਲ ਉਹਨਾਂ ਦਾ ਵਿਆਹ ਮੀਆਂ ਮੱਲੇ ਹੋ ਗਿਆ ਬਟਾਲਾ ਚ।
0: ਅੱਛਾ, ਠੀਕ ਆ,
1: ਮੈਨੂੰ ਵੀ ਡਿਸਾਈਡ ਹੋ ਗਿਆ, ਠੀਕ ਆ।
0: ਚਲੋ ਠੀਕ ਆ ਫਿਰ, ਹਲੇ ਤੇ ਅਸੀਂ ਵੇਖੋ, ਅਸੀਂ ਆ ਮੁੰਡੇ ਵਾਲੇ, ਅਸੀਂ ਸ਼ਰਤਾਂ ਤੇ ਆਪਾਂ ਰੱਖਣੀਆਂ ਹਲੇ।
2: ਤੁਸੀਂ ਅਮਰੂਦ ਦੀ ਸ਼ਰਤ
0: ਤਾਂ ਚਾ, ਹਾਂ ਆਪਾਂ ਅਮਰੂਦ ਦੀਆਂ ਸ਼ਰਤਾਂ ਰੱਖਾਂਗੇ ਨਾ, ਫੇਰ ਲੱਗੂਗਾ ਪਤਾ ਤੁਹਾਨੂੰ।
2: ਹਾਂਜੀ,
0: ਚਲੋ
1: ਠੀਕ ਹੈ,
0: ਪੱਕਾ ਫਿਰ ਤੁਸੀਂ ਲਿਖ ਲਓ ਸ਼ਰਤਾਂ ਸਾਰੀਆਂ। ਕੀ ਕੀ ਸੁਣਾਓਗੇ ਅੱਜ? ਇਹੋ ਹੀ ਸੁਣਾਉਣਾ ਸੀ ਵਿਆਹ, ਤੁਸੀਂ ਤੇ ਵਿਆਹ ਹੀ ਸੁਣਾ ਦਿਆ ਕਰੋ ਭਾਵੇਂ।
2: ਇੱਕ ਆਦਮੀ ਦੇ 60 ਚੱਗੇ,
0: ਇੱਕ ਆਦਮੀ ਦੇ
2: 60 ਚੱਗੇ,
0: 60 ਚੱਗੇ।
2: ਹਾਂਜੀ,
0: ਓਕੇ, ਇੱਕ ਆਦਮੀ ਦੇ 60 ਚੱਗੇ ਤੇ ਫੇਰ ਵੀ ਆਦਮੀ ਸੋਹਣਾ ਨਾ ਲੱਗੇ, ਇਹਦਾ ਕਰ ਲਈ?
2: ਨਹੀਂ,
0: ਹਾਂ
2: ਨਹੀਂ,
0: ਇੱਕ ਆਦਮੀ ਦੇ 60 ਚੱਗੇ।
1: ਓਹੋ,
0: 60 ਕੀ ਹੁੰਦਾ, 60 ਕੀ ਹੁੰਦਾ ਭਲਾ, 60ਾਂ ਦਾ ਕੀ ਹੁੰਦਾ ਵਾ? 60ਾਂ ਵਾਲਾ ਕੀ ਹੁੰਦਾ ਵਾ?
1: ਨਹੀਂ, ਇੰਨੇ ਖਤਰਨਾਕ ਖਤਰਨਾਕ ਕਿੱਥੋਂ ਲੈ ਕੇ ਆਉਂਦੇ?
0: ਅੱਜ ਤੇ ਆਂਟੀਆਂ ਉਂਟੀਆਂ ਵੀ ਸੁੱਤੀਆਂ ਮੈਨੂੰ ਲੱਗਦਾ ਸਾਰੀਆਂ।
2: ਤੁਸੀਂ ਸਬਜ਼ੀ ਚ ਪਾਈ ਦੀ?
0: ਅੱਛਾ, ਪਾਈ ਦਾ ਫਿਰ ਤੇ ਉਹ ਆ ਪਿਆਜ਼। ਤੁਹਾਨੂੰ ਪਤਾ ਪਿਆਜ ਸਰਬਾਲਾ ਬਣਨਾ ਵਾ ਅਮਰੂਦ ਦਾ, ਜੇ ਤੁਸੀਂ ਰੀਬਨ ਕਟਾਈ ਤੇ ਤੁਹਾਡੀਆਂ ਭਿੰਡੀਆਂ ਵਾਲਿਆਂ ਨੇ ਜਿਆਦਾ ਕੀਤੀ ਨਾ ਖਰਾਬੀ, ਤੇ ਫੇਰ ਓਹਨੇ ਉਸੇ ਵੇਲੇ ਅਸੀਂ ਕੱਟ ਵੀ ਦੇਣਾ ਓਹਨੂੰ, ਓਹਨੂੰ ਗਾਂ
2: ਮੁਸ਼ਕ ਬਣਾ,
0: ਤੇ ਓਹਨੂੰ ਉਦੋਂ ਹੀ ਆਪਾਂ ਗਾਂ ਕਰਨਾ ਵਾ ਜਦੋਂ ਤੁਸੀਂ ਰੀਬਨ ਕਟਾਈ ਤੇ ਜਿਆਦਾ ਪੈਸੇ ਮੰਗੇ। ਲੱਗ ਗਿਆ ਪਤਾ ਨੀ ਹੋਣਾ, ਫਿਰ ਤੁਸੀਂ ਵੀ ਲਿਆਓ ਉਧਰੋਂ ਕੋਈ ਆਪਣੀ ਮੁਸ਼ਕੀ ਜੀ ਸਬਜ਼ੀ ਹੈ, ਕਰੋ ਤੁਸੀਂ ਲਸਣ ਦਾ।
2: ਸਾਡਾ ਬਤਾਓ ਹੈਗਾ ਸਰਬਾਲਾ।
0: ਅੱਛਾ, ਬਤਾਊ ਹੈਗਾ, ਨਹੀਂ ਕੁੜੀ ਦਾ ਥੋੜੀ ਸਰਬਾਲਾ ਹੁੰਦਾ ਵਾ, ਤੁਸੀਂ ਤੇ ਉਧਰੋਂ ਆਪਣਾ ਸਦੋ ਲਸਣ ਦੇ ਨਾਲ ਨਾ, ਤੁਸੀਂ ਹੁਣ ਰਿਸ਼ਤੇਦਾਰੀ ਜਿਹੜੀ ਆ ਉਹ ਦੁਬਾਰਾ ਗੰਢੋ, ਤੁਸੀਂ ਮਨਾਓ ਲਸਣ ਨੂੰ।
2: ओके
0: थैंक यू। बाकी कितने ने
2: रूम च?
0: अच्छा रूम च
2: जी अंबुकल मारी हुई रजाई दे नाल।
0: ओए लियो फिर गल ते कराऊं।
2: ओके
0: जी। हेलो ਕੀ ਅੰਦਰ ਹੀ ਨੇ? ਸਤਿ ਸ਼੍ਰੀ ਅਕਾਲ। ਕੀ ਹਾਲ ਨੇ ਵੀਰ ਜੀ?
1: ਠੀਕ
2: ਹੈ
0: ਸਰਦਾਰ ਜੀ। ਅੱਜ ਰਜਾਈ ਲੈ ਲਈ?
2: ਹਾਂਜੀ।
0: ਉਹ ਕੋਟੀ ਲਈ ਰਜਾਈ?
2: ਠੰਡ ਬੜੀ
0: ਹੈ। ਹਾਏ ਠੰਡ ਬੜੀ ਆ ਰਜਾਈ ਚ ਦਿਖਣੀ? ਹਾਂ ਦਿਖਦੇ ਨਹੀਂ ਰਜਾਈ ਚ।
2: ਸ਼ੈਕ ਕਰਨਗੇ?
0: ਹਾਂਜੀ ਸੈਰ। ਅੱਛਾ ਸੈਰ। ਓਕੇ
2: ਸੈਰ ਕਰਨਗੇ ਅਸੀਂ ਲੋਜ ਜਾਂਦੇ।
0: ਓਕੇ ਓਕੇ ਗੁੱਡ।
2: ਕਦੀ ਕਦੀ ਅਸੀਂ ਸਾਈਕਲ ਚਲਾਦੇ।
0: ਵੈਰੀ ਨਾਈਸ। ਤੇ ਤੁਸੀਂ ਆਲਰੇਡੀ ਸੈਰ ਕਰ ਆਏ ਹੋ?
2: ਨਹੀਂ ਅਸੀਂ ਕੱਲ ਨੂੰ ਗਏ ਸੀਗੇ। ਅਸੀਂ ਅੱਜ ਜਾਓਗੇ ਤੇ ਅਸੀਂ ਹੈਡ ਵਾਸ਼ ਕਰਨਾ।
0: ਓਕੇ ਓਕੇ ਗੁੱਡ। ਫਿਰ ਤੇ ਕਾਫੀ ਕੰਮ ਨੇ ਅੱਜ ਦੇ।
2: ਕਰਦੇ
0: ਸੈਕੀ ਹੋ ਤੁਸੀਂ?
2: ਪਰੌਂਠੇ ਖਾ ਲਏ ਉਦੋਂ?
0: ਅੱਛਾ ਪਰੌਂਠੇ ਖਾ ਕੇ?
2: ਹਾਂਜੀ।
0: ਅੱਜ ਕਿਹੜੇ ਖਾਣੇ ਪਰੌਂਠੇ?
2: ਉੱਲੀ ਵਾਲੇ।
0: ਉੱਲੀ ਵਾਲੇ ਇਹ ਕਿਹੜੇ ਪਰੌਂਠੇ ਆ? ਹੈ ਕਿਹੜੇ ਇਹ ਕਿਹੜੇ ਪਰੌਂਠੇ ਆ ਭਾਈ?
2: ਮੂਲੀ।
0: ਅੱਛਾ ਮੂਲੀ ਵਾਲੇ। ਓਕੇ ਓਕੇ ਮੈਂ ਉੱਲੀ ਵਾਲੇ ਕਿਹੜੇ ਪਰੌਂਠੇ ਆ? ਅੱਜ ਤਾਂ ਫਿਰ ਬੰਦਾ ਤਾਂ ਡਰ ਜਾਏ।

0: ਸਟਾਈਲ।
1: ਅੱਛਾ ਬੋਲੀ ਜਾ, ਹਾਂਜੀ ਸੁਣਾਓ।
2: ਸਾਨੂੰ ਲੱਗਿਆ ਗੱਲਾਂ ਹੀ ਕਰਨੀਆਂ ਉੱਲੀ ਵਾਲੇ ਪਰੌਂਠਿਆਂ ਦੀ।
0: ਬਾਰੀ ਬੱਸੀ ਖੱਟਣ ਗਿਆ ਸੀ, ਬਾਰੀ ਬੱਸੀ ਖੱਟਣ ਗਿਆ ਸੀ, ਖੱਟਣ ਲਿਆਂਦਾ ਬੱਟਾ ਬੈਜੋ
1: ਸਾਈਕਲ ਤੇ, ਟਲੀਆਂ ਵਜਾਉਂਦਾ ਬੈਜ ਮੇਰੇ ਸਾਈਕਲ ਤੇ, ਬੈਜ ਮੇਰੇ ਸਾਈਕਲ ਤੇ ਭਿੰਡੀ ਦੇ ਵਿਆਹ ਜਾਉ,
0: ਬੈਜ ਸਾਈਕਲ ਤੇ ਤਲਿਆ ਬਾਟ ਜਾਉ,
1: ਬਲ ਬਲ ਬਲ ਬਲ ਬਲੇ। ਤੇ ਤੁਹਾਡਾ ਕੋਈ ਸਲਾਹ ਸਲੂ ਲਈ ਜਾ,
2: ਜ਼ਿੰਦਾਬਾਦ।
0: ਤੇ ਛੋਟੀ ਦੀਦੀ ਸਾਈਕਲ ਚਲਾ ਲਈ ਬੈਡ ਤੇ।
1: ਓਹ ਅੱਛਾ, ਬੈਡ ਤੇ ਸਾਈਕਲ ਚਲਾਈ ਜਾਂਦੀ ਆ, ਵਾਹ। ਤੇ ਤੁਹਾਡਾ ਵੀ ਕੋਈ
0: ਬੰਕੀ ਤੇ,
1: ਤੁਹਾਡਾ ਆਪਣਾ ਸਰਦਾਰ ਜੀ ਕੋਈ ਤੁਹਾਡਾ ਵੀ ਸਲਾਹ ਮਸ਼ਵਰਾ ਕੋਈ ਲੈਂਦਾ ਕਿ ਨਹੀਂ ਭਿੰਡੀ ਦੇ ਵਿਆਹ ਚ?
0: ਨਹੀਂ।
1: ਅਜੇ ਤੁਹਾਡੀ ਕੋਈ ਪੁੱਛ ਗਿਛ ਨਹੀਂ ਆ? ਉਹ
0: ਛੋਟੀ ਦੀਦੀ ਖਾਜ ਕਰਲੇ।
1: ਅੱਛਾ ਖਾਜ ਕਰਦੀ ਆ, ਲਿਆਓ ਗੱਲ ਕਰਾਓ ਫਿਰ।
2: ਇਹਨੇ ਸਾਰੀ ਕਮੈਂਟਰੀ ਕਰ ਦੇਣੀ
1: ਹੈ। ਲਿਆਓ ਗੱਲ ਕਰਾਓ ਫਿਰ ਛੋਟੀ ਦੀਦੀ ਨਾਲ। ਸਤਿ ਸ੍ਰੀ ਅਕਾਲ ਦੀਦੀ।
0: ਸਤਿ ਸ੍ਰੀ ਅਕਾਲ।
1: ਤੁਹਾਡੀ ਕੋਈ ਸਲਾਹ ਮਸ਼ਵਰਾ ਲੈਂਦਾ ਕਿ ਨਹੀਂ ਭਿੰਡੀ ਦੇ ਵਿਆਹ ਚ?
0: ਹਾਂਜੀ।
1: ਅੱਛਾ ਤੁਹਾਡੀ ਕੋਈ ਹੈ ਇਨਪੁਟ? ਓਕੇ, ਕੀ ਲੀੜੇ ਲੂੜੇ ਬਣਾ ਲਏ ਤੁਸੀਂ? ਪਹਿਲਾਂ ਤੇ ਸਾਡੇ ਮੁੰਡੇ ਦਾ ਨਾਂ ਸਹੀ ਲਓ। ਆਹੋ,
0: ਅਮਰੂਦ ਦਾ ਘਰ ਤੇ ਪਾਥੀਆ ਨੀ ਹੋਣੀ ਚਾਹੀਦੀ।
2: ਪਾਥੀਆ ਨੀ ਹੋਣੀ ਚਾਹੀਦੀ?
1: ਕੀ ਨੀ ਹੋਣੀ ਚਾਹੀਦੀ?
0: ਪਾਥੀਆ।
1: ਅੱਛਾ, ਅਮਰੂਦ ਦੇ ਘਰ ਪਾਥੀਆਂ ਨੀ ਹੋਣੀ ਚਾਹੀਦੀ
2: ਯਾਰ? ਉਹ ਆਸਟ੍ਰੇਲੀਆ ਚ ਪੱਕਾ ਹੈ, ਤੁਸੀਂ ਕੀ ਗੱਲ
1: ਕਰਦੇ ਹੋ? ਉਦਾਂ ਵੀ ਨਹੀਂ ਹੈਗੀ, ਅਮਰੂਦ ਨੇ ਕਿਹੜੀਆਂ ਮੱਝਾਂ ਰੱਖੀਆਂ?
2: ਉਹਦਾ ਤੇ ਡਬਲ ਸਟੋਰੀ ਘਰ ਹੈ।
1: ਹਾਂ, ਤੁਹਾਨੂੰ ਕੀ ਲੱਗਦਾ ਅਮਰੂਦ ਪਾਥੀਆਂ ਚ ਰਹਿੰਦਾ ਵਾ? ਹੈਂ, ਕਮਾਲ ਕਰ ਛੱਡੀ ਤੁਸੀਂ। ਹਾਂ,
2: ਅਮਰੂਦ ਸੀਰੀਅਸ ਨਹੀਂ ਲੈਂਦੇ ਸਾਡੇ ਮੁੰਡੇ ਨੂੰ?
1: ਅਮਰੂਦ ਪਤਾ ਕਿੱਡਾ ਅਮੀਰ ਆ। ਕੀ ਸੁਣਾਓਗੇ ਫਿਰ ਤੁਸੀਂ?
0: ਇੱਕ ਬੁਝਾਲ।
1: ਹਾਂਜੀ,
0: ਅਮਲੂਦ।
1: ਹਾਂਜੀ,
0: ਕਿਹੜੀ ਚੀਜ਼ ਹੈ ਜਿਹੜੀ ਉੱਪਰ ਤੋਂ ਥੱਲੇ ਆਉਂਦੀ ਪਰ ਥੱਲੇ ਤੋਂ ਉੱਪਰ ਨਹੀਂ ਜਾਂਦੀ?
1: ਅੱਛਾ, ਥੱਲੇ ਤੋਂ ਉੱਪਰ ਜਾਂਦੀ ਆ
0: ਨਹੀਂ ਜਾਂਦੀ?
1: ਅੱਛਾ, ਉੱਪਰ ਤੋਂ ਥੱਲੇ ਆਉਂਦੀ ਬਸ?
0: ਹਾਂਜੀ।
1: ਓਕੇ, ਉੱਪਰ ਤੋਂ ਥੱਲੇ ਆਉਂਦੀ ਆ।
2: ਹਾਂ, ਵੈਦਰ ਫੋਰਕਾਸਟ ਵਾਲੀ ਗੱਲ ਲੱਗ ਰਹੀ ਹੈ।
1: ਅੱਛਾ, ਮੀਂਹ?
0: ਹਾਂਜੀ।
1: ਓ ਵਾਹ ਵਾਹ ਵਾਹ ਵਾਹ ਵਾਹ, ਆ ਤੇ ਬੁਝਿਆ ਗਿਆ ਫਿਰ ਤੁਹਾਡਾ। ਉੱਲੀ ਵਾਲੇ ਪਰਾਂਠੇ, ਥੈਂਕ ਯੂ। ਬਰੋਏ ਸਾਹਿਬ ਤੁਸੀਂ ਆਉਂਦੇ ਰਹੋ। ਹੈਲੋ, ਸੋਰੀ ਅਨਹਿਤ, ਤੁਸੀਂ ਆਉਂਦੇ ਰਹੋ। ਸਤਿ ਸ੍ਰੀ ਅਕਾਲ ਅਨਹਿਤ, ਕੀ ਹਾਲ ਆ? ਵਧੀਆ। ਤੁਹਾਡਾ ਨਾਂ ਅਨਹਦ ਆ ਕਿ ਅਨਾਹਦ ਆ?
0: ਅਨਾਹਤ।
1: ਅੱਛਾ, ਅਨਾਹਤ। ਓਕੇ, ਤੇ ਤੁਸੀਂ ਕਦੀ ਮੈਨੂੰ ਠੀਕ ਹੀ ਨਹੀਂ ਕੀਤਾ, ਮੈਂ ਤੇ ਗਲਤੀ ਲੈਣਾ ਰੋਜ਼। ਹੈਂ, ਕੋਈ ਨਹੀਂ, ਮਾਫ ਕੀਤਾ। ਹੈ, ਮਾਫ ਕੀਤਾ।
2: ਅਨਾਹਤ
1: ਕਿੱਡੀ ਬੀਬੀ ਕੁੜੀ ਆ। ਅਨਾਹਤ ਕੀ ਕਰ ਰਹੇ ਹੋ ਫਿਰ ਛੁੱਟੀਆਂ ਚ? ਕਿਹੜੀ ਚੀਜ਼ ਵੇਖਣ ਲਈ ਤੁਸੀਂ ਜ਼ਿਆਦਾ ਐਕਸਾਈਟਿਡ ਹੋ?
0: ਜ਼ੇਬਰਾ।
2: ਉੱਥੇ ਬੜੇ ਸੋਹਣੇ ਜਿਰਾਫ ਵੀ ਹੈ, ਵੱਡੇ ਵੱਡੇ
1: ਟ੍ਰੈਕ ਸੂਟ ਵਾਲੇ। ਜ਼ੇਬਰਾ ਟ੍ਰੈਕ ਸੂਟ ਪਾ ਕੇ ਰੱਖਦੇ ਨਾ। ਥੈਂਕ ਯੂ। ਤੇ ਕੀ ਸੁਣਾਓਗੇ ਫਿਰ?
0: ਇੱਕ ਬੁਝਾਰਤ।
1: ਓਕੇ,
0: ਹਾਥੀ ਦੇ ਅੱਗੇ ਇੱਕ ਸਮੋਸਾ ਰੱਖਿਆ, ਉਹਨੇ ਖਾਧਾ ਕਿਉਂ ਨਹੀਂ?
1: ਅੱਛਾ, ਹਾਥੀ ਦੇ

0: ਅੱਗੇ ਇੱਕ ਸਮੋਸਾ ਰੱਖਿਆ ਤੇ ਉਹਨੇ ਖਾਧਾ ਕਿਉਂ ਨੀ ਦੱਸ ਵੇ ਹਾਥੀ ਵੇ ਹਾਥੀ ਦੱਸ ਖਾਂਦਾ ਕਿਉਂ ਨੀ ਆ ਤੂੰ ਕਿਉਂਕਿ ਉਹਦੀਆਂ ਤਿੰਨ ਨੁੱਕਰਾਂ ਨਾ ਉਹਦੀਆਂ ਤਿੰਨ ਨੁੱਕਰਾਂ ਤਾਂ ਕਰਕੇ ਹਾਂ
1: ਚਟਨੀ ਨਹੀਂ ਸੀ
0: ਹਾਂ ਚਟਨੀ ਨਹੀਂ ਹੈਗੀ ਨਾਲ
2: ਕਿਉਂਕਿ
0: ਹਾਥੀ ਪਲਾਸਟਿਕ ਦਾ ਸੀ ਹਾਂਜੀ ਹੋਰ
2: ਮੇਰੇ ਦੀਦੀ ਨੇ ਵੀ ਗੱਲ ਕਰਨੀ
0: ਹਾਂਜੀ ਹਾਂਜੀ
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
0: ਸਤਿ ਸ਼੍ਰੀ ਅਕਾਲ
1: ਕੀ ਹਾਲ ਚਾਲ ਹੈ
3: ਮੈਂ ਵਧੀਆ ਤੁਸੀਂ ਦੱਸੋ
0: ਅਸੀਂ ਵੀ ਠੀਕ ਹਾਂ ਬੁੱਤੋ ਤੁਹਾਡਾ ਕੀ ਨਾਮ ਹੈ
3: ਹਰਗੁਣ ਕੌਰ
0: ਹਰਗੁਣ ਕੌਰ ਓਕੇ ਹਰਗੁਣ ਕੌਰ ਤੁਸੀਂ ਅੱਗੇ ਤੇ ਕਦੀ ਸੁਣਾਇਆ ਨੀ ਚੁਟਕਲਾ ਛੇਤੀ ਚਲ ਜਾਂਦੇ ਹੋ ਸਕੂਲ
3: ਹਾਂਜੀ
0: ਓਕੇ ਹੁਣ ਛੁੱਟੀਆਂ ਵਾ ਕੀ ਪਲਾਨ ਹੈ ਫਿਰ ਛੁੱਟੀਆਂ ਦਾ
3: ਹਜੇ ਤਾਂ ਸੋਣਾ ਹੀ ਹੈ
0: ਅੱਛਾ
1: ਇਹ ਵੀ ਵਧੀਆ ਗੱਲ ਹੈ
0: ਤੇ ਲੜਨਾ ਲੁੜਨਾ ਨਹੀਂ
3: ਉਹ ਤਾਂ ਲੜਦੇ ਰਹਿੰਦੇ
1: ਉਹ ਤਾਂ ਰੁਟੀਨ ਜੋਬ ਹੈ
0: ਉਹ ਤਾਂ ਕਾਫੀ ਜ਼ਰੂਰੀ ਜ਼ਰੂਰੀ ਹੁੰਦਾ ਵਾ ਫਿਰ
1: ਸ਼ਗਨ ਹੈ
0: ਕੌਣ ਕੌਣ ਜ਼ਿਆਦਾ ਲੜਾਈ ਪਾਉਂਦਾ
1: ਛੋਟੀ
0: ਨੂੰ ਪੁੱਛਿਆ ਉਹਨੇ ਕਹਿਣਾ ਵੱਡੀ
3: ਉਹਦੇ ਕਰਕੇ ਮੈਨੂੰ ਡਾਂਟ ਪੈ ਜਾਂਦੀ ਹੈ
0: ਓਹੋ
1: ਇਹ ਤੇ ਅਕਸਰ ਵੱਡਿਆਂ ਨਾਲ ਹੁੰਦਾ
0: ਤੁਸੀਂ ਕਿਹੜੀ ਕਲਾਸ ਚ ਹੋ
3: ਮੈਂ
0: 8th ਵਿੱਚ ਓਕੇ ਓਕੇ ਤੁਸੀਂ ਤੇ ਫਿਰ ਬਿਗ ਹੋ ਤੇ ਤੁਹਾਡੇ ਨਾਲ ਤੇ ਨਹੀਂ ਲੜਨਾ ਬਣਦਾ ਫਿਰ ਹੈ ਤੁਹਾਡੇ ਨਾਲ ਲੜਨਾ ਤੇ ਡੈਮੇਜ ਹੋ ਸਕਦਾ ਫਿਰ ਉਰੇ ਉਰੇ ਉਰੇ ਪਰੇ ਕਰਕੇ ਕੁੱਟ ਲੈਂਦੇ ਹੁੰਦੇ ਹੋ ਕਿ ਨਹੀਂ
3: ਥੋੜਾ ਜਿਹਾ
1: ਥੋੜਾ ਜਿਹਾ
0: ਕੀ ਸੁਣਾਓਗੇ ਫਿਰ
3: ਕੁਐਸਚਨਸ ਆ ਮੇਰੇ ਛੇ ਛੋਟੇ ਛੋਟੇ ਬਟ ਉਹ ਇੱਕ ਦੂਜੇ ਦੇ ਨਾਲ ਰਿਲੇਟਡ ਆ
0: ਓਕੇ
1: ਕੁਐਸਚਨ ਓਕੇ ਓਕੇ
3: ਇੱਕ ਪਲੇਨ ਜਾ ਰਿਹਾ ਸੀਗਾ ਹਵਾ ਦੇ ਵਿੱਚ ਤੇ ਉਹਦੇ ਵਿੱਚ 300 ਇੱਟਾਂ ਸੀਗੀਆਂ ਤੇ ਇੱਕ ਡਿੱਗ ਗਈ ਤੇ ਕਿੰਨੀਆਂ ਰਹਿ ਗਈਆਂ
0: ਅੱਛਾ 300 ਇੱਟਾਂ ਸੀ
3: ਹਾਂਜੀ
0: ਇੱਕ ਡਿੱਗੀ
3: ਹਾਂਜੀ
0: ਵੇ ਕਿੰਨੀਆਂ ਰਹਿ ਗਈਆਂ 299
3: ਹਾਂਜੀ
0: ਓਕੇ ਆ ਠੀਕ ਹੋ ਗਿਆ
3: ਹਾਂਜੀ
0: ਅੱਛਾ ਠੀਕ ਹੋ ਗਿਆ ਓਕੇ ਓਕੇ ਹਾਂਜੀ
3: ਇੱਕ ਹਾਥੀ ਨੂੰ ਫ੍ਰਿਜ ਦੇ ਵਿੱਚ ਪਾਣਾ ਉਹ ਕਿਵੇਂ ਪਾਵਾਂਗੇ
0: ਇੱਕ ਹਾਥੀ ਨੂੰ ਫ੍ਰਿਜ ਦੇ ਵਿੱਚ ਪਾਉਣਾ
3: ਹਾਂਜੀ
0: ਓਕੇ ਹਾਥੀ ਦੀ ਹਵਾ ਕੱਢ ਕੇ
3: ਨਹੀਂ
1: ਦਰਵਾਜ਼ਾ ਖੋਲ ਕੇ
0: ਹੈ ਦਰਵਾਜ਼ਾ ਖੋਲ ਕੇ
3: ਹਾਂਜੀ ਤੁਸੀਂ ਕਲੋਜ਼ ਥੋੜਾ
0: ਅੱਛਾ
1: ਅੱਛਾ
0: ਓਕੇ
1: ਫ੍ਰਿਜ ਚ ਜਗ੍ਹਾ ਬਣਾਉਣੀ ਪੈਗੀ ਸਾਰੇ ਡੁੱਬੇ ਡੁੱਬੇ ਆਟੇ ਵਾਲੇ ਡੁੱਬੇ ਸਾਰਾ ਕੁਝ ਕੱਢਣਾ ਪਏਗਾ
3: ਹੈ ਨਹੀਂ ਫ੍ਰਿਜ ਤਾਂ ਖਾਲੀ ਹੋਆ
0: ਫ੍ਰਿਜ ਖਾਲੀ ਆ
1: ਖਾਲੀ ਹੈ
0: ਫ੍ਰਿਜ ਖਾਲੀ ਆ ਹਾਥੀ ਨੂੰ ਵਿੱਚ ਪਾਉਣਾ
1: ਦਰਵਾਜ਼ਾ ਖੋਲਣਾ ਤਿੰਨ ਵੱਜਦੀ ਆ
0: ਇੱਕ ਸਟੈਪ ਫਿਰ ਹਾਥੀ ਦਾ ਵੀ ਲਿਪੋ ਕਰਨਾ ਪਊਗਾ ਹਾਥੀ ਨੂੰ ਪਹਿਲਾਂ ਦੌੜ ਦੌੜ ਲਵਾਉਣੀ ਪੈਣੀ ਹੈ ਭੁੱਖੇ ਰੱਖਣਾ ਪੈਣਾ ਹਾਥੀ ਨੂੰ ਹਾਥੀ ਨੂੰ ਪਹਿਲਾਂ ਪਤਲੇ ਕਰਨਾ ਪੈਣਾ ਅਦਨਾਨ ਸਮੀ ਟਾਈਪ ਇਹ ਥੋੜਾ ਜਿਹਾ ਔਖਾ ਹੈ
3: ਉਹਨੂੰ ਚੁੱਕ ਕੇ ਵਿੱਚ ਪਾ ਕੇ ਫਿਰ ਫ੍ਰਿਜ ਬੰਦ ਕਰਕੇ
1: ਲੈ ਲਾ
0: ਇਜ਼ੀ ਹੀ ਹੈ ਨਾ ਓਹੋ
1: ਇੰਨਾ ਵੱਡਾ ਇਹ ਤੁਰ ਨਹੀਂ ਸਕਦਾ ਹੈ
0: ਨਹੀਂ ਆਪ ਥੋੜੀ ਉਹਨੇ ਬਾਬੇ ਤੁਰ ਕੇ ਵਿੱਚ ਵੜ ਜਾਣਾ ਫ੍ਰਿਜ ਦੇ ਓਕੇ ਚਲ ਤੇ ਹੋਰ ਜਿਰਾਫ ਨੂੰ ਵੀ ਪਾਉਣਾ ਵਾ ਉਹਨੂੰ ਵੀ ਏਦਾਂ ਹੀ ਪਾ ਦਿਓਗੇ ਫਿਰ
3: ਚਾਰ ਸਟੈਪਸ ਹੋ ਗਏ ਬਟ ਦੋ ਰਹਿ ਗਏ
0: ਅੱਛਾ ਹੋਰ ਦੋ ਰਹਿ ਗਏ
1: ਏਡਾ ਵੱਡਾ ਫ੍ਰਿਜ ਲੱਭਣਾ ਪੈਗਾ ਪਹਿਲਾਂ ਤੇ ਜਿਰਾਫ ਵਾਸਤੇ ਨਹੀਂ ਪਰ ਰੱਖਣਾ ਹੀ ਕਿਉਂ ਹੈ, ਇੰਨੀ ਠੰਡ ਵੈਸੇ ਹੀ ਪੈ ਰਹੀ ਹੈ ਫ੍ਰਿਜ ਦੇ ਵਿੱਚ,
0: ਰੱਖਣਾ ਤੇ ਰੱਖਣਾ ਆ ਕੇ। ਚਲ ਹਾਰ ਗਏ ਆਪਾਂ ਕੁੜੀਏ,
3: ਹਾਥੀ ਨੂੰ ਪਹਿਲਾਂ ਕੱਢ ਕੇ ਫਿਰ
0: ਓਏ ਹੋਏ ਅਜਾ ਹਾਥੀ ਨੂੰ ਕੱਢ ਕੇ ਫਿਰ ਜਰਾਫ ਰੱਖ ਲਿਆ, ਠੀਕ ਹੈ ਹੋਰ।
3: ਤੇ ਸ਼ੇਰ ਨੇ ਨਾ ਪਾਰਟੀ ਬੁਲਾਈ ਸੀਗੀ ਤੇ ਉੱਥੇ ਸਾਰੇ ਜਾਨਵਰ ਗਏ ਸੀਗੇ ਜੰਗਲ ਦੇ, ਬਸ ਇੱਕ ਨੀ ਗਿਆ ਕਿਹੜਾ।
0: ਅੱਛਾ ਸਾਰੀ ਪਾਰਟੀ ਬੁਲਾਈ ਉਹ ਨੀ ਗਿਆ, ਇਹ ਜਰਾਫ ਨੀ ਗਿਆ ਹੋਣਾ ਫ੍ਰਿਜ ਚ ਬੈਠਾ ਵਾ। ਤੁਹਾਡਾ ਦਿਨ ਵਧੀਆ ਵਧੀਆ ਰਹੇ ਹਰਗੁਣ। ਤੇ ਨੈਕਸਟ ਨੈਕਸਟ ਸਾਡੇ ਨਾਲ ਤੇਗ, ਸਤਿ ਸ੍ਰੀ ਅਕਾਲ ਤੇਗ।
2: ਅੰਬਰ
0: ਨੇ ਗੱਲ ਕਰਨੀ, ਵਾਹ ਗੁਡ ਗੁਡ ਗੁਡ। ਅੰਬਰ ਠੀਕ ਹੈ ਹੁਣ?
2: ਥੋੜੀ ਜੀ ਠੀਕ ਹੋ ਗਿਆ।
0: ਅੱਛਾ ਥੋੜੀ ਜੀ ਠੀਕ ਹੋ ਗਈ, ਲੜਨ ਜੋਗੀ ਠੀਕ ਹੋ ਗਈ ਕਿ
2: ਨਹੀਂ? ਲੜਨ ਜੋਗੀ ਠੀਕ ਹੋ ਗਿਆ,
0: ਅਜ ਹੋ ਗਈ ਆ ਗਈ। ਕੀ ਸੁਣਾਓਗੇ?
2: ਬਸ ਰਹੂਗੀ ਇੱਕ ਬੋਲੀ।
0: ਓਕੇ
2: ਇੰਗਨ ਮਿੰਗਨ ਟਲੀ ਟਲਿੰਗਨ ਕਾਲਾ ਪੀਲਾ ਦੱਕੜਾ ਕੋੜ ਖਾਵਾ ਬੇਲ ਬਦਾਵਾ ਬੂਲੀਆ ਪੱਤਰਾ ਹੱਥ ਕਟਾਰ ਪੱਥਰਾ ਆਲੇ ਖੋੜੇ ਆਇਆ ਹੱਥ ਕਟਾਰੀ ਪੈਰ ਕਟਾਰੀ ਦੇਖੋ ਵਾਲਿਆ ਤੇਰੀ ਵਾਰੀ।
0: ਇਹ ਤਾਂ ਇੱਕ ਗੇਮ ਹੁੰਦੀ ਸੀ ਨਾ, ਮਮਾ ਨੇ ਦੱਸੀ ਤੁਹਾਨੂੰ?
2: ਹਾਂਜੀ।
0: ਖੇਡੀ ਖੇਡਦੇ ਹੁੰਦੇ ਤੁਸੀਂ? ਸਭ ਤੋਂ ਐਕਟਿਵ ਤੇ ਅੱਜ ਐਂਬਰ ਹੀ ਆ, ਤੁਹਾਨੂੰ ਪਤਾ ਸਾਰੇ ਬੱਚਿਆਂ ਨਾਲੋਂ ਐਕਟਿਵ ਹੋ ਤੁਸੀਂ ਅੱਜ।
1: ਤੁਸੀਂ ਕੀ ਖਾ ਕੀ ਖਾ ਕੇ ਇੰਨੀ ਐਨਰਜੀ?
0: ਫੁੱਲ ਆਫ ਐਨਰਜੀ।
1: ਨਿਊਟ੍ਰੀ ਕੇ
2: ਕੁਛ ਨਹੀਂ ਖਾਇਆ,
0: ਕੁਛ ਨਹੀਂ ਖਾਇਆ। ਓਏ
2: ਅੱਪਾ ਹਜੇ ਉੱਠੀ ਸੀ।
0: ਵਾਹ ਫੇਰ
1: ਵੀ
0: ਵੈਰੀ ਨਾਈਸ
1: ਵੈਰੀ ਨਾਈਸ।
0: ਕੀ ਸੁਣਾਓਗੇ ਫਿਰ?
2: ਮੈਂ ਕੁਛ ਨਹੀਂ ਸੁਣਾਉਣਾ
0: ਓਏ,
2: ਅੱਜ ਮੈਂ ਖਾਲੀ ਗੱਲ ਕਰਨਾ।
0: ਓਏ ਥੈਂਕ ਯੂ ਬੁੱਤੂ, ਥੈਂਕ ਯੂ। ਤੁਸੀਂ ਤੇ ਬਹੁਤ ਸੋਹਣੀ એનર્ਜੀ ਦੇਤੀ ਤੁਸੀਂ,
1: ਹਾਂ
0: ਥੈਂਕ ਯੂ।
2: ਮੈਂ ਇੱਕ ਟੋਏ ਹੈ ਗਾ ਮੇਰੇ ਹੱਥ ਵਿੱਚ।
0: ਕੀ ਸੂਈ?
1: ਟੋਏ ਟੋਏ
0: ਟੋਏ।
2: ਹਾਂਜੀ
0: ਕਿਹੜਾ? ਟੈਡੀ ਟੋਏ। ਅੱਛਾ ਆ ਕੌਣ ਲੱਗ ਕੇ ਗੱਲਾਂ ਕਰਦਾ ਵਾ?
2: ਮੈਂ
0: ਨਹੀਂ, ਆ ਲੱਗ ਕੇ ਹੋਰ ਵੀ ਕੋਈ ਹੈਗਾ ਵਾ। ਬੇਬੀ ਕੌਣ ਆ?
2: ਤੇਗ ਦੀਦੀ
0: ਹੈ
2: ਬੋਲਦੀਆ, ਤੇਗ ਦੀਦੀ ਬੋਲਦੀਆ,
0: ਤੇਗ ਦੀਦੀ ਬੋਲਦੀ ਆ।
1: ਇਹਦੀ ਬੇਬੀ ਵਾਲੀ ਆਵਾਜ਼,
0: ਉਹ ਤੇ ਬੇਬੀਆਂ ਵਰਗੀ ਆਵਾਜ਼ ਕੱਢਦੀ ਆ।
2: ਲਾਹੀ
0: ਇਲਾਹੀ ਆ, ਹਾਂ। ਫਿਰ ਤੁਸੀਂ ਇਲਾਹੀ ਦਾ ਨਾਂ ਕਿਉਂ ਨੀ ਲੈਂਦੇ? ਉਹ ਵੀ ਕਹਿੰਦੀ ਆ ਮੈਂ ਵੀ ਹੈਲੋ ਕਰਨੀ ਆ।
1: ਉਹਨੇ ਵੀ ਆਪਣੀ ਅਟੈਂਡੈਂਸ ਲਗਾ ਲਈ?
2: ਨਹੀਂ ਉਹਨੇ ਹਜੇ ਛੋਟੇ ਛੋਟੀ ਆ ਗਈ।
0: ਅੱਛਾ ਛੋਟੀ ਹੈਗਾ ਓਏ,
1: ਪਰ ਉਹਦੀ ਆਵਾਜ਼ ਆ ਗਈ ਨਾ, ਫਿਰ ਉਹ ਆ ਗਈ ਅਟੈਂਡੈਂਸ ਲੱਗ ਗਈ ਉਹਦੀ।
0: ਹੋਰ ਉਹ ਮੈਂਬਰ ਬਣ ਗਈ ਲਾਫਟਰ ਥੈਰੇਪੀ ਦੀ ਹੁਣ? ਉਹ ਕਰਦੀ ਓ ਹੈ ਨਾ,
1: ਹਾਂਜੀ।
0: ਥੈਂਕ ਯੂ, ਥੈਂਕ ਯੂ ਐਂਬਰ, ਥੈਂਕ ਯੂ, ਥੈਂਕ ਯੂ। ਤੁਹਾਡਾ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਲਾਸਟ ਸਾਡੇ ਨਾਲ ਆਉਣਗੇ ਲਾਲ ਜੀ, ਕੀ ਹਾਲ ਨੇ? हेलो
1: सत श्री अकाल जी
4: क्या हाल है जी
0: ठीक ठाक जी
4: वधिया वधिया जी मैं कहा अमरूद बार बकरी अमरूद बारो पक्का ही
0: की, की, की?
4: अमरूद बार पक्का नहीं अमरूद बारो पक्का ही
1: नहीं नहीं है पक्का है
0: मैं ना तो अमरूद दी आकड़ च नौ नहीं को पता
4: नहीं
1: होंगे मूव ऑन
0: इदा कि
4: ਜੀ ਤੁਸੀਂ ਬੜੇ ਸਵੀਟ ਹੋ ਕਹਿੰਦੇ ਆਹ ਮੈਨੂੰ ਪਤਾ ਬਚਪਨ ਚ ਮੈਂ ਚਾਸ਼ਨੀ ਡਿੱਗ ਗਿਆ ਸੀ

0: ਆਪਣੇ ਨਾ ਜਸਵਾਲ ਭਾਈ ਦੇ ਨਾ ਲੱਤਾਂ ਬਾਵਾਂ ਦੇ ਸਾਰੇ ਬਾਲ ਉੜ ਜਾਂਦੇ ਹਨਾ, ਤੇ ਭਾਬੀ ਕਹਿੰਦੇ ਵੀ ਤੂੰ ਜਿਹੜੀ ਕੱਲ ਕਰੀਮ ਲਾਈ ਸੀ ਤੇ ਉਹ ਮੈਨੂੰ ਦੇਖ ਲੱਤਾਂ ਬਾਵਾਂ ਬਾਲ ਉੱਡ ਗਏ ਹਨਾ, ਉਹ ਕਰੀਮ ਖਰਾਬ ਤਾਂ ਨੀ? ਕਹਿੰਦੀ ਉਹ ਕਹਿੰਦੀ ਅਸੀਂ ਨਾ ਉਹ ਐਕਸਪਾਇਰੀ ਹੋ ਗਈ ਤੇ ਮੈਂ ਕਿਹਾ ਵੇਸਟ ਜਾਣੀ ਹੈ, ਚਲ ਲਾ ਲਓ
1: ਇੱਕੋ ਵਾਰ ਚ ਡੱਬਾ ਖਤਮ।
2: ਇਹਨਾਂ ਸ਼ੁਕਰ ਉਹਨੇ ਫਰੂਟ ਕਰੀਮ ਨੀ ਬਣਾ ਲਈ।
0: ਪੀਜ਼ੇ ਵਾਲੀ ਸ਼ੋਪ ਤੇ ਗਏ, ਉਹਨੇ ਬੰਦੇ ਨੇ ਪੀਜ਼ਾ ਫੜਾਇਆ ਨਾ, ਜਸਵਾਲ ਜੀ ਕਹਿੰਦੇ ਭਾਈ ਕਹਿੰਦੇ ਦੋ ਮਿੰਟ ਰੁਕੋ, ਕਹਿੰਦੇ ਕੀ ਭਾਈ ਚੱਪਲਾਂ ਤਰ ਕੇ ਫਿਰ ਪੀਜ਼ਾ ਫੜਿਆ ਭਲਾ ਗਿਓ?
2: ਕਿਉਂ?
0: ਉਹ ਪੀਜ਼ਾ ਕੱਲਾ ਗੁਰਦੁਆਰੇ ਖਾਂਦੇ ਹੁੰਦੇ ਸੀ ਪਹਿਲਾਂ।
1: ਇਹ ਤੇ ਗੱਲ ਸਹੀ ਹੈ,
2: ਬਾਹਰ ਖਾਦੇ ਨੀ ਕਦੀ। ਥੈਂਕ ਯੂ ਲਾਲ ਜੀ, ਥੈਂਕ ਯੂ ਵੀ, ਤੁਹਾਡਾ ਸਾਰਿਆਂ ਦਾ ਧੰਨਵਾਦ। ਹੱਸਦੇ ਖੇਡਦੇ ਰਹੋ ਤੇ ਧੰਨਵਾਦ, ਬਹੁਤ ਮਿਹਰਬਾਨੀ ਗੁਰਜੀਤ ਜੀ, ਦੇਸ਼ਬੰਦ ਬਾਦਵਾ ਜੀ ਧੰਨਵਾਦ, ਰਜਿੰਦਰ ਬਾਵਾ ਜੀ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਵੀ ਦਿਨ ਵਧੀਆ ਰਹੇ। ਮਨਿੰਦਰ ਕੌਰ ਰੱਖੜਾ ਜੀ ਤੁਹਾਡਾ ਵੀ ਧੰਨਵਾਦ, ਸੁਖਦੀਪ ਸਿੰਘ ਘੁੰਮਣ ਜੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਐਪਰੀਸ਼ੀਏਟ ਕਰਨ ਦੇ ਲਈ, ਬਹੁਤ ਮਿਹਰਬਾਨੀ। ਬਾਇਓਗ੍ਰਾਫੀ ਸਟੋਰੀ ਆਫ ਲੇਟ ਵਿਲਮਾ ਵਾਜ਼ ਇੰਸਪਾਇਰਿੰਗ, ਥੈਂਕ ਯੂ ਜੀ, ਮਿਹਰਬਾਨੀ। ਅਤੇ ਜਸਕਿਰ ਜੀ ਕਹਿੰਦੇ ਕਿ ਹਾਥੀ ਬਾਹਰ ਕੱਢ ਕੇ ਫਿਰ ਅੱਛਾ, ਇਹਨਾਂ ਨੂੰ ਪਤਾ ਸੀ ਇਹ ਗੱਲ ਦਾ, ਓਕੇ। ਅਤੇ ਥੈਂਕ ਯੂ ਕਰਮ ਜੀ ਕਹਿੰਦੇ ਨੇ ਕਿ ਪਿੰਡ ਅਮਰੂਦ ਨੂੰ ਅਮਰੂਦ ਦੀ ਭੈਣ ਪਿੰਕ ਅਮਰੂਦ ਨੂੰ ਨਾਲ ਲੈ ਕੇ ਜਾਣਾ। ਅੱਛਾ, ਓਕੇ ਓਕੇ, ਹਾਂ ਪਿੰਕੀ ਨੂੰ, ਓਕੇ ਚਲੋ ਨਾਲ ਲੈ ਕੇ ਜਾਵਾਂਗੇ। ਸਤਿ ਸ਼੍ਰੀ ਅਕਾਲ ਜੀ। ਅਤੇ ਨਵਪ੍ਰੀਤ ਜੀ ਦਿੱਲੀ ਜੂਲਰ ਵਾਲੇ ਕਹਿੰਦੇ 22 ਕੈਰਟ ਦਾ ਰੇਟ ਆ ਜੀ $181 ਹੋ ਗਿਆ ਪ੍ਰਤੀ ਗ੍ਰਾਮ। ਧੰਨਵਾਦ ਜੀ, ਮਿਹਰਬਾਨੀ। ਅਤੇ ਸਾਰੇ ਸੁਣਨ ਵਾਲਿਆਂ ਦੇ ਲਈ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ ਇੱਧਰ ਅੰਮ੍ਰਿਤ ਜੀ, ਬਹੁਤ ਬਹੁਤ ਮਿਹਰਬਾਨੀ। ਗੁਰਵਿੰਦ ਜੀ ਧੰਨਵਾਦ ਆ ਤੁਹਾਡਾ, ਅਤੇ ਹਰਚੰਦ ਸਿੰਘ ਢਿੱਲੋਂ ਜੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ, ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
4: ਰੇਡੀਓ ਹਾਂਜੀ 1674, ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਵਿਅਕਤੀ ਪੁਰਾਣੇ ਸਮਿਆਂ 'ਚ ਜਿਹਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਕਿ ਮੇਰੀ ਕਿਸਮਤ ਖਰਾਬ ਹੈ, ਕਦੀ ਵੀ ਕੋਈ ਕੰਮ ਕਰਦਾ ਉਹਦੀ ਇੱਛਾ ਦੇ ਉਲਟ ਹੁੰਦਾ, ਫਸਲ ਬੀਜੀ ਉਹ ਨਹੀਂ ਚੱਜ ਦੇ ਨਾਲ ਹੋਈ, ਉਹਨੂੰ ਲੱਗਾ ਮੇਰੀ ਕਿਸਮਤ ਖਰਾਬ ਹੈ। ਹੋਰ ਕੋਈ ਇੱਧਰ ਉੱਧਰ ਦੇ ਆਰ ਪਾਰ ਕਰਕੇ ਰੋਟੀ ਪਾਣੀ ਚਲਾਉਣਾ ਸ਼ੁਰੂ ਕੀਤਾ, ਉਹ ਵੀ ਕੰਮ ਨਹੀਂ ਚੱਲਿਆ, ਲੱਗਿਆ ਮੇਰੀ ਕਿਸਮਤ ਹੋਰ ਖਰਾਬ ਹੈ, ਇਹ ਦਿਨ ਮੇਰੇ ਮਾੜੇ ਚੱਲ ਰਹੇ ਨੇ, ਮੇਰਾ ਪਰਿਵਾਰ ਵੀ ਮੇਰੇ ਨਾਲ ਸਿੱਧੇ ਮੂੰਹ ਨਹੀਂ ਬੋਲਦਾ, ਮੇਰੇ ਬੱਚੇ ਵੀ ਕਹਿਣੇ ਵੇਖੇ 'ਚੋਂ ਬਾਹਰ ਨੇ। ਕਿਸੇ ਨੇ ਖੇਤਾਂ 'ਚ ਬੈਠੇ ਨੂੰ ਦੱਸਤਾ ਕਿ ਜੇ ਤੈਨੂੰ ਲੱਗਦਾ ਤੇਰੀ ਕਿਸਮਤ ਖਰਾਬ ਹੈ, ਅਤੇ ਫਲਾਣੀ ਥਾਂ ਦੇ ਉੱਤੇ ਇੱਕ ਬਾਬਾ ਆ, ਇੱਕ ਸਾਧੂ ਆ, ਉਹ ਤੇਰੀ ਪੁਰਾਣੀ ਕਿਸਮਤ ਰੱਖ ਲੂਗਾ ਅਤੇ ਨਵੀਂ ਤੈਨੂੰ ਦੇ ਦੂਗਾ, ਬੜਿਆਂ ਦੀ ਉਹ ਕਿਸਮਤ ਬਦਲਦਾ, ਅਤੇ ਜੇ ਤੈਨੂੰ ਲੱਗਦਾ ਤੇਰੀ ਕਿਸਮਤ ਖਰਾਬ ਆ ਅਤੇ ਨਵੀਂ ਕਿਸਮਤ ਲੈ ਆ। ਪੁਰਾਣੇ ਸਮੇਂ 'ਚ ਲੋਕ ਭੋਲੇ ਸਨ, ਉੱਥੋਂ ਘਰ ਵੀ ਨਹੀਂ ਗਿਆ ਅਤੇ ਕਿਸਮਤ ਲੈਣ ਤੁਰ ਪਿਆ। ਕਾਫੀ ਦਿਨਾਂ ਦਾ ਸਫ਼ਰ ਤੈਅ ਕਰਕੇ ਆਖਿਰਕਾਰ ਉਹ ਜਗ੍ਹਾ ਲੱਭੀ, ਜਾ ਕੇ ਗੱਲ ਕੀਤੀ, ਜੀ ਮੈਨੂੰ ਕਿਸਮਤ ਚਾਹੀਦੀ ਹੈ। ਅਤੇ ਅੱਗੋਂ ਸਾਧੂ ਨੇ ਹੱਸ ਕੇ ਕਿਹਾ, ਵੇਖ ਤੇਰੀ ਕਿਸਮਤ ਅੱਜ ਕਿਸਮਤਾਂ ਹੀ ਮੁੱਕ ਗਈਆਂ, ਆ ਤੇਰੇ ਤੋਂ ਅੱਗੇ ਦੋ ਬੰਦੇ ਹੁਣੇ ਲੈ ਕੇ ਗਏ ਆ, ਚੰਗੀ ਤੇਰੀ ਕਿਸਮਤ ਹੈ। ਮੈਂ ਤਾਂ ਜੀ ਏਡੀ ਦੂਰੋਂ ਚੱਲ ਕੇ ਆਇਆ, ਮੇਰਾ ਕੀ ਕਸੂਰ ਹੈ, ਮੈਂ ਤਾਂ ਇੰਨੇ ਦਿਨ ਭੰਨ ਕੇ ਆਇਆ, ਇੰਨਾ ਲੰਮਾ ਪੈਂਡਾ ਵਾਰ ਵਾਰ ਤਾਂ ਨਹੀਂ ਆਇਆ ਜਾਂਦਾ। ਅਤੇ ਬਾਬੇ ਨੇ ਕਿਹਾ, ਚੱਲ ਤੂੰ ਮੇਰੇ ਨਾਲ ਚੱਲ, ਫਿਰ ਆਪਾਂ ਇਸ ਵਾਰੀ ਵੱਧ ਕਿਸਮਤਾਂ ਲੈ ਆਵਾਂਗੇ, ਹੋਰ ਬੰਦਿਆਂ ਦਾ ਭਲਾ ਹੋ ਜੂਗਾ, ਅਤੇ ਨਾਲੇ ਮੈਂ ਇਕੱਲਾ ਆਇਆ, ਮੈਨੂੰ ਵੀ ਇੱਕ ਸਾਥ ਮਿਲ ਜੂਗਾ ਸਫ਼ਰ ਦੇ ਉੱਤੇ। ਉਹ ਬਾਬਾ ਉਹ ਸਾਧੂ ਉਸ ਬੰਦੇ ਨੂੰ ਨਾਲ ਲੈ ਕੇ ਹੁਣ ਰਾਹ ਪੈ ਗਏ ਨੇ, ਕਿਸਮਤਾਂ ਲੈਣ ਚੱਲੇ ਨੇ। ਥੋੜ੍ਹਾ ਸਮਾਂ ਤਾਂ ਰਾਹ ਠੀਕ ਸੀ, ਬੜੀਆਂ ਸੋਹਣੀਆਂ ਸਾਰੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀ, ਪਰ ਅੱਗੇ ਚੱਲ ਕੇ ਕੀ ਵੇਖਦੇ ਨੇ ਕਿ ਸਾਹਮਣੇ ਇੱਕ ਜੰਗਲ ਹੈ, ਅਤੇ ਜੰਗਲ ਦੇ ਵਿੱਚੋਂ ਦੀ ਸ਼ਾਇਦ ਲੰਘਣਾ ਪੈਣਾ। ਪਹਿਲਾਂ ਤਾਂ ਜੰਗਲ ਵੇਖ ਕੇ ਘਬਰਾ ਗਿਆ, ਹਾਲੇ ਘਬਰਾਇਆ ਹੀ ਸੀ ਕਿ ਪੈਰ ਦੇ ਵਿੱਚ ਇੱਕ ਮੋਟਾ ਸਾਰਾ ਕੰਡਾ ਵੱਜਾ। ਵੇਖਦਾ ਵਾ ਪੈਰ ਲਹੂ ਲਹਾਨ ਹੋ ਗਿਆ, ਅਤੇ ਸਾਧੂ ਵੱਲ ਵੇਖ ਕੇ ਜਿੱਦਾਂ ਆਪਣੀ ਨਾਰਾਜ਼ਗੀ ਜ਼ਾਹਰ ਕਰਦਾ ਕਿ ਤੂੰ ਮੈਨੂੰ ਕਿਹੜੇ ਪਾਸੇ ਲੈ ਆਇਆ, ਇੱਥੇ ਤਾਂ ਕੰਡੇ ਬਹੁਤ ਨੇ, ਹੋਰ ਕੋਈ ਰਾਹ ਨਹੀਂ ਹੈਗਾ ਜਿੱਥੇ ਕੰਡੇ ਥੋੜ੍ਹੇ ਘੱਟ ਹੋਣ। ਅਤੇ ਬਾਬੇ ਨੇ ਸਮਝਾਇਆ, ਵੇਖ ਜਿਹੜਾ ਰਾਹ ਮੈਂ ਜਾਣਦਾ ਮੈਂ ਤਾਂ ਉਸੇ ਰਾਹ ਤੈਨੂੰ ਲੈ ਕੇ ਜਾ ਰਿਹਾ, ਵੇਖ ਜਦੋਂ ਤੂੰ ਕੋਈ ਗੁਲਾਬ ਤੋੜੇਗਾ ਤੇ ਤੈਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵਾ ਕਿ ਉਹਦੇ ਨਾਲ ਕੰਡੇ ਆ, ਸ਼ੁਕਰ ਕਰ ਕੇ ਤੇਰੇ ਪੈਰ ਦੇ ਵਿੱਚ ਕੰਡਾ ਵੱਜਾ, ਇਹਦਾ ਮਤਲਬ ਕਿ ਤੈਨੂੰ ਕੋਈ ਵਧੀਆ ਚੀਜ਼ ਮਿਲਣ ਵਾਲੀ ਆ, ਕੋਈ ਵੱਡੀ ਚੀਜ਼ ਮਿਲਣ ਵਾਲੀ ਆ, ਬਾਕੀ ਤੇਰੇ ਕੋਲ ਦੋ ਰਾਹ ਨੇ, ਜੇ ਤੂੰ ਚਾਹਵੇਂ ਤਾਂ ਇੱਥੋਂ ਵਾਪਸ ਮੁੜ ਸਕਦਾ, ਅਤੇ ਜੇ ਤੂੰ ਚਾਹਵੇਂ ਤਾਂ ਮੇਰੇ ਨਾਲ ਅੱਗੇ ਵੱਧ ਸਕਦਾ, ਜਿਹੋ ਜਿਹੇ ਕੰਡੇ ਤੇਰੇ ਵੱਜਣੇ ਉਹੋ ਜਿਹੇ ਮੇਰੇ ਵੱਜਣੇ, ਆ ਕੰਡੇ ਕੁੰਡੇ ਮਾਰ ਮਰਵਾ ਕੇ ਜੇ ਆਪਾਂ ਇਹ ਰਾਹ ਤੋਂ ਪਾਰ ਕਰ ਗਏ ਤਾਂ ਸੋਚ ਅੱਗੇ ਕੀ ਪਿਆ ਵਾ, ਬਾਕੀ ਕੁਦਰਤ ਨੇ ਤੈਨੂੰ ਸਾਰੀਆਂ ਉਹ ਚੀਜ਼ਾਂ ਦਿੱਤੀਆਂ ਨੇ ਜਿਹਦੇ ਨਾਲ ਤੂੰ ਕੰਡਿਆਂ ਤੋਂ ਬਚ ਸਕੇ, ਤੈਨੂੰ ਅੱਖਾਂ ਦਿੱਤੀਆਂ ਨੇ, ਤੈਨੂੰ ਸੂਝ ਬੂਝ ਦਿੱਤੀ ਆ, ਥੋੜ੍ਹਾ ਵੇਖ ਕੇ ਟਿਕਾ ਕੇ ਪੈਰ ਰੱਖ। ਕਿਸੇ ਨਾ ਤਰ੍ਹਾਂ ਇਹ ਵਿਅਕਤੀ ਮੰਨ ਗਿਆ, ਕੰਡਿਆਂ ਤੋਂ ਬਚਦਾ ਬਚਾਉਂਦਾ, ਪੱਥਰਾਂ ਤੋਂ ਬਚਦਾ ਬਚਾਉਂਦਾ, ਝਾੜੀਆਂ ਤੋਂ ਪਾਸੇ ਹੋ ਕੇ ਲੰਘਦਾ, ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਡਰਦਾ ਡਰਾਉਂਦਾ ਇਹ ਜੰਗਲ ਦੇ ਪਾਸਿਓਂ ਦੀ ਹੋ ਕੇ ਅੱਗੇ ਲੰਘ ਗਿਆ। ਗੱਲਾਂ ਬਾਤਾਂ ਰਾਹ 'ਚ ਚੱਲੀ ਜਾਂਦੀਆਂ ਨੇ, ਇਹਨੂੰ ਲੱਗਦਾ ਸੀ ਕਿ ਸ਼ਾਇਦ ਇਹ ਸਫ਼ਰ ਸਭ ਤੋਂ ਔਖਾ ਸੀ, बड़ा खुश है कि आपां जंगल पार कर लिया ते हुण ते किस्मत आई लो। जंगल जिदा ही प्यार किया तो थोड़ी दूर अगे चल के नदी सी, नदी वेखदा पानी तो कहिंदे ने पहला ही डर लगता है तो उत्थे फिर बेर जांदा, मैनू तो जी तैरना नहीं आता तो जे नदी का पानी वध गया तो मैं तो इत्थे मर जूंगा, मैं तो इत्थे डुब जूंगा। बाबे ने फिर समझाया वेख तेरे को दो रास्ते ने, हुण जिथे आपां आ चुके हैं जां ते तू वापस मुड़ जा ते जां फिर दूसरा राह ए आ कि तू तैर के नदी पार कर जा जो कि तेनू तैरना नहीं आता, तो फिर एक तीसरा राह होर हैगा तू बेड़ी दे उत्ते भी ये नदी पार कर सकदा। तू सिर्फ मन दे विच ये चीज धार कि मैं नदी तो पार लंघना ते फिर अगे चीज आउंदी आ कि वह लंघना किदां है, हुण अगला साडे कोल हल की है। थोड़ी देर बैठते ने बेड़ी का इंतजार करते ने, बेड़ी ते बहिंदे आ नदी पार कर जांदे। बंदा फिर बड़ा खुश है कि मैं किस्मत दे करा लंघ के होर नेड़े हो गया, सोचता मैं एक दिया दो किस्मत लैके जाऊँगा, कल नूं कितें बच्चों भी लोड़ पै जाती है, वोटी नूं लोड़ पै जाती है। बड़ा खुश है, इन्हें नूं की वेखदा कि अगे एक वड्डा पर्बत है, एक वड्डा पहाड़ है। इस बाबे वल वेखदा, साधु वल वेखदा ते पुछदा कि हुण इह वी पार करना, ते जे पार करना ते इह नहीं उमर को आउणा, तू तो मैनू बनाया शदाई, तू जिधर नूं चाहुंदा उधर नूं मैनू लई फिरदा, कदी जंगल कदी नदियां कदी पहाड़, मैनू लगदा उचाई तो डर, किस्मत लैण गया मैनू लगदा मैं अपनी जान ही गवा बैणी। बाबे ने फिर समझाया वेख तेरे को फिर दो ही राह ने, जां ते वापस चलिया जा इत्थों तक दे सफर साडा, ते जां फिर औखा सौखा हो के ते पर्बत मेरे नाल चढ़। ते हुण इहो जिहा कोई राह भी नहीं है जिदा नदी दे विच बेड़ी वाला कोई हल हैगा, ही इहदे विच ते इहो ही मैं कर सकदा कि आपां थोड़ा जिहा चढ़ के साह लै लिया करांगे, जिथों कि एक दिन लगना वा दोवां च तिन्नां च चढ़ जाएंगे, जे हिम्मत कर सकदा ते कर, चाहुंदा भी आ हिम्मत करनी पर तां पर्बत वल ध्यान मारदा, पिछे याद आउंदा भी मैं खेत उदां ही छड्ड के आया, फिर वापस जाके घर बार भी वेखना, माल डंगर भी वेखना, ये पहाड़ चढ़ के होर अगे पता नहीं की आना, ये जंगल लंघदा वा ते नदी लै आउंदा वा, नदी लंघदी आ ते पर्बत लै आउंदा, अगे पता नहीं किहड़ा समुंदर होना, मना अगों भी तैनू वापस ही परतना पैना, किस्मत ही लैनी है फिर कि वापस आके तो इसे को लै जूंगा, यह काम थोड़ा जा औखा। वेर गया हूँ वापस जाना चाहता, पर किस्मत तो ता ही मिलनी है जे इस सफर ते अगे वधे। वापस मुड़न लगा सवाल पूछता दस मैनू ਵੀ ਕੀ ਇਸ ਪਰਬਤ ਤੋਂ ਅੱਗੇ ਕਿਸਮਤ ਹੈਗੀ ਆ ਜਾਂ ਫਿਰ ਹੋਰ ਵੀ ਕਿੰਨਾ ਕੁ ਅੱਗੇ ਜਾਣਾ ਜਾਂ ਅੱਗੇ ਕਿਹੜੀਆਂ ਕਿਹੜੀਆਂ ਮੁਸੀਬਤਾਂ ਆਉਣੀਆਂ ਕਿੱਦਾਂ ਦੇ ਪੈਂਡੇ ਆਉਣੇ ਆ ਮੈਨੂੰ ਕੁਛ ਦੱਸ ਤਾਂ ਸਹੀ। ਬਾਬੇ ਨੇ ਕਿਹਾ ਉਹ ਤਾਂ ਮੈਨੂੰ ਵੀ ਨਹੀਂ ਪਤਾ। ਸਾਧੂ ਦੇ ਮੂੰਹ ਵੱਲ ਵੇਂਦਾ ਤੇ ਅਗਲਾ ਸਵਾਲ ਪੁੱਛ ਲੈਂਦਾ ਜੇ ਤੈਨੂੰ ਵੀ ਨਹੀਂ ਪਤਾ ਤੇ ਫਿਰ ਮੈਨੂੰ ਨਾਲ ਕਿਉਂ ਲਈ ਫਿਰਦਾ, ਫਿਰ ਇਹੋ ਜਿਹੇ ਰਾਹਾਂ ਦੇ ਉੱਤੇ ਮੇਰਾ ਸਮਾਂ ਕਿਉਂ ਖਰਾਬ ਕੀਤਾ। ਬਾਬੇ ਨੇ ਕਿਹਾ ਵੇਖ ਇਹੋ ਹੀ ਚੱਕ ਗੱਲ ਸਮਝਣ ਵਾਲੀ ਹੈ, ਇਹ ਜਿਹੜੇ ਰਾਹਾਂ ਤੋਂ ਆਪਾਂ ਲੰਘ ਕੇ ਆਏ ਹਾਂ ਨਾ ਇਹੋ ਹੀ ਜ਼ਿੰਦਗੀ ਦਾ ਸਫ਼ਰ ਹੈ, ਅਤੇ ਜਿਹੜੇ ਵੀ ਰਾਹ ਦੇ ਉੱਤੇ ਜਿਹੜੇ ਵੀ ਮੋੜ ਦੇ ਉੱਤੇ ਸਾਨੂੰ ਜ਼ਿੰਦਗੀ ਦੇ ਵਿੱਚ ਇਹ ਲੱਗਣਾ ਸ਼ੁਰੂ ਹੋ ਜਾਂਦਾ ਨਾ ਕਿ ਇਹ ਬੜਾ ਔਖਾ ਵਾ, ਅਤੇ ਫਿਰ ਅੱਧਾ ਕੁ ਤੁਸੀਂ ਉਦੋਂ ਹਾਰ ਚੁੱਕੇ ਹੁੰਦੇ ਹੋ। ਅਗਲੀ ਗੱਲ ਇਹ ਹੁੰਦੀ ਆ ਕਿ ਤੁਸੀਂ ਅੱਧੇ ਕਹਾਰੇ ਜਦੋਂ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਫਿਰ ਉਸ ਕੰਮ ਨੂੰ ਚੰਗੀ ਤਰ੍ਹਾਂ ਦੇ ਨਾਲ ਉਸ ਪੈਂਡੇ ਨੂੰ ਚੰਗੀ ਤਰ੍ਹਾਂ ਦੇ ਨਾਲ ਸਰ ਨਹੀਂ ਕਰ ਪਾਉਂਦੇ, ਅਤੇ ਉਦੋਂ ਹੀ ਸਫ਼ਰ ਸ਼ੁਰੂ ਹੁੰਦਾ ਕਿਸਮਤ ਦਾ, ਨਹੀਂ ਤਾਂ ਕਿਸਮਤ ਨਾਂ ਦੀ ਕੋਈ ਚੀਜ਼ ਹੀ ਨਹੀਂ। ਔਖਾ ਸੌਖਾ ਹੋ ਕੇ ਤੈਨੂੰ ਮੈਂ ਜੰਗਲ ਲੰਘਾਇਆ, ਨਹੀਂ ਤਾਂ ਤੇਰੀ ਤਾਂ ਉੱਥੇ ਹੀ ਇੱਕ ਤਰ੍ਹਾਂ ਦੀ ਕਿਸਮਤ ਖਰਾਬ ਹੀ ਸੀ, ਤੂੰ ਉੱਥੇ ਕਹਿ ਸਕਦਾ ਸੀ, ਉੱਥੇ ਕਹਿ ਰਿਹਾ ਸੀ ਕਿ ਮੈਨੂੰ ਕੰਡਾ ਵੱਜ ਗਿਆ ਮੇਰੀ ਕਿਸਮਤ ਖਰਾਬ ਹੋ ਗਈ, ਪਰ ਉਸ ਤੋਂ ਬਾਅਦ ਮੈਂ ਤੈਨੂੰ ਹੌਸਲਾ ਦਿੱਤਾ ਅਤੇ ਤੂੰ ਜੰਗਲ ਪਾਰ ਕਰ ਆਇਆ, फिर किस्मत तो खराब नहीं ही, तेरी नीति खराब ही ना। नदी दे लागे भी तू ओदा ही कीता, फिर तेरी नीत खराब हुई। फिर तेनु मैं हौसला दिता, कोई आपा सोच के होर ला राह लभ्या, बेड़ी दे उत्ते बैठे अगे आ गए। तो जदों नदी पार कर ली उदों तेनु लगन लग पाया कि मेरी किस्मत ठीक है। उस तो पहला तक तेनु लग रहा है कि मेरी किस्मत खराब है। फिर मैं तेरे चेहरे दे उत्ते खुशी वेखी, तेनू लगा कि मेरी किस्मत बहुत चंगी है। तो हुण परबत दे सामे बह के भी तू इदां दीआं गल्लां कर रहा, जे इहनू पार कर गया तो तेनू लगेगा कि मेरी किस्मत फिर चंगी है, जे नहीं तो माड़ी किस्मत लैके तो वापस चलिया जा। जिंदगी दे विच सिर्फ साढ़े कोल सफर आ, जिहड़ी मंजिल ते तू पहुंचना चाहना, मंजिल यानी कि किस्मत जिहड़ी तू लैण आया, वह मंजिल कितें है ही नहीं। तो जे बंदा वाकई मंजिल दे उत्ते पहुंच जावे तो फिर उत्थे जा के जिहड़ी बंदे नूं निराशता हथ लगती है उत्थों फिर बंदा उभर नहीं सकता। इंसान की जिंदगी सिर्फ एक सफर है, तो इस सफर दे विच जो भी अड़चना आउंदियां ने उन्हां नूं किसे ना किसे तरीके दे नाल आपां सर करना, तो जदों सर कर लोगे उदों तुहानूं लगेगा साडी किस्मत चंगी है। बहुते इंसान जां हर एक इंसान एक टीचा लैके चलता, हर एक घड़े का एक पॉइंट हुंदा जदों भर जांदा, कोई पहला भरदा कोई बाद च भरदा, ते जिथे भी जाके तुहानूं ये महसूस होना शुरू हो जाए कि साडी किस्मत माड़ी है, इहदा मतलब कि तुहाडी उन्नी क औकात है, इहदा मतलब कि तुहाडे च उन्नी क काबलीयत है, उस तों अगे जान दी जां उस तों कुछ वड्डा करन दी साडे च काबलीयत नहीं है। इस करके जदों भी किते तुहानूं लगे कि हाए किस्मत, इहदा मतलब कि उत्थे अपने आप नूं माप लो, उह तुहानूं मापण दा एक पैमाना है। तो उत्थे हमेशा ही एक ऑप्शन ये भी रहिंदी है कि तुसीं उस अपने पैमाने नूं वड्डा कर सकते हुंदे हो। जिदा इस बंदे नूं जंगल तो खिच के बाबा नदी तक लाया, तो नदी तो खिच के पहाड़ तक लाया, इत्थे किसे बाबे ने नहीं, तुसीं अपने आप नूं खिच के अगे होर वड्डे टीचे तक लैके जाना। तो इहदा कोई अंत नहीं है इस सफर का, कहिंदे ने कोई अंत नहीं है इस सफर दे उत्ते, किसे मंजिल दी भाल नहीं है। ये तुसीं सिर्फ अपने आप का दायरा वधा सकते हो, जिन्ना वधा सकते हो उन्नी वधिया तुहाडी किस्मत, उन्ना तुहानूं जिंदगी जीण दा आनंद आऊगा। आस करते हैं कि अज की कहानी तुसी पसंद की होएगी, ते अपनी किस्मत तुहानूं बड़ी वधिया लग रही होएगी।
3: धन्यवाद कहानी सुनने लई। जे तुहाडे कोल भी है अजिही ही कोई मोटिवेशनल अते इंस्पायरिंग कहानी तां तुसी सानू मैसेज या ईमेल कर सकदे हो। जे कहानी वधिया लगी तां रेडियो हांजी दे यूट्यूब चैनल तों इस नूं जरूर शेयर करो, अते होर भी कहानियां विचार खबरां अते इंटरव्यू सुनने लई सबस्क्राइब करो रेडियो हांजी दा यूट्यूब चैनल।
5: सुनो जी, गड्डी अक्षरा ज्वेलर्स वल लै लो।
6: ओ जो हुकम मेरी सरकार।
5: ओ आ किधर, हैरी स्पार्क वल जाना, तुसी आ किथे जा रहे हो?
6: अक्षरा ज्वेलर्स दी दूजी लोकेशन रिवर्स तंच,
5: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
6: आहो जी आहो,
5: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच।
7: तीजे वाले बाबू मेरा गाना चला तो।
8: ससिकाल शुभोय बादशाह, ते तुसी सुन रहे हैं 1674 AM रेडियो हांजी।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ।
3: ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਆਪਕੀ ਪਿਆਰੀ ਸੀ ਲੱਲੀ ਔਰ ਆਪ ਮੁਝੇ

0: ਬੈਠੇ ਸੀ ਨੀ ਘੁੰਗਰੂ ਤੇਰਿਆਂ ਪੈਰਾਂ ਦੇ, ਕਿ ਗੇੜਾ ਕੱਢ ਕੇ ਆਈ ਆ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ, ਸਾਡੀ ਝਾਂਜਰ ਵਿਹੜੇ ਗਹਿਰਾਂ ਦੇ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
3: Hi, this is Umang Kumar aur pyar se log mujhe okay kehte hain. Aap sun rahe hain Radio Hanji 1674 AM. Keep listening.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: रेडियो हाँ जी 1674 AM मैं गौतम कपिल ते प्रोग्राम डीप टॉक शो स्वागत है जी तुहाडा इस नवे नकोर प्रोग्राम दे विच नवे नवे एपीसोड दे विच और जे तुसी सानू पॉडकास्ट तो सुन रहे हो शुक्रिया रेडियो फ्रीक्वेंसी तो सुन रहे हो धन्यवाद ते जे तुसी अपने मोबाइल तो वैबसाइट दे राही या फिर डायल टू लिसन नंबर दे राही सुन रहे हो तां वी थैंक यू अलग अलग भाषावां दे विच अलग अलग तरीकियां दे नाल धन्यवाद करन दा इह तरीका क्यों अपनाया क्योंकि कुछ नवा लैके आए हैं हुण एक नवी सीरीज़ दे विच इंज कह सकदे हो कि तुसी पार्ट टू शुरू हो रहा सीजन टू डीप टॉक शो दा सो वेलकम जी जी आयां नूं और प्रोग्राम शुरू होने तो पहले ही दस दें कि अपनी फीडबैक 0472-6416-74 या facebook.com/ हाँ जी सिडनी के उत्ते भेजते रहो आओ स्वागत करते हैं बगैर किसी देरी तो डॉक्टर संदीप कौर होर का जिन्होंने यह प्रोग्राम पेश करना है ते नाल मैं तो माड़ा मोटा जे एक दो सवाल अपनी समझ दे नाल करना पर पूरे प्रोग्राम नूं तोड़ना तो संदीप कौर होर ने संदीप जी सत श्री अकाल वेलकम जी की हाल चाल ने
1: मैं ठीक है जी तुसी बिल्कुल सुनाओ
0: की जी जी जी बहुत वधिया बड़ा एक गैप जेड़ा सी साडा रहा सीगा पर हुण एक बार फिर तो शो शुरू कर दिते ने आपा बकायदा ते मेरे ख्याल दे नाल पिछे जे आपा एक गल भी कीती सीगी कि जेड़े हुण शो करने ने उहनां दे विच साइंस दे नाल नाल साइंस दे नाल जुड़दियां होर जेड़ियां वनगियां ने उन्हां नूं भी जोड़िया जावे साइंस दियां होर ब्रांचिज़ भी जिहड़ियां नाल जोड़ियां जाण ये किदां बैठे बैठे खुराफात आई तुहाडे दिमाग दे विच
1: असी इदां गल जदों कर रहे सी पई गल कर रहे सी कि शायद जो साइंस दी गल करदे आ मे बी थोड़ा ज्यादा कई बार कॉम्प्लीकेटेड हो जांदा तां असी थोड़ी जी हुण कोशिश हांजी कि जनरल जिहड़ी आपां अपनी डे टू डे लाइफ च वी देखदे आ जिहड़ी सिद्धा असी मतलब फील करदे आ जिहड़ियां चीजां हैना सानूं लगदा कि साडे एज अ बीइंग साडे नाल जुड़ियां हुंदियां आ जां साडे चाहे वह साडे इमोशनस हो गए चाहे असी जो देखते हैं आले दुआले हो गया है ना परसीव की करते हैं कि मैमरीज जो साडिया है बचपन तो लैके हुण तक दियां वह सारिया चीजा जिहड़ियां मिला के किवें साडी बॉडी फंक्शन करती है तो असी सारा सोच रहे सी कि इनू किदा इंटरस्टिंग बनाईए तो फिर साढ़े दिमाग च आए कि फिलोसफी एक वधिया जिहड़ी चीज हैगी आ जिहनूं आई थिंक मैनूं लगदा सारे ही पसंद करदे आ सुनना है ना ते हर कोई मैनूं लगदा कि फिलोसफर हुंदा ही तो कोई ना कोई फिलोसफी साडी सारिया नहीं हुंदी है ना तो हाँ जी मैनूं लगदा कि सब तो इंटरस्टिंग टॉपिक
0: हर बंदा अपने आप दे विच फिलोसफर है हर बंदे दे कोल आपो अपने सिद्धांत हैगे ने ते उहदे च जदों फिलोसफी दी गल आंदी है ते फिलोसफी नू एक ना जिदा तुसी दस्या कि तुसी परसीव किदा कर दे हो यानी कि मैं की गल कही है ते तुसी की समझी है फिलोसफी एदे च बड़ी डूंघाई दे विच चली जांदी हैगी है जिवें कह दिंदे आपां कि किसे किसे बंदे दी फिलोसफी समझनी बड़ी मुश्किल है छोटे हुंदे सीगे ते हल्का हल्का जिहा सारे फिलोसफर दे बारे आपां नूं सोशल स्टडीज़ च पढ़ाया गया कि सोक्रेट्स या प्लैटो या एरिस्टोटल पर वो पंजाबी च पढ़ाए बड़े हो के कदे जरूरत ही नहीं कीती कि उन्हां दी फिलोसफी नूं कदे समझिए क्योंकि सुकरात अफलातून अरस्तू एदां दे नाम सानूं कासी कदे सीरियस ही नहीं होए हैगे कि बंदे कोई सीरियस गल कर सकदे ने ते एक बड़े वधिया जिहड़े फिलोसफर होए ने फ्रेंच फिलोसफर रेने डेस्क्रेट्स है ना ते वो कहिंदे ने आई थिंक देयरफॉर आई एम लै दसो हुण इह गल इन्नी कु हैगी है ते इनू जे आपां फिल्मी डायलॉग बना दिए ते बड़ा वधिया जचदे ने सलमान खान दे मूहों अक्षय कुमार दे मूहों जो मैं सोचता हूँ वो मैं करता हूँ लगभग ओह ये फिलोसफी दे विचों ही निकल के आईया ने साडियां सारियां चीज़ां हिंदुस्तान दे कोल ਜਾਂ ਇੰਡੀਅਨ ਹਿਸਟਰੀ ਦੇ ਵਿੱਚ ਕੋਈ ਬਹੁਤ ਵੱਡੇ ਵੱਡੇ ਫਿਲੋਸਫਰ ਹੋਏ ਨਹੀਂ ਹੈਗੇ, ਚਿੰਤਕ ਜਾਂ ਪੋਲੀਮੈਥ ਜਿਨ੍ਹਾਂ ਨੂੰ ਕਹਿ ਲਿਆ ਜਾਂਦਾ, ਜਿਨ੍ਹਾਂ ਦੀ ਜਾਣਕਾਰੀ ਦਾ ਦਾਇਰਾ ਬੜਾ ਵਿਸ਼ਾਲ ਹੁੰਦਾ, ਬੜੇ ਆਲੇ ਦੁਆਲੇ ਉਹ ਸੋਚ ਲੈਂਦੇ ਹੈਗੇ ਨੇ। ਮਤਲਬ ਇਹ ਵੀ ਗੱਲ ਸੋਚ ਲਈ, ਉਹ ਵੀ ਸੋਚ ਲਈ, ਉਹ ਵੀ ਸੋਚ ਲਈ, ਹੈ ਨਾ। ਵੀ ਜਿਵੇਂ ਅੱਗੇ ਖੇਡਾਂ ਹੁੰਦੀਆਂ ਹੁੰਦੀਆਂ ਸੀਗੀਆਂ ਕਿ 10 ਖੇਡਾਂ ਮਿਲਾ ਕੇ ਡੈਕਥਲੋਨ ਹੋ ਗਈ, ਹੈ ਨਾ, ਤਾਂ ਉੱਦਾਂ ਹੀ ਇਹ 8-10। ਆਪਾਂ ਬਚਪਨ 'ਚ ਪੜ੍ਹਦੇ ਹੁੰਦੇ ਸੀਗੇ ਕਿ ਬਾਬਾ ਨਾਨਕ, ਉਹਨਾਂ ਨੂੰ ਫਾਰਸੀ ਦਾ ਗਿਆਨ ਸੀ, ਅਰਬੀ ਭਾਸ਼ਾ ਦਾ ਗਿਆਨ ਸੀ, ਯੇ ਵੋ ਫਲਾਣਾ ਧਿਮਕਾ, ਨਾ। ਬੜੇ ਲੋਕ ਪੁਰਾਣੇ ਸਮਿਆਂ ਦੇ ਵਿੱਚ ਬੜਾ ਕੁਛ ਪੜ੍ਹ ਜਾਂਦੇ ਹੁੰਦੇ ਸੀ, ਬੜੀਆਂ ਸਾਰੀਆਂ ਚੀਜ਼ਾਂ। ਅਤੇ ਇਹ ਫਿਰ ਵੱਡੇ ਹੋ ਕੇ ਇਹ ਚੀਜ਼ਾਂ ਘੱਟਦੀਆਂ ਗਈਆਂ, ਜਾਂ ਫਿਰ ਮਤਲਬ ਅੱਜ ਦੇ ਦੌਰ ਦੇ ਵਿੱਚ ਤਾਂ ਹੁਣ ਇਹ ਖਤਮ ਹੀ ਹੁੰਦੀਆਂ ਜਾ ਰਹੀਆਂ ਹੈਗੀਆਂ ਨੇ। ਇੱਕ ਸ਼ਖਸ ਜਿਹਨੂੰ ਪੋਲੀਟੀਕਲ ਸਾਇੰਸ ਦਾ ਵੀ ਪਤਾ ਹੋਵੇ, ਜਿਹਨੂੰ ਇਹ ਵੀ ਪਤਾ ਹੋਵੇ ਵੀ ਲਿਟਰੇਚਰ ਕਿੱਦਾਂ ਰਚਨਾ ਹੈ, ਜਿਹਨੂੰ ਮੈਥਸ ਦਾ ਵੀ ਨੌਲੇਜ ਹੋਵੇ, ਜਿਹੜਾ ਸਾਇੰਸ ਦੇ ਵਿੱਚ ਵੀ ਪੂਰਾ ਜਿਹੜਾ ਗਿਆਨੀ ਹੋਵੇ, ਅਤੇ ਜਿਹਨੂੰ ਬਾਇਓਲੋਜੀ ਤੋਂ ਲੈ ਕੇ ਅਤੇ ਫਿਲੋਸਫੀ ਤੱਕ ਸਾਰੇ ਹੀ ਸਬਜੈਕਟ ਦਾ ਪਤਾ ਹੋਵੇ, ਉਹ ਉਸ ਕਿਸਮ ਦੇ ਜਿਹੜੇ ਫਿਲੋਸਫਰਸ ਨੇ, ਉਹਨਾਂ ਦੇ ਨਾਲ ਜੁੜੀਆਂ ਹੋਈਆਂ ਥਿਊਰੀਸ ਅਤੇ ਉਹਨਾਂ ਦੀਆਂ ਜ਼ਿੰਦਗੀਆਂ ਦੇ ਬਾਰੇ ਆਪਾਂ ਗੱਲ ਕਰਾਂਗੇ। ਅਤੇ ਅੱਜ ਪਹਿਲਾਂ ਕਿਹਦੀ ਗੱਲ ਕਰਨੀ ਚਾਹੁੰਦੇ ਹੋ, ਕਿੱਥੋਂ ਸ਼ੁਰੂ ਕਰਨੀ ਚਾਹੁੰਦੇ ਹੋ, ਔਰ ਕਿਸ ਚੀਜ਼ ਦੇ ਨਾਲ ਤੁਸੀਂ ਉਹਨੂੰ ਸਾਇੰਸ ਦੀ, ਤੁਸੀਂ ਕਿਹਾ ਕਿ ਫਿਲੋਸਫੀ ਨੂੰ ਸਾਇੰਸ ਦੀ ਇੱਕ ਬ੍ਰਾਂਚ ਦੇ ਨਾਲ ਜੋੜਨਾ, ਉਹ ਕਿਹੜੀ ਦੇ ਨਾਲ ਤੁਸੀਂ ਜੋੜ ਕੇ ਗੱਲ ਕਰੋਗੇ ਅੱਜ, ਸੰਦੀਪ ਜੀ?
1: ਹਾਂਜੀ, ਅੱਜ ਅਸੀਂ ਗੱਲ ਕਰਨੀ, ਜਿਹੜਾ ਤੁਸੀਂ ਪਹਿਲਾਂ ਨਾਮ ਲਿਆ, ਕਾਫੀ ਸਾਰੇ ਜਿਹਨਾਂ ਨੂੰ ਅਸੀਂ ਪੰਜਾਬੀ ਚ ਅਰਸਤੂ ਕਹਿੰਦੇ ਆ, ਮੈਨੂੰ ਲੱਗਦਾ ਉਹਨਾਂ ਨੂੰ ਕਹਿੰਦੇ ਆ ਅਰਿਸਟੋਟਲ, ਜਿਹਨਾਂ ਦਾ ਐਕਚੁਅਲ ਨਾਮ ਅਰਿਸਟੋਟਲ ਸੀਗਾ, ਤੇ ਉਹ ਗ੍ਰੀਕ ਦੇ ਜਿਹੜੇ ਆ ਉਹ, ਉਹਨੂੰ ਮਤਲਬ ਕਿ ਜਿਹੜਾ ਅਸੀਂ ਫਿਲੋਸਫਰ ਜਿਹੜੇ ਆ ਉਹ ਮੰਨਦੇ ਕਿ ਇੱਕ ਟਰੂ ਫਸਟ ਸਾਇੰਟਿਸਟ ਸੀਗਾ ਵਰਲਡ ਦਾ, ਕਿਉਂਕਿ ਉਹਨੇ ਬਹੁਤ ਸਾਰੀਆਂ ਚੀਜ਼ਾਂ ਪੜ੍ਹੀਆਂ ਸੀ ਔਰ ਓਬਜ਼ਰਵ ਕੀਤੀਆਂ ਸੀ, ਜਿਹਦੇ ਬੇਸਿਸ ਤੇ ਉਹਨੇ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਲਿਖੀਆਂ, ਹਨਾ। ਇੱਕ ਇੰਸਟੀਚਿਊਟ ਵੀ ਬਣਾਇਆ ਬਾਅਦ ਚੋਂ, ਔਰ ਉਹਦਾ ਗੁਰੂ ਹੁੰਦਾ ਸੀ ਪਲੈਟੋ, ਉਹ ਵੀ ਇੱਕ ਹੋਰ ਜਿਹੜਾ ਫਿਲੋਸਫਰ ਜਿਹੜਾ ਬਹੁਤ ਵੱਡਾ ਹੋਇਆ। ਹਾਂਜੀ, ਪਰ ਅਸੀਂ ਅੱਜ ਅਰਿਸਟੋਟਲ ਦੀ ਗੱਲ ਕਰਾਂਗੇ, ਕਿਉਂਕਿ ਅਸੀਂ ਕਿਉਂਕਿ ਸਾਇੰਸ ਦੀ ਵੀ ਨਾਲ ਗੱਲ ਕਰਨੀ ਆ, ਫਿਲੋਸਫੀ ਦੀ ਤਾਂ ਮੈਂ ਕਿਹਾ ਹੀ ਕਿ ਸਾਰੇ ਇੰਟਰਸਟਿਡ ਹੁੰਦੇ ਆ, ਪਰ ਅਸੀਂ ਨਾਲ ਗੱਲ ਕਰਨੀ ਆ ਕਿ ਸਾਇੰਸ ਇਹਨਾਂ ਨੂੰ ਕਿਵੇਂ ਜਸਟੀਫਾਈ ਕਰਦੀ ਆ, ਤੇ ਸਾਇੰਸ ਚ ਸਾਨੂੰ ਕੀ ਕੀ ਸਿਮਿਲੈਰਿਟੀਜ਼ ਮਿਲਦੀਆਂ, ਕਿਉਂਕਿ ਜਦੋਂ ਅਸੀਂ ਜਨਰਲੀ ਦੇਖਦੇ ਹਾਂ ਸਾਨੂੰ ਲੱਗਦਾ ਹੈ ਕਿ ਫਿਲੋਸਫੀ ਇੱਕ ਡਿਫਰੈਂਟ ਚੀਜ਼ ਆ ਤੇ ਸਾਇੰਸ ਇੱਕ ਡਿਫਰੈਂਟ ਚੀਜ਼ ਆ, ਹਨਾ। ਔਰ ਅਫਕੋਰਸ ਇਹ ਨਹੀਂ ਹੈਗਾ ਕਿ ਸਿਮਿਲੈਰਿਟੀਜ਼ ਹੀ ਹੈਗੀਆਂ, ਡਿਫਰੈਂਸਿਸ ਵੀ ਹੋ ਗਏ, ਬਹੁਤ ਸਾਰੇ ਫਿਲੋਸਫੀਜ਼ ਐਵੇਂ ਦੀਆਂ ਵੀ ਹੈਗੀਆਂ ਜਿਹੜੀਆਂ ਅਸੀਂ ਜਦੋਂ ਓਬਜ਼ਰਵ ਕਰਦੇ ਹਾਂ ਸਾਨੂੰ ਹੋਰ ਲੱਗਦਾ, ਬਟ ਜਦੋਂ ਅਸੀਂ ਐਕਚੁਅਲ ਜਿਹੜੀ ਆ ਕੈਮੀਕਲ ਐਕਟੀਵਿਟੀ ਸਾਡੇ ਬ੍ਰੇਨ ਚ ਜਾਂ ਬੋਡੀ ਚ ਦੇਖਦੇ ਹਾਂ ਤਾਂ ਉਹਦੇ ਹੋਰ ਰਿਜ਼ਲਟ ਸਾਨੂੰ ਮਿਲਦੇ, ਹਨਾ। ਤੇ ਅਸੀਂ ਉਹਨਾਂ ਸਾਰੇ ਇਹਨਾਂ ਦੀ ਹੀ ਗੱਲ ਕਰਾਂਗੇ। ਤੇ ਕਾਫੀ ਜਿਹੜਾ ਆ ਜਿੱਦਾਂ ਮੈਂ ਕਿਹਾ ਕਿ ਵੱਡਾ ਫਿਲੋਸਫਰ ਸੀਗਾ ਇਹਨੇ, ਜਿਹੜਾ ਅਲੈਗਜ਼ੈਂਡਰ ਦੀ ਗ੍ਰੇਟ ਸੀਗਾ ਉਹਦਾ ਟਿਊਟਰ ਵੀ ਰਿਹਾ। ਹਾਂਜੀ, ਇਹਨੇ ਉਹਨੂੰ ਬਾਇਓਲੋਜੀ ਪੜ੍ਹਾਈ, ਐਥਿਕਸ ਪੜ੍ਹਾਏ, ਲਿਟਰੇਚਰ ਪੜ੍ਹਾਇਆ, ਪੋਲੀਟਿਕਸ, ਸਾਇੰਸ, ਜ਼ੂਲੋਜੀ, ਸਾਰਾ ਕੁਛ ਹੀ ਪੜ੍ਹਾਇਆ, ਮਤਲਬ ਐਨੀਮਲਸ ਦੀ ਲਾਈਫ ਦਾ ਪੜ੍ਹਾਇਆ, ਹਨਾ, ਹਿਊਮਨਸ ਦੀ ਲਾਈਫ ਦਾ ਪੜ੍ਹਾਇਆ, ਤੇ ਜੋ ਵੀ ਐਥਿਕਸ ਵਗੈਰਾ ਮੈਂ ਦੱਸਿਆ ਕਿ ਉਹਦਾ ਟੀਚਰ ਰਿਹਾ ਹੈ। ਬਟ ਉਸ ਤੋਂ ਬਾਅਦ ਜਦੋਂ ਉਹ 16 ਸਾਲ ਦਾ ਹੋਇਆ, ਉਸ ਤੋਂ ਬਾਅਦ ਉਹ ਫਿਰ ਵਾਰਸ ਚ ਚਲਾ ਗਿਆ, ਹਨਾ। ਉਸ ਤੋਂ ਬਾਅਦ ਓਬਵੀਅਸਲੀ ਇਹ ਖਤਮ ਹੋ ਗਈ, ਤੇ ਫਿਰ ਉੱਥੋਂ ਵਾਪਸ ਆ ਕੇ ਇਹਨੇ ਆਪਣਾ ਇੰਸਟੀਚਿਊਟ ਖੋਲ ਲਿਆ, ਜਿੱਥੇ ਅੱਗੇ ਬਹੁਤ ਸਾਰੇ ਇਹਨਾਂ ਦੇ ਵੀ ਸਟੂਡੈਂਟ ਹੋਏ। ਤੇ ਉਹਦੀ ਜਿਹੜੀ ਇੱਕ ਫਿਲੋਸਫੀ ਲਾਈਫ ਦੀ ਮੇਨ ਇਹ ਸੀ ਕਿ ਜਿੰਨੀ ਵੀ ਜਿਹੜੀ ਸਾਡੀ ਕਿਸੇ ਹਿਊਮਨ ਦੇ ਵਿੱਚ ਜਿਹੜੀ ਅਸੀਂ ਐਕਸੀਲੈਂਸੀ ਹੁੰਦੀ ਹੈ ਕਿਸੇ ਵੀ ਹਿਊਮਨ ਬੀਂਗ ਦੇ ਵਿੱਚ, ਜਿਹੜਾ ਅਸੀਂ ਮਤਲਬ ਖਾਸੀਅਤ ਹੁੰਦੀ ਹੈ ਕਿਸੇ ਪਰਸਨ ਦੀ, ਜਾਂ ਸਾਡੇ 'ਚ ਜੋ ਕਰੇਜ ਹੁੰਦੀ ਆ ਤੇ ਜੋ ਕਾਇੰਡਨੈਸ ਆਉਂਦੀ ਆ, ਉਹ ਸਾਰੀ ਉਹ ਇਸ ਬੇਸਿਸ ਤੇ ਨਹੀਂ ਆਉਂਦੀ ਕਿ ਅਸੀਂ ਕਿੱਥੇ ਪੈਦਾ ਹੋਏ ਹਾਂ ਜਾਂ ਕਿਹੜੀ ਫੈਮਿਲੀ 'ਚ ਪੈਦਾ ਹੋਏ ਹਾਂ ਜਾਂ ਕਿਹੜੇ ਏਰੀਆ 'ਚ ਪੈਦਾ ਹੋਏ ਹਾਂ। ਉਹ ਆਉਂਦੀ ਹੈ ਕਿ ਅਸੀਂ ਲਾਈਫ 'ਚ ਕੀ ਦੇਖਿਆ ਆ ਤੇ ਕੀ ਸਾਡੀ ਲਾਈਫ 'ਚ ਜਿਹੜਾ ਆ ਚੀਜ਼ਾਂ ਹੋਈਆਂ ਆ ਜਿਹਦੇ ਨਾਲ ਸਾਡਾ ਬ੍ਰੇਨ ਐਕਟ ਕਰਦਾ। ਅਫਕੋਰਸ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਇੰਨਾ ਨਹੀਂ ਪਤਾ ਸੀ ਕਿ ਬ੍ਰੇਨ ਦੀ ਜਿਹੜੀ ਬ੍ਰੇਨ ਦੀ ਕੈਮੀਕਲੀ ਬ੍ਰੇਨ ਕਿਵੇਂ ਕੰਮ ਕਰਦਾ ਹੈ ਜਾਂ ਇਲੈਕਟ੍ਰੀਕਲੀ ਕਿਵੇਂ ਕੰਮ ਕਰਦਾ ਹੈ, ਬਟ ਉਹ ਹਿਊਮਨਸ ਨੂੰ ਓਬਜ਼ਰਵ ਕਰਕੇ ਜ਼ਰੂਰ ਜਿਹੜਾ ਚਾਹੇ ਉਹ ਅਰਿਸਟੋਟਲ ਹੋ ਗਿਆ ਜਾਂ ਫਿਰ ਦੂਜੇ ਜਿਹੜੇ ਫਿਲੋਸਫਰਸ ਹੋ ਗਏ ਉਹ ਉਸ ਟਾਈਮ ਦੱਸਦੇ ਸੀ, ਕਿਉਂਕਿ ਓਬਵੀਅਸਲੀ ਇਹ ਬਹੁਤ ਜਿਹੜਾ ਪਹਿਲਾਂ ਦੀ ਮੈਂ ਗੱਲ ਕਰ ਰਹੀ ਹਾਂ ਨਾ, 384 BC ਦੇ ਵਿੱਚ ਜਿਹੜਾ ਅਰਿਸਟੋਟਲ ਹੋਇਆ ਸੀਗਾ ਉਸ ਟਾਈਮ ਦੇ ਉੱਤੇ ਕੰਮ ਕਰਦਾ ਸੀ। ਬਟ ਜਿਹੜੀ ਇਹਨਾਂ ਨੇ ਉਸ ਟਾਈਮ ਦੇ ਉੱਤੇ ਕਿਤਾਬਾਂ ਲਿਖੀਆਂ ਉਹ ਅੱਜ ਵੀ ਜਿਹੜੀ ਵੈਸਟਰਨ ਵਰਲਡ ਦੇ ਵਿੱਚ ਸਪੈਸੀਫਿਕਲੀ ਜਿਹੜੀ ਜਿਹੜੀਆਂ ਗੱਲਾਂ ਦੇਖੀਆਂ ਜਾਂਦੀਆਂ ਸੁਣੀਆਂ ਜਾਂਦੀਆਂ, ਮਤਲਬ ਲਿਟਰੇਚਰ ਵੀ ਉਹ ਹਜੇ ਵੀ ਉਹਨਾਂ ਦੀ ਬੁੱਕਸ ਦੇ ਉੱਤੇ ਬੇਸਡ ਹੈਗਾ ਆ। ਤੇ ਜਿਵੇਂ ਅਸੀਂ ਵੀ ਇੱਕ ਜਨਰਲ ਲਾਈਫ 'ਚ ਕਹਿ ਦਿੰਦੇ ਹਾਂ ਕਿ ਹਨਾ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ, ਤੋ ਮਤਲਬ ਕਿ ਜਦੋਂ ਅਸੀਂ ਕੋਈ ਚੀਜ਼ ਪ੍ਰੈਕਟਿਸ ਕਰਦੇ ਰਹਿੰਦੇ ਹਾਂ ਤਾਂ ਇਹਦਾ ਮਤਲਬ ਅਸੀਂ ਪਰਫੈਕਟ ਹੁੰਦੇ ਹਾਂ, ਹਨਾ, ਕਿ ਮੈਨੂੰ ਕੱਲ ਨੂੰ ਗਾਣਾ ਗਾਣਾ ਗਾਣਾ ਸਿੱਖਣਾ ਮੈਨੂੰ ਕੁਛ ਨਹੀਂ ਆਉਂਦਾ, ਪਰ ਜੇ ਮੈਂ ਪ੍ਰੈਕਟਿਸ ਕਰੂੰਗੀ ਹੋ ਸਕਦਾ ਕਿ ਮੈਂ ਵਧੀਆ ਹਨਾ ਗਾ ਸਕਦੀ ਹਾਂ। ਤੇ ਕੋਈ ਵੀ ਚੀਜ਼ ਹੈ ਜਦੋਂ ਅਸੀਂ ਚਾਹੁੰਦੇ ਹਾਂ ਔਰ ਅਸੀਂ ਪਹਿਲਾਂ ਪਹਿਲਾਂ ਸਾਨੂੰ ਔਖੀ ਲੱਗਦੀ ਹੈ, ਬਟ ਜਦੋਂ ਅਸੀਂ ਇੱਕ ਵਾਰ ਉਹ ਕਰਨ ਲੱਗ ਜਾਂਦੇ ਹਾਂ ਮਹੀਨੇ ਦੋ ਮਹੀਨੇ ਤਿੰਨ ਮਹੀਨੇ ਬਾਅਦ ਸਾਨੂੰ ਉਹੀ ਚੀਜ਼ ਈਜ਼ੀ ਲੱਗਣ ਲੱਗ ਜਾਂਦੀ ਹੈ ਹਨਾ, ਹੌਲੀ ਹੌਲੀ ਅਸੀਂ ਪਰਫੈਕਟ ਹੋ ਜਾਂਦੇ। ਇੱਦਾਂ ਅਸੀਂ ਹੈਬਿਟਸ ਦੀ ਗੱਲ ਕਰਦੇ ਹਾਂ ਕਿ ਹੈਬਿਟਸ ਜਿਹੜੀਆਂ ਉਹ ਬਣ ਜਾਂਦੀਆਂ ਹੌਲੀ ਹੌਲੀ ਜਦੋਂ ਤੁਸੀਂ ਸ਼ੁਰੂ ਕਰਦੇ ਆ ਹਨਾ, ਤੇ ਇੱਕ ਵਾਰ ਤੁਸੀਂ ਹੈਲਦੀ ਹੈਬਿਟਸ ਸ਼ੁਰੂ ਕਰ ਲਈਆਂ ਤਾਂ ਤੁਸੀਂ ਕੰਟੀਨਿਊ ਰੱਖੀਆਂ ਤਾਂ ਓਬਵੀਅਸਲੀ ਤੁਹਾਨੂੰ ਉਹ ਚੀਜ਼ਾਂ ਈਜ਼ੀ ਲੱਗਣ ਲੱਗ ਜਾਂਦੇ, ਤੁਹਾਨੂੰ ਆਦਤ ਪੈ ਜਾਂਦੀ ਆ। ਤੇ ਉਹ ਸਾਰੀ ਚੀਜ਼ਾਂ ਦੀ ਅੱਜ ਅਸੀਂ ਗੱਲ ਕਰਾਂਗੇ ਤੇ ਕਿਵੇਂ ਇਹ ਚੀਜ਼ਾਂ ਜਿਹੜੀਆਂ ਇਹਨਾਂ ਦੀ ਫਿਲੋਸਫੀ ਚੋਂ ਕੁਛ ਫਿਲੋਸਫੀਜ਼ ਅੱਜ ਦੇ ਜੋ ਸਾਇੰਟਿਸਟ ਦੇਖ ਸਕਦੇ ਆ, ਕਿਉਂਕਿ ਹੁਣ ਬਹੁਤ ਜ਼ਿਆਦਾ ਜਿਹੜੀ ਆ ਡਿਵੈਲਪਮੈਂਟ ਹੋਈ ਆ ਹਨਾ, ਇੰਸਟਰੂਮੈਂਟ ਸਾਡੇ ਕੋਲ ਬਹੁਤ ਜ਼ਿਆਦਾ ਹੈ ਕਿ ਅਸੀਂ ਬ੍ਰੇਨ 'ਚ ਕੀ ਐਕਟੀਵਿਟੀਜ਼, ਜਦੋਂ ਅਸੀਂ ਕੋਈ ਚੀਜ਼ ਫੀਲ ਕਰਦੇ ਹਾਂ ਜਾਂ ਸਾਨੂੰ ਡਰ ਲੱਗਦਾ ਤਾਂ ਸਾਡੇ ਬ੍ਰੇਨ 'ਚ ਕੀ ਚੇਂਜਿਸ ਆ ਰਹੇ ਆ, ਇਹ ਵੀ ਅਸੀਂ ਹੁਣ ਦੇਖ ਸਕਦੇ ਹਾਂ ਹਨਾ। ਤੇ ਉਹ ਸਾਰੀਆਂ ਦੀ ਅਸੀਂ ਅੱਜ ਗੱਲ ਕਰਨੀ ਆ ਕਿ ਕਿਵੇਂ ਸਾਡਾ ਬ੍ਰੇਨ ਇਹਨਾਂ ਚੀਜ਼ਾਂ ਨੂੰ ਅਡੈਪਟ ਕਰਦਾ ਹੈ।
0: ਰਾਈਟ, ਡੈਫੀਨੇਟਲੀ ਇਹ ਉੱਧਰ ਆਪਾਂ ਆਵਾਂਗੇ ਜੀ ਅੱਜ ਦੇ ਦਿਨ ਕਿ ਦਿਮਾਗ ਜਿੱਦਾਂ ਕਹਿੰਦੇ ਆ ਕਿ ਇਨਸਾਨ ਬਦਲ ਜਾਂਦਾ ਹੈ, ਉਦਾਂ ਕਹਿੰਦੇ ਆ ਕਿ ਮੇਰਾ ਕੁਛ ਨਹੀਂ ਪਤਾ ਮੇਰਾ ਦਿਮਾਗ ਖਰਾਬ ਹੋ ਗਿਆ ਸੀਗਾ ਤੇ ਮੈਂ ਬਦਲ ਗਿਆ, ਤੇ ਉਹ ਦਿਮਾਗ ਕਿੱਦਾਂ ਖਰਾਬ ਹੁੰਦਾ ਉਹ ਵੀ ਦੱਸਾਂਗੇ ਆਪਾਂ, ਜਾਂ ਦਿਮਾਗ ਕਿੱਦਾਂ ਬਦਲਦਾ ਉਹ ਵੀ ਦੱਸਾਂਗੇ ਅੱਜ ਦੇ ਪ੍ਰੋਗਰਾਮ 'ਚ। ਪਰ ਕਿਉਂਕਿ ਜਿਹੜੇ ਸੰਦੀਪ ਜੀ ਨੇ ਉਹ ਸਾਇੰਸ ਦੇ ਸਟੂਡੈਂਟ ਹੈ ਅਤੇ ਮੈਂ ਹਿਸਟਰੀ ਦਾ ਸਟੂਡੈਂਟ ਹੈ, ਅਤੇ ਦੋਵੇਂ ਜਦੋਂ ਕੰਬੀਨੇਸ਼ਨ ਹੁੰਦੇ ਨੇ ਤਾਂ ਇੱਕ ਬੜਾ ਡੈਡਲੀ ਕੰਬੀਨੇਸ਼ਨ ਬਣਦਾ, ਅਤੇ ਉਹਦੇ 'ਚੋਂ ਹੀ ਫਿਲੋਸਫੀ ਨਿਕਲ ਕੇ ਆ ਰਹੀ ਹੈਗੀ ਹੈ। ਅਰਸਤੂ ਦੀ ਗੱਲ ਕੀਤੀ ਹੈ, ਐਰਿਸਟੋਟਲ ਦੀ ਗੱਲ ਕੀਤੀ ਹੈ, ਜਿੱਦਾਂ ਅਸੀਂ ਸ਼ੁਰੂਆਤ ਦੇ ਵਿੱਚ ਵੀ ਆਪਾਂ ਗੱਲ ਕਰ ਰਹੇ ਸੀਗੇ ਕਿ ਸੁਕਰਾਤ ਹੋ ਗਿਆ, ਅਫਲਾਤੂਨ, ਜਿਹੜਾ ਅਫਲਾਤੂਨ ਜਾਂ ਪਲੈਟੋ ਜਿਹੜਾ ਕਿ ਇਹਨਾਂ ਦਾ ਗੁਰੂ ਵੀ ਸੀਗਾ ਅਰਸਤੂ ਦਾ, ਅਤੇ ਉਸ ਤੋਂ ਪਹਿਲਾਂ ਇਹ ਇੱਕ ਗੱਲ ਜ਼ਰੂਰ ਉੱਠਦੀ ਹੈਗੀ ਹੈ ਕਿ ਜਿੰਨੇ ਵੀ ਫਿਲੋਸਫਰ ਸੋ ਕਾਲਡ ਵੈਸਟਰਨ ਕਲਚਰ ਦੇ ਵਿੱਚ ਹੋਏ ਹੈਗੇ ਨੇ, ਉਹ ਜਾਂ ਜਰਮਨ ਹੋਏ ਨੇ ਜਾਂ ਗ੍ਰੀਕ ਹੋਏ ਨੇ ਜਾਂ ਫਿਰ ਰੋਮਨ ਹੋਏ ਨੇ, ਇਹ ਕਿਉਂ ਹੋਏ ਹੈਗੇ ਨੇ, ਇਹਦੇ ਬਹੁਤ ਵੱਡੇ ਕਾਰਨ ਇਹ ਵੀ ਹੋ ਸਕਦੇ ਨੇ ਕਿ ਜਦੋਂ ਇੱਕ ਇਹ ਗੱਲ ਕਹਿ ਲਈ ਜਾਂਦੀ ਹੈ ਕਿ ਵਰਤਾਰਾ ਜਿਹੜਾ ਉਹ ਕਿਹਨੇ ਲਿਖਿਆ ਸੀ, ਇਹਨਾਂ ਨੇ ਲਿਖਿਆ ਸੀ, ਸੋ ਜਿਹੜਾ ਲਿਖਿਆ ਸੀ ਉਹ ਬਚਿਆ ਰਹਿ ਗਿਆ, ਜਿਹੜਾ ਨਹੀਂ ਲਿਖਿਆ ਹੋਇਆ ਉਹ ਗੱਲਾਂ ਹੀ ਨੇ। ਅਤੇ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਗ੍ਰੀਕ ਰਾਜ ਦੀ ਦੁਨੀਆ ਦੇ ਸਭ ਤੋਂ ਪੁਰਾਣੇ ਜਿਹੜੇ ਧਰਤੀ ਦੇ ਉੱਤੇ ਕੁਛ ਸਿਵਿਲਾਈਜੇਸ਼ਨਸ ਨੇ ਉਹਨਾਂ ਦੇ ਵਿੱਚੋਂ ਗ੍ਰੀਕ ਸਿਵਿਲਾਈਜੇਸ਼ਨ ਇੱਕ ਸੀਗੀ, ਇਹਨਾਂ ਨੇ ਦੱਸਿਆ ਸੰਦੀਪ ਜੀ ਨੇ ਆਪਣੀ ਸ਼ੁਰੂਆਤ 'ਚ ਕਿ 300 BC ਦੇ ਆਸ ਪਾਸ ਜਿਹੜਾ ਸੀਗਾ ਐਰਿਸਟੋਟਲ ਦਾ ਜਿਹੜਾ ਜਨਮ ਕਾਲ ਆ ਉਹਦਾ ਜੋ ਵੀ ਉਹ ਵਿਚ ਰਿਹਾ ਸੀਗਾ ਉਸ 350 BC ਦੇ ਆਸ ਪਾਸ, ਐਗਜੈਕਟ ਸੰਦੀਪ ਜੀ ਅੱਗੇ ਚੱਲ ਕੇ ਦੱਸਣਗੇ, ਪਰ ਮੋਟਾ ਮੋਟਾ ਜਿਹਾ ਮੈਂ ਤੁਹਾਨੂੰ ਦੱਸ ਦਿੰਦਾ, ਜ਼ਿਆਦਾ ਤਰੀਕਾਂ ਦੇ ਵਿੱਚ ਕਈ ਵਾਰ ਜਾਣ ਦੀ ਲੋੜ ਹੁੰਦੀ ਨਹੀਂ ਹੈਗੀ, ਮੋਟਾ ਮੋਟਾ ਜਿਹਾ 2-4 ਲਾਈਨਾਂ ਦੇ ਵਿੱਚ ਤੁਹਾਨੂੰ ਇਤਿਹਾਸ ਜੇ ਮੈਂ ਸਮਝਾ ਦੇਵਾਂ ਸਾਰੀ ਉਮਰ ਦੇ ਲਈ ਯਾਦ ਰਹਿ ਜੂਗਾ, ਜਿੱਦਾਂ ਸਾਨੂੰ ਸਾਡੇ ਮਾਸਟਰਾਂ ਨੇ ਪੜ੍ਹਾਇਆ ਸੀਗਾ। ਤਾਂ ਉਹ ਇਹ ਸੀ ਕਿ ਚਾਹੇ ਇੱਧਰ ਚਾਈਨੀਜ਼ ਸਿਵਿਲਾਈਜੇਸ਼ਨ ਹੋ ਗਈ, ਚਾਹੇ ਇੰਡੀਆ ਦੇ ਵਿੱਚ ਇੰਡੀਅਨ ਸਿਵਿਲਾਈਜੇਸ਼ਨ ਹੋ ਗਈ, ਜਾਂ ਰੋਮ ਜਾਂ ਗ੍ਰੀਕ ਜਾਂ ਪਰਸ਼ੀਆ, ਇਹ ਦੁਨੀਆ ਦੇ ਪੁਰਾਣੇ ਰਾਜ ਸੀਗੇ, ਇੱਥੇ ਮਹਾਰਾਜੇ ਜਾਂ ਇੱਥੇ ਰਾਜੇ ਜਾਂ ਇੱਥੇ ਸਲਤਨਤਾਂ ਜਿਹੜੀਆਂ ਕੰਮ ਕਰਦੀਆਂ ਸੀਗੀਆਂ। ਗ੍ਰੀਕ ਜਾਂ ਜਿਹਨੂੰ ਯੂਨਾਨ ਵੀ ਕਹਿ ਲਿਆ ਜਾਂਦਾ ਹੈਗਾ, ਉਹ ਇੱਕ ਟਾਈਮ ਦੇ ਉੱਤੇ ਬਹੁਤ ਜ਼ਬਰਦਸਤ ਜਿਹੜੀ ਇੱਕ ਧਰਤੀ ਹੁੰਦਾ ਸੀ, ਬੜਾ ਜ਼ਬਰਦਸਤ ਜਿਹੜਾ ਯੂਨਾਨ ਦਾ ਜਾਂ ਗ੍ਰੀਸ ਦਾ ਇੱਕ ਇਤਿਹਾਸ ਰਿਹਾ, ਅੱਜ ਕੱਲ੍ਹ ਆਪਾਂ ਗ੍ਰੀਸ ਕਹਿ ਦਿੰਦੇ ਹਾਂ। ਅਤੇ ਉਦੋਂ ਜਿਹੜੇ ਲੋਕ ਹੁੰਦੇ ਸੀਗੇ, ਮੰਨਿਆ ਗਿਆ ਸੀਗਾ ਕਿ ਇੰਡੀਆ ਤੋਂ ਵੀ ਕੁਛ ਲੋਕ ਮਾਈਗ੍ਰੇਟ ਹੋ ਕੇ ਉੱਧਰਲੇ ਪਾਸੇ ਗਏ ਸੀ। ਦੋ ਤਰ੍ਹਾਂ ਦਾ ਸਮਾਂ ਕਾਲ ਹੈਗਾ, ਸਮਾਂ ਜਿਹੜਾ ਖੰਡ ਹੈਗਾ, ਵੈਸੇ ਤਾਂ ਤੀਜਾ ਵੀ ਹੈਗਾ, ਤੀਜਾ ਪਹਿਲਾ ਉਹ ਹੈ ਜਿਹਦੇ 'ਚ ਹੁਣ ਅਸੀਂ ਵਰਤਮਾਨ ਦੇ ਵਿੱਚ ਜੀ ਰਹੇ ਹਾਂ, ਜਿਹੜਾ ਈਸਾ ਮਸੀਹ ਦੇ ਜੰਮਣ ਤੋਂ ਬਾਅਦ ਦਾ ਸਮਾਂ ਜਿਹਨੂੰ ਕਹਿ ਲੈਂਦੇ, ਇੱਕ ਈਸਾ ਪੂਰਵ ਕਹਿ ਲੈਂਦੇ ਹਾਂ ਜਾਂ ਬਿਫੋਰ ਕ੍ਰਾਈਸਟ ਇੰਗਲਿਸ਼ ਦੇ ਵਿੱਚ ਅਸੀਂ ਮੰਨ ਲੈਂਦੇ ਹਾਂ ਜਾਂ ਰੋਮਨ ਕੈਲੰਡਰ ਦੇ ਅਕੋਰਡਿੰਗ, ਉਹਦੇ 'ਚ ਵੀ ਅਲੱਗ ਤੋਂ ਜਿਹੜੇ ਸਾਲ ਹੈਗੇ ਨੇ, ਅਤੇ ਉਹਨਾਂ ਦੇ ਬਾਰੇ ਅਲੱਗ ਅਲੱਗ ਦਵੰਧ ਵੀ ਹੈਗੇ ਨੇ ਕਿ 2000 ਸਾਲ ਜਾਂ 2500 ਜਾਂ 4000, ਕੋਈ ਅਲੱਗ ਅਲੱਗ ਤਰੀਕੇ ਦੇ ਨਾਲ। ਅਤੇ ਜਿਹੜਾ ਡਾਰਕ ਕੈਲੰਡਰ ਹੈ, ਜਦੋਂ ਜਿਹੜਾ ਇੱਕ ਈਸਾ ਪੂਰਵ ਹੋ ਗਿਆ ਅਤੇ ਇੱਕ ਜਿਹੜਾ ਜਿਵੇਂ BC ਜਾਂ AD ਆਪਾਂ ਕਹਿ ਲੈਂਦੇ ਹਾਂ, ਦੋ ਤਾਂ ਇਹ ਕਾਲਖੰਡ ਹੋ ਗਏ, ਇੱਕ ਉਹ ਕਾਲਖੰਡ ਹੈ ਜਿਹੜਾ BC ਤੋਂ ਵੀ ਪਹਿਲਾਂ ਦਾ ਸੀ, ਜਿਹਦਾ ਕੋਈ ਹਿਸਾਬ ਕਿਤਾਬ ਹੀ ਨਹੀਂ, ਜਦੋਂ ਕਿਸੇ ਨੇ ਕੋਈ ਰਿਕਾਰਡ ਹੀ ਨਹੀਂ ਰੱਖਣੇ ਸ਼ੁਰੂ ਕੀਤੇ, ਜਦੋਂ ਭਾਸ਼ਾ ਨਹੀਂ ਸੀ, ਜਦੋਂ ਸਿਰਫ ਸੰਕੇਤਕ ਜ਼ਬਾਨ ਹੁੰਦੀ ਸੀ, ਤਾਂ ਉਹਨੂੰ ਵੀ ਇੱਕ ਡਾਰਕ ਪੀਰੀਅਡ ਕਹਿ ਲਿਆ ਜਾਂਦਾ। ਠੀਕ ਇਸੇ ਤਰੀਕੇ ਦੇ ਨਾਲ ਯੂਨਾਨ ਦੇ ਵਿੱਚ ਵੀ ਇੱਕ ਡਾਰਕ ਪੀਰੀਅਡ ਆਇਆ ਸੀ ਈਸਾ ਪੂਰਵ ਦੇ ਵਿੱਚ ਹੀ, ਬਿਫੋਰ ਕ੍ਰਾਈਸਟ ਦੇ ਟਾਈਮ, 1100 ਤੋਂ 800 ਈਸਾ ਪੂਰਵ। ਅੱਛਾ, ਜਿਹੜਾ ਆਫਟਰ ਕ੍ਰਾਈਸਟ ਹੈ ਜਾਂ ਏਡੀ ਜਾਂ ਜਿਹੜਾ ਵਰਤਮਾਨ ਦੌਰ ਹੈ ਉਹ ਇੱਦਾਂ ਚੱਲਦਾ ਕਿ ਪਹਿਲਾਂ ਪਹਿਲਾ ਸਾਲ ਆਇਆ, ਫਿਰ ਦੂਜਾ ਆਇਆ, ਫਿਰ ਦਸਵਾਂ ਆਇਆ, ਫਿਰ 100 ਸਾਲ, ਫਿਰ 1000, 2000, ਹੁਣ 2026ਵਾਂ ਸਾਲ ਚੱਲਦਾ, ਅਗਲਾ ਸਾਲ 2027ਵਾਂ ਹੋਊਗਾ, ਇਹ ਤੋਂ ਬਾਅਦ ਅੱਜ ਤੋਂ 100 ਸਾਲ ਬਾਅਦ 3026ਵਾਂ ਸਾਲ ਹੋਊਗਾ। ਸੋ ਇਸ ਤਰੀਕੇ ਦੇ ਨਾਲ ਕੰਮ ਕਰਨਗੇ ਇਹ। ਪਰ ਜਿਹੜਾ ਬਿਫੋਰ ਕ੍ਰਾਈਸਟ ਸੀ ਉਹ ਪੁੱਠੀ ਚੱਲਦੀ ਸੀ ਘੜੀ, ਉਹ ਜਿਵੇਂ ਇੱਕ 2-3-4 ਦੀ ਬਜਾਏ ਉਹ ਇੱਦਾਂ ਚੱਲਦੀ ਸੀਗੀ ਕਿ ਪਹਿਲਾਂ 2000 ਸਾਲ, ਫਿਰ 1900, ਫਿਰ 1800, ਫਿਰ ਇੱਦਾਂ। ਸੋ ਉਸ ਤਰੀਕੇ ਦੇ ਨਾਲ ਜਿਹੜਾ ਉਹ 1100 ਤੋਂ 800 ਈਸਾ ਪੂਰਵ ਦਾ ਸਮਾਂ ਸੀ ਉਹ ਡਾਰਕ ਟਾਈਮ ਉੱਥੇ ਦਾ ਗ੍ਰੀਸ ਦਾ ਮੰਨਿਆ ਜਾਂਦਾ। ਔਰ ਇਸੇ ਟਾਈਮ ਦੇ ਉੱਤੇ ਏਥਨ, ਸਪਾਰਟਾ, ਮੈਸੇਡੋਨੀਆ ਇਹ ਸਾਰੇ ਰਾਜਕਾਲ ਜਿਹੜੇ ਸੀਗੇ, ਖੰਡ ਜਿਹੜੇ ਸੀਗੇ ਉੱਥੇ ਪੈਦਾ ਹੁੰਦੇ ਹੈਗੇ ਨੇ। ਔਰ ਇਸੇ ਟਾਈਮ ਦੇ ਦਰਮਿਆਨ ਸਾਇੰਸ ਦੀ ਸ਼ੁਰੂਆਤ ਹੁੰਦੀ ਹੈ, ਇਸੇ ਟਾਈਮ ਦੇ ਦਰਮਿਆਨ ਫਿਲੋਸਫੀ ਦੀ ਸ਼ੁਰੂਆਤ ਹੁੰਦੀ ਹੈ, ਔਰ ਇਸੇ ਟਾਈਮ ਦੇ ਦਰਮਿਆਨ ਇੱਕ ਹਿੰਦੁਸਤਾਨ ਵਾਲੇ ਪਾਸੇ ਮੈਥਸ ਅਤੇ ਚਾਈਨਾ ਵਾਲੇ ਪਾਸੇ ਜਿਹੜੇ ਨੇ ਉਹ ਕੈਲਕੂਲੇਸ਼ਨਸ ਬਣਨੀਆਂ ਵਿਗੜਨੀਆਂ ਸ਼ੁਰੂ ਹੁੰਦੀਆਂ ਹੈਗੀਆਂ ਨੇ। ਔਰ ਫਿਰ ਉੱਧਰਲੇ ਪਾਸੇ ਜਦੋਂ ਇੱਕ ਟਾਈਮ ਦੇ ਉੱਤੇ ਗ੍ਰੀਕ ਬੜੇ ਟੌਪ ਦਾ ਦੁਨੀਆਂ ਦੇ ਵਿੱਚ ਰਾਜ ਕਰਦੇ ਹੁੰਦੇ ਸੀਗੇ, 500 ਈਸਾ ਪੂਰਵ ਤੋਂ ਬਾਅਦ, ਬਿਫੋਰ ਕ੍ਰਾਈਸਟ ਤੋਂ ਬਾਅਦ ਗ੍ਰੀਸ ਥੱਲੇ ਜਾਣੇ ਸ਼ੁਰੂ ਹੋ ਗਏ ਅਤੇ ਰੋਮਨਸ ਤਗੜੇ ਹੋਣ ਲੱਗ ਗਏ, ਅਤੇ ਉਦੋਂ ਗ੍ਰੀਸ ਜਿਹੜੇ ਸੀ ਉਹ ਟੁੱਟਣ ਲੱਗ ਗਏ, ਰੋਮਨਸ ਨੇ ਰਾਜ ਕਰਨਾ ਸ਼ੁਰੂ ਕਰਤਾ। ਬਾਅਦ ਦੇ ਵਿੱਚ ਫਿਰ ਰੋਮਨਸ ਛੱਡ ਗਏ, ਉਹ ਦੁਨੀਆਂ ਦੇ ਹੋਰ ਪਾਸੇ ਚਲੇ ਜਾਣ ਲੱਗ ਪਏ, ਅਤੇ ਗ੍ਰੀਸ ਜਿਹੜਾ ਸੀ ਪੂਰੀ ਤਰ੍ਹਾਂ ਦੇ ਨਾਲ ਬਿਖਰ ਗਿਆ ਸੀ। ਔਰ ਇਸੇ ਟਾਈਮ ਦੇ ਦਰਮਿਆਨ ਜਦੋਂ ਬਿਖਰਿਆ ਹੋਇਆ ਗ੍ਰੀਸ ਸੀ, ਇਸੇ ਟਾਈਮ ਦੇ ਦਰਮਿਆਨ 300-350 ਬੀ ਸੀ ਦੇ ਆਸ ਪਾਸ ਅਲੈਗਜ਼ੈਂਡਰ ਦੀ ਗ੍ਰੇਟ ਆਉਂਦਾ, ਔਰ ਉਸ ਅਲੈਗਜ਼ੈਂਡਰ ਦੀ ਗ੍ਰੇਟ ਜਾਂ ਜਿਹਨੂੰ ਸਿਕੰਦਰ ਅਸੀਂ ਕਹਿ ਲੈਂਦੇ ਹਾਂ ਉਹਦੇ ਸਮੇਂ ਦੇ ਦਰਮਿਆਨ ਹੀ ਅਰਸਤੂ ਜਿਹੜੇ ਨੇ ਉਹ ਪੈਦਾ ਹੁੰਦੇ ਨੇ। ਅਤੇ ਅਰਸਤੂ ਦੇ ਫਾਦਰ ਕਹਿੰਦੇ ਨੇ ਕਿ ਅਲੈਗਜ਼ੈਂਡਰ ਦੇ ਟਾਈਮ ਦੇ ਉੱਤੇ ਆਪ ਇੱਕ ਡਾਕਟਰ ਸੀ। ਸੋ ਉਸ ਸਮੇਂ ਦੇ ਵਿੱਚ ਰੋਮ ਦੇ ਅੰਦਰ ਜਾਂ ਗ੍ਰੀਸ ਦੇ ਅੰਦਰ ਜਾਂ ਪੂਰੇ ਦੇ ਪੂਰਾ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹਨੂੰ ਯੂਰਪ ਮੰਨ ਲੈਂਦੇ ਹਾਂ, ਉੱਥੇ ਸਾਇੰਸ ਨੇ, ਫਿਲੋਸਫੀ ਨੇ ਬੜਾ ਚੰਗਾ ਇੱਕ ਕਹਿ ਸਕਦੇ ਹਾਂ ਕਿ ਜਨਮ ਹੋ ਗਿਆ ਸੀਗਾ। ਜਨਮ ਤੋਂ ਬਾਅਦ ਉਹ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ ਸੀਗਾ, ਸਾਇੰਸ, ਫਿਲੋਸਫੀ, ਰਾਜਨੀਤੀ ਸ਼ਾਸਤਰ, ਇਤਿਹਾਸ, ਨੀਤੀ ਸ਼ਾਸਤਰ, ਇਹ ਸਾਰੇ ਸਬਜੈਕਟਸ, ਲਿਟਰੇਚਰ ਸਪੈਸ਼ਲੀ, ਆਰਟ, ਕ੍ਰਾਫਟ, ਇਹ ਬਹੁਤ ਜ਼ਿਆਦਾ ਉੱਥੇ ਫੈਲਣ ਫੁੱਲਣ ਲੱਗ ਪਏ ਸੀਗੇ। ਆਓ ਹੁਣ ਇੰਨੀ ਕੁ ਗੱਲ ਤਾਂ ਜਿਹੜੀ ਰਹੀ ਐਰੀਸਟੋਟਲ ਦੀ ਰਹੀ, ਇਹਦੇ ਭੂਮਿਕਾ ਬੰਨਣੀ ਇਸ ਕਰਕੇ ਜ਼ਰੂਰੀ ਸੀ ਕਿਉਂਕਿ ਹੁਣ ਤੁਹਾਨੂੰ ਇਹ ਸਮਝ ਜਿਹੜੀ ਉਹ ਅੱਗੇ ਦੀ ਹੋਏਗੀ ਕਿ ਹੁਣ ਜਿਸ ਪਾਸੇ ਨੂੰ ਅਸੀਂ ਗੱਲ ਕਰਨ ਲੱਗੇ ਹਾਂ ਕਿੰਨੇ ਉਹ ਲੋਕ ਵਿਕਸਿਤ ਹੋ ਚੁੱਕੇ ਸੀ। ਬੇਸ਼ੱਕ ਬਿਫੋਰ ਕ੍ਰਾਈਸਟ ਦੀ ਅਸੀਂ ਗੱਲ ਕਰ ਰਹੇ ਹਾਂ, ਅੱਜ ਤੋਂ ਲਗਭਗ ਕਿੰਨੇ ਸੰਦੀਪ ਜੀ ਮੇਰੇ ਖਿਆਲ ਦੇ ਨਾਲ 3000 ਸਾਲ ਪਹਿਲਾਂ ਦੀ ਆਪਾਂ ਗੱਲ ਕਰ ਰਹੇ
1: ਹਾਂ ਜੀ, 2-3 ਹਜ਼ਾਰ
0: ਜੀ। ਅਤੇ ਸੋਰੀ ਮੈਂ ਐਵੇਂ ਥੋੜ੍ਹਾ ਜ਼ਿਆਦਾ ਟਾਈਮ ਲੈ ਲਿਆ, ਮੈਂ ਕਿਹਾ ਇੱਕ ਤੁਹਾਡੇ ਲਈ ਸਟੇਜ ਸੈੱਟ ਕਰੀਏ ਅਤੇ ਹੁਣ ਤੁਸੀਂ ਆ ਜਾਓ ਮਾਈਕ ਫੜ ਕੇ।
1: ਨਹੀਂ ਨਹੀਂ, ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ, ਇੱਦਾਂ ਲੱਗ ਰਿਹਾ ਸੀ ਜਿਵੇਂ ਸਕੂਲ 'ਚ ਪੜ੍ਹਾਉਂਦੇ ਹੁੰਦੇ, ਕਿਉਂਕਿ ਮੈਂ ਹੁਣ ਬਹੁਤ ਟਾਈਮ ਤੋਂ ਮਤਲਬ ਆਪਣਾ ਹਿਸਟਰੀ ਨਹੀਂ ਪੜ੍ਹੀ, ਹੈ ਨਾ, ਸਾਇੰਸ ਹੀ ਪੜ੍ਹਦੀ, ਅਤੇ ਮੈਨੂੰ ਬਹੁਤ ਮਜ਼ਾ ਆਇਆ। ਥੈਂਕ ਯੂ, ਤੁਸੀਂ ਇੰਨਾ ਵਧੀਆ ਸਾਨੂੰ ਸਾਰਿਆਂ ਨੂੰ ਸਮਝਾਤਾ ਨਾ,
0: ਅੱਗੇ ਤੋਂ ਲਾ ਲਿਆ ਕਰਾਂਗੇ ਫਿਰ ਹਿਸਟਰੀ ਦੀ ਕਲਾਸ ਜੇ ਐਂ ਲੱਗਦਾ।
1: ਨਹੀਂ ਬਿਲਕੁਲ ਸਹੀ ਗੱਲ ਆ, ਮੈਨੂੰ ਕਾਫੀ ਇੰਟਰਸਟ ਹੈਗਾ, ਜਦੋਂ ਮੈਂ ਸਕੂਲ 'ਚ ਸੀ ਮੈਨੂੰ ਬਹੁਤ ਵਧੀਆ ਲੱਗਦੀ ਹਿਸਟਰੀ, ਈਵਨ ਹੁਣ ਵੀ ਮੈਨੂੰ ਆਦਤ ਹੈਗੀ ਆ ਸੁਣਨ ਦੀ ਜਾਂ ਦੇਖਣ ਦੀ।
0: ਇਹ ਨਾ ਸਾਡੇ ਜਿਹੜੇ ਪੁਰਾਣੇ ਸਰਕਾਰੀ ਸਕੂਲਾਂ ਦੇ ਮਾਸਟਰ ਨੇ ਸਾਨੂੰ ਜਿੱਦਾਂ ਪੜ੍ਹਾਇਆ, ਜਿੱਦਾਂ ਚੰਡਿਆ ਗਿਆ, ਉਹ ਹੁਣ ਤੱਕ ਉਹ ਚੀਜ਼ਾਂ ਯਾਦ ਰਹਿ ਜਾਂਦੀਆਂ ਹੈਗੀਆਂ, ਜਿੱਦਾਂ ਡੇਢਾ ਦਾ ਪਹਾੜਾ ਪੜ੍ਹਾਇਆ, ਢਾਈ ਦੇ ਪਹਾੜੇ ਪੜ੍ਹਾਏ, ਆਹ ਹਿਸਟਰੀ ਜਿੱਦਾਂ ਪੜ੍ਹਾਈ ਕਾਲਖੰਡ ਦੇ ਵਿੱਚ ਦੱਸ ਦੱਸ ਕੇ, ਉਹ ਮੋਟੀਆਂ ਮੋਟੀਆਂ ਜਿਹੀਆਂ ਚੀਜ਼ਾਂ ਤੁਹਾਡੇ ਤਾ ਉਮਰ ਯਾਦ ਰਹਿੰਦੀਆਂ ਨੇ। ਅਦਰਵਾਈਜ਼ ਤੁਸੀਂ ਮਤਲਬ ਮਾਡਰਨ ਸਕੂਲਾਂ ਦੇ ਵਿੱਚ ਜਾਂ ਹੋਰ ਵੀ ਜਿੰਨੇ ਸਰਕਾਰੀ ਸਕੂਲਾਂ 'ਚ ਵੀ ਜੋ ਮਰਜ਼ੀ ਪੜ੍ਹੀ ਜਾਓ, ਐਕੇਡੈਮਿਕਲੀ ਕਿਤਾਬਾਂ ਪੜ੍ਹੋ, ਲਿਖੋ, ਪਾਸ ਹੋਵੋ, ਫੇਲ ਹੋਵੋ, ਕੁਛ ਨਹੀਂ ਯਾਦ ਰਹਿੰਦਾ। ਇਹ ਜਿਵੇਂ ਉਹ ਕਹਿੰਦੇ ਨਾ ਕਿ ਸਿਆਣਿਆਂ ਦਾ ਕਿਹਾ ਅਤੇ ਔਲਿਆਂ ਦਾ ਖਾਧਾ, ਮਤਲਬ ਹੀ ਪਤਾ ਚੱਲਦਾ। ਹੁਣ ਪਤਾ ਚੱਲ ਰਿਹਾ ਕਿ ਮਾਸਟਰ ਜਿਹੜੇ ਉਦੋਂ ਚੌਕ ਛੱਡ ਕੇ, ਬਲੈਕ ਬੋਰਡ ਛੱਡ ਕੇ, ਕੁਰਸੀ ਦੇ ਉੱਤੇ ਬਹਿ ਕੇ, ਲੱਤਾਂ ਚੱਕ ਕੇ ਜੋ ਪੜ੍ਹਾ ਦਿੰਦੇ ਸੀਗੇ, ਅਤੇ ਜਦੋਂ ਦਿਲ ਦੀ ਗੱਲ ਕਰ ਜਾਂਦੇ ਸੀਗੇ, ਉਹ ਦਿਲ ਤੱਕ ਹੁਣ ਤੱਕ ਯਾਦ ਰਹਿੰਦੀ ਹੈਗੀ। ਸੋ ਥੈਂਕ ਯੂ ਸਾਡੇ ਮਾਸਟਰਾਂ ਦਾ, ਅਤੇ ਥੈਂਕ ਯੂ ਸੰਦੀਪ ਜੀ ਤੁਹਾਡਾ ਵੀ, ਕਿਉਂਕਿ ਤੁਸੀਂ ਵੀ ਡੀਪ ਟੋਕ ਦੇ ਵਿੱਚ ਹੁਣ ਤੱਕ ਜੋ ਪੜ੍ਹਾਇਆ ਹੈਗਾ ਅਤੇ ਉਹਦੀਆਂ ਫੀਡਬੈਕ ਜਿਹੜੀਆਂ ਉਹ ਹੁਣ ਵੀ ਆ ਰਹੀਆਂ, ਰਹਿ ਰਹਿ ਕੇ ਆਉਂਦੀਆਂ ਰਹਿੰਦੀਆਂ। ਪੁਰਾਣੇ ਐਪੀਸੋਡ ਦੇ ਬਾਰੇ ਲੋਕ ਪੁੱਛਦੇ ਰਹਿੰਦੇ ਹੈਗੇ ਨੇ, ਉਹ ਅਲੱਗ ਅਲੱਗ ਸਾਡੇ ਤੋਂ ਨਿਕਲਦੇ ਨਹੀਂ ਪੁਰਾਣੇ ਐਪੀਸੋਡ। ਸੋ ਕੋਸ਼ਿਸ਼ ਕਰ ਲਿਆ ਕਰੋ ਕਿ ਉਦੋਂ ਹੀ ਸੁਣ ਕੇ ਉਦੋਂ ਹੀ ਸਮਝ ਲਿਆ ਕਰੋ, ਅਤੇ ਬਹੁਤੀ ਵਾਰ ਫਿਰ ਪੁਰਾਣੇ ਐਪੀਸੋਡ ਰਿਕਵਰ ਕਰਨੇ ਵੀ ਬੜੇ, 3-3 ਸਾਲ ਪੁਰਾਣੇ, 2 ਸਾਲ ਪੁਰਾਣੇ ਬੜੇ ਮੁਸ਼ਕਲ ਹੋ ਜਾਂਦੇ ਨੇ। ਸੋ ਐਨੀਵੇਜ਼, ਐਰੀਸਟੋਟਲ ਵੱਲ ਆਈਏ ਅਤੇ ਫਿਰ ਆਪਾਂ ਅੱਜ ਦੇ ਜਿਹੜੇ ਟੋਪਿਕ ਦਾ ਜਿਹੜਾ ਵਿਸਥਾਰ ਹੈਗਾ, ਜਿਹਦੇ 'ਚ ਮੇਰੇ ਖਿਆਲ ਦੇ ਨਾਲ ਸਮਝਣਾ ਔਰ ਬੜਾ ਇੰਟਰਸਟਿੰਗ ਟੋਪਿਕ ਹੈਗਾ, ਤੇ ਉਹਦੇ ਬਾਰੇ ਜਿਹੜਾ ਜਾਣਨਾ ਬਹੁਤ ਜ਼ਰੂਰੀ ਹੈ ਨਿਊਰੋਸਾਇੰਸ ਦੇ ਬਾਰੇ। ਔਰ ਜਿੱਦਾਂ ਤੁਸੀਂ ਇੱਕ ਬੜਾ ਹਿੰਟ ਜਿਹਾ ਦਿੱਤਾ ਹੈ ਕਿ ਐਮ ਆਰ ਆਈ ਵਗੈਰਾ ਜਾਂ ਬ੍ਰੇਨ ਦੀ ਜਿਹੜੀ ਮੈਪਿੰਗ ਕੀਤੀ ਜਾਂਦੀ ਹੈ ਜਾਂ ਫਿਰ ਸਕੈਨਸ ਜਿਹੜੇ ਹੁੰਦੇ ਹੈਗੇ ਨੇ ਉਹ ਅੱਜ ਕੱਲ੍ਹ ਕੀ ਦੇਖ ਲੈਂਦੇ ਨੇ, ਅਤੇ ਉਸ ਟਾਈਮ ਦੇ ਉੱਤੇ ਜਦੋਂ ਇੰਨੀਆਂ ਤਕਨੀਕਾਂ ਨਹੀਂ ਸੀਗੀਆਂ, ਇੰਨੀਆਂ ਮਸ਼ੀਨਾਂ ਨਹੀਂ ਸੀ ਵਿਕਸਿਤ, ਉਦੋਂ ਵੀ ਇਹਨਾਂ ਚੀਜ਼ਾਂ ਨੂੰ ਕਿਵੇਂ ਸਮਝ ਲਿਆ ਜਾਂਦਾ ਸੀ ਉਹ ਵੀ ਆਪਾਂ ਜਾਣਨ ਦੀ ਅੱਜ ਕੋਸ਼ਿਸ਼ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਅਰਿਸਟੋਟਲ ਦੇ ਹਵਾਲੇ ਦੇ ਨਾਲ ਹੀ ਸ਼ੁਰੂ ਕਰ ਸਕਦੇ ਹੋ, ਜੇ ਥੋੜ੍ਹਾ ਜਿਹਾ ਦੱਸ ਸਕਦੇ ਹੋ ਜੀ ਕਿ ਅਰਿਸਟੋਟਲ ਦਾ ਆਈਡੀਆ ਕੀ ਸੀਗਾ ਨਿਊਰੋਸਾਇੰਸ ਦੇ ਨਾਲ ਜੁੜਿਆ ਹੋਇਆ, ਇਹ ਬ੍ਰੇਨ ਐਨਾਟਮੀ ਦੇ ਨਾਲ ਜੁੜਿਆ ਹੋਇਆ।
1: ਹਾਂਜੀ, ਅਰਿਸਟੋਟਲ ਦਾ ਜਿੱਦਾਂ ਮੈਂ ਪਹਿਲਾਂ ਕਿਹਾ ਹੀ ਹੈ ਕਿ ਉਹਨਾਂ ਦੀ ਜਿਹੜੀ ਮੇਨ ਫਿਲੋਸਫੀ ਸੀ ਉਹ ਇਹੀ ਸੀ ਕਿ ਜਦੋਂ ਅਸੀਂ ਸਾਡਾ ਬਰਥ ਹੁੰਦਾ ਹੈ ਤਾਂ ਅਸੀਂ ਕਿੱਥੇ ਪੈਦਾ ਹੋਏ ਹਾਂ ਜਾਂ ਕੀ ਸਾਡੀ ਫੈਮਿਲੀ ਦਾ ਬੈਕਗਰਾਉਂਡ ਹੈਗਾ ਆ ਉਹਦੇ 'ਤੇ ਇਹ ਡਿਪੈਂਡ ਨਹੀਂ ਕਰਦਾ ਕਿ ਸਾਡੀ ਲਾਈਫ ਕਿਵੇਂ ਨਿਕਲੂਗੀ, ਸਾਡੀ ਹੈਬਿਟਸ ਕੀ ਬਣਨਗੀਆਂ, ਹੈ ਨਾ, ਅਤੇ ਸਾਡਾ ਸੁਭਾਅ ਕਿਵੇਂ ਦਾ ਹੋਊਗਾ। ਅਤੇ ਉਹ ਚੀਜ਼ਾਂ ਡਿਪੈਂਡ ਕਰਦੀਆਂ ਕਿ ਜਿਹੜਾ ਜਿੱਦਾਂ ਇੰਗਲਿਸ਼ 'ਚ ਉਹਨੂੰ ਓਬਵੀਅਸਲੀ ਉਹਨਾਂ ਨੇ ਤਾਂ ਆਪਣੀ ਲੈਂਗੁਏਜ 'ਚ ਲਿਖਿਆ ਸੀ ਤਾਂ ਇੰਗਲਿਸ਼ 'ਚ ਉਹਨੂੰ ਕਹਿ ਦਿੰਦੇ ਕਿ ਕਰੈਕਟਰ ਇਜ਼ ਬਿਲਟ ਥਰੂ ਰੈਪੀਟੇਟਿਡ ਐਕਸ਼ਨਸ, ਹੈ ਨਾ, ਕਿ ਬਾਰ ਬਾਰ ਤੁਸੀਂ ਜਿਹੜੇ ਐਕਸ਼ਨ ਕਰਦੇ ਰਹੋ ਉਹਦੇ ਥਰੂ ਤੁਹਾਡੇ ਕਰੈਕਟਰ ਡਿਵੈਲਪ ਹੁੰਦਾ ਹੈ, ਨਾ ਕਿ ਤੁਹਾਡੀ ਜਿਹੜੀ ਆ ਜਿਹੜੀ ਆ ਤੁਹਾਡੀ ਫੈਮਿਲੀ ਬੈਕਗਰਾਉਂਡ ਜਾਂ ਕਿਸੇ ਹੋਰ ਜਾਂ ਇਨਵਾਇਰਮੈਂਟਲ ਬੈਕਗਰਾਉਂਡ ਦੇ ਨਾਲ, ਹੈ ਨਾ, ਕਿ ਜੋ ਤੁਸੀਂ ਸਿੱਖਦੇ ਹੈਗੇ ਆ ਉਹ ਸਾਰੀ ਚੀਜ਼ਾਂ। ਤੇ ਉਹਨਾਂ ਦੀ ਮੇਨ ਫਿਲੋਸਫੀ ਇਹੀ ਸੀਗੀ। ਔਰ ਉਹ ਤੋਂ ਇਲਾਵਾ ਓਬਵੀਅਸਲੀ ਇਹ ਇਕੱਲੀ ਜਿਹੜੀ ਉਹਨਾਂ ਨੇ ਇੱਕ ਦੋ ਚੀਜ਼ਾਂ ਨਹੀਂ ਕਹੀਆਂ, ਇੰਨੀਆਂ ਬੁੱਕਸ ਲਿਖੀਆਂ ਤਾਂ ਅਲੱਗ ਅਲੱਗ ਚੀਜ਼ਾਂ ਸੀ, ਬਟ ਸਾਡੇ ਟੋਪਿਕ ਨਾਲ ਰਿਲੇਟਿਡ ਜਿਹੜੀ ਆ ਇਹ ਕੁਛ ਕੁ ਫਿਲੋਸਫੀਜ਼ ਹੈਗੀਆਂ ਕਿ ਸਾਡਾ ਬ੍ਰੇਨ ਚੇਂਜ ਕਰਦਾ ਹੈ ਜਦੋਂ ਅਸੀਂ ਕੋਈ ਚੀਜ਼ ਰਿਪੀਟ ਕਰਦੇ ਰਹਿੰਦੇ ਹਾਂ ਤਾਂ ਹੌਲੀ ਹੌਲੀ ਸਾਡਾ ਬ੍ਰੇਨ ਉਹਨੂੰ ਚੀਜ਼ ਨੂੰ, ਹੈ ਨਾ, ਸਮਝਣ ਲੱਗ ਜਾਂਦਾ, ਮਤਲਬ ਬ੍ਰੇਨ ਨੂੰ ਵੀ ਇੱਕ ਤਰ੍ਹਾਂ ਆਦਤ ਪੈ ਜਾਂਦੀ ਹੈ ਉਹਨਾਂ ਚੀਜ਼ਾਂ ਦੀ ਜਿਹੜੀ ਉਹ ਡੇਲੀ ਕਰਦਾ, ਹੈ ਨਾ। ਅਸੀਂ ਜਦੋਂ ਹੁਣ ਕਰਾਂਗੇ ਤਾਂ ਅਸੀਂ ਇੱਕ ਮੈਮਰੀ ਦੇ ਉੱਤੇ ਵੀ, ਤੁਸੀਂ ਮੈਮਰੀ ਦੀ ਵੀ ਗੱਲ ਕੀਤੀ ਵੀ ਆਪਾਂ ਨੂੰ ਯਾਦ ਸਾਰਾ, ਆਪਾਂ ਉਹਦੀਆਂ ਵੀ ਮੈਮਰੀ ਤੇ ਵੀ ਇੱਕ ਪੋਡਕਾਸਟ ਜ਼ਰੂਰ ਕਰਾਂਗੇ ਕਿ ਕਿਵੇਂ ਸਾਡੀ ਮੈਮਰੀ ਕੰਮ ਕਰਦੀ ਆ।
0: ਹਾਂਜੀ
1: ਹਾਂਜੀ, ਤੇ ਜਿਹੜਾ ਆ ਕਿ ਇੱਕ ਇਹ ਚੀਜ਼ ਹੋ ਗਈ। ਹੋਰ ਉਹਨਾਂ ਦੀ ਫਿਲੋਸਫੀ ਜਿਹੜੀ ਸਾਡੇ ਅੱਜ ਦੇ ਟੋਪਿਕ ਨਾਲ ਰਿਲੇਟ ਕਰਦੀ ਉਹ ਸੀਗੀ ਕਿ ਪਰਪਸ ਅਗਰ ਤੁਹਾਡੀ ਲਾਈਫ 'ਚ ਹੋਵੇ ਕੋਈ ਤਾਂ ਤੁਸੀਂ ਜਿਹੜੀ ਆ ਤੁਹਾਡੀ ਜਿਹੜੀ ਵੈਲਬੀਇੰਗ ਆ ਉਹਨੂੰ ਸੁਧਾਰਦਾ ਹੈ ਕਿ ਤੁਹਾਨੂੰ ਇੱਕ ਪਰਪਸ ਮਿਲ ਗਿਆ ਤੁਹਾਨੂੰ ਲਾਈਫ 'ਚ, ਕੋਈ ਵੀ ਹੋ ਸਕਦਾ, ਛੋਟਾ ਪਰਪਸ ਤੁਹਾਡੇ ਕਰੀਅਰ ਵਾਈਜ਼ ਹੋ ਸਕਦਾ, ਕੋਈ ਪਰਸਨਲ ਤੁਹਾਡਾ ਗੋਲ ਹੋ ਸਕਦਾ, ਹੈ ਨਾ। ਔਰ ਇਹ ਹੁੰਦਾ ਵੀ ਹੈ ਕਿ ਜਦੋਂ ਸਾਡਾ ਕੋਈ ਅਸੀਂ ਪਰਸਨਲ ਗੋਲ ਸੈੱਟ ਕਰ ਲੈਂਦੇ, ਪ੍ਰੋਫੈਸ਼ਨਲ ਗੋਲ ਸੈੱਟ ਕਰ ਲੈਂਦੇ, ਤਾਂ ਅਸੀਂ ਅਗਰ ਕੰਮ ਕਰਦੇ ਹਾਂ ਉਹਦੇ 'ਤੇ ਉਹਦੇ ਬੇਸ 'ਤੇ ਤਾਂ ਓਬਵੀਅਸਲੀ ਉਹਦੇ ਸਾਨੂੰ ਰਿਜ਼ਲਟਸ ਵੀ ਮਿਲਦੇ ਆ, ਹੈ ਨਾ। ਇਹ ਨਹੀਂ ਹੈਗਾ ਨਿਊ ਈਅਰ ਰੈਜ਼ੋਲਿਊਸ਼ਨ ਦੀ ਮੈਂ ਗੱਲ ਨਹੀਂ ਕਰ ਰਹੀ, ਜੋ ਐਕਚੁਅਲ 'ਚ ਅਸੀਂ ਰੈਜ਼ੋਲਿਊਸ਼ਨ ਕਰਦੇ ਹਾਂ ਕਿ ਅਸੀਂ ਉਹਦੇ 'ਤੇ ਕੰਮ ਵੀ ਕਰਦੇ ਹਾਂ। ਤਾਂ ਉਹ ਸਾਰੀ ਚੀਜ਼ਾਂ ਅਸੀਂ ਜਿਹੜੀਆਂ ਜਿਹੜੀਆਂ ਸਾਡੀ ਡਿਵੈਲਪ ਹੁੰਦੀਆਂ ਉਹ ਸਾਡਾ ਕਰੈਕਟਰ ਡਿਵੈਲਪ ਕਰਦੀਆਂ, ਹੈ ਨਾ। ਅਤੇ ਸੈਲਫ ਕੰਟਰੋਲ ਅਗਰ ਅਸੀਂ ਕਰਦੇ ਹਾਂ ਤਾਂ ਉਹ ਸਾਨੂੰ ਪ੍ਰੈਕਟਿਸ ਦੇ ਥਰੂ ਹੀ ਆਉਂਦਾ। ਕਿਸੇ ਚੀਜ਼ 'ਤੇ ਅਸੀਂ ਪ੍ਰੈਕਟਿਸ ਕਰਾਂਗੇ ਤਾਂ ਹੀ ਅਸੀਂ ਆਪਣਾ ਸੈਲਫ ਕੰਟਰੋਲ ਕਰ ਸਕਦੇ, ਜਿਵੇਂ ਅਸੀਂ ਪੁਰਾਣੇ ਦੇਖਦੇ ਆ ਚੀਜ਼ਾਂ ਜਿਹੜੇ ਆਪਣੇ ਪੁਰਾਣੇ
0: ਬੋਧੀ ਪਿਕਸ਼ ਹੁੰਦੇ ਸੀ,
1: ਮਤਲਬ ਜੋ ਵੀ ਆ, ਹਾਂਜੀ, ਉਹਨਾਂ ਦੀ ਗੱਲ ਕਰਦੇ ਆ ਨਾ, ਕਿ ਉਹ ਪ੍ਰੈਕਟਿਸ ਕਰਦੇ ਆ ਉਹਨਾਂ ਚੀਜ਼ਾਂ ਨੂੰ ਤਾਂ ਹੀ ਸੈਲਫ, ਸਾਡੇ ਜਿੱਦਾਂ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਸੀ ਨਾ, ਮਨ ਜੀਤੇ ਜਗ ਜੀਤ ਕੇ, ਤੁਸੀਂ ਆਪਣੇ ਮਨ ਨੂੰ ਜਿੱਤਦੇ ਆ ਤਾਂ ਤੁਸੀਂ ਸਾਰਾ ਕੁਛ ਜਿੱਤ ਸਕਦੇ ਹਾਂ। ਤਾਂ ਉਹਦਾ ਮਤਲਬ ਇਹੀ ਹੈ ਕਿ ਤੁਸੀਂ ਅਗਰ ਮੇਰਾ ਦਿਲ ਨਹੀਂ ਕਰ ਰਿਹਾ ਅੱਜ ਕੁਛ ਕੰਮ ਕਰਨ ਦਾ, ਯੂਟਿਊਬ ਦੇਖਣ ਦਾ ਕਰ ਰਿਹਾ, ਤਾਂ ਅਗਰ ਮੈਂ ਸੋਚਦੀ ਹਾਂ ਕਿ ਨਹੀਂ ਨਹੀਂ ਮੈਨੂੰ ਇਹ ਨਹੀਂ ਮੈਨੂੰ ਇਹ ਕੰਮ ਕਰਨਾ, ਤਾਂ ਮੈਂ ਸ਼ਾਇਦ ਉਹਦੇ 'ਚ ਸਕਸੈਸਫੁਲ ਹੋ ਜਾਵਾਂ। ਤੇ ਇਹ ਸਾਰੀਆਂ ਉਹਨਾਂ ਦੀਆਂ ਆਬਜ਼ਰਵੇਸ਼ਨ ਸੀਗੀਆਂ ਜਿਹੜੀਆਂ ਉਹ ਲੋਕਾਂ ਨੂੰ ਦੇਖਦੇ ਸੀ ਆਪਣੇ ਆਲੇ ਦੁਆਲੇ ਸੋਸਾਇਟੀ 'ਚ ਕੀ ਹੁੰਦਾ ਨਾ, ਕਿਉਂਕਿ ਓਬਵੀਅਸਲੀ ਉਦੋਂ ਨਹੀਂ ਸਾਡੇ ਕੋਲ ਇੰਸਟਰੂਮੈਂਟਸ, ਜਿਹੜੇ ਸਾਇੰਸ ਨੇ ਇੰਨੀ ਕੋਈ ਤਰੱਕੀ ਨਹੀਂ ਸੀਗੀ, ਤੇ ਔਰ ਈਵਨ ਸਾਇੰਸ ਵਰਡ ਵੀ ਸ਼ਾਇਦ ਪਤਾ ਨਹੀਂ ਆਇਆ ਹੋਊਗਾ ਕਿ ਨਹੀਂ ਆਊਗਾ ਉਸ ਟਾਈਮ, ਹੈ ਨਾ। ਤੋ ਸਾਰਾ ਓਬਜ਼ਰਵ ਕਰਦੇ ਸੀਗੇ। ਤੇ ਇਹ ਜਿੱਦਾਂ ਤੁਸੀਂ ਪਹਿਲਾਂ ਹੀ ਕਿਹਾ ਵੀ ਸਾਡੇ ਦਿਮਾਗ 'ਚ ਇਹ ਆਈ ਵੀ ਗੱਲ ਐਵੇਂ ਕਿ ਜਿਹੜੇ ਪਹਿਲਾਂ ਅਸੀਂ ਪੋਡਕਾਸਟ ਕੀਤੇ ਉਹ ਅਸੀਂ ਸਾਡੇ ਆਊਟਰ ਯੂਨੀਵਰਸ ਦੇ ਕੀਤੇ ਆ, ਤੇ ਹੁਣ ਜਿਹੜੇ ਅਸੀਂ ਪੋਡਕਾਸਟ ਜਿਹੜਾ ਨਵਾਂ ਸ਼ੁਰੂ ਕੀਤਾ ਸੀ ਆਪਣਾ ਇੰਟਰਨਲ ਯੂਨੀਵਰਸ ਦੀ ਜਿਹੜੀ ਗੱਲ ਕਰਨੀ ਆ, ਜਿਹੜਾ ਸਾਡਾ ਬ੍ਰੇਨ ਤੇ ਸਾਡੀ ਬੋਡੀ ਆ ਜਾਂ ਸਾਡਾ ਮਾਇੰਡ ਆ, ਇਹਦੀ ਮੈਂ ਜਿਹੜੀ ਆ ਇੱਕ ਇਹ ਵੀ ਦਊਂਗੀ ਕਿ ਮੈਂ ਕਿਉਂ ਯੂਨੀਵਰਸ ਕਹਿ ਰਹੀ ਹਾਂ ਸਾਡੇ ਬ੍ਰੇਨ ਨੂੰ। ਇਹਨੂੰ ਤੁਸੀਂ ਥੋੜ੍ਹਾ ਜਿਹਾ ਇੱਦਾਂ ਵੀ ਕਹਿ ਸਕਦੇ ਕਿ ਸਾਡੀ ਜਿਹੜੀ ਅਗਰ ਅਸੀਂ ਮਿਲਕੀ ਵੇ ਗਲੈਕਸੀ ਦੀ ਗੱਲ ਕਰਦੇ ਹਾਂ ਤਾਂ ਸਾਡੀ ਗਲੈਕਸੀ ਦੇ ਵਿੱਚ 100 ਬਿਲੀਅਨ ਤੋਂ ਲੈ ਕੇ 400 ਬਿਲੀਅਨ ਤੱਕ, ਮਤਲਬ 10,000 ਕਰੋੜ ਤੋਂ ਲੈ ਕੇ 40,000 ਕਰੋੜ ਤੱਕ ਜਿਹੜੇ ਤਾਰੇ ਟੋਟਲ ਇੰਨੇ ਅਸੀਂ ਮੰਨਦੇ ਹਾਂ ਕਿ ਹੈਗੇ ਆ, ਹੈ ਨਾ। ਪਰ ਜੇ ਅਸੀਂ ਬ੍ਰੇਨ ਦੀ ਗੱਲ ਕਰੀਏ ਤਾਂ ਬ੍ਰੇਨ 'ਚ ਸਾਡੇ ਨਿਊਰੋਨਸ ਹੁੰਦੇ ਆ, ਜਿਹੜਾ ਸਾਨੂੰ ਪਤਾ ਕਿ ਸੈਲਸ ਹੁੰਦੇ ਸਾਡੀ ਬ੍ਰੇਨ ਦੇ ਵਿੱਚ ਜਿਹੜੇ ਕਨੈਕਸ਼ਨ ਕ੍ਰੀਏਟ ਕਰਦੇ ਆ, ਜਿਹਦੀ ਵਜ੍ਹਾ ਨਾਲ ਹੀ ਸਾਡੀ ਜਿਹੜਾ ਬ੍ਰੇਨ ਜਿਹੜਾ ਆ ਉਹ ਇਮੋਸ਼ਨਸ ਫੀਲ ਕਰ ਸਕਦਾ ਆ, ਸੈਂਸਿਸ ਫੀਲ ਕਰ ਸਕਦਾ ਹੈ, ਹੈ ਨਾ। ਤੇ ਸਾਡੀ ਬੋਡੀ ਦਾ ਹਰ ਇੱਕ ਸਿਸਟਮ ਰੈਗੂਲੇਟ ਕਰਦਾ, ਸਾਡਾ ਸੈਂਟਰਲ ਨਰਵਸ ਸਿਸਟਮ ਜਿਹੜਾ ਇਹਨਾਂ ਸਾਰੇ ਨਿਊਰੋਨਸ ਦੇ ਉਹਨਾਂ ਦੇ ਕਨੈਕਸ਼ਨ ਦੀ ਵਜ੍ਹਾ ਨਾਲ ਚੱਲਦਾ ਹੈ। ਤੋ ਸਾਡੀ ਬ੍ਰੇਨ ਦੇ ਵਿੱਚ 86 ਬਿਲੀਅਨ ਨਿਊਰੋਨਸ ਹੁੰਦੇ ਆ ਜਿਹਦੇ ਅੱਗੇ ਜਿਹਦੇ ਅੱਗੇ ਬਹੁਤ ਸਾਰੇ ਕਨੈਕਸ਼ਨ ਹੁੰਦੇ ਆ, ਤੇ ਜਦੋਂ ਅਸੀਂ ਸਾਰੇ ਕਨੈਕਸ਼ਨ ਨੂੰ ਜਿਹੜਾ ਆ ਜਿਹੜਾ ਜੋੜਦੇ ਆ ਤਾਂ 100 ਟ੍ਰਿਲੀਅਨ ਤੱਕ ਜਿਹੜੇ ਕਨੈਕਸ਼ਨ ਸਾਡੇ ਬ੍ਰੇਨ ਦੇ ਵਿੱਚ ਹੁੰਦੇ ਆ। ਔਰ ਅਗਰ ਅਸੀਂ ਮਿਲਕੀ ਵੇ ਦੀ ਜਿਵੇਂ ਮੈਂ ਦੱਸਿਆ ਤਾਂ ਉੱਥੇ 100 ਬਿਲੀਅਨ ਤੋਂ ਲੈ ਕੇ 400 ਬਿਲੀਅਨ ਤੱਕ ਕਨੈਕਸ਼ਨ ਹੁੰਦੇ ਆ। ਤਾਂ ਸਾਨੂੰ ਪਤਾ ਕਿ ਹੁਣ ਕਿੰਨੇ ਮਤਲਬ ਕਿੰਨੇ ਗੁਣਾ ਜ਼ਿਆਦਾ ਸਾਡੇ ਬ੍ਰੇਨ ਦੇ ਵਿੱਚ ਕਨੈਕਸ਼ਨ ਆ ਕੰਪੈਰੇਟਿਵਲੀ ਕਿ ਕਿੰਨੇ ਮਿਲਕੀ ਵੇ ਦੇ ਵਿੱਚ ਸਟਾਰਸ ਹੈਗੇ ਆ। ਸੋ ਇਹ ਸਾਡਾ ਜਿਹੜਾ ਬ੍ਰੇਨ ਹੈਗੇ ਆਪਣੇ ਆਪ ਚ ਇੱਕ ਯੂਨੀਵਰਸ ਹੈਗਾ ਆ, ਇਹਨੂੰ ਤੁਸੀਂ ਇੰਟਰਨਲ ਯੂਨੀਵਰਸ ਅਸੀਂ ਕਹਿ ਸਕਦੇ ਹਾਂ ਨਾ। ਔਰ ਇਹ ਚਾਹੇ ਮੈਂ ਜਿੱਦਾਂ ਅਸੀਂ ਸ਼ੁਰੂ ਚ ਗੱਲ ਕੀਤੀ ਆ ਕਿ ਬਹੁਤ ਸਾਰੇ ਹੁਣ ਟੈਕਨੋਲੋਜੀ ਸਾਡੇ ਕੋਲ ਹੈਗੀ ਆ ਕਿ ਅਸੀਂ ਡਿਵੈਲਪ ਕਰ ਸਕਦੇ ਹਾਂ, ਬਟ ਹਜੇ ਵੀ ਬਹੁਤ ਕੁਛ ਪਿਆ ਜਿਹੜਾ ਸਾਨੂੰ ਜਾਣਨਾ ਹੈ ਕਿ ਕਿਵੇਂ ਬ੍ਰੇਨ ਚ ਕਿਹੜੀ ਐਕਟੀਵਿਟੀ ਹੁੰਦੀ ਆ। ਕਿਉਂਕਿ ਇਹ ਨਹੀਂ ਹੈਗਾ ਕਿ ਫੋਰ ਐਗਜ਼ਾਮਪਲ ਕੋਈ ਜਦੋਂ ਇਹ ਸਾਇੰਟਿਸਟ ਜਾਂ ਰਿਸਰਚਰ ਜਾਂ ਡਾਕਟਰ ਜਦੋਂ ਆਪਣੀ ਸਟੱਡੀਜ਼ ਕਰਦੇ ਆ, ਜਦੋਂ ਕੋਈ ਸਟਿਮੂਲਾਈ ਦਿੰਦੇ ਆ, ਮੰਨ ਲਓ ਕਿਸੇ 10 ਬੰਦਿਆਂ ਦੇ ਗਰੁੱਪ ਨੂੰ ਉਹਨਾਂ ਨੇ ਟੈਸਟ ਕਰਨਾ ਹੈ ਨਾ, ਤੇ ਉਹਨਾਂ ਨੂੰ ਇੱਕ ਉਹਨਾਂ ਨੇ ਇੱਕ ਸਿਮਿਲਰ ਤਰ੍ਹਾਂ ਦਾ ਇੱਕ ਜਿਹੜਾ ਕਨੈਕਸ਼ਨ ਦੇ ਤਾ ਕਿ ਕੋਈ ਡਰਨ ਵਾਲੀ ਚੀਜ਼ ਜਿਹੜੀ ਉਹਨਾਂ ਦੇ ਸਾਹਮਣੇ ਰੱਖ ਦਿੱਤੀ। ਫੋਰ ਐਗਜ਼ਾਮਪਲ ਇੱਕ ਜਿਹੜਾ ਲਿਟਲ ਐਲਬਰਟ ਕਰਕੇ ਇੱਕ ਬੱਚੇ ਦਾ ਐਕਸਪੈਰੀਮੈਂਟ ਹੈਗਾ ਜਿਹੜਾ ਕੀਤਾ ਸੀਗਾ ਕਾਫੀ ਸਾਲ ਪਹਿਲਾਂ, ਹਾਲਾਂਕਿ ਐਥੀਕਲੀ ਉਹਨੂੰ ਸਹੀ ਨਹੀਂ ਮੰਨਦੇ ਕਿਉਂਕਿ ਉਹਦੇ ਵਿੱਚ ਛੋਟਾ ਬੱਚਾ ਨੀ ਇੰਜੈਕਸ਼ਨ ਵਾਲਾ ਨੀ 9 ਮਹੀਨੇ ਦਾ ਬੱਚਾ ਸੀਗਾ, ਉਹਨੂੰ ਉਹਨਾਂ ਨੇ ਪਹਿਲਾਂ ਜਿਵੇਂ ਉਹਦੇ ਨਾਲ ਉਹਦੇ ਕੋਲ ਐਨੀਮਲ ਜਿਵੇਂ ਛੋਟੇ ਛੋਟੇ ਪਪੀਜ਼ ਵਗੈਰਾ ਉਹਨਾਂ ਨੇ ਛੱਡੇ ਹਨਾ, ਚੂਹੇ ਜਿਹੜੇ ਮਤਲਬ ਉਹਦੇ ਕੋਲ ਘੁੰਮਦੇ ਸੀ, ਤਾਂ ਹੀ ਵਾਜ ਵੈਰੀ ਹੈਪੀ ਮਤਲਬ ਉਹਨਾਂ ਦੇ ਨਾਲ ਪਲੇ ਕਰ ਰਿਹਾ ਸੀਗਾ ਹਨਾ। ਬਟ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਜਿੱਦਾਂ ਹੌਲੀ ਹੌਲੀ ਸਟਿਮੂਲਾਈ ਦਿੱਤੇ ਕਿ ਉਹਨਾਂ ਨੇ ਕੀ ਕੀਤਾ ਕਿ ਉਹਦੇ ਕੋਲ ਇੱਕ ਚੂਹਾ ਛੱਡ ਦਿੱਤਾ, ਵਾਈਟ ਚੂਹਾ, ਬਟ ਉਹਨਾਂ ਨੇ ਨਾਲ ਬਹੁਤ ਜ਼ੋਰ ਦੀ ਆਵਾਜ਼ ਕੀਤੀ ਹਨਾ ਕਿਸੇ ਚੀਜ਼ ਦੇ ਵਿੱਚ ਮਤਲਬ ਕੋਈ ਚੀਜ਼ ਮਾਰੀ, ਤਾਂ ਉਹ ਬੱਚਾ ਡਰ ਗਿਆ ਤੇ ਉਹਦਾ ਡਰ ਬੈਠ ਗਿਆ, ਉਹਨੂੰ ਲੱਗਾ ਕਿ ਇਹ ਜਦੋਂ ਚੂਹਾ ਮੇਰੇ ਕੋਲ ਆ ਰਿਹਾ ਤਾਂ ਮਤਲਬ ਇਹ ਕੋਈ ਡਰਨ ਵਾਲੀ ਚੀਜ਼ ਆ ਕਿਉਂਕਿ ਸਿਰਫ 9 ਮਹੀਨੇ ਦਾ ਬੱਚਾ ਸੀਗਾ ਨਾ। ਤੋ ਉਹਦੀ ਉਹ ਜਿਹੜਾ ਐਕਸਪੈਰੀਮੈਂਟ ਕੀਤਾ ਤਾਂ ਉਹਨਾਂ ਨੇ ਮਤਲਬ ਉਹਦੇ ਚ ਉਹਨਾਂ ਨੇ ਕਿਹਾ ਕਿ ਹਾਂ ਇਹ ਸਟਿਮੂਲਾਈ ਜਿਹੜੇ ਆ ਤੁਸੀਂ ਕਿੱਦਾਂ ਪਰਸੀਵ ਕਰਦੇ ਆ ਚੀਜ਼ਾਂ ਨੂੰ ਉਹਦੇ ਤੇ ਡਿਪੈਂਡ ਕਰਦੇ ਆ, ਹਾਲਾਂਕਿ ਕਿਉਂਕਿ ਸਾਇੰਸ ਦੇ ਵਿੱਚ ਵੀ ਜਦੋਂ ਤੁਸੀਂ ਐਕਸਪੈਰੀਮੈਂਟ ਕਰਦੇ ਆ ਤਾਂ ਤੁਸੀਂ ਐਵੇਂ ਨਹੀਂ ਕੱਸਦੇ, ਉਸ ਐਕਸਪੈਰੀਮੈਂਟ ਐਥੀਕਲੀ ਵੀ ਰਾਈਟ ਹੋਣੇ ਚਾਹੀਦੇ ਆ, ਕਦੇ ਕਿਸੇ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਨਾ। ਤੋ ਬ੍ਰੇਨ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਜਦੋਂ ਮੰਨ ਲਓ ਕਿਸੇ 10 ਅਡਲਟ ਦੇ ਗਰੁੱਪ ਨੂੰ ਤੁਸੀਂ ਕੋਈ ਸੇਮ ਸਟਿਮੂਲਾਈ ਦਿੱਤਾ, ਸੇਮ ਇਹੀ ਤਰ੍ਹਾਂ ਦੀ ਐਗਜ਼ਾਮਪਲ ਲਗਾ ਲਓ ਕੋਈ ਚੂਹਾ ਜਾਂ ਕੋਈ ਵੀ ਚੀਜ਼ ਏਦਾਂ ਦੀ ਉਹਦੇ ਕੋਲ ਉਹਨਾਂ ਦੇ ਕੋਲ ਛੱਡੀ ਹਨਾ, ਤੋ ਇਹ ਜ਼ਰੂਰੀ ਨਹੀਂ ਹੈਗਾ ਕਿ ਉਹ 10 ਦੇ 10 ਬੰਦੇ ਸੇਮ ਤਰ੍ਹਾਂ ਹੀ ਰਿਐਕਟ ਕਰਨਗੇ, ਉਹਨਾਂ ਦਾ ਡਿਫਰੈਂਟ ਰਿਐਕਸ਼ਨ ਹੋ ਸਕਦੀ ਹੈ ਔਰ ਉਹ ਡਿਪੈਂਡ ਕਰ ਸਕਦੀ ਹੈ ਕਿ ਉਹਨਾਂ ਦੀ ਹਿਸਟਰੀ ਕੀ ਹੈਗੀ ਆ, ਉਹ ਉਹਨਾਂ ਦੀ ਲਾਈਫ ਦੇ ਵਿੱਚ ਕੀ ਚੀਜ਼ਾਂ ਹੋਈਆਂ ਹਨਾ, ਉਹਨਾਂ ਨੂੰ ਕਿਹੜੀ ਹੋ ਸਕਦਾ ਉਹਨਾਂ ਦੇ ਨਾਲ ਕੋਈ ਐਵੇਂ ਦਾ ਇੰਸੀਡੈਂਟ ਹੋਇਆ ਹੋਵੇ ਹਨਾ, ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਕੰਮ ਕਰਦੀਆਂ ਡਿਫਰੈਂਟ ਡਿਫਰੈਂਟ। ਤੋ ਜਿੰਨਾ ਕੁਛ ਹੁਣ ਵੀ ਸਾਡੇ ਕੋਲ ਹੈਗਾ ਉਹਦੇ ਚ ਵੀ ਅਸੀਂ ਅਜੇ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਸਾਰਾ ਕੁਛ ਹੀ ਪਤਾ ਚੱਲ ਗਿਆ ਆ, ਤੇ ਬਟ ਹਜੇ ਵੀ ਕਾਫੀ ਸਾਰੀਆਂ ਰਿਸਰਚ, ਔਰ ਹਜੇ ਵੀ ਜਿਵੇਂ ਮੈਂ ਦੱਸਿਆ 100 ਟ੍ਰਿਲੀਅਨ ਜਿਹੜੇ ਕਨੈਕਸ਼ਨ ਸਾਡੇ ਬ੍ਰੇਨ ਦੇ ਵਿੱਚ ਬਣਦੇ ਆ, ਤਾਂ ਹਰ ਇੱਕ ਕਨੈਕਸ਼ਨ ਨੂੰ ਸਟੱਡੀ ਕਰਨਾ ਇਜ਼ ਵੈਰੀ ਡਿਫਰੈਂਟ ਔਰ ਡਿਫੀਕਲਟ, ਔਰ ਉਪਰੋਂ ਹਰ ਇੱਕ ਬਾਡੀ ਦਾ ਜਿਹਦੀ ਬ੍ਰੇਨ ਦਾ ਔਰਗਨ ਹੈਗਾ ਬ੍ਰੇਨ ਸਾਡਾ ਉਹਦਾ ਹਰ ਇੱਕ ਪਾਰਟ ਡਿਫਰੈਂਟ ਫੰਕਸ਼ਨ ਕਰਦਾ, ਕੋਈ ਮੈਮਰੀ ਨੂੰ ਸਪੋਰਟ ਕਰਦਾ, ਕੋਈ ਇਮੋਸ਼ਨਸ ਨੂੰ ਸਪੋਰਟ ਕਰਦਾ, ਕੋਈ ਸਾਡੀ ਮੂਵਮੈਂਟ ਨੂੰ ਸਪੋਰਟ ਕਰਦਾ ਹਨਾ, ਕੋਈ ਸਾਡੀ ਆਈਜ਼ ਜਿਹੜੀ ਆ ਇੰਟੈਲੀਜੈਂਸ ਨੂੰ ਸਪੋਰਟ ਕਰਦਾ। ਸੋ ਉਹ ਸਾਰੀਆਂ ਚੀਜ਼ਾਂ ਹਰ ਇੱਕ ਜਿਹੜਾ ਪਾਰਟ ਦਾ ਇੱਕ ਆਪਣਾ ਅਲੱਗ ਰੋਲ ਆ ਜਿਹਦਾ ਅਸੀਂ ਅੱਗੇ ਡਿਸਕਸ਼ਨ ਕਰਾਂਗੇ। ਤੇ ਬ੍ਰੇਨ ਸਾਡਾ ਬਹੁਤ ਜਿਹੜਾ ਇੱਕ ਹੈਗਾ ਹੀ
0: ਕਮਾਲ ਦੀ ਚੀਜ਼,
1: ਮੈਂ ਤੁਹਾਨੂੰ ਦੱਸਿਆ ਹਾਂਜੀ ਕਮਾਲ ਦੀ। ਤੇ ਜਿਵੇਂ ਇੱਕ ਇੱਕ ਮਿਥ ਵੀ ਹੈਗਾ ਕਿ ਅਸੀਂ ਸੁਣਦੇ ਹਾਂ ਕਿ ਬ੍ਰੇਨ ਸਾਡਾ ਸਿਰਫ 10% ਅਸੀਂ ਯੂਜ਼ ਕਰਦੇ ਹਾਂ, ਵਿਚ ਇਜ਼ ਰੋਂਗ, ਇੱਦਾਂ ਦਾ ਕੁਛ ਨਹੀਂ ਹੈਗਾ ਕਿ ਸਿਰਫ 10% ਬ੍ਰੇਨ ਯੂਜ਼ ਕਰਦੇ ਹਾਂ, ਅਸੀਂ ਆਪਣਾ ਸਾਰੇ ਦਾ ਸਾਰਾ ਬ੍ਰੇਨ ਜਿਹੜਾ ਯੂਜ਼ ਕਰਦੇ ਹੈਗੇ ਆ। ਤੇ ਇੱਕ ਆਪਾਂ ਮੰਨ ਲੈਂਦੇ ਕਿ ਸ਼ਾਇਦ ਜਦੋਂ ਕੋਈ ਕੁਛ ਲੋਕ ਜਿਹੜੇ ਜ਼ਿਆਦਾ ਇੰਟੈਲੀਜੈਂਟ ਹੁੰਦੇ ਆ, ਮੇ ਬੀ ਉਹਨਾਂ ਦਾ ਬ੍ਰੇਨ ਜਿਹੜਾ ਬਹੁਤ ਜ਼ਿਆਦਾ ਤੇਜ਼ ਕੰਮ ਕਰਦਾ ਨਾ, ਆਈਨਸਟਾਈਨ ਜਾਂ ਹੋਰ ਵੀ ਸਾਇੰਟਿਸਟ ਹੈਗੇ ਆ, ਸੋ ਉਹਦਾ ਉਹਦਾ ਉਹਦੀ ਇੰਟੈਲੀਜੈਂਸੀ ਮਤਲਬ ਇਹ ਕੋਈ ਜਿਹੜਾ ਮਿਥ ਨੀ, ਮਤਲਬ ਜਿਹੜਾ ਮਿਥ ਹੈਗਾ ਇਹ ਨੀ ਹੈਗਾ ਕਿ ਉਹਦਾ ਕਿ ਉਹ ਕੋਈ ਇੱਕ ਬੰਦਾ ਜ਼ਿਆਦਾ ਹੀ ਉਹਨੂੰ ਕੋਈ ਜ਼ਿਆਦਾ ਹੀ ਖਾਸ ਬ੍ਰੇਨ ਮਿਲਿਆ ਇਸ ਲਈ ਉਹ ਜ਼ਿਆਦਾ ਇੰਟੈਲੀਜੈਂਟ ਹੈਗਾ। ਇਹ ਡਿਪੈਂਡ ਕਰਦਾ ਕਿ ਉਹਨਾਂ ਦੇ ਬ੍ਰੇਨ ਦੀ ਜਿਹੜੇ ਆਪਸ ਚ ਕਨੈਕਸ਼ਨ ਬਣਦੇ ਆ ਨਿਊਰੋਨਸ ਤੇ, ਉਹ ਕਨੈਕਸ਼ਨ ਕਿੰਨੇ ਕੁ ਸਟਰੋਂਗ ਹੈਗੇ ਆ, ਤੇ ਉਹ ਕਨੈਕਸ਼ਨ ਸਟਰੋਂਗ ਜਿਹੜੇ ਉਹ ਬਣਦੇ ਆ, ਜਿੱਦਾਂ ਪ੍ਰੈਕਟਿਸ ਦੀ ਮੈਂ ਗੱਲ ਕੀਤੀ ਆ, ਪ੍ਰੈਕਟਿਸ ਮੇਕਸ ਮੈਨ ਪਰਫੈਕਟ, ਜਦੋਂ ਅਸੀਂ ਪ੍ਰੈਕਟਿਸ ਕਰਦੇ ਆ ਸਾਡੇ ਕਨੈਕਸ਼ਨ ਸਟਰੋਂਗ ਹੁੰਦੇ ਆ, ਤੇ ਇਸ ਲਈ ਜਿਹੜਾ ਕੁਛ ਲੋਕ ਜਿਹੜੇ ਆ ਉਹ ਜ਼ਿਆਦਾ ਸਾਨੂੰ ਲੱਗਦੇ ਆ ਕਿ ਉਹ ਇੰਟੈਲੀਜੈਂਟ ਹੁੰਦੇ ਆ, ਕਿਉਂਕਿ ਓਬਵੀਅਸਲੀ ਉਹ ਆਪਣੇ ਦਿਮਾਗ ਨੂੰ ਯੂਜ਼ ਕਰ ਰਹੇ ਹੁੰਦੇ ਆ ਕਿਸੇ ਪਰਟੀਕੁਲਰ ਹਨਾ ਏਰੀਆ ਜਿਹੜਾ ਹੈਗਾ ਉਹਨਾਂ ਦਾ। ਤੇ ਹੋਰ ਵੀ ਇਸ ਤੋਂ ਇਲਾਵਾ ਬ੍ਰੇਨ ਦੀਆਂ ਬਹੁਤ ਸਾਰੀਆਂ ਖਾਸ ਜਿਹੜੀਆਂ ਚੀਜ਼ਾਂ ਹੈਗੀਆਂ ਹੈ ਕਿ ਸਾਡਾ ਜਿਹੜਾ ਬ੍ਰੇਨ ਆ, ਮੈਮਰੀ ਬਹੁਤ ਸਾਡਾ ਬ੍ਰੇਨ ਜਿਹੜਾ ਸਟੋਰ ਕਰ ਸਕਦਾ ਹੈ. ਇੱਕ ਤਾਂ ਗੀਗਾਬਾਈਟ ਆਪਾਂ ਸਾਰਿਆਂ ਨੇ ਸੁਣਨ ਦੇ, ਇੱਕ ਪੀਟਾਬਾਈਟ ਹੁੰਦਾ ਹੈ, ਤੇ 2.5 ਪੀਟਾਬਾਈਟ ਜਿਹੜੀ ਇਨਫੋਰਮੇਸ਼ਨ ਸਟੋਰ ਕਰ ਸਕਦਾ. ਇੱਕ ਪੀਟਾਬਾਈਟ ਦੇ ਵਿੱਚ ਜਿਹੜੇ ਆ 10 ਲੱਖ ਜਿਹੜੇ ਆ ਗੀਗਾਬਾਈਟ ਹੁੰਦੇ ਆ. ਸੋ 2.5 ਜਿਹੜਾ ਪੀਟਾਬਾਈਟ ਯੂਜ ਕਰਦਾ, ਜਿਹਨੂੰ ਅਸੀਂ ਰਫਲੀ ਕਹਿ ਸਕਦੇ ਹਾਂ ਕਿ ਅਗਰ 1300 ਜਿਹੜੀ ਸਾਲ ਦਾ ਜਿਹੜਾ ਟੈਲੀਵਿਜ਼ਨ ਪ੍ਰੋਗਰਾਮ 1300 ਸਾਲ ਚੱਲਣ, ਇੰਨੀ ਇਨਫੋਰਮੇਸ਼ਨ ਸਾਡਾ ਜਿਹੜਾ ਦਿਮਾਗ ਸਟੋਰ ਕਰ ਸਕਦਾ ਹੈ. ਹਾਂਜੀ, ਔਰ ਇਲੈਕਟ੍ਰੀਸਿਟੀ ਜਿਹੜਾ, ਪਰ ਫਿਰ ਵੀ ਦੇਖੋ ਸਿਰਫ 20 ਜਿੰਨਾ ਤੁਹਾਡਾ 20 ਮੈਗਾਵਾਟ ਜਿਹੜੀ ਹੁੰਦੀ ਆ, ਇੰਨੀ ਕੁ ਇਲੈਕਟ੍ਰੀਸਿਟੀ ਜਿਹੜੀ ਆ 20 ਵਾਟ ਸੋਰੀ ਯੂਜ ਕਰਦਾ ਹੈਗਾ ਸਾਡਾ ਬ੍ਰੇਨ. ਬਟ ਇਲੈਕਟ੍ਰੀਸਿਟੀ ਇੱਕ ਜਿਹੜਾ ਬਲਬ ਹੁੰਦਾ ਨਾ, ਛੋਟਾ ਵਾਟ ਦਾ ਬਲਬ ਹੁੰਦਾ, ਉਹ ਸਾਡੀ ਮਤਲਬ ਇੰਨੀ ਜਿਹੜੀ ਆ ਸਟਰੋਂਗ ਹੁੰਦਾ ਸਾਡਾ ਬ੍ਰੇਨ ਕਿ ਉਹ ਇੱਕ ਬਲਬ ਵੀ ਅਸੀਂ ਸਾਡੇ ਬ੍ਰੇਨ ਦੀ ਇਲੈਕਟ੍ਰੀਸਿਟੀ ਨਾਲ ਜਲਾਇਆ ਜਾ ਸਕਦਾ. ਮੇਰੇ ਖਿਆਲ ਨਾਲ ਇੰਨੀ ਜਿਹੜੀ ਉਹਦੀ ਇਲੈਕਟ੍ਰੀਸਿਟੀ ਜਿਹੜੀ ਇੰਨੇ ਜਿਹੜੇ ਇਲੈਕਟ੍ਰਿਕ ਸਿਗਨਲ ਜਾਂ ਮਕੈਨਿਕ ਕੈਮੀਕਲ ਸਿਗਨਲ ਪਾਸ ਹੁੰਦੇ ਆ, ਸੋ ਇੰਨੀ ਪਾਵਰ ਹੁੰਦੀ ਆ ਉਹਨਾਂ ਦੀ ਸਾਡੇ ਬ੍ਰੇਨ ਦੀ.
0: ਵਾਹ ਵਾਹ, ਇਹ ਮਤਲਬ ਆਪਣੇ ਆਪ ਦੇ ਵਿੱਚ. ਔਰ ਇਹ ਜਦੋਂ ਫਿਲਮਾਂ ਦੇਖਦੇ ਹਾਂ ਅਸੀਂ, ਜਿਵੇਂ ਉਹ ਸਕਾਰਲੈਟ ਜੌਨਸਨ ਵਾਲੀ ਦੇਖੀ ਸੀਗੀ, ਜੌਨਸਨ ਵਾਲੀ ਲੂਸੀ, ਵੀ ਉਹਦਾ 100% ਬ੍ਰੇਨ ਕੰਮ ਕਰਨ ਲੱਗ ਗਿਆ ਮੇਰੇ ਖਿਆਲ ਦੇ ਨਾਲ. ਇਹਦੇ 'ਤੇ ਫੇਰ ਕਿਸੇ ਦਿਨ ਜ਼ਰੂਰ. ਬਟ ਇਹ ਬ੍ਰੇਨ ਦੇ ਜਿਹੜੇ ਦੋ ਹਿੱਸੇ ਹੁੰਦੇ ਨੇ, ਲੈਫਟ ਔਰ ਰਾਈਟ, ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਆ. ਹਾਂ, ਇਹ ਜ਼ਰੂਰ ਹੁੰਦਾ ਕਿ ਕਈ ਜਣੇ ਆਪਣੇ ਸਿਰਫ ਜਿਹੜਾ ਲੈਫਟ ਸਾਈਡ ਵਾਲਾ, ਉਹ ਕਹਿੰਦੇ ਹੁੰਦੇ ਆ ਕਿ ਇੱਕ ਸਿਰਫ ਮੈਮਰੀ ਵਾਲਾ ਪਾਰਟ ਹੁੰਦਾ, ਅਤੇ ਰਾਈਟ ਸਾਈਡ ਵਾਲੇ ਬ੍ਰੇਨ ਦੇ ਪਾਰਟ ਨੂੰ ਵਰਤਦੇ ਹੈਗੇ. ਪਰ ਇਹ ਦੋ ਤਿੰਨ ਚੀਜ਼ਾਂ ਤਾਂ ਤੁਸੀਂ ਹੈਰਾਨ ਕਰਨ ਵਾਲੀਆਂ ਦੱਸੀਆਂ ਨੇ ਸੰਦੀਪ ਜੀ. ਇੱਕ ਤਾਂ ਨਿਊਰੋਨਸ ਵਾਲੀ, ਕਿ 86 ਟ੍ਰਿਲੀਅਨ ਨਿਊਰੋਨਸ ਜਿਹੜੇ ਨੇ ਉਹ ਹੈਗੇ ਨੇ, ਅਤੇ ਫਿਰ ਗਾਂਹ ਉਹ ਉਹਨਾਂ ਦੇ ਸੈੱਲ ਕਨੈਕਸ਼ਨ, ਉਹ ਗਿਣੇ ਕਿਨੇ ਸੀਗੇ. ਮੈਂ ਤਾਂ ਇਹ ਹੈਰਾਨ ਹੈਗਾ, ਕਾਫੀ ਟਾਈਮ ਲੱਗ ਗਿਆ.
1: ਹਾਂਜੀ, ਰਫਲੀ ਆਈਡੀਆ ਲਗਾ ਲੈਂਦੇ ਨੇ ਕਿ ਕਿਉਂ ਜੋ ਵੀ ਕਿਉਂ
0: ਮਿਲੀਅਨ ਕ ਤੋਂ ਬਾਅਦ ਅਗਲਾ ਕਹਿੰਦਾ ਹੱਥ ਖੜੇ ਹੋ ਗਏ
1: ਨਹੀਂ, ਇੰਨਾ ਰਫ ਵੀ ਨਹੀਂ ਹੁੰਦਾ ਹੈਗਾ. ਉਹ ਬਿਲਕੁਲ ਉਹਨਾਂ ਕੋਲ ਇੰਸਟਰੂਮੈਂਟ ਹੁੰਦੇ ਆ ਜੋ ਵੀ ਹੁੰਦੇ ਆ ਨਾ, ਤੇ ਉਹਦੇ ਨਾਲ ਉਹ ਮੈਥਮੈਟੀਕਲ ਕੈਲਕੂਲੇਸ਼ਨ ਵੈਸੇ ਮੋਸਟ ਇੰਪੋਰਟੈਂਟ ਰੋਲ ਪਲੇ ਕਰਦੀਆਂ ਹੈਗੀਆਂ ਇਹਨਾਂ ਚੀਜ਼ਾਂ ਦੇ ਵਿੱਚ. ਕਿਉਂਕਿ ਜਿਹੜੀ ਅਸੀਂ ਗਲੈਕਸੀ ਦੀ ਵੀ ਗੱਲ ਕਰਦੇ ਹਾਂ, ਜਦੋਂ ਅਸੀਂ ਹੁਣ ਤਾਰੇ ਫਿਰ ਵੀ ਦੇਖ ਸਕਦੇ ਹਾਂ ਟੈਲੀਸਕੋਪ ਸੇ, ਬਟ ਜਦੋਂ ਅੱਜ ਤੋਂ 400 ਸਾਲ ਪਹਿਲਾਂ ਜਦੋਂ ਕਿੰਨੇ ਸਿੰਪਲ ਟੈਲੀਸਕੋਪ ਗਲੀਲੀਓ ਵਗੈਰਾ ਨੇ ਬਣਾਏ ਸੀਗੇ, ਤਾਂ ਮੈਥਮੈਟੀਕਲ ਕੈਲਕੂਲੇਸ਼ਨ ਦੇ ਬੇਸ ਤੇ ਉਹਨਾਂ ਨੇ ਉਸ ਟਾਈਮ ਜਿਹੜੀ ਇਹ ਜਿਹੜੀਆਂ ਅਸੀਂ ਮਿਲੀਅਨ ਟ੍ਰਿਲੀਅਨ ਚੀਜ਼ਾਂ 'ਚ ਗੱਲਾਂ ਕਰਦੇ ਹਾਂ, ਮੈਥਮੈਟੀਕਲ ਕੈਲਕੂਲੇਸ਼ਨ ਹੁੰਦੀਆਂ. ਔਰ ਕਹਿੰਦੇ ਆ ਕਿ ਨੇਚਰ ਜਿਹੜੀ ਸਾਡੀ ਆ ਉਹ ਮੈਥਮੈਟੀਕਲ ਤੇ ਫਿਜ਼ਿਕਸ ਲਾਸ ਦੇ ਉੱਤੇ ਚੱਲਦੀ ਹੈਗੀ ਆ, ਤੇ ਮੈਥਮੈਟੀਕਲ ਲਾਸ ਜਿਹੜੇ ਆ ਉਹ ਗਲਤ ਨਹੀਂ ਹੋ ਸਕਦੇ ਹੈਗੇ. ਉਹ ਬਿਲਕੁਲ ਕੈਲਕੂਲੇਸ਼ਨ ਇੱਦਾਂ ਹੀ ਹੁੰਦੀਆਂ ਕਿ ਤੁਸੀਂ ਉਹਨਾਂ ਨੂੰ ਜਿੱਧਰੋਂ ਮਰਜ਼ੀ ਕੈਲਕੂਲੇਟ ਕਰ ਲਓ, ਉਹਨਾਂ ਦਾ ਤੁਹਾਨੂੰ ਸੇਮ ਹੀ ਡਾਟਾ ਮਿਲੂਗਾ. ਤੇ ਹੋਰ ਇੱਕ ਮੈਂ ਦੱਸਣਾ ਰਹਿ ਗਿਆ ਕਿ ਜਿਵੇਂ ਅਸੀਂ ਫਿੰਗਰਪ੍ਰਿੰਟਸ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਕਿ ਫਿੰਗਰਪ੍ਰਿੰਟਸ ਕਿਸੇ ਵੀ ਦੋ ਬੰਦੇ ਦੇ ਸੇਮ ਨਹੀਂ ਹੋ ਸਕਦੇ. ਹਾਂਜੀ, ਸੇਮ ਹੀ ਬ੍ਰੇਨ ਵੀ ਕਿਸੇ ਦੋ ਬੰਦੇ ਦਾ ਸੇਮ ਨਹੀਂ ਹੋ ਸਕਦਾ, ਡਿਫਰੈਂਟ. ਹਾਂਜੀ, ਬਿਲਕੁਲ ਡਿਫਰੈਂਟ ਜਿਹੜੇ ਕਨੈਕਸ਼ਨ, ਫਿਰ ਹੋਈ ਗੱਲ, ਇੰਨੇ ਕਰੋੜ ਕਨੈਕਸ਼ਨ ਹੋ ਗਏ. ਤੇ ਉਹਨਾਂ ਦੇ ਈਵਨ ਜੇ ਤੁਸੀਂ ਟਵਿਨਸ ਦੀ ਵੀ ਗੱਲ ਕਰਦੇ, ਆਇਡੈਂਟੀਕਲ ਟਵਿਨਸ ਜਿਹੜੇ ਆ ਜਿਹਨਾਂ ਦਾ DNA ਜਿਹੜਾ ਆ ਸ਼ੇਅਰ ਕਰਦੇ ਸੇਮ DNA, ਉਹਨਾਂ ਦੇ ਵੀ ਜਿਹੜੇ ਆ ਨਿਊਰਲ ਜਿਹੜੇ ਆ ਪੈਟਰਨਸ ਉਹ ਡਿਫਰੈਂਟ ਹੋ ਸਕਦੇ ਆ, ਵਿਦ ਟਾਈਮ ਚੇਂਜ ਹੋ ਸਕਦੇ ਆ.
0: ਰਾਈਟ, ਔਰ ਇਹ ਲਾਈਫ ਲੌਂਗ ਬਦਲਦੇ ਰਹਿੰਦੇ ਹਨ. ਜਦੋਂ ਆਪਾਂ, ਵੈਸੇ ਤਾਂ ਮੈਂ ਟੌਪਿਕ ਦੇ ਬਹੁਤ ਅੱਗੇ ਚਲਾ ਗਿਆ ਮੈਨੂੰ ਲੱਗਦਾ, ਕਿ ਜਿੱਦਾਂ ਤੁਸੀਂ ਬ੍ਰੇਨ ਦਾ ਦੱਸ ਰਹੇ ਸੀਗੇ, ਬਟ ਨਿਊਰੋਨਸ ਦੀ ਸ਼ੇਪ ਜਾਂ ਉਹਨਾਂ ਦੀ ਪੋਜੀਸ਼ਨਿੰਗ ਜਾਂ ਉਹ ਲਾਈਫ ਲੌਂਗ ਬਦਲਦੇ ਰਹਿੰਦੇ ਹੈਗੇ ਨੇ, ਜਾਂ ਜਿਹੜੇ ਇੱਕ ਬੰਦੇ ਦੇ ਨਿਊਰੋਨਸ ਹੋ ਗਏ ਉਹ ਤਾਂ ਹੀ ਸੇਮ ਹੀ ਰਹਿੰਦੇ ਨੇ. ਜਿਵੇਂ ਹੱਡੀਆਂ ਕਹਿ ਲੈਂਦੇ ਹੁੰਦੇ ਆ ਕਿ ਛੋਟੇ ਹੁੰਦੇ ਵੱਧ ਹੁੰਦੀਆਂ ਨੇ ਫਿਰ ਘੱਟ ਜਾਂਦੀਆਂ ਨੇ, ਉੱਦਾਂ ਸਿਸਟਮ.
1: ਹਾਂਜੀ, ਨਿਊਰੋਨ ਦੇ ਜਿਹੜੇ ਸੈੱਲ ਦੀ ਸਟਰਕਚਰ ਜਿਹੜੀ ਹੈਗੀ ਆ ਉਹ ਸੇਮ ਹੀ ਰਹੂਗੀ, ਉਹ ਚੇਂਜ ਨਹੀਂ ਹੁੰਦੀ. ਬਟ ਜਿਹੜਾ ਨੰਬਰ ਦੀ ਇਹਦੇ ਚ ਵੀ ਇੱਦਾਂ ਹੈ ਕਿ ਜਦੋਂ ਪਹਿਲਾਂ, ਅੱਜ ਤੋਂ ਕਾਫੀ ਮਤਲਬ 100 ਈਅਰਸ ਪਹਿਲਾਂ ਜਦੋਂ ਨਹੀਂ ਇੰਨਾ ਪਤਾ ਸੀਗਾ, ਕੋਈ ਮੈਡੀਕਲ ਐਡਵਾਂਸਿਸ ਇੰਨੇ ਜ਼ਿਆਦਾ ਨਹੀਂ ਸੀ, ਤਾਂ ਇਹ ਮੰਨਿਆ ਜਾਂਦਾ ਸੀ ਕਿ ਜਦੋਂ ਬੱਚਾ ਪੈਦਾ ਹੁੰਦਾ ਉਸ ਟਾਈਮ ਦੇ ਉਹਦੇ ਨਿਊਰਲ ਜਿਹੜੇ ਆ ਨਿਊਰੋਨਸ ਬਹੁਤ ਹੁੰਦੇ ਆ, ਮਤਲਬ ਜ਼ਿਆਦਾ ਹੋਣਦੇ ਰਹਿੰਦੇ ਆ ਜਦੋਂ ਜਿਹੜਾ ਪੈਦਾ ਹੁੰਦਾ ਜਾਂ ਫਿਰ ਇਨਫੈਂਟ ਹੁੰਦਾ ਜਦੋਂ, ਨਾ ਛੋਟਾ ਹੀ ਹੁੰਦਾ ਆ, ਤੇ ਉਹ ਮਤਲਬ ਉਹ ਸਟੇਜ ਹੁੰਦੀ ਆ ਜਦੋਂ ਮੈਕਸੀਮਮ ਨਿਊਰੋਨਸ ਹੁੰਦੇ ਹੈਗੇ ਆ. ਬਟ ਹੁਣ ਜਿੱਦਾਂ ਜਿੱਦਾਂ ਅਸੀਂ ਇਹਦੀ ਗੱਲ ਕਰਾਂਗੇ ਨਿਊਰੋਪਲਾਸਟੀਸਿਟੀ ਦੀ, ਤਾਂ ਹੁਣ ਸਾਨੂੰ ਇਹ ਪਤਾ ਲੱਗਦਾ ਕਿ ਈਵਨ ਅਡਲਟ ਜਿਹੜਾ ਹਿਊਮਨ ਬ੍ਰੇਨ ਹੈਗਾ ਉਹਦੇ ਚ ਵੀ ਨਿਊਰੋਨਸ ਜਿਹੜੇ ਆ ਉਹ ਬਣਦੇ ਰਹਿੰਦੇ ਆ. ਮਤਲਬ ਪਹਿਲਾਂ ਹੀ ਮੰਨਦੇ ਸੀ ਕਿ ਸ਼ੁਰੂ ਸ਼ੁਰੂ ਚ ਹੀ ਬਣਦੇ ਹੈਗੇ ਆ, ਹਾਲਾਂਕਿ ਹਜੇ ਵੀ ਟਰੂ ਹੈਗਾ ਕਿ ਜਿਹੜੇ ਮੈਕਸੀਮਮ ਸਾਡੇ ਜਿਹੜੇ ਆ ਬਚਪਨ ਦੇ ਵਿੱਚ ਹੀ ਜਦੋਂ ਬੱਚਾ ਪੈਦਾ ਹੁੰਦਾ, ਇਸੇ ਲਈ ਕਹਿੰਦੇ ਆ ਕਿ ਬੱਚੇ ਨੂੰ ਫਸਟ 3 ਈਅਰ ਐਟਲੀਸਟ ਸਕਰੀਨ ਨਾ ਦਿਖਾਓ, ਕਿਉਂਕਿ ਪਹਿਲੇ ਸਾਲ ਜਿਹੜੇ ਆ ਉਹਦੇ ਹਨਾ ਬਹੁਤ ਘੱਟ ਸਾਇਨੈਪਸਿਸ ਹੁੰਦਾ। ਸਾਇਨੈਪਸਿਸ ਮਤਲਬ ਮੰਨ ਲਓ ਰੱਖ ਲਓ ਦੋ ਨਿਊਰੋਨ ਦੇ ਵਿੱਚ ਦਾ ਗੈਪ ਜਿਹੜਾ ਹੁੰਦਾ, ਜਿਹੜਾ ਇੱਕ ਨਿਊਰੋਨ ਤੋਂ ਦੂਜੇ ਨਿਊਰੋਨ ਤੱਕ ਜਿਹੜੀ ਇਨਫੋਰਮੇਸ਼ਨ ਪਹੁੰਚਾਉਂਦਾ ਆ ਹਨਾ, ਉਹ ਜਿਹੜਾ ਆ ਉਹ ਜਿਹੜੇ ਉਹ ਗੈਪ ਹੁੰਦੇ ਆ ਉਹਨਾਂ ਦਾ ਨੰਬਰ ਪਹਿਲੇ 3 ਸਾਲਾਂ ਚ ਕਾਫੀ ਵੱਧਦਾ ਆ, ਤੇ ਇਸ ਲਈ ਅਸੀਂ ਜਿਹੜਾ ਮੰਨਦੇ ਚਲੋ ਮਤਲਬ ਬੱਚਾ ਪੈਦਾ ਹੀ ਹੁੰਦਾ ਉਸ ਟਾਈਮ ਉਹਦੇ 2500 ਜਿਹੜੇ ਇਹ ਸਾਇਨੈਪਸਿਸ ਹੁੰਦੇ ਆ, ਬਟ ਜਿੱਦਾਂ ਜਦੋਂ 3 ਸਾਲ ਦੀ ਏਜ ਤੱਕ ਪਹੁੰਚ ਜਾ ਤਾਂ 15,000 ਜਿਹੜੇ ਸਾਇਨੈਪਸਿਸ ਪਰ ਨਿਊਰੋਨ ਹੋ ਜਾਂਦੇ ਆ, ਮਤਲਬ ਇੱਕ ਨਿਊਰੋਨ ਦੇ ਅੱਗੇ 1500 ਕਨੈਕਸ਼ਨ ਹੋ ਗਏ ਹਨਾ। ਤੇ ਇਸ ਲਈ ਅਸੀਂ ਥੋੜਾ ਜਿਹਾ ਪ੍ਰੈਫਰ ਕਰਦੇ ਹਾਂ ਕਿ ਬੱਚਿਆਂ ਨੂੰ ਮਤਲਬ ਬਚਪਨ ਚ ਹੀ ਜਾਂ ਇਹ ਚੀਜ਼ਾਂ ਨਹੀਂ ਸਕਰੀਨ ਦਿਖਾਣੀ ਨਹੀਂ ਚਾਹੀਦੀ ਕਿਉਂਕਿ ਬ੍ਰੇਨ ਜਿਹੜੀ ਉਹਦੀ ਡਿਵੈਲਪਮੈਂਟ ਇਫੈਕਟ ਹੁੰਦੀ ਆ। ਸੋ ਹੁਣ ਅਸੀਂ ਹੁਣ ਸਾਨੂੰ ਪਤਾ ਹੈ ਕਿ ਜਿਹੜੀ ਅਡਲਟਹੁੱਡ ਦੇ ਵਿੱਚ ਵੀ ਬ੍ਰੇਨ ਜਿਹੜੇ ਨਿਊਰੋਨ ਸਾਡੇ ਉਹ ਬਣਦੇ ਮਰਦੇ ਤਾਂ ਰਹਿੰਦੇ ਹੀ ਆ ਪਰ ਬਣਦੇ ਵੀ ਰਹਿੰਦੇ ਆ, ਤੇ ਜ਼ਰੂਰੀ ਨਹੀਂ ਹੈ ਕਿ ਸਿਰਫ ਬਚਪਨ ਦੇ ਵਿੱਚ ਹੀ ਇਹ ਹੁੰਦੇ ਆ। ਤੇ ਇਹ ਲਾਈਫ ਲੌਂਗ ਪ੍ਰੋਸੈਸ ਹੈ ਜਿਹਨੂੰ ਅਸੀਂ ਨਿਊਰੋਜੈਨੇਸਿਸ ਕਹਿੰਦੇ ਹਾਂ। ਸਾਇੰਸ ਦੇ ਵਿੱਚ ਜੈਨੇਸਿਸ ਦਾ ਮਤਲਬ ਹੁੰਦਾ ਕੋਈ ਚੀਜ਼ ਦਾ ਜਿਹੜੀ ਪ੍ਰੋਡਕਸ਼ਨ ਹੋਣੀ ਹੈ ਨਾ, ਸੋ ਨਿਊਰੋਜੈਨੇਸਿਸ ਮਤਲਬ ਨਿਊਰੋਨ ਦੀ ਪ੍ਰੋਡਕਸ਼ਨ ਹੁੰਦੀ ਹੈ।
0: ਮੈਂ ਸਵਾਲ ਹੀ ਭੁੱਲ ਗਿਆ, ਪਰ ਮੈਂ ਇੰਨਾ ਕੰਟੀਨਿਊਲੀ ਇੰਨੀ ਧਿਆਨ ਦੇ ਨਾਲ ਸੁਣ ਰਿਹਾ, ਇਹ ਜਿਹੜੀ ਦਿਮਾਗ ਵਾਲੀ ਚੀਜ਼ ਹੈ ਨਾ, ਮੈਨੂੰ ਲੱਗਦਾ ਇਹਨੂੰ ਆਪਾਂ 2 ਐਪੀਸੋਡ ਦੇ ਵਿੱਚ ਲੈ ਕੇ ਜਾਈਏ। ਹਾਲੇ ਫਿਲੋਸਫਰ ਦੀ ਤਾਂ ਅਰਿਸਟੋਟਲ ਦੀ ਗੱਲ ਤਾਂ ਹਾਲੇ ਬਹੁਤ ਅੱਗੇ ਹੈਗੀ ਹੈ, ਬਟ ਇਹ ਜਿਹੜਾ ਤੁਸੀਂ ਦਿਮਾਗ ਦਾ ਦੱਸਿਆ ਨਾ ਸੰਦੀਪ ਜੀ, ਇਹ ਬੜੀ ਇੰਟਰਸਟਿੰਗ ਚੀਜ਼ ਹੈਗੀ ਹੈ। ਇੱਕ ਤੁਸੀਂ ਬੜੇ ਸਹਿਜ ਸੁਭਾਅ ਜੇ ਕਹਿ ਕੇ ਲੰਘ ਗਏ ਕਿ ਜੋ ਅਰਿਸਟੋਟਲ ਨੇ ਪਾਇਆ ਜਾਂ ਉਸ ਤੋਂ ਬਾਅਦ ਦੇ ਵੀ ਜਿਹਨੇ ਫਿਲੋਸਫਰ ਜਾਂ ਸਾਇੰਟਿਸਟ ਜਾਂ ਜੋ ਸਾਇੰਸ ਜਾਂ ਜੋ ਥਿਊਰੀਜ਼ ਜਿਹੜੀਆਂ ਪ੍ਰੂਵ ਹੁੰਦੀਆਂ ਨੇ, ਉਹ ਇਹ ਹੈ ਕਿ ਆਪਾਂ ਅਕਸਰ ਇਹ ਕਹਿ ਦਿੰਦੇ ਹੁੰਦੇ ਨਾ ਕਿ ਬਹੁਤਾ ਦਿਮਾਗ ਨਾ ਖਾ ਮੇਰਾ, ਹੈ ਨਾ, ਜਾਂ ਪੰਜਾਬੀ ਦੇ ਵਿੱਚ ਜਾਂ ਪੇਰੈਂਟਸ ਕਹਿ ਦਿੰਦੇ ਹੁੰਦੇ ਆ ਬੱਚਿਆਂ ਨੂੰ ਆਪਣਾ, ਜਾਂ ਟੀਚਰ ਕਹਿ ਦਿੰਦੇ ਹੁੰਦੇ ਆ ਕਿ ਐਵੇਂ ਦਿਮਾਗ ਨਾ ਖਰਾਬ ਕਰੋ, ਦਿਮਾਗ ਖਰਾਬ ਕਰੋ, ਦਿਮਾਗ ਖਾਓ। ਇਹ ਜਿੱਦਾਂ ਸੰਦੀਪ ਜੀ ਦੱਸ ਰਹੇ ਨੇ ਕਿ ਦਿਮਾਗ ਬੇਸਿਕਲੀ 2-3 ਤਰ੍ਹਾਂ ਦੇ ਨਾਲ ਜਿਹੜਾ ਦਿਮਾਗ, ਜਾਂ ਅੱਗੇ ਚੱਲ ਕੇ ਆਪਾਂ ਸਮਝਾਂਗੇ ਵੀ, ਪਰ ਮੋਟਾ ਮੋਟਾ ਜਿਹਾ ਜਿਹੜੀ ਮੈਂਟਲ ਸਟਿਮੂਲੇਸ਼ਨ ਹੈ ਨਾ, ਉਹ ਦੀ ਮੋਰ ਯੂ ਲਰਨ ਦੀ ਮੋਰ ਇਟ ਵਰਕਸ ਦੀ ਥਿਊਰੀ ਦੇ ਉੱਤੇ ਕੰਮ ਕਰਦੀ ਹੈ ਕਿ ਜਿੰਨਾ ਜ਼ਿਆਦਾ ਪੜ੍ਹੋਗੇ, ਜਿੰਨਾ ਜ਼ਿਆਦਾ ਸੁਣੋਗੇ, ਜਿੰਨਾ ਜ਼ਿਆਦਾ ਸਮਝੋਗੇ। ਔਰ ਇੱਦਾਂ ਨਹੀਂ ਹੈਗਾ ਕਿ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਲੈ ਵੀ ਉਹਦਾ ਬੰਦੇ ਦਾ ਦਿਮਾਗ ਹੀ ਭਰ ਗਿਆ, ਇੱਦਾਂ ਕਦੇ ਹੋਇਆ ਵੀ ਉਹਦਾ ਦਿਮਾਗ ਭਰ ਗਿਆ ਸੀਗਾ ਅਤੇ ਉਹ ਖਤਮ ਹੋ ਗਿਆ, ਅਤੇ ਅੱਜ ਤੱਕ ਨਹੀਂ ਹੋਇਆ। ਕਿਉਂਕਿ ਜਿੱਦਾਂ ਸੰਦੀਪ ਜੀ ਨੇ ਕਿਹਾ ਕਿ ਇੱਕ ਕਿੰਨੇ ਪੀਟਾ ਬਾਈਟ, ਪਤਾ ਨਹੀਂ ਸਮਥਿੰਗ, ਇੱਕ ਪੀਟਾ ਬਾਈਟ ਹੈ ਤੁਸੀਂ ਕਿੰਨਾ,
1: ਇੱਕ ਪੀਟਾ ਬਾਈਟ
0: ਮੋਟਾ ਮੋਟਾ ਜਿਹਾ ਮੈਂ ਦੇਖ ਰਿਹਾ ਸੀਗਾ, ਅਤੇ ਇੱਕ ਪੀਟਾ ਬਾਈਟ ਦਾ ਮਤਲਬ ਹੋਇਆ ਕਿ ਤੁਸੀਂ ਲਗਭਗ ਜਿਹੜੇ 12,00,000 ਘੰਟੇ ਗਾਣੇ ਜੇ ਸੁਣਦੇ ਰਹੋ, ਯਾਨੀ 130 ਸਾਲ ਜੇ ਕੰਟੀਨਿਊ ਗਾਣੇ ਸੁਣੋ, ਤਾਂ ਜਾ ਕੇ ਤੁਹਾਡਾ ਜਿਹੜਾ ਉਹ ਇੱਕ ਪੀਟਾ ਬਾਈਟ ਮੁੱਕੂਗਾ, ਅਤੇ ਇਹ ਤੁਸੀਂ ਇਹਨੂੰ ਹੁਣ ਇਹਦੇ 'ਚ ਹੋਰ 1.5 ਹੋਰ ਜੋੜ ਲਓ, ਯਾਨੀ 2.5 ਪੀਟਾ ਬਾਈਟ ਇੱਕ ਹਿਊਮਨ ਬ੍ਰੇਨ 1-2.5 ਮੰਨਿਆ ਜਾਂਦਾ ਹੈਗਾ, 1 ਤੋਂ ਘੱਟ ਤਾਂ ਕਿਹਦਾ ਹੀ ਹੋਣਾ ਹੈਗਾ। ਸੋ ਇਹ ਐਡਾ ਮਤਲਬ ਇਹਦੇ 'ਚ ਇੰਨੀ ਮੈਮਰੀ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ, ਜੇ ਤੁਹਾਨੂੰ ਲੱਗਦਾ ਕਿ ਕਿੰਨੀਆਂ ਕੁ ਗੱਲਾਂ ਯਾਦ ਕਰਾਂਗੇ। ਉਹ 2 ਚੀਜ਼ਾਂ ਜਿੱਦਾਂ ਪਹਿਲਾਂ ਦੱਸੀਆਂ ਸੀਗੀਆਂ ਕਿ ਦਿਮਾਗ ਦੇ ਵਿੱਚ ਸਟੋਰ ਹੋ ਜਾਣੀਆਂ, ਜਿਵੇਂ ਆਪਾਂ ਕੰਪਿਊਟਰ ਦੇ ਵਿੱਚ ਰੈਮ ਅਤੇ ਰੋਮ ਪੜ੍ਹਦੇ ਰਹੇ ਹੈਗੇ ਕਿ ਇੱਕ ਰੈਮ ਹੁੰਦਾ ਜਿਹੜਾ ਕੰਪਿਊਟਰ ਨੂੰ ਚਲਾਉਂਦਾ, ਇੱਕ ਰੋਮ ਹੁੰਦਾ ਰੀਡ ਓਨਲੀ ਮੈਮਰੀ। ਇਹ ਤੁਹਾਡੇ ਦਿਮਾਗ ਦੇ ਰੀਡ ਓਨਲੀ ਮੈਮਰੀ ਦੇ ਵਿੱਚ ਚਲਾ ਜਾਂਦਾ, ਤੁਹਾਡੇ ਕੋਲ ਪਈ ਉਹ ਚੀਜ਼, ਫਿਰ ਜਦੋਂ ਕੋਈ ਤੁਹਾਡੇ ਨਾਲ ਗੱਲ ਕਰਦਾ, ਜਿਵੇਂ ਹੁਣ ਸੰਦੀਪ ਜੀ ਨੇ ਐਪੀਸੋਡ ਦੀ ਸ਼ੁਰੂਆਤ 'ਚ ਕਿਹਾ ਵੀ ਹਾਂਜੀ ਪੜ੍ਹੀਆਂ ਸੀਗੀਆਂ ਉਹ ਚੀਜ਼ਾਂ ਯਾਦ ਆ ਗਈਆਂ, ਹੈ ਨਾ, ਉਹ ਹਿਸਟਰੀ ਦੀਆਂ ਚੀਜ਼ਾਂ ਜਾਂ ਬਚਪਨ ਦੇ ਵਿੱਚ ਕਦੇ ਕੋਈ ਸੁਣੀ ਹੋਵੇ ਜਾਂ ਜਵਾਨੀ ਦੇ ਵਿੱਚ ਕੋਈ ਸੁਣੀ ਹੋਵੇ, ਫਿਰ ਬਾਅਦ ਦੇ ਵਿੱਚ ਕਹਿੰਦੇ ਆਪਾਂ ਹਾਂ ਯਾਦ ਆ ਗਈ। ਜਿਵੇਂ ਮੈਂ ਵਾਪਸ ਆਊਂਗਾ ਫਿਲਮ ਅੱਜ ਕੱਲ੍ਹ ਤੁਸੀਂ ਦੇਖੀ ਹੋਣੀ ਹੈ ਕਿ ਨਸੀਰੂਦੀਨ ਸ਼ਾਹ ਨੂੰ ਕਿਵੇਂ ਚੀਜ਼ਾਂ ਯਾਦ ਆ ਰਹੀਆਂ ਨੇ ਉਹਦੀਆਂ ਫਿਲਮ ਦੇ ਵਿੱਚ। ਸੋ ਇਸ ਤਰੀਕੇ ਦੇ ਨਾਲ ਹੁੰਦੀਆਂ ਇਹ ਚੀਜ਼ਾਂ। ਸੋ ਚੰਗਾ ਖਾਓ, ਚੰਗਾ ਪੜ੍ਹੋ, ਵੱਧ ਤੋਂ ਵੱਧ ਪੜ੍ਹੋ, ਵੱਧ ਤੋਂ ਵੱਧ ਦਿਮਾਗ ਨੂੰ ਯੂਜ਼ ਕਰੋ, ਔਰ ਟੋਕਸਿਨਸ ਨੂੰ ਘੱਟ ਕਰੋ ਦਿਮਾਗ ਦੇ ਵਿੱਚੋਂ, ਅਤੇ ਤਾਂ ਕਿ ਉਹ ਜਿਹੜਾ ਇੱਕ ਅੱਜ ਕੱਲ੍ਹ ਇੱਕ ਬਿਮਾਰੀਆਂ ਬੜੀਆਂ ਚੱਲ ਰਹੀਆਂ ਹੈਗੀਆਂ ਨੇ ਨਾ, ਕੋਗਨੀਟਿਵ ਡਿਕਲਾਈਨ ਬੜਾ ਦਿਮਾਗ ਦਾ ਹੋਣ ਲੱਗ ਪੈਂਦਾ, ਡਮੈਂਸ਼ੀਆ ਹੋ ਗਿਆ, ਅਲਜ਼ਾਈਮਰ ਹੋ ਗਿਆ, ਇਸ ਕਿਸਮ ਦੀਆਂ ਚੀਜ਼ਾਂ ਹੋਣ ਲੱਗ ਪੈਂਦੀਆਂ ਨੇ, ਅਤੇ ਉਹਦਾ ਇੱਕ ਜਿਹੜੇ ਸਾਇੰਟਿਸਟ ਕਹਿੰਦੇ ਨੇ ਕਿ 40 ਸਾਲ ਤੋਂ ਪਹਿਲਾਂ, ਵੈਸੇ ਤਾਂ ਜੇ ਤੁਸੀਂ ਸ਼ੁਰੂ ਕਰ ਦਿੰਦੇ ਹੋ, ਪਰ 40 ਸਾਲ ਤੋਂ ਬਾਅਦ ਵੀ ਜੇ ਤੁਸੀਂ ਸ਼ੁਰੂ ਕਰ ਦਿਉ ਕਿ ਆਪਣਾ ਜਿੰਨਾ ਓਮੇਗਾ ਲੈਣਾ, ਜਿੰਨੇ ਲੀਫੀ ਗ੍ਰੀਨਸ, ਜਿੰਨੀਆਂ ਬੇਰੀਜ਼, ਵਾਲਨਟਸ, ਓਲਿਵ ਓਇਲਸ, ਇਹਨਾਂ ਦਾ ਇਸਤੇਮਾਲ ਜੇ ਤੁਸੀਂ ਕਰਨ ਲੱਗ ਜਾਂਦੇ ਹੋ, ਅਤੇ ਫਿਸ਼ ਆਇਲ ਵਗੈਰਾ ਜਾਂ ਫਿਸ਼ ਖਾਣਾ, ਤਾਂ ਫਿਰ ਚੰਗਾ ਚੱਲਦਾ ਰਹਿੰਦਾ। ਮੈਂ ਇੱਕ ਬ੍ਰੇਕ ਲੈ ਲੈਂਦਾ, ਗੱਲ ਸਿਹਤ ਦੇ ਵੱਲ ਆ ਗਈ, ਗੱਲ ਇੱਕ ਵਾਰ ਫਿਰ ਤੋਂ ਫਿਲੋਸਫੀ ਦੇ ਵੱਲ ਲੈ ਕੇ ਜਾਣੀ ਹੈਗੀ ਹੈ। ਸੰਦੀਪ ਜੀ, ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਕਰੀਏ, ਜੇ ਥੋੜਾ ਕਿ ਮੈਨੂੰ ਲੱਗਦਾ ਇੰਟਰੋਡਕਸ਼ਨ ਦੇ ਸਕਦੇ ਹਾਂ, ਅੱਜ ਜ਼ਿਆਦਾ ਨਹੀਂ ਦੇ ਸਕਾਂਗੇ, ਪਰ ਫਿਰ ਵੀ ਥੋੜੀ ਕੁ ਜੀ ਤਾਂ ਗੱਲ ਕਰਕੇ ਜਾਈਏ ਤੇ ਅਗਲੀ ਵਾਰ ਗੱਲ ਕਰੀਏ ਫਿਰ ਇਹਦੀ ਡਿਟੇਲ ਦੇ ਵਿੱਚ, ਕਿ ਨਹੀਂ?
1: ਹਾਂਜੀ ਠੀਕ ਹੈ।
0: ਸੋ ਡਾਕਟਰ ਸੰਦੀਪ ਕੌਰ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ ਤੇ ਤੁਸੀਂ ਵੀ ਸੁਣਦੇ ਰਹੋ ਪ੍ਰੋਗਰਾਮ ਡੀਪ ਟਾਕ, ਕਿਉਂਕਿ ਪ੍ਰੋਗਰਾਮ ਦੇ ਪਰਲੇ ਹਿੱਸੇ ਦੇ ਵਿੱਚ ਹੁਣ ਥੋੜੀਆਂ ਸਿਆਣੀਆਂ ਗੱਲਾਂ ਹੋ ਗਈਆਂ ਮੇਰੇ ਵਾਲੀਆਂ, ਹੁਣ ਸੰਦੀਪ ਜੀ ਦੀਆਂ ਸੁਣੀਆਂ।
2: ਡਾਇਮੰਡ ਜੂਲਰੀ ਅਤੇ

0: मोडे नाल मोडा मिला के थोड़ी तरक्की दी रानू पूर्वी सौखा अते सुरक्षित बनाउण दा वादा करदा है वेरी बी टोयोटा
1: जिते है टोयोटा दी बेस्ट टेक्नोलॉजी बेस्ट कस्टमर सर्विस अते बेस्ट गूगल रिव्यूज तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन लई जो ने एक दहाके तो वेयर बी टोयोटा दे नाल
0: बेस्ट डील लई कॉल करो 0431 465 186 ते 212216 ओल्ड जी लोंग रोड हॉपर्स क्रॉसिंग वेरी बी टोयोटा द स्मार्ट चॉइस
2: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ
3: ਗਿੱਪੀ ਗਰੇਵਾਲ ਬਿੰਨੂ ਢਿੱਲੋਂ ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ ਫੋਰ ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
4: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ
2: ਦਿਸ 26 ਜੂਨ ਕੈਰੀ ਔਨ ਜੱਟਾ ਫੋਰ ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ
5: This station is now the ultimate power in the universe.
6: Radio Haji 1674.

0: ਹੋ ਗਈਆਂ ਗੱਲਾਂ ਡਾਇਨਾਸੋਰਾਂ ਦੀਆਂ, ਹੋ ਗਈਆਂ ਸਪੇਸ ਦੀਆਂ, ਹੋ ਗਈਆਂ ਮਰੀਨ ਲਾਈਫ ਦੀਆਂ, ਅਤੇ ਹੁਣ ਗੱਲਾਂ ਸਾਇੰਸ ਪਲੱਸ ਫਿਲੋਸਫੀ ਦੀਆਂ। ਪ੍ਰੋਗਰਾਮ ਡੀਪ ਟਾਕ ਸ਼ੋ ਦੇ ਵਿੱਚ ਤੁਹਾਡਾ ਸਵਾਗਤ। ਡਾਕਟਰ ਸੰਦੀਪ ਕੌਰ ਜੀ ਸਾਡੇ ਨਾਲ ਮੌਜੂਦ ਹੈਗੇ ਨੇ ਬ੍ਰੇਕ ਤੋਂ ਬਾਅਦ। ਔਰ ਸੰਦੀਪ ਜੀ, ਗੱਲ ਆਪਾਂ ਮੁੱਦੇ ਦੀ ਲੈ ਕੇ ਆਈਏ, ਲੀਹੇ ਪਾਈਏ, ਜਿਹਦੀ ਗੱਲ ਤੁਸੀਂ ਕਰਨੀ ਸੀ ਸ਼ੁਰੂ 'ਚ ਕਹਿ ਤਾਂ ਦਿੱਤਾ, ਮੈਂ ਥੋੜ੍ਹਾ ਜ਼ਿਆਦਾ ਲੰਬਾ ਲੈ ਗਿਆ, ਕਿਉਂਕਿ ਇਹ ਚੀਜ਼ਾਂ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਫੈਸੀਨੇਟ ਕਰਦੀਆਂ ਹੈਗੀਆਂ ਨੇ ਬ੍ਰੇਨ। ਜਿੱਦਾਂ ਤੁਸੀਂ ਕਿਹਾ ਕਿ ਇੱਕ ਬੜੀ ਕਮਾਲ ਦੀ ਚੀਜ਼ ਹੈ, ਦੁਨੀਆ ਦਾ ਕਹਿੰਦੇ ਨੇ ਕਿ ਸਭ ਤੋਂ ਖਤਰਨਾਕ ਹਥਿਆਰ ਜਿਹੜਾ ਹੈਗਾ ਉਹ ਦਿਮਾਗ ਹੀ ਹੈ। ਸੋ ਦਿਮਾਗ ਦੀ ਰੈਪਲੀਕਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ, ਜਾਂ ਜਿਹਨੂੰ ਆਪਾਂ AI ਕਹਿ ਲੈਂਦੇ ਹਾਂ, ਆਰਟੀਫਿਸ਼ਲ ਇੰਟੈਲੀਜੈਂਸ। ਆਰਟੀਫਿਸ਼ਲ ਯਾਨੀ ਕਿ ਨਕਲੀ, ਆਈ ਯਾਨੀ ਇੰਟੈਲੀਜੈਂਸ, ਅਤੇ ਦਿਮਾਗ ਦੇ ਵਿੱਚ ਤਾਂ ਇੰਟੈਲੀਜੈਂਸ ਹੀ ਹੁੰਦੀ ਹੈ, ਪਰ ਆਰਟੀਫਿਸ਼ਲ ਚੀਜ਼ ਆਰਟੀਫਿਸ਼ਲ ਹੀ ਹੋਏਗੀ। ਹਾਲ ਫਿਲਹਾਲ ਅਸਲੀ ਦਿਮਾਗ ਦੀ ਗੱਲ ਕਰੀਏ, ਕਿੱਦਾਂ ਇਹ ਦਿਮਾਗ ਸੰਦੀਪ ਜੀ, ਕੀ ਚੀਜ਼ ਹੈਗੀ ਹੈ, ਕਾਹਦਾ ਬਣਿਆ ਹੋਇਆ ਇਹ, ਐਸਾ ਕੀ ਹੈ ਇਹਦੇ 'ਚ ਦਿਮਾਗ ਦੇ ਵਿੱਚ ਕਿ ਦੁਨੀਆ 'ਚ ਇਸ ਚੀਜ਼ ਦਾ ਕੋਈ ਤੋੜ ਨਹੀਂ ਮਿਲ ਸਕਿਆ ਹੈਗਾ?
1: ਹਾਂਜੀ, ਇਹ ਜਿੱਦਾਂ ਇਹਦੇ 'ਚ ਹੈ ਕੀ ਹੈ ਕਿ ਤੋੜ ਨਹੀਂ ਮਿਲ ਸਕਿਆ, ਉਹ ਤਾਂ ਅਸੀਂ ਹਜੇ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਚਾਹੇ ਅਸੀਂ AI ਦੀ ਗੱਲ ਕਰੀਏ ਤਾਂ AI ਵੀ ਹਜੇ, ਕਿਉਂਕਿ AI ਦਾ ਹੈਗਾ ਕਿ AI ਨੇ ਡਾਟਾ ਯੂਜ਼ ਕਰਨਾ ਜੋ ਸਾਡੇ ਕੋਲ ਅਵੇਲੇਬਲ ਹੈਗਾ, ਹੈ ਨਾ। ਔਰ ਬ੍ਰੇਨ ਸਾਡਾ ਮੇਨਲੀ ਯੂਜ਼ ਕਰਦਾ ਕਿ ਅਸੀਂ ਓਬਜ਼ਰਵ ਕੀ ਕਰ ਰਹੇ ਹਾਂ, ਸਾਡੇ ਆਲੇ ਦੁਆਲੇ ਕੀ ਹੋ ਰਿਹਾ, ਅਸੀਂ ਕੀ ਪੜ੍ਹ ਰਹੇ ਹਾਂ, ਅਸੀਂ ਕਿੱਦਾਂ ਦੀ ਚੀਜ਼ਾਂ ਗ੍ਰਾਸ ਕਰ ਰਹੇ ਹਾਂ, ਉਹ ਚੀਜ਼ਾਂ ਦੇ ਉੱਤੇ ਹੈਗਾ, ਹੈ ਨਾ। ਤੇ AI ਜਿਹੜਾ
0: ਜਿਵੇਂ ਆਪਾਂ ਕਹਿੰਦੇ ਹਾਂ ਕਿ ਮੈਂ ਦਿਲ ਤੋਂ ਸੋਚ ਰਿਹਾ, ਦਿਲ ਤੋਂ ਤਾਂ ਕੋਈ ਨਹੀਂ ਸੋਚਦਾ ਹੁੰਦਾ, ਸੋਚਦੇ ਸਾਰੇ ਹੀ ਦਿਮਾਗ ਤੋਂ ਹੁੰਦੇ ਨੇ,
1: ਦਿਮਾਗ ਤੋਂ ਹੀ ਹੁੰਦੇ ਆ, ਬਸ ਉਹ ਏਰੀਆ ਤੋਂ ਸੋਚਦੇ ਜਿਹੜਾ ਇਮੋਸ਼ਨਸ ਨੂੰ ਥੋੜਾ ਜ਼ਿਆਦਾ, ਮਤਲਬ ਇਮੋਸ਼ਨਸ ਮੇਨ ਜਿਹੜਾ ਸੈਰੀਬ੍ਰਮ ਸਾਡਾ ਉਹ ਪਾਰਟ ਹੈਗਾ ਬ੍ਰੇਨ ਦਾ ਜਿਹੜਾ ਇਮੋਸ਼ਨਸ ਨੂੰ ਕੈਰੀ ਕਰਦਾ, ਸੋ ਅਸੀਂ ਉੱਥੋਂ ਸੋਚਦੇ ਹਾਂ। ਬਟ ਇਹ ਬਹੁਤ ਕੰਪਲੈਕਸ ਹੈਗਾ, ਜਿੱਦਾਂ ਆਪਾਂ ਸਾਰਿਆਂ ਨੂੰ ਪਤਾ, ਚਾਹੇ ਅਸੀਂ ਫਿਲੋਸਫੀ ਦੀ ਗੱਲ ਕਰ ਲਈਏ, ਚਾਹੇ ਅਸੀਂ ਨਿਊਰੋਸਾਇੰਸ ਜਾਂ ਬ੍ਰੇਨ ਦੀ ਜਿਹੜੀ ਆ ਸਟੱਡੀ ਜਿਹੜੀ ਹੈਗੀ ਉਹਦੀ ਗੱਲ ਕਰ ਲਈਏ, ਤਾਂ ਕੰਪਲੈਕਸ ਔਰਗਨ ਦਾ ਹੈਗਾ ਜਿਹੜਾ ਸਾਡੀ ਹਰ, ਮਤਲਬ ਸਾਡੇ ਨਾਲ ਰਿਲੇਟਡ ਹਰ ਚੀਜ਼ ਨੂੰ ਜਿਹੜਾ ਉਹ ਇਹ ਕੈਰੀ ਕਰਦਾ, ਚਾਹੇ ਉਹ ਸਾਡੀ ਮੈਮਰੀਜ਼ ਆ, ਇਮੋਸ਼ਨਸ ਆ, ਟੱਚ ਆ, ਕੋਈ ਹੋਰ ਸੈਂਸ ਆ, ਸਾਡੀ ਮੋਟਰ ਸਕਿੱਲਸ ਹੈਗੀਆਂ ਨਾ, ਚਾਹੇ ਅਸੀਂ ਸਾਹ ਲੈ ਰਹੇ ਹਾਂ, ਉਹ ਵੀ ਸਾਡੇ ਬ੍ਰੇਨ ਨੂੰ ਜਿਹੜਾ ਆ ਪਤਾ ਹੈ। ਜਿਹੜਾ ਜਿਹੜੀ ਮੈਂ ਅੱਜ ਜਿਹੜੀ ਹੁਣ ਅਸੀਂ ਇਸ ਟਾਈਮ ਗੱਲ ਕਰ ਰਹੇ ਹਾਂ, ਇਹ ਵੀ ਸਾਡੇ ਬ੍ਰੇਨ ਨੇ ਪਹਿਲਾਂ ਹੀ, ਮਤਲਬ ਕੁਛ ਮਿਲੀ ਸੈਕਿੰਡਸ ਪਹਿਲਾਂ ਹੀ ਹਿਸਾਬ ਲਾ ਲਿਆ ਕਿ ਜੋ ਚੀਜ਼ ਮੈਨੂੰ ਪ੍ਰੈਜੈਂਟ ਫੀਲ ਹੋ ਰਹੀ ਆ, ਤੁਹਾਨੂੰ ਪ੍ਰੈਜੈਂਟ ਫੀਲ ਹੋ ਰਹੀ ਆ, ਉਹ ਸਾਡੇ ਬ੍ਰੇਨ 'ਚ ਮਿਲੀ ਸੈਕਿੰਡਸ, ਕਾਫੀ ਮਿਲੀ ਸੈਕਿੰਡਸ, ਹਰ ਡਿਪੈਂਡਿੰਗ ਔਨ ਕਿਹੜਾ ਹਿੱਸਾ ਆ, ਉਹ ਪਹਿਲਾਂ ਹੋ ਚੁੱਕੀ ਆ, ਹੈ ਨਾ। ਤੁਸੀਂ ਕੋਈ ਵੀ ਐਕਟੀਵਿਟੀ ਕਰਦੇ ਆ, ਕੋਈ ਵੀ ਰਿਸਪੋਂਸ ਐਕਸ਼ਨ, ਜਿੱਦਾਂ ਕਹਿੰਦੇ ਕਿ ਐਵਰੀ ਐਕਸ਼ਨ ਹੈਜ਼ ਅ ਰਿਐਕਸ਼ਨ, ਤਾਂ ਉਹ ਜਿਹੜਾ ਰਿਐਕਸ਼ਨ ਹੈਗਾ ਉਹ ਬ੍ਰੇਨ ਪਹਿਲਾਂ ਹੀ

0: ਇਹ ਤੋਂ ਪਹਿਲਾਂ ਕਿ ਸਾਨੂੰ ਪਤਾ ਲੱਗੇ, ਬ੍ਰੇਨ ਨੂੰ ਪਹਿਲਾਂ ਪਤਾ ਚੱਲ ਜਾਂਦਾ, ਤੋ ਜਿਹੜਾ ਇੱਕ ਤਰ੍ਹਾਂ ਅਸੀਂ ਆਪਣੇ ਪ੍ਰੈਜੈਂਟ ਤੇ ਪਾਸਟ ਦੋਨਾਂ ਚ ਜੀ ਰਹੇ ਹੁੰਦੇ ਆ ਇਸ ਮੂਮੈਂਟ ਚ, ਹਨਾ, ਤੇ ਸਾਰੀਆਂ ਚੀਜ਼ਾਂ ਜਿਹੜੀਆਂ ਸਾਡਾ ਬ੍ਰੇਨ ਕਰਦਾ ਹੈ, ਤੇ ਸਾਡੇ ਸੈਂਟਰਲ ਨਰਵਸ ਸਿਸਟਮ ਜਿਹੜਾ ਸਾਡਾ ਸਾਰੀਆਂ ਨਰਵਸ ਨੂੰ ਜਾਂ ਬਾਕੀ ਸਾਰੇ ਬਾਡੀ ਦੇ ਮੇਨ ਸਿਸਟਮ ਨੂੰ ਜਿਹੜਾ ਕੈਰੀ ਕਰਦਾ, ਬ੍ਰੇਨ ਤੇ ਸਪਾਈਨਲ ਕੋਰਡ ਨੂੰ ਜਿਹੜਾ ਜੋੜਦਾ ਹੈ, ਉਹ ਵੀ ਜਿਹੜਾ ਆ ਇਹਦਾ ਹੀ ਬ੍ਰੇਨ ਹੀ, ਮਤਲਬ ਉਹਦਾ ਇੱਕ ਇੰਪੋਰਟੈਂਟ ਹਿੱਸਾ ਹੈਗਾ, ਸਪਾਈਨਲ ਕੋਰਡ ਦੇ ਨਾਲ ਮਿਲ ਕੇ ਸੈਂਟਰਲ ਨਰਵਸ ਸਿਸਟਮ ਬਣਾਉਂਦਾ, ਤੇ ਇਹਦੇ ਚ ਜਿਹੜੇ ਆ ਬ੍ਰੇਨ ਸਾਡਾ 60% ਫੈਟ ਹੁੰਦਾ ਅਗਰ ਮੈਂ ਕੰਪੋਜੀਸ਼ਨ ਦੀ ਗੱਲ ਕਰਾਂ, ਤੇ ਬਾਕੀ 40% ਸਾਡਾ ਪਾਣੀ ਹੁੰਦਾ ਹੈ, ਪ੍ਰੋਟੀਨ ਕਾਰਬਸ ਤੇ ਸਾਲਟ ਜਿਹੜਾ ਹੈ ਉਹ ਮਿਲ ਕੇ ਸਾਰੀਆਂ ਚੀਜ਼ਾਂ ਜਿਹੜੀਆਂ 100% ਬ੍ਰੇਨ ਬਣਾਉਂਦੀਆਂ, ਤੇ ਬ੍ਰੇਨ ਇੱਕੋ ਹੀ ਮਸਲ ਨਹੀਂ ਹੈਗਾ ਜਿਵੇਂ ਸਾਨੂੰ ਪਤਾ ਹੀ ਹੈ, ਇਹ ਬਲੱਡ ਵੈਸਲਸ ਹੁੰਦੀਆਂ ਇਹਦੇ ਚ, ਤੇ ਨਰਵਸ ਹੁੰਦੀਆਂ, ਨਿਊਰੋਨਸ ਹੁੰਦੇ ਆ, ਹਨਾ, ਤੇ ਡਿਫਰੈਂਟ ਡਿਫਰੈਂਟ ਹੋਰ ਜਿਹੜੇ ਅੱਗੇ ਛੋਟੇ ਛੋਟੇ ਨਿਊਰੋਨਸ ਦੇ ਜਿਹੜੇ ਅੱਗੇ ਪਾਰਟਸ ਹੈਗੇ ਆ ਉਹ ਸਾਰੇ ਸੈਲਸ ਹੁੰਦੇ ਆ, ਤੇ ਇੱਕ ਗ੍ਰੇ ਮੈਟਰ ਔਰ ਵਾਈਟ ਮੈਟਰ ਹੁੰਦਾ, ਇਹਦੇ ਬਾਰੇ ਆਪਾਂ ਸੁਣਿਆ ਹੁੰਦਾ ਸਾਰਿਆਂ ਨੇ, ਹਨਾ, ਤੇ ਜਿਹੜਾ ਗ੍ਰੇ ਮੈਟਰ ਇਹਦੇ ਵਿੱਚ ਹੁੰਦਾ ਹੈ, ਸਾਡੀ ਜਿਹੜੀ ਵੀ ਇਨਫੋਰਮੇਸ਼ਨ ਸਾਡੇ ਬ੍ਰੇਨ ਨੂੰ ਮਿਲਦੀ ਆ ਉਹਨੂੰ ਪ੍ਰੋਸੈਸ ਕਰਦਾ ਤੇ ਇੰਟਰਪ੍ਰੈਟ ਕਰਦਾ, ਮਤਲਬ ਕਿ ਸਾਨੂੰ ਪਤਾ ਚੱਲਦਾ ਕਿ ਅੱਛਾ ਇਹ ਮਤਲਬ ਜੋ ਵੀ ਕੁਛ ਐਕਟੀਵਿਟੀ ਹੋ ਰਹੀ ਆ ਮੇਰੇ ਸਾਹਮਣੇ ਮੀਂਹ ਪੈ ਰਿਹਾ, ਤੇ ਮੇਰਾ ਬ੍ਰੇਨ ਦਾ ਜਿਹੜਾ ਗ੍ਰੇ ਮੈਟਰ ਹੈਗਾ ਉਹ ਮੈਨੂੰ ਦੱਸਦਾ ਹੈ ਕਿ ਅੱਛਾ ਇਹ ਮੀਂਹ ਪੈ ਰਿਹਾ ਆ ਬਾਹਰ, ਹਨਾ, ਮਤਲਬ ਛੋਟੀ ਛੋਟੀ ਕੋਈ ਵੀ ਚੀਜ਼ ਕੋਈ ਐਕਟੀਵਿਟੀ ਹੁੰਦੀ ਹੈ, ਤੇ ਜਿਹੜਾ ਆ ਸਾਡਾ ਵਾਈਟ ਮੈਟਰ ਹੁੰਦਾ ਹੈ ਉਹ ਇਸ ਇਨਫੋਰਮੇਸ਼ਨ ਨੂੰ ਅੱਗੇ ਟਰਾਂਸਮਿਟ ਕਰਦਾ ਸਾਡੀ ਨਰਵਸ ਸਿਸਟਮ ਨੂੰ, ਜਾਣੀ ਕਿ ਉਹ ਮੈਨੂੰ ਦੱਸਦਾ ਕਿ ਬਾਹਰ ਮੀਂਹ ਪੈ ਰਿਹਾ ਤੇ ਮੈਂ ਬਾਹਰ ਨਹੀਂ ਜਾਣਾ, ਮੈਂ ਅੰਦਰ ਹੀ ਰਹਿਣਾ, ਸੋ ਉਹ ਮੇਰਾ ਵਾਈਟ ਮੈਟਰ ਜਿਹੜਾ ਮੇਰੇ ਬ੍ਰੇਨ ਦਾ ਕੰਮ ਕਰ ਰਿਹਾ ਉਹ ਮੈਨੂੰ ਇਹ ਦੱਸਦਾ, ਗ੍ਰੇਨ ਮੈਟਰ ਸਾਨੂੰ ਇਨਫੋਰਮੇਸ਼ਨ ਦਿੰਦਾ ਤੇ ਅੱਗੇ ਵਾਈਟ ਮੈਟਰ ਉਸ ਇਨਫੋਰਮੇਸ਼ਨ ਨੂੰ ਬਾਕੀ ਸਾਡੀ ਬਾਡੀ ਤੱਕ ਜਿਹੜਾ ਪਹੁੰਚਾਉਂਦਾ ਹੈ, ਹਨਾ, ਤੇ ਕੰਮ ਵੀ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਕੈਮੀਕਲ ਔਰ ਇਲੈਕਟ੍ਰੀਕਲ ਸਿਗਨਲ ਜਿਹੜੇ ਆ ਥਰੂ ਆਊਟ ਮਤਲਬ ਪੂਰੀ ਬਾਡੀ ਦੇ ਜਿਹੜਾ ਆ ਬ੍ਰੇਨ ਸਾਡਾ ਪੂਰੀ ਬਾਡੀ ਨੂੰ ਸਾਡੇ ਕੈਮੀਕਲ ਸਿਗਨਲ ਦਿੰਦਾ ਹੈ ਜਾਂ ਇਲੈਕਟ੍ਰੀਕਲ ਸਿਗਨਲ ਦਿੰਦਾ ਕਿ ਕਿਵੇਂ ਮੈਂ ਕਿਸੇ ਚੀਜ਼ ਨੂੰ ਲੈ ਕੇ ਰਿਐਕਟ ਕਰਨਾ, ਜਦੋਂ ਮੈਨੂੰ ਭੁੱਖ ਲੱਗਦੀ ਹੈ ਤਾਂ ਮੇਰਾ ਬ੍ਰੇਨ ਮੈਨੂੰ ਦੱਸਦਾ ਕਿ ਹਾਂ ਤੈਨੂੰ ਹੁਣ ਭੁੱਖ ਲੱਗੀ ਆ ਤੇ ਤੂੰ ਉੱਠ ਤੇ ਉੱਠ ਕੇ ਖਾ ਕੁਛ, ਹਨਾ, ਤੇ ਕੋਈ ਵੀ ਚਾਹੇ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਚੀਜ਼ ਜਿਹੜੀ ਆ ਸਾਡੀ ਬਾਡੀ ਦੀ ਬ੍ਰੇਨ ਹੀ ਕਰਦਾ, ਇਸ ਲਈ ਅਨਫੋਰਚੁਨੇਟਲੀ ਜਦੋਂ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਂਦਾ, ਕੁਛ ਹੋ ਜਾਂਦਾ, ਬ੍ਰੇਨ ਡੈਡ ਹੋ ਜਾਂਦਾ, ਤਾਂ ਮੋਸਟ ਆਫ ਦ ਚਾਂਸਿਸ ਇਹੀ ਹੁੰਦੇ ਆ ਕਿ ਪਰਸਨ ਦੀ ਡੈਥ ਹੋ ਜਾਂਦੀ ਹੈ, ਹਨਾ, ਕਿਉਂਕਿ ਬ੍ਰੇਨ ਕੰਮ ਕਰਨੋਂ ਹਟ ਗਿਆ ਤਾਂ ਸਾਰੇ ਹੀ ਸਿਸਟਮ ਜਿਹੜੇ ਬਾਡੀ ਦੇ ਕੰਮ ਕਰਨੋਂ ਜਿਹੜੇ ਆ ਹਟ ਜਾਂਦੇ ਹੈਗੇ ਆ। ਬਟ ਜੇ ਮੈਂ ਬ੍ਰੇਨ ਦੀ ਮੇਨ ਡਿਵੀਜ਼ਨ ਦੀ ਗੱਲ ਕਰਾਂ, ਜਿਹੜੀ ਅਸੀਂ ਤੁਸੀਂ ਵੀ ਹੈਮੀਸਫੇਅਰ ਦੀ ਗੱਲ ਕੀਤੀ ਸੀਗੀ, ਸੱਜਾ ਪਾਸਾ ਖੱਬਾ ਪਾਸਾ ਹੁੰਦਾ ਨਾ, ਤਾਂ ਤਿੰਨ ਮੇਨ ਰੀਜਨ ਹੁੰਦੇ ਹੈਗੇ, ਇੱਕ ਸੈਰੀਬ੍ਰਮ ਉਹਨੂੰ ਕਹਿੰਦੇ ਆ, ਇੱਕ ਸੈਰੀਬੈਲਮ ਹੁੰਦਾ ਹੈ, ਤੇ ਇੱਕ ਬ੍ਰੇਨ ਸਟੈਮ ਕਰਕੇ, ਮਤਲਬ ਤਿੰਨ ਮੇਨ ਹਿੱਸੇ ਹੈਗੇ ਆ ਪੰਜਾਬੀ ਚ, ਤਾਂ ਮੈਨੂੰ ਪਤਾ ਨੀ ਇਹਨਾਂ ਦੇ ਵਰਡ ਕੋਈ ਬਣੇ ਹੋਗੇ ਕਿ ਨਹੀਂ, ਬਟ ਜਿਹੜਾ ਸਾਡੇ ਜਿਹੜਾ ਬ੍ਰੇਨ ਦਾ ਅੱਗੇ ਵਾਲਾ ਹਿੱਸਾ ਹੁੰਦਾ ਸਾਡਾ, ਉਹਨੂੰ ਅਸੀਂ ਸੈਰੀਬੈਰਮ ਕਹਿੰਦੇ ਹਾਂ, ਜਿਹੜਾ ਕਿ ਸਭ ਤੋਂ ਵੱਡਾ ਹਿੱਸਾ ਆ ਸਾਡੇ ਬ੍ਰੇਨ ਦਾ, ਤੇ ਉਹ ਹਿੱਸਾ ਹੈਗਾ ਜਿਹੜਾ ਸਾਡੀ ਮੂਵਮੈਂਟ ਨੂੰ ਕੋਆਰਡੀਨੇਟ ਕਰਦਾ, ਮਤਲਬ ਅਸੀਂ ਚੱਲਦੇ ਹਾਂ ਦੌੜਦੇ ਹਾਂ, ਉਹ ਸਾਰਾ ਹਿੱਸਾ ਜਿਹੜਾ ਸਾਡੇ ਬਾਡੀ ਬ੍ਰੇਨ ਦਾ ਫਰੰਟ ਪਾਰਟ ਜਿਹੜਾ ਇਹ ਸਾਨੂੰ ਦੱਸਦਾ ਆ ਸਾਡੇ ਬਾਡੀ ਦਾ ਟੈਂਪਰੇਚਰ, ਇਸੇ ਹੀ ਪਾਰਟ ਨੇ ਰੈਗੂਲੇਟ ਕਰਕੇ ਰੱਖਣਾ, ਤੇ ਇਹੀ ਪਾਰਟ ਜਿਹੜਾ ਸਾਨੂੰ ਬੋਲਣ ਲਾਉਂਦਾ ਆ, ਸਾਨੂੰ ਜਜਮੈਂਟ ਹੁੰਦੀ ਆ ਕਿਸੇ ਚੀਜ਼ ਦੀ, ਹਨਾ, ਜਿਵੇਂ ਮੈਂ ਮੀਂਹ ਦੀ ਐਗਜ਼ਾਮਪਲ ਦਿੱਤੀ ਆ, ਸਾਨੂੰ ਅਸੀਂ ਸੋਚਦੇ ਜਾਂ ਰੀਜ਼ਨਿੰਗ ਸਾਡੀ ਇਸ ਪਾਰਟ ਦੇ ਵਿੱਚ ਹੀ ਹੁੰਦੀ ਆ, ਲਾਰਜੈਸਟ ਪਾਰਟ ਜਿਹੜਾ, ਚਾਹੇ ਸਾਡੀ ਪ੍ਰੋਬਲਮ ਸੋਲਵਿੰਗ ਸਕਿੱਲਸ ਜਿਹੜੀਆਂ, ਕਿੰਨੇ ਕੋਈ ਪਰਸਨ ਜਿਹੜਾ ਆ ਉਹਦੇ ਚ ਜ਼ਿਆਦਾ ਪ੍ਰੋਬਲਮ ਸੋਲਵਿੰਗ ਸਕਿੱਲਸ ਹੈਗੀਆਂ ਕੰਪੈਰੇਟਿਵਲੀ ਦੂਸਰਾ, ਇਹਦਾ ਮਤਲਬ ਕਿ ਉਹਦੇ ਕਨੈਕਸ਼ਨ, ਉਹ ਆਪਣੇ ਕਨੈਕਸ਼ਨ ਨੂੰ ਜ਼ਿਆਦਾ ਯੂਜ਼ ਕਰ ਰਿਹਾ ਸੈਰੀਬੈਰਮ ਦੇ ਵਿੱਚ, ਜਿਹੜੇ ਉਹਦੇ ਨਿਊਰਲ ਕਨੈਕਸ਼ਨ ਹੈਗੇ ਆ, ਹਨਾ, ਤੇ ਕੁਛ ਜਿਹੜੇ ਆ ਹੋਰ ਫੰਕਸ਼ਨ ਜਿਹੜੇ ਇਹਦੇ ਹੈਗੇ, ਉਹ ਸਾਡੀ ਸੈਂਸਿਸ ਹੈਗੀਆਂ, ਚਾਹੇ ਉਹ ਹੇਅਰਿੰਗ ਹੋਗੀ, ਜਿਹੜੀ ਵਿਜ਼ਨ ਹੋਗੀ, ਜਾਂ ਫਿਰ ਸਾਡੀ ਟੱਚ ਦੀ ਸੈਂਸ ਹੋਗੀ, ਜਾਂ ਬਾਕੀ ਸੈਂਸਿਸ ਜਿਹੜੀਆਂ ਸਾਡੀਆਂ ਹੁੰਦੀਆਂ ਸਾਨੂੰ ਪਤਾ ਲੱਗਦੀਆਂ, ਤੇ ਇਹ ਉਹ ਜਿਹੜਾ ਪਾਰਟ ਹੈਗਾ ਜਿਹਦਾ, ਜਦੋਂ ਅਸੀਂ ਇਹਨੂੰ ਲੈਫਟ ਔਰ ਰਾਈਟ ਸਾਈਡ ਕਹਿੰਦੇ ਹਾਂ, ਤਾਂ ਮਤਲਬ ਕਿ ਜਿਹੜੇ ਲੋਕ ਜਿਹੜੇ ਆ ਜਿਹਨਾਂ ਦੇ ਲੈਫਟ ਸਾਈਡ ਜਿਹੜੀ ਆ ਸਾਡੀ ਰਾਈਟ ਸਾਈਡ ਬਾਡੀ ਨੂੰ ਕੰਟਰੋਲ ਕਰਦੀ ਆ, ਤੇ ਜਿਹੜੀ ਰਾਈਟ ਸਾਈਡ ਹੁੰਦੀ ਆ ਉਹ ਬ੍ਰੇਨ ਦੀ ਰਾਈਟ ਸਾਈਡ ਹੁੰਦੀ ਆ, ਉਹ ਸਾਡੀ ਲੈਫਟ ਸਾਈਡ ਬਾਡੀ ਨੂੰ ਕੰਟਰੋਲ ਕਰਦੀ ਆ, ਤੇ ਇਸੇ ਲਈ ਕੁਛ ਲੋਕ ਜਿਹੜੇ ਲੈਫਟ ਹੈਂਡਡ ਰਾਈਟ ਹੈਂਡਡ ਵੀ ਹੁੰਦੇ ਆ, ਹਨਾ, ਤੋ ਉਹ ਜਿਹੜਾ ਸਾਰਾ ਜਿਹੜਾ ਸਭ ਤੋਂ ਵੱਡਾ ਪਾਰਟ ਹੈਗਾ, ਮੇਨ ਪਾਰਟ ਜਿਹੜਾ ਸਭ ਤੋਂ ਵੱਡਾ ਕਹਿ ਸਕਦੇ ਆ, ਮੇਨ ਤਾਂ ਚਲੋ ਸਾਰੇ ਹੀ ਜ਼ਰੂਰੀ ਪਾਰਟ ਹੈਗੇ, ਉਹ ਸੈਰੀਬੈਰਮ ਹੈਗਾ, ਸੈਰੀਬ੍ਰਮ ਹੈਗਾ ਸੋਰੀ, ਫਿਰ ਸੈਰੀਬੈਲਮ ਜਿਹਨੂੰ ਅਸੀਂ ਲਿਟਲ ਬ੍ਰੇਨ ਵੀ ਕਹਿ ਦਿੰਦੇ ਆ, ਇਹ ਇੱਕ ਜਿਹਨਾਂ ਸਾਡੇ ਹੱਥ ਦੀ ਜਿਹੜੀ ਫਿਸਟ ਹੁੰਦੀ ਆ ਉਹਦੇ ਇੱਕ ਜਿੰਨਾ ਪੋਰਸ਼ਨ ਹੈਗਾ, ਜਿਹੜਾ ਸਾਡੇ ਸਿਰ ਦੇ ਪਿਛਲੇ ਹਿੱਸੇ ਤੇ ਲੋਕੇਟਡ ਹੁੰਦਾ ਆ, ਇਹਨੂੰ ਅਸੀਂ ਜਿਹੜਾ ਸੈਰੀਬੈਲਮ ਕਹਿੰਦੇ ਆ, ਤੇ ਇਹਦੇ ਆਊਟਰ ਪੋਰਸ਼ਨ ਦੇ ਵਿੱਚ ਨਿਊਰੋਨ ਹੁੰਦੇ ਆ, ਤੇ ਜਿਹੜਾ ਇਨਰ ਏਰੀਆ ਜਿਹੜਾ ਉਹ ਸੈਰੀਬ੍ਰਮ ਦੇ ਨਾਲ ਜਿਹੜਾ ਕਨੈਕਟ ਕਰਕੇ ਰੱਖਦਾ ਹੈ ਇਹਨੂੰ ਸਾਡੇ ਬ੍ਰੇਨ ਨੂੰ, ਮਤਲਬ ਦੋ ਹਿੱਸਿਆਂ ਨੂੰ ਆਪਸ ਚ ਕਨੈਕਸ਼ਨ ਰੱਖਦੇ ਆ, ਤੇ ਇਹ ਜਿਹੜਾ ਹਿੱਸਾ ਇਹ ਵੀ ਸਾਨੂੰ ਜਿਹੜਾ ਮਸਲ ਮੂਵਮੈਂਟਸ ਦੇ ਵਿੱਚ ਹੈਲਪ ਕਰਦਾ ਆ, ਔਰ ਪੋਸਚਰ ਮੇਨਟੇਨ ਕਰਨ ਚ ਹੈਲਪ ਕਰਦਾ ਆ, ਜਾਂ ਬੈਲੈਂਸ ਬਣਾਉਣ ਦੇ ਵਿੱਚ ਹੈਲਪ ਕਰਦਾ ਆ, ਤੇ ਇਕਲੀਬਰੀਅਮ ਬਣਾ ਕੇ ਰੱਖਦਾ, ਮਤਲਬ ਇੱਕ ਬ੍ਰੇਨ ਦਾ ਬੈਲੈਂਸ ਜਿਹੜਾ ਬਣਾ ਕੇ ਰੱਖਦਾ ਆ ਜਿਹੜਾ ਇਹ ਵਾਲਾ ਲਿਟਲ ਬ੍ਰੇਨ ਸਾਡਾ ਹੈਗਾ। ਤੇ ਨਵੀਂ ਜਿਹੜੀ ਸਟੱਡੀਜ਼ ਕੁਛ ਹੋਈਆਂ ਉਹ ਸਾਨੂੰ ਦੱਸਦੀਆਂ ਕਿ ਕਿਵੇਂ ਜਿਹੜੀ ਆ ਥੋਟਸ ਜਾਂ ਇਮੋਸ਼ਨ ਤੇ ਸੋਰਲ ਜਿਹੜੇ ਆ ਸੋਰੀ ਸੋਸ਼ਲ ਬਿਹੇਵੀਅਰ ਆ ਉਹਦੇ ਚ ਵੀ ਇਹ ਹਿੱਸਾ ਜਿਹੜਾ ਪਾਰਟ ਪਲੇ ਕਰਦਾ ਹੈ। ਤੇ ਨਾਲ ਦੀ ਨਾਲ ਜਿਹੜੀਆਂ ਹੋਰ ਕੁਛ ਕੋਈ ਪ੍ਰੋਬਲਮਸ ਹੁੰਦੀਆਂ ਜਿਵੇਂ ਆਟਿਜ਼ਮ ਹੋ ਗਿਆ ਕਈ ਲੋਕਾਂ ਨੂੰ ਹੁੰਦਾ, ਜਾਂ ਸਕਿਜ਼ੋਫਰੇਨੀਆ ਹੋ ਗਿਆ, ਉਹ ਵੀ ਇਹੀ ਜਿਹੜਾ ਬ੍ਰੇਨ ਦਾ ਪਾਰਟ, ਚਾਹੇ ਲਿਟਲ ਬ੍ਰੇਨ ਇਹਨੂੰ ਅਸੀਂ ਕਹਿੰਦੇ ਹਾਂ, ਬਟ ਫਿਰ ਵੀ ਇਹ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜਾ ਕੰਟਰੋਲ ਕਰਦਾ ਹੈਗਾ ਸਾਡੇ ਬੋਡੀ ਦੀਆਂ। ਤੇ ਇਹਦੇ ਫਿਰ ਜਦੋਂ ਅਸੀਂ ਜਿਹੜਾ ਥੋੜਾ ਜਿਹਾ ਜ਼ਿਆਦਾ ਹੋਰ ਡਿਵਾਈਡ ਕਰੀਏ, ਜਦੋਂ ਅਸੀਂ ਬ੍ਰੇਨ ਵਿੱਚ ਤਾਂ ਮੇਨ ਪਾਰਟਸ ਹੋ ਗਏ, ਤੇ ਉਹਦੇ ਵਿੱਚ ਫਰੰਟਲ ਲੋਬ ਸਭ ਤੋਂ ਪਹਿਲਾਂ ਆ ਜਾਂਦਾ, ਮਤਲਬ ਜਿਹੜਾ ਕਹਿਣ ਦਾ ਮਤਲਬ ਜਿਹੜਾ ਸਭ ਤੋਂ ਵੱਡਾ ਭਾਗ ਜਿਹੜਾ ਹੈਗਾ ਬ੍ਰੇਨ ਦਾ, ਜਿਹੜਾ ਫਰੰਟ ਹੈਡ ਦੇ ਉੱਤੇ ਲੱਗਿਆ, ਜਿਹਨੂੰ ਅਸੀਂ ਸੈਰੀਬ੍ਰਮ ਵੀ ਕਹਿੰਦੇ ਹਾਂ, ਜਿਹੜੇ ਸਾਨੂੰ ਡਿਸੀਜ਼ਨ ਮੇਕਿੰਗ ਚ ਹੈਲਪ ਕਰਦਾ, ਰੀਜ਼ਨਿੰਗ ਚ ਹੈਲਪ ਕਰਦਾ, ਔਰ ਇਹਦੇ ਚ ਇੱਕ ਬਰੋਕਸ ਏਰੀਆ ਕਰਕੇ ਇੱਕ ਪਲੇਸ ਹੁੰਦੀ ਆ ਜਿਹਨੂੰ ਜਿਹੜੀ ਸਾਨੂੰ ਸਪੀਚ ਐਬਿਲਿਟੀ ਤੁਹਾਡੀ ਜਿਹੜੀ ਆ, ਮਤਲਬ ਕਹਿਣ ਦਾ ਮਤਲਬ ਜਿਹੜੇ ਲੋਕ ਨਹੀਂ ਜਿਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਆ ਬੋਲਣ ਦੇ ਵਿੱਚ, ਉਹਨਾਂ ਦੇ ਬਰੋਕਸ ਏਰੀਆ ਦੇ ਵਿੱਚ ਜਿਹੜੀ ਆ ਨਿਊਰਲ ਕਨੈਕਸ਼ਨ ਦੇ ਵਿੱਚ ਕੋਈ ਇਸ਼ੂ ਹੋ ਸਕਦਾ, ਇਸ ਲਈ ਉਹਨਾਂ ਨੂੰ ਸਪੀਚ ਦੇ ਵਿੱਚ ਜਿਹੜੀ ਪ੍ਰੋਬਲਮ ਹੈਗੀ ਆ। ਤੇ ਫਿਰ ਜਿਹੜਾ ਮਿਡਲ ਪੋਰਸ਼ਨ ਹੁੰਦਾ ਹੈਗਾ ਉਹ ਸਾਨੂੰ ਆਈਡੈਂਟੀਫਾਈ, ਅਸੀਂ ਆਬਜੈਕਟ ਕੋਈ ਵੀ ਮੇਰੇ ਸਾਹਮਣੇ ਗਲਾਸ ਪਿਆ ਤਾਂ ਮੈਨੂੰ ਗਲਾਸ ਆਈਡੈਂਟੀਫਾਈ, ਮੇਰਾ ਜਿਹੜਾ ਮਿਡਲ ਬ੍ਰੇਨ ਹੈਗਾ ਆ ਉਹ ਮੈਨੂੰ ਹੈਲਪ ਕਰਦਾ ਉਹਨੂੰ ਆਈਡੈਂਟੀਫਾਈ ਕਰਨ ਦੇ ਵਿੱਚ ਕਿ ਇਹ ਜਿਹੜੀ ਆ ਇਹ ਗਲਾਸ ਹੈਗਾ ਜਾਂ ਇਹ ਪਲੇਟ ਹੈਗੀ ਆ, ਹਨਾ, ਜਾਂ ਫਿਰ ਬੋਡੀ ਦੇ ਵਿੱਚ ਜੋ ਤੁਹਾਨੂੰ ਪੇਨ ਫੀਲ ਹੁੰਦਾ ਉਹ ਵੀ ਤੁਹਾਨੂੰ ਬੋਡੀ ਦਾ ਇਹੀ ਜਿਹੜਾ ਸੋਰੀ ਬ੍ਰੇਨ ਦਾ ਇਹੀ ਹਿੱਸਾ ਤੁਹਾਨੂੰ ਇਹ ਦੱਸਦਾ, ਪੈਰੀਟਲ ਲੋਬ ਜਿਹੜਾ ਆ ਕਿ ਤੇਰੀ ਪੇਨ ਹੋ ਰਹੀ ਆ ਹਨਾ ਬੋਡੀ ਦੇ ਵਿੱਚ, ਤੈਨੂੰ ਮੈਡੀਸਿਨ ਲੈਣੀ ਆ ਜਾਂ ਜੋ ਵੀ ਕਰਨਾ ਹੈਗਾ। ਤੇ ਇਹਦੇ ਵਿੱਚ ਜਿਹੜਾ ਇੱਕ ਹੋਰ ਏਰੀਆ ਹੁੰਦਾ ਜਿਹਨੂੰ ਅਸੀਂ ਵਰਨੀਕ ਏਰੀਆ ਕਹਿੰਦੇ, ਮਿਡਲ ਪੋਰਸ਼ਨ ਦੇ ਵਿੱਚ ਇੱਕ ਹੋਰ ਛੋਟਾ ਏਰੀਆ ਹੁੰਦਾ ਹੈ ਜਿਹੜਾ ਸਾਨੂੰ ਜਦੋਂ ਕੋਈ ਬੋਲਦਾ ਹੈ ਜਦੋਂ ਤੇ ਅਸੀਂ ਉਹਨੂੰ ਜਿਹੜਾ ਸਮਝ ਪਾਉਂਦੇ ਹਾਂ ਉਹ ਵਰਨੀਕ ਏਰੀਆ ਜਿਹੜਾ ਸਾਡੇ ਬ੍ਰੇਨ ਦਾ ਉਹ ਇੱਕ, ਮਤਲਬ ਹਰ ਇੱਕ, ਇਹਦਾ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਹਰ ਇੱਕ ਜੋ ਵੀ ਬ੍ਰੇਨ ਦਾ ਸਾਡਾ ਪਾਰਟ ਹੈਗਾ ਉਹ ਡਿਫਰੈਂਟ ਡਿਫਰੈਂਟ ਫੰਕਸ਼ਨ ਸਾਡੇ ਜਿਹੜੇ ਆ ਉਹ ਹੈਂਡਲ ਕਰਦਾ ਹੈਗਾ। ਤੇ ਜਿੱਦਾਂ ਪਿਛਲਾ ਪਾਰਟ ਹੈ ਸਾਡੇ ਬ੍ਰੇਨ ਦਾ ਉਹ ਵਿਜ਼ਨ ਦੇ ਵਿੱਚ ਹੈਲਪ ਕਰਦਾ ਹੈਗਾ, ਸਾਈਡਸ ਆ ਬ੍ਰੇਨ ਦੀਆਂ ਸ਼ਾਰਟ ਟਰਮ ਮੈਮਰੀ ਦੇ ਜਿਹੜੀ ਹੈਲਪ ਕਰਦੀਆਂ, ਸਪੀਚ ਜਾਂ ਮਿਊਜ਼ੀਕਲ ਸਿਸਟਮ ਅਸੀਂ ਅੰਡਰਸਟੈਂਡ ਕਰ ਸਕਦੇ ਹਾਂ, ਹਨਾ, ਉਹ ਸਾਰੀਆਂ ਚੀਜ਼ਾਂ। ਤੇ ਜਿਹੜੀ ਨਿਊਰੋਪਲਾਸਟੀਸਿਟੀ ਦੀ ਅਸੀਂ ਹੁਣ ਸਾਡੇ ਕੋਲ ਟਾਈਮ ਜ਼ਿਆਦਾ ਲੱਗਦਾ ਰਹਿ ਨਹੀਂ ਗਿਆ, ਤੇ ਥੋੜ੍ਹੀ ਜਿਹੀ ਹਾਂਜੀ ਮੈਂ ਇਹ ਦੱਸ ਰਹੀ ਕਿ ਕਈ ਵਾਰ ਇੱਦਾਂ ਹੁੰਦਾ ਕਿ ਨਿਊਰੋਪਲਾਸਟੀਸਿਟੀ ਦਾ ਮਤਲਬ ਇਹੀ ਆ ਕਿ ਜਿਹੜਾ ਕਿੱਦਾਂ ਸਾਡਾ ਬ੍ਰੇਨ ਆਪਣੇ ਆਪ ਨੂੰ ਅਡੈਪਟ ਕਰ ਲੈਂਦਾ ਡਿਫਰੈਂਟ ਕੰਡੀਸ਼ਨ ਦੇ ਅਕੋਰਡਿੰਗ। ਤੋਂ ਕਈ ਵਾਰ ਇਹ ਹੁੰਦਾ ਕਿ ਕਿਸੇ ਦੇ, ਜਦੋਂ ਮੈਂ ਪਹਿਲਾਂ ਕਿਹਾ ਕਿ ਮੰਨ ਲਓ ਕਿਸੇ ਦਾ ਐਕਸੀਡੈਂਟ ਹੋ ਗਿਆ, ਤਾਂ ਸਮਟਾਈਮਸ ਇਹ ਹੁੰਦਾ ਕਿ ਇੱਕ ਹਿੱਸਾ ਬੋਡੀ ਦਾ, ਜਿੱਦਾਂ ਮੈਂ ਪੈਰੀਟਲ ਲੋਬ ਦੀ ਗੱਲ ਕੀਤੀ ਆ ਕਿ ਇਹ ਪੇਨ ਨੂੰ ਫੀਲ ਕਰ ਸਕਦਾ ਜਾਂ ਆਈਡੈਂਟੀਫਾਈ ਕਰ ਸਕਦਾ ਓਬਜੈਕਟ ਨੂੰ, ਮੰਨ ਲਓ ਇਸ ਹਿੱਸੇ ਦੇ ਵਿੱਚ ਸੱਟ ਲੱਗ ਗਈ ਕਿਸੇ ਦੇ, ਤਾਂ ਕਈ ਵਾਰ ਇਹ ਹੁੰਦਾ ਕਿ ਬ੍ਰੇਨ ਦਾ ਕੋਈ ਹੋਰ ਪਾਰਟ ਜਿਹੜਾ ਆ ਉਹ ਸਾਰੀ ਐਕਟੀਵਿਟੀਜ਼ ਜਿਵੇਂ ਪੇਨ ਹੋ ਗਿਆ ਜਾਂ ਕੋਈ ਹੋਰ ਐਕਟੀਵਿਟੀਜ਼ ਜਿਹੜਾ ਇੱਕ ਇਹ ਹਿੱਸਾ ਕੈਰੀ ਕਰ ਰਿਹਾ ਸੀਗਾ, ਕਈ ਵਾਰ ਇਹ ਹੁੰਦਾ ਕਿ ਬ੍ਰੇਨ ਦਾ ਕੋਈ ਦੂਸਰਾ ਹਿੱਸਾ ਉਹਦੇ ਵਿੱਚ ਪਾਰਟੀਸਪੇਟ ਕਰਨਾ ਸ਼ੁਰੂ ਕਰ ਜਾਂਦਾ, ਜਦੋਂ ਕੋਈ ਪਰਟੀਕੁਲਰ ਹਿੱਸਾ ਡੈਡ ਹੋ ਜਾਂਦਾ ਤਾਂ ਦੂਜਾ ਪਾਰਟ ਜਿਹੜਾ ਉਹ ਆਪਣਾ ਰੋਲ ਪਲੇ ਕਰਨ ਲੱਗ ਜਾਂਦਾ। ਬਟ ਸਮਟਾਈਮਸ ਇਹ ਨਹੀਂ ਹੁੰਦਾ, ਸਮਟਾਈਮਸ ਇਹ ਨਹੀਂ ਹੁੰਦਾ ਜਦੋਂ ਬਹੁਤ ਮੇਜਰ ਕੋਈ ਤੁਹਾਡੇ ਸੱਟ ਲੱਗ ਜਾਵੇ, ਤੇ ਫਿਰ ਇਹ ਬਹੁਤ ਘੱਟ ਚਾਂਸਿਸ ਹੁੰਦੇ ਆ ਕਿ ਕੋਈ ਹੋਰ ਹਿੱਸਾ ਬ੍ਰੇਨ ਦਾ ਜਿਹੜਾ ਆ ਉਹ ਬਾਕੀ ਫੰਕਸ਼ਨਸ ਨੂੰ ਕਰਨ ਲੱਗ ਜਾਵੇ। ਤੇ ਸਾਰਾ ਅਸੀਂ ਅਗਲੇ ਐਪੀਸੋਡ 'ਚ ਜਿਹੜਾ ਡਿਸਕਸ ਕਰਾਂਗੇ। ਤੇ ਹਾਂਜੀ, ਤੋਂ ਇਹ ਸਾਰਾ ਜਿਹੜਾ ਡਿਫਰੈਂਟ ਜਿਹੜੇ ਇੰਨੇ ਸਾਰੇ ਕਨੈਕਸ਼ਨ, ਇੰਨੇ ਟ੍ਰਿਲੀਅਨ ਕਨੈਕਸ਼ਨ ਆਪਾਂ ਗੱਲ ਕਰੀਆ, ਉਹ ਸਾਰੇ ਇਸੇ ਲਈ ਹੁੰਦੇ ਆ ਤਾਂ ਕਿ ਸਾਰੀ ਜਿਹੜੀਆਂ ਅਲੱਗ ਅਲੱਗ ਸਾਡਾ ਬ੍ਰੇਨ ਦਾ ਪੁਆਇੰਟ ਅਲੱਗ ਅਲੱਗ ਚੀਜ਼ਾਂ ਦੇ ਉੱਤੇ ਫੋਕਸ ਕਰ ਸਕੇ।
1: ਰਾਈਟ ਰਾਈਟ, ਹਾਲੇ ਮੇਰੇ ਖਿਆਲ ਦੇ ਨਾਲ ਇਸ ਟੋਪਿਕ ਦਾ ਅਸੀਂ 10-20% ਹੀ ਛੇੜਿਆ ਹੈਗਾ, ਉਹ ਸੋਚੋ ਕਿ ਆਪਣੇ ਆਪ ਦੇ ਵਿੱਚ ਇਹ ਟੋਪਿਕ ਕਿੰਨਾ ਵੱਡਾ ਔਰ ਕਿੰਨੀ ਇਹਦੇ 'ਤੇ ਗੱਲ ਕਰਨੀ ਜ਼ਰੂਰੀ ਸੀਗੀ। ਅਸੀਂ ਹੁਣ ਤੱਕ ਬ੍ਰੇਨ ਹੀ ਨਹੀਂ ਲਗਾਇਆ ਕਿ ਇੱਧਰਲੇ ਪਾਸੇ ਵੀ ਗੱਲ ਕੀਤੀ ਜਾਵੇ ਰੇਡੀਓ ਦੇ ਉੱਤੇ, ਬਟ ਨਹੀਂ, ਡੈਫੀਨੇਟਲੀ ਇਹ ਡਾਕਟਰ ਸੰਦੀਪ ਕੌਰਾਂ ਹੋਰਾਂ ਦੀ ਕੋਸ਼ਿਸ਼ ਹੈਗੀ ਹੈ ਕਿ ਫਿਲੋਸਫੀ ਦੇ ਉਸ ਪਾਰਟ ਦੇ ਉੱਤੇ ਜਿਹਦੇ 'ਤੇ ਫਿਲੋਸਫੀ ਦੇ ਜਾਂ ਹਿਸਟਰੀ ਦੇ ਮਹਾਨ ਪੋਲੀਮੈਥ ਜਿਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਐਰਿਸਟੋਟਲ ਨੇ ਕਿਵੇਂ ਗੱਲ ਕੀਤੀ ਸੀਗੀ ਨਿਊਰੋਪਲਾਸਟੀ ਦੇ ਉੱਤੇ, ਆਪਾਂ ਅਗਲੀ ਵਾਰ ਗੱਲ ਕਰਾਂਗੇ ਨਿਊਰੋਸਾਇੰਸ ਦੇ ਨਾਲ ਜੁੜੀਆਂ ਹੋਈਆਂ ਜਾਂ ਨਿਊਰਲ ਜਿੰਨੀਆਂ ਵੀ ਬ੍ਰਾਂਚਿਸ ਹੈਗੀਆਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ। ਅਗਲੀ ਵਾਰ ਤੁਹਾਡੇ ਤੱਕ ਲੈ ਕੇ ਆਉਂਦੇ ਹੈਗੇ ਅਗਲੇ ਐਪੀਸੋਡ ਦੇ ਵਿੱਚ। ਅੱਜ ਦਾ ਇਹ ਐਪੀਸੋਡ ਜਿੰਨਾ ਕੁ ਵੀ ਆਇਆ ਕਿੱਦਾਂ ਦਾ ਲੱਗਿਆ ਉਹਦੇ ਬਾਰੇ ਆਪਣੀ ਫੀਡਬੈਕ ਜ਼ਰੂਰ ਦਿਓ 0400 72 64 74 ਦੇ ਉੱਤੇ facebook.com/ ਹਾਂਜੀ ਸਿਡਨੀ 'ਤੇ। ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸੰਦੀਪ ਕੌਰ ਜੀ ਅਤੇ ਧੰਨਵਾਦ ਸਮਾਂ ਦੇਣ ਦੇ ਲਈ।
0: ਥੈਂਕ ਯੂ ਜੀ।
1: ਸੋ ਇਹ ਸੀਗੇ ਜੀ ਸੰਦੀਪ ਜੀ ਸਾਡੇ ਨਾਲ, ਔਰ ਮੈਨੂੰ ਯਾਨੀ ਗੌਤਮ ਕਪਿਲ ਨੂੰ ਵੀ ਦਿਓ ਇਜਾਜ਼ਤਾਂ। ਸੁਣਦੇ ਰਹੋ ਰੇਡੀਓ ਹਾਂਜੀ 1674 AM ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ। ਇੰਨਾ ਹੀ, ਧੰਨਵਾਦ, ਟੇਕ ਕੇਅਰ, ਸ਼ਬਾ।